0: ਫਿਲਮਾਂ ਦੀ ਵੀ ਆਪਾਂ ਗੱਲ ਕਰਾਂਗੇ ਅਤੇ ਉਹ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਗਾਣਿਆਂ ਦੇ ਵਿੱਚ ਜਿਨ੍ਹਾਂ ਨੂੰ ਫਿਲਮਾਂ ਦੇ ਵਿੱਚ ਤੁਸੀਂ ਇੰਜੋਏ ਕਰਦੇ ਹੋ ਅਤੇ ਉਹ ਜਦੋਂ ਤੁਹਾਡੇ ਸ਼ਹਿਰ ਦੇ ਵਿੱਚ ਆਉਂਦੇ ਨੇ ਤਾਂ ਫਿਰ ਕਿਆ ਬਾਤਾਂ। ਸੋ ਰਣਜੀਤ ਬਾਵੇ ਦਾ ਸ਼ੋਅ ਜਿਹੜਾ ਉਹ 30 ਮਈ ਨੂੰ ਕਨਵੈਨਸ਼ਨ ਸੈਂਟਰ, ਮੈਲਬਰਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਅਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਯਸ਼ਪ੍ਰੀਤ ਜੀ। ਬਾਕੀ ਦੀਆਂ ਗੱਲਾਂ ਤੁਹਾਨੂੰ ਆਪਾਂ ਦੱਸਦੇ ਹਾਂ, ਬਾਕੀ ਦੇ ਪ੍ਰੋਗਰਾਮ, ਬਾਕੀ ਦੀਆਂ ਫਿਲਮਾਂ। ਪਹਿਲਾਂ ਮੈਂ ਆਪਣੇ ਸਾਥੀ ਕਲਾਕਾਰ ਨਾਲ ਰਲਾ ਲਵਾਂ। ਹਾਂਜੀ ਯਸ਼ਜੀ, ਕੀ ਹਾਲ ਨੇ ਤੁਹਾਡਾ?
1: ਹਾਂਜੀ ਹਾਂਜੀ, ਬਿਲਕੁਲ ਵਧੀਆ। ਇੱਕ ਵਾਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਹਾਂਜੀ, ਜਿਵੇਂ ਸਾਰਿਆਂ ਨੂੰ ਪਤਾ ਹੀ ਹੈ, ਬਾਵੇ ਦਾ ਸ਼ੋਅ ਹੋਣ ਲੱਗਿਆ ਹੈ ਹੁਣ, ਅਤੇ ਕਿੰਨੇ ਸਾਰੇ ਸ਼ੋਅਜ਼ ਮੈਲਬਰਨ ਦੇ ਵਿੱਚ ਬੈਕ ਟੂ ਬੈਕ ਚਲੀ ਜਾ ਰਹੇ ਨੇ। ਭਾਵੇਂ ਜੈਸਮਿਨ ਸੈਂਡਲਸ ਹੋ ਕੇ ਗਏ ਨੇ, ਹੁਣ 2 ਸ਼ੋਅ ਸਰਤਾਜ ਦੇ ਵੇਖੇ, ਤੁਸੀਂ ਇੰਜੋਏ ਕੀਤਾ ਹੋਣਾ, ਅਤੇ ਹੁਣ ਰਣਜੀਤ ਬਾਵਾ ਦਾ ਆਪਾਂ ਸੌਂਗ ਲਗਾ ਕੇ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਸ਼ੋਅ ਵੀ ਲੇਟੈਸਟ ਆਉਣ ਵਾਲਾ ਹੈ।
0: ਸੋ ਬਹੁਤ ਸਾਰਾ ਕੁਛ ਜੀ ਮੈਲਬਰਨ ਆ, ਅਤੇ ਮੈਲਬਰਨ ਦੇ ਵਿੱਚ ਜਦੋਂ ਇੱਕ ਚੀਜ਼ ਜਸ ਜੀ ਹੁੰਦੀ ਹੈ ਨਾ ਹਿੱਟ, ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਇੱਕ ਤੋਂ ਬਾਅਦ ਇੱਕ, ਫਿਰ ਨਾ ਇੱਕ ਉਤਸ਼ਾਹ ਜਿਹਾ ਹੋ ਜਾਂਦਾ ਵਾ ਵੀ ਸ਼ਾਇਦ ਹੈ ਹਲੇ ਦਮਖਮ, ਹੈ ਨਾ।
1: ਐਗਜੈਕਟਲੀ, ਉਹ ਤਾਂ ਹੈ,
0: ਇਹ ਹੋ ਜਾਂਦਾ ਵੀ ਹਲੇ ਮਤਲਬ ਚੱਲ ਸਕਦੀਆਂ ਨੇ ਚੀਜ਼ਾਂ, ਹਲੇ ਹੋਰ ਚੀਜ਼ਾਂ, ਹੋਰ ਸ਼ੋਅ, ਹੋਰ ਫਿਲਮਾਂ ਹੋ ਸਕਦੀਆਂ ਨੇ, ਅਤੇ ਇੱਕ ਜਦੋਂ ਚੀਜ਼ ਕੋਈ ਢਿੱਲੀ ਮੱਠੀ ਜਾਂਦੀ ਹੈ ਤਾਂ ਫਿਰ ਬਾਕੀਆਂ ਦੇ ਵੀ ਹੌਸਲੇ ਪਸਤ ਹੁੰਦੇ ਨੇ। ਸੋ ਇਹ ਇੱਕ ਤੋਂ ਅੱਗੇ ਦੂਸਰੀਆਂ ਚੀਜ਼ਾਂ ਡਰਾਈਵ ਕਰਦੀਆਂ। ਪਰ ਇਸ ਵੀਕਐਂਡ ਦੇ ਉੱਤੇ ਜਿਹੜੇ ਜਿਹੜੇ ਗਏ ਸੀ, ਜਿਨ੍ਹਾਂ ਜਿਨ੍ਹਾਂ ਨਾਲ ਮੁਲਾਕਾਤ ਹੋਈ, ਧੰਨਵਾਦ ਤੁਹਾਡਾ, ਬੜਾ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ, ਅਤੇ ਵਧੀਆ ਸ਼ੋਅ ਉਹ ਨਿਬੜਿਆ ਇਸ ਵੀਕਐਂਡ ਦੇ ਉੱਤੇ।
1: ਤੁਹਾਨੂੰ ਵਧੀਆ ਲੱਗਿਆ?
0: ਹਾਂਜੀ, ਠੀਕ ਸੀ, ਬਹੁਤ ਵਧੀਆ, ਸੋਹਣਾ, ਆਲਵੇਜ਼ ਉਹਦੀ ਵਧੀਆ ਹੁੰਦੀ ਆ ਪਰਫੋਰਮੈਂਸ ਸਤਿੰਦਰ ਸਰਤਾਜ ਦੀ। ਚਲੋ ਇਹ ਆ ਵੀ ਸਭ ਤੋਂ ਵੱਡੀ ਚੀਜ਼ ਦਾ ਬੇਸਿਕ, ਕਈ ਵਾਰੀ ਆਪਾਂ ਉਹ ਅੱਗੇ ਚੱਲ ਕੇ ਅਤੇ ਚੀਜ਼ਾਂ ਆਪਾਂ ਪਹੁੰਚਾਣ ਕਰਨ ਤੋਂ ਪਹਿਲਾਂ, ਅੱਜ ਕੱਲ੍ਹ ਨਾ ਬੇਸਿਕ ਟਿੱਕ ਕਰਨੇ ਬੜੇ ਜ਼ਰੂਰੀ ਹੋ ਗਏ, ਅਤੇ ਸਾਡਾ ਬੇਸਿਕ ਟਿੱਕ ਅੱਜ ਕੱਲ੍ਹ ਇਹ ਰਹਿ ਗਿਆ ਕਿ ਆਪਾਂ ਪਰਿਵਾਰ ਨਾਲ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ।
1: ਬਿਲਕੁਲ, ਬੜੀ
0: ਸਾਡੇ ਲਈ ਵੱਡੀ ਜਿਹੜੀ ਸੋਚ ਵਿਚਾਰ ਹੈ, ਪਹਿਲਾਂ ਤਾਂ ਇਹੋ ਹੀ ਰਹਿ ਜਾਂਦੀ। ਸੋ ਇਹ ਐਟਲੀਸਟ ਸਾਡੇ ਕੋਲ ਮਤਲਬ ਕੁਛ ਇੱਕ ਨਾਂ ਨੇ ਜਿਨ੍ਹਾਂ ਦੇ ਤੁਸੀਂ ਕਹਿੰਦੇ ਹੁੰਦੇ ਵੀ ਅੱਖਾਂ ਮੀਟ ਕੇ ਤੁਸੀਂ ਲੈ ਕੇ ਜਾ ਸਕਦੇ ਹੋ, ਵੀ ਤੁਹਾਨੂੰ ਕੁਛ ਗਲਤ ਸ਼ਬਦਾਵਲੀ, ਤੁਹਾਨੂੰ ਕੋਈ ਗਲਤ ਚੀਜ਼ ਨਹੀਂ ਤੁਹਾਨੂੰ ਵੇਖਣ ਨੂੰ ਮਿਲੂਗੀ, ਜਾਂ ਉੱਥੇ ਜਿਹੜੇ ਆਉਣ ਵਾਲੇ ਨੇ ਉਹ ਵੀ ਐਟਲੀਸਟ ਕਿਸੇ ਹੱਦ ਤੱਕ ਉਹ ਸਨਾਸ ਦੇ ਵਿੱਚ ਹੋਣ।
1: ਐਗਜੈਕਟਲੀ, ਉਹ ਤੇ ਮਾਹੌਲ ਦਾ ਪਤਾ ਲੱਗਦਾ ਹੈ ਹਰ ਆਰਟਿਸਟ ਤੋਂ ਹੀ, ਤੁਸੀਂ ਆਪਣੇ ਆਪ ਹੀ ਇੱਕ ਤੁਹਾਨੂੰ ਪਤਾ ਲੱਗ ਜਾਂਦਾ ਕਿ ਆਈਡੀਆ ਮਿਲ ਜਾਂਦਾ ਕਿ ਕਿਸ ਤਰੀਕੇ ਦਾ ਮਾਹੌਲ ਹੋਣਾ, ਹੈ ਨਾ। ਅਤੇ ਉਹ ਸਰਤਾਜ ਦੇ ਸ਼ੋਅ 'ਚ ਡੈਫੀਨੇਟਲੀ ਸਾਰੀ ਫੁੱਲ ਫੈਮਲੀਆਂ ਗਏ ਸੀਗੇ, ਜਿਹੜੇ ਗਏ ਤੁਸੀਂ ਜ਼ਰੂਰ ਮੈਸੇਜ ਕਰਕੇ ਦੱਸਿਓ ਜਾਂ ਕਾਲ ਕਰਕੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ। ਸਾਡੇ ਤੋਂ ਮਿਸ ਹੋ ਗਿਆ, ਅਸੀਂ ਨਹੀਂ ਗਏ, ਲੇਕਿਨ ਨੈਕਸਟ ਈਅਰ ਮੇ ਵੀ ਦੇਖੋ, ਜਦੋਂ ਵੀ ਅਗਲੀ ਵਾਰੀ ਹੋਏਗਾ ਜ਼ਰੂਰ ਸਬਬ ਬਣਿਆ ਅਤੇ ਜਾਵਾਂਗੇ
0: ਜੀ। ਬਿਲਕੁਲ, ਹਰ ਵਾਰੀ ਹਰ ਇੱਕ ਚੀਜ਼ ਅਤੇ ਹਰ ਇੱਕ ਨੇ ਨਹੀਂ ਵੇਖਣੀ ਹੁੰਦੀ, ਪਰ ਇਹ ਆ ਕਿ ਹਾਂ, ਜਿੱਥੇ ਜਿੱਥੇ ਜਿੱਦਾਂ ਜਿੱਦਾਂ ਜਿੱਦਾਂ ਜਿੱਦਾਂ ਉਹ ਕਹਿੰਦੇ ਹੁੰਦੇ ਸਬੱਬ ਬਣਦਾ ਅਤੇ ਸਿਹਤ ਲੋ ਕਰਦੀ, ਉੱਥੇ ਉੱਥੇ ਬੰਦਾ ਚੱਲ ਜਾਂਦਾ। ਅਤੇ ਮੈਚਾਂ ਮੂਚਾਂ ਦਾ ਤੁਹਾਡੇ ਨਾਲ ਆਪਾਂ ਸਾਂਝ ਪਾ ਚੁੱਕੇ ਹਾਂ ਇਸ ਵੀਕਐਂਡ ਦਾ, ਅਤੇ ਬਾਕੀ ਇਸ ਵੀਕਐਂਡ ਦੇ ਉੱਤੇ, ਕਿਉਂਕਿ ਮੈਲਬਰਨ ਜਿਹੜਾ ਉਹ ਬੜਾ ਹੈਪਨਿੰਗ ਜਿਹਾ ਵਾ, ਜਿੱਥੇ ਇੱਕ ਪਾਸੇ ਸ਼ੋਅ ਹੋ ਰਿਹਾ, ਉੱਥੇ ਦੂਸਰੇ ਪਾਸੇ AFL ਦਾ ਮੈਚ ਹੋ ਰਿਹਾ, ਮਤਲਬ ਸ਼ਹਿਰ ਦੇ ਵਿੱਚ ਪੂਰੀ ਗਹਿਮੋ ਗਹਿਮੀ, ਸ਼ਾਮੀ ਤੁਸੀਂ ਘਰ ਆਏ ਹੋ ਅਤੇ IPL ਹੋ ਰਿਹਾ ਵਾ, ਮਤਲਬ ਆਂਢ ਗੁਆਂਢ ਰੌਲਾ ਪੈ ਰਿਹਾ TV ਦੇ ਉੱਤੇ, ਇੱਧਰ ਸੋਸ਼ਲ ਮੀਡੀਆ ਖੋਲੋ ਅਤੇ ਉਹਨਾਂ ਦੇ ਉੱਤੇ ਗਹਿਮੋ ਗਹਿਮੀ ਚੱਲ ਰਹੀ, ਆਹ ਜਿੱਤੂਗਾ ਹੀ ਹੋਏ, ਆਹ ਹਾਰੂਗਾ ਹੀ ਹੋਏ, ਮਤਲਬ ਇੱਕ ਰਿਦਮ ਜੀ ਚੱਲਦੀ ਰਹਿੰਦੀ ਹੈ,
1: ਬੂਮ ਜਿਹਾ ਬਣਿਆ ਪਿਆ ਹਰ ਇੱਕ ਚੀਜ਼ ਦਾ, ਇੱਕ ਹੈ ਉਤਸ਼ਾਹ ਜਿਹਾ ਬਣਿਆ ਹੋਇਆ ਹੈ ਸੋਸਾਇਟੀ ਦੇ ਵਿੱਚ। ਈਵਨ ਸਰਤਾਜ ਦਾ ਤਾਂ ਇੰਟਰਨੈਸ਼ਨਲ ਮੀਡੀਆ ਨਿਊਜ਼ 9 ਇਹ ਸਾਰਿਆਂ ਨੇ ਵੀ ਬੜਾ ਉਹਦਾ ਮਤਲਬ ਕਵਰੇਜ ਦਿੱਤੀ ਹੈ, ਅਤੇ ਹਰ ਇੱਕ ਪਾਸੇ ਹੀ ਮਤਲਬ ਇਹ ਸੀਗਾ ਕਿ ਹਾਂ ਚਲੋ ਇੱਕ ਵੱਡਾ ਆਰਟਿਸਟ ਆ ਰਿਹਾ ਅਤੇ ਚਲੋ
0: ਜੀ। ਬਿਲਕੁਲ, ਸ਼ਹਿਰ ਦੇ ਵਿੱਚ ਜਦੋਂ ਕੁਛ ਹੋ ਰਿਹਾ ਹੁੰਦਾ ਵਾ ਅਤੇ ਫਿਰ ਹਰ ਇੱਕ ਚੀਜ਼ ਦੀ ਜਿਹੜੀ ਆ ਉਹ ਪਿਣਕ, ਹਰ ਇੱਕ ਚੀਜ਼ ਦੀ ਆਵਾਜ਼ ਜਿਹੜੀ ਉਹ ਦੂਰ ਦੂਰ ਤੱਕ ਜ਼ਰੂਰ ਪਹੁੰਚਦੀ ਹੈ। ਬਾਕੀ ਅੱਜ ਕੱਲ੍ਹ ਯਸ਼ਜੀ ਮੰਡੀ ਦਾ ਜ਼ਮਾਨਾ, ਅੱਜ ਕੱਲ੍ਹ ਤੁਸੀਂ ਜੋ ਤੁਸੀਂ ਵਿਖਾਉਣਾ ਚਾਹੁੰਦੇ ਹੋ ਉਹ ਸਾਰਿਆਂ ਨੂੰ ਦਿਖ ਪੈਂਦਾ, ਜੋ ਤੁਸੀਂ ਲੁਕਾਉਣਾ ਚਾਹੁੰਦੇ ਹੋ ਕਿਸੇ ਹੱਦ ਤੱਕ ਤੁਸੀਂ ਲੁਕਾ ਲੈਂਦੇ ਹੋ। ਸੋ ਅੱਜ ਕੱਲ੍ਹ ਤਾਂ ਬਹੁਤ ਚੀਜ਼ਾਂ ਮੈਟਰ ਕਰਦੀਆਂ ਆਪਣੇ ਕਲਾਕਾਰਾਂ ਦੇ ਵਿੱਚ ਨਾ, ਇੱਕ ਦੌੜ, ਇੱਕ ਹੌੜ, ਚਾਹੇ ਉਹ ਆਪਣੇ ਦਲਜੀਤ ਤੋਂ ਲੈ ਕੇ ਅਤੇ ਸਰਤਾਜ ਜਾਂ ਹੋਰ ਜਿੰਨੇ ਵੀ ਨੇ, ਉਹਨਾਂ ਦੇ ਵਿੱਚ ਇੱਕ ਹੋੜ ਅੱਜ ਕੱਲ੍ਹ ਲੱਗੀ ਹੈ। ਮੈਨੂੰ ਕਈ ਵਾਰੀ ਤਾਂ ਇੱਦਾਂ ਲੱਗਦਾ ਹੁੰਦਾ ਵੀ ਸ਼ਾਇਦ ਦਲਜੀਤ ਨੂੰ ਵੇਖ ਕੇ ਹੀ ਆ ਜਾਂ ਕਿੱਦਾਂ, ਵੀ ਆਪਾਂ ਵੱਡੇ ਵੱਡੇ ਆਪਾਂ ਚੈਨਲਾਂ 'ਤੇ ਜਾਈਏ, ਅੰਗਰੇਜ਼ੀ ਚੈਨਲਾਂ 'ਤੇ ਜਾਈਏ, ਅੰਗਰੇਜ਼ੀ ਬੋਲੀਏ, ਹੈ ਨਾ, ਉੱਦਾਂ ਦੇ ਆਪਾਂ
1: ਇੰਗਲਿਸ਼ ਦੀ ਤਾਂ ਜੇ ਆਪਾਂ ਗੱਲ ਕਰੀਏ ਹਮੇਸ਼ਾ, ਮਤਲਬ ਇਹ ਆਪਾਂ ਗਲੋਬਲ ਲੈਂਗੁਏਜ ਇਹ ਡੋਮੀਨੇਟਿੰਗ ਤਾਂ ਵੀ ਰਹੀ ਹੈ ਕਿਉਂਕਿ ਸਾਰਿਆਂ ਨੂੰ ਇੱਦਾਂ ਲੱਗਦਾ ਕਿ ਹਾਂ ਬਸ ਜੇ ਤੁਹਾਨੂੰ ਅੰਗਰੇਜ਼ੀ ਆ ਗਈ ਫਿਰ ਤੁਸੀਂ ਫੱਟੇ ਚੱਕ ਦੋਗੇ, ਹੈ ਨਾ? ਇੱਕ ਇੱਕ ਪਤਾ ਨਹੀਂ ਕਿਉਂ ਬੜਾਈ ਹੋਈ ਹੈ ਇੱਕ ਸੋਚ ਜੀ, ਹਾਲਾਂਕਿ ਹੈ ਤਾਂ ਇੱਕ ਭਾਸ਼ਾ ਹੀ ਹੈ ਨਾ, ਹੋਰ ਕੋਈ।
0: ਕਈ ਤਾਂ ਬੜੇ ਕੰਫਰਟੇਬਲੀ ਬੋਲ ਲੈਂਦੇ ਨੇ, ਕੈਰੀ ਕਰ ਲੈਂਦੇ ਨੇ, ਕਈ ਮੈਂ ਵੇਖਣਾ ਵਾ ਵੀ ਔਖੇ ਹੋ ਕਵੀ ਮੇਰੇ ਵਰਗੇ ਬੋਲਦੇ ਨੇ, ਪਰ ਬੋਲਣੀ ਜ਼ਰੂਰ ਹੈ,
1: ਬੋਲਣੀ ਜ਼ਰੂਰ ਹੈ।
0: ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜੇ ਕਿਤੇ ਸਰਦਾ ਹੋਵੇ, ਮੰਨ ਲਓ ਮੇਰੇ ਵਰਗੇ ਦਾ ਸਰਦਾ ਹੋਵੇ, ਤਾਂ ਬੰਦਾ ਸਾਰੀ ਲਵੇ, ਪਰ ਨਹੀਂ, ਆਪਾਂ ਬੋਲਣੀ ਬੋਲਣੀ, ਜਿੱਦਾਂ ਮਰਜ਼ੀ ਹੋਵੇ, ਮਤਲਬ ਆਪਾਂ ਉਸ ਲਾਈਨ 'ਚ ਲੱਗਣਾ ਲੱਗਣਾ। ਚਲੋ ਖੈਰ, ਵਧਦੇ ਅੱਗੇ ਇਸ ਤੋਂ, ਅਤੇ ਇਸ ਹਫ਼ਤੇ ਖਾਸ ਤੌਰ ਦੇ ਉੱਤੇ ਇਸ ਮਹੀਨੇ ਨੂੰ ਮੈਂਟਲ ਹੈਲਥ ਦੇ ਵਜੋਂ ਮਨਾਇਆ ਜਾਂਦਾ, ਅਤੇ ਖਾਸ ਤੌਰ ਦੇ ਉੱਤੇ ਜਿਹੜੇ ਪ੍ਰੋਗਰਾਮ ਨੇ ਕਿਤੇ ਨਾ ਕਿਤੇ ਜਾ ਕੇ ਅਤੇ ਸਾਡੀ ਮੈਂਟਲ ਹੈਲਥ ਦੇ ਨਾਲ ਜੋੜ ਦਿੱਤੇ ਜਾਂਦੇ ਆ, ਫਿਲਮਾਂ ਬਈ, ਪ੍ਰੋਗਰਾਮ ਆਸ ਪਾਸ, ਨਿੱਕੀਆਂ ਨਿੱਕੀਆਂ ਗੈਦਰਿੰਗਸ ਜਿੱਥੇ ਜਾ ਕੇ ਅਤੇ ਸਾਨੂੰ ਸਕੂਨ ਮਿਲਦਾ, ਦਿਮਾਗ ਦੀ ਤਸੱਲੀ ਮਿਲਦੀ ਹੈ, ਜੇ ਮਿਲਦਾ ਤਾਂ। ਕਈ ਵਾਰੀ ਆਪਾਂ ਬੋਝ ਉਲਟਾ ਲੈ ਕੇ ਆ ਜਾਂਦੇ, ਸੋ ਇਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਲਈ ਇਹ ਚੰਗਾ ਵਾ, ਸਾਡਾ ਧਿਆਨ ਕੰਮਾਂ ਕਾਰਾਂ ਤੋਂ ਹਟ ਕੇ ਇਸ ਪਾਸੇ ਨੂੰ ਲੱਗਦਾ, ਅਤੇ ਆਪਾਂ ਇੱਕ ਹੋਰ ਜ਼ੋਨ 'ਚ, ਹੋਰ ਔਰੇ 'ਚ ਜਾਂਦੇ, ਅਤੇ ਫਰੈਸ਼ ਹੋ ਕੇ ਫਿਰ ਅਗਲੇ ਦਿਨ ਕੰਮ 'ਤੇ ਟੱਕਰ ਪੈਂਦੇ। ਕਿੰਨਾ ਕੁ ਤੁਸੀਂ ਫਰੈਸ਼ ਹੋ ਕੇ ਆਉਂਦੇ ਹੋ ਪ੍ਰੋਗਰਾਮਾਂ ਤੋਂ, ਕਿੰਨਾ ਕੁ ਇੱਕ ਫਰੈਸ਼ ਸਟਾਰਟ ਅਗਲੇ ਦਿਨ ਹੁੰਦਾ ਵਾ? ਸ਼ਾਇਦ ਜਿਹਨਾਂ ਜਿਹਨਾਂ ਨੇ ਵੀਕਐਂਡ ਦੇ ਉੱਤੇ ਕੋਈ ਪ੍ਰੋਗਰਾਮ ਵੇਖੇ ਨੇ, ਜਾਂ ਮੈਚ ਵੇਖਿਆ, ਜਾਂ ਤੁਸੀਂ ਕੋਈ ਹੋਰ ਐਕਟੀਵਿਟੀ 'ਚ ਇਨਵੋਲਵ ਰਹੇ ਹੋ, ਵੀਕਐਂਡ ਦੇ ਉੱਤੇ ਹੁੰਦੇ ਆ, ਸੋਮਵਾਰ ਥੋੜ੍ਹੀ ਥੋੜ੍ਹੀ ਜੀ ਸਾਂਝ ਤੁਸੀਂ ਜੇ ਚਾਹੋ ਤਾਂ ਤੁਸੀਂ ਮੈਸੇਜਾਂ ਦੇ ਜ਼ਰੀਏ ਪਾ ਸਕਦੇ ਹੋ, ਕਾਲਾਂ ਦੇ ਜ਼ਰੀਏ ਪਾ ਸਕਦੇ ਹੋ, ਵੀ ਕੀ ਉਹ ਵਾਕਈ ਚੀਜ਼ਾਂ ਤੁਹਾਡੇ ਲਈ ਉਹ ਕੰਮ ਕਰਦੀਆਂ ਨੇ, ਜੇ ਕਰਦੀਆਂ ਤਾਂ ਕਿਹੜੀ ਚੀਜ਼ ਤੁਹਾਡੇ ਲਈ ਕੰਮ ਕਰਦੀ ਹੈ, ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ। ਕਈ ਵਾਰੀ ਮੈਨੂੰ ਤਾਂ ਕੁਛ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਨੋਟ ਆਲਵੇਜ਼, ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਉਲਟਾ ਕਈ ਥਾਵਾਂ ਤੋਂ ਤੁਸੀਂ ਹੋਰ ਐਕਸਟਰਾ ਬੋਝ ਲੈ ਕੇ ਅਗਲੇ ਹਫ਼ਤੇ 'ਚ ਐਂਟਰੀ ਤੁਸੀਂ ਮਾਰ ਦਿਓ। ਸੋ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਪਿੱਕ ਚੂਜ਼ ਕਰਨਾ ਕਿ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਆਪਣੀ ਲਾਈਫ ਦੇ ਵਿੱਚ, ਆਪਣੇ ਵੀਕਐਂਡਸ ਦੇ ਵਿੱਚ ਆਪਾਂ ਇੰਜੋਏ ਕਰਨੀਆਂ, ਸ਼ਾਮਿਲ ਕਰਨੀਆਂ, ਕਿੱਥੇ ਜਾਣਾ, ਕਿੱਥੇ ਅਵੋਇਡ ਕਰਨਾ, ਅਤੇ ਉਹਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਜਿਹੜੀ ਚੀਜ਼ ਨੇ ਐਰਕੀ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਟਿੱਕ ਕਰੀ ਜਾਈਏ ਵੀ ਅਗਲੀ ਵਾਰੀ ਭਾਈ ਆਪਾਂ ਐਕਸਟਰਾ ਬੋਝ ਨਹੀਂ ਲੈਣ ਜਾਣਾ, ਪਰ ਫਿਰ ਦੁਬਾਰਾ ਤੋਂ ਇਨਸਾਨ ਦੀ ਇੱਕ ਫਿਤਰਤ ਵੀ ਆਪਾਂ ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰਦੇ ਹਾਂ। ਸੋ ਇਹ ਵੀ ਇੱਕ, ਸੋ ਅੱਜ ਦੇ ਦਿਨ ਗੱਲਬਾਤ ਆਪਾਂ ਤਾਂ ਵੀ ਇਸ ਬਾਰੇ ਕਰਾਂਗੇ ਕਿਉਂਕਿ ਇਹ ਮਹੀਨਾ ਇਸੇ ਕਰਕੇ ਮਨਾਇਆ ਜਾਂਦਾ।
1: ਬਿਲਕੁਲ, ਕਈ ਵਾਰੀ ਉਹ ਕਹਿੰਦੇ ਨੇ ਕਿ ਅੰਦਰੋਂ ਟੁੱਟ ਕੇ ਵੀ ਠੀਕ ਹੋਣ ਦਾ ਆਪਾਂ ਨਾਟਕ ਕਰਦੇ ਹਾਂ, ਅਤੇ ਉਹੀ ਸਟ੍ਰੈਸ ਜਿਹਾ ਲੈ ਕੇ ਹੁਣ ਭਾਵੇਂ ਨਹੀਂ ਹੈ ਜੀ, ਹੈ ਨਾ, ਪਾਰਟੀ 'ਚ ਜਾ ਰਹੇ ਹੋ ਤੁਸੀਂ, ਨਹੀਂ ਅਵੋਇਡ ਵੀ ਕਰ ਸਕਦੇ ਹੋ ਪਰ ਤੁਸੀਂ ਜਾਣਾ ਹੀ ਜਾਣਾ ਕਿਉਂਕਿ ਸਾਰੇ ਆ ਰਹੇ ਹੈ ਨਾ, ਸਾਰਾ ਕੁਛ ਤੁਸੀਂ ਉਹ ਬੋਝ ਜਿਹਾ ਲੈ ਕੇ, ਸਟ੍ਰੈਸ ਜਿਹਾ ਇੱਕ ਨਾਟਕ ਜਿਹਾ ਕਰਕੇ ਤੁਸੀਂ ਪਹੁੰਚਦੇ ਹੋ, ਉਲਟਾ ਤੁਸੀਂ ਬੋਝ ਲੈ ਕੇ ਉਹ ਡਬਲ ਕਰਕੇ ਆਉਂਦੇ ਹੋ ਕਈ ਵਾਰੀ। ਪਰ ਹਾਂ, ਡੈਫੀਨੇਟਲੀ ਕਈ ਚੀਜ਼ਾਂ ਜਿਵੇਂ ਮੈਨੂੰ ਵਧੀਆ ਲੱਗੀ, ਉਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ। ਤੁਸੀਂ ਆਪਣੀ ਲਿਸਟ ਤੁਸੀਂ ਆਪ ਹੀ ਕ੍ਰੀਏਟ ਕਰਨੀ ਹੈ। ਕਈ ਵਾਰੀ ਈਵਨ ਹਸਬੈਂਡ ਵਾਈਫ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ, ਕਿਸੇ ਨੂੰ ਇੱਕ ਸ਼ਾਂਤੀ ਨਾਲ ਬਹਿ ਕੇ ਇਕੱਲੇ ਬਹਿ ਕੇ ਚਾਹ ਪੀਣ 'ਚ ਮਜ਼ਾ ਆਉਂਦਾ, ਕਿਸੇ ਨੂੰ ਹੁੰਦਾ ਕਿ ਮੈਂ ਡਰਾਈਵ 'ਤੇ ਜਾ ਕੇ ਮੈਨੂੰ ਵਧੀਆ ਲੱਗਿਆ, ਕਿਸੇ ਨੂੰ ਇੱਕ ਫਰੈਂਡ ਦਾ ਕਾਲ ਆ ਜਾਏ ਉਹ ਵਧੀਆ ਲੱਗਦਾ, ਕਈ ਵਾਰੀ ਆਪਾਂ ਨੂੰ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ। ਅਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ ਨਾਲ ਆਪਣੀ, ਮਤਲਬ ਆਪਾਂ ਕਹਿੰਦੇ ਨਾ ਜਿਵੇਂ ਕੰਪਿਊਟਰ ਜਾਂ ਫੋਨ ਵੀ ਹੋ ਗਿਆ, ਟੂ ਮੱਚ ਜਦੋਂ ਯੂਜ਼ ਕਰਦੇ ਹਾਂ ਅਤੇ ਉਹਦੀ ਵੀ ਬੈਟਰੀ ਲੋ ਜੀ ਹੋਣ ਲੱਗ ਜਾਂਦੀ ਹੈ, ਜਾਂ ਕੰਪਿਊਟਰ ਕਈ ਵਾਰ ਸਿਸਟਮ ਆਪਣਾ ਕੰਮ ਨਹੀਂ ਕਰਦਾ, ਆਪਾਂ ਕੀ ਕਰਦੇ ਹਾਂ, ਰੀਸਟਾਰਟ ਕਰਦੇ ਹਾਂ। ਅਤੇ ਆਪਣੀ ਬੋਡੀ ਨੂੰ ਵੀ, ਆਪਣੇ ਮਾਇੰਡ ਨੂੰ ਵੀ ਰੀਸਟਾਰਟ ਜਾਂ ਰੀਬੂਟ ਕਰਨ ਦੀ ਲੋੜ ਹੁੰਦੀ ਹੈ, ਅਤੇ ਉਹਦੇ ਲਈ ਇਹ ਡਿਜ਼ਾਈਨ ਕੀਤੀ ਜਾਂਦੀ ਹੈ, ਐਕਸਟਰਾ ਚੀਜ਼ਾਂ, ਐਕਸਟਰਾ ਕਰੀਕੁਲਮ ਐਕਟੀਵਿਟੀਜ਼। ਬਟ ਡਿਪੈਂਡ ਔਨ ਯੂ ਕਿ ਤੁਸੀਂ ਕਿਹੜੀ ਚੀਜ਼ ਪੜ੍ਹਨੀ ਹੈ, ਕਿਹੜੀ ਚੀਜ਼ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ, ਜਾਂ ਤੁਸੀਂ ਇਹ ਵੀ ਧਿਆਨ ਰੱਖੋ ਕਿ ਕਿਹੜੀ ਚੀਜ਼ ਤੁਸੀਂ ਕੀਤੀ ਉਲਟਾ ਤੁਸੀਂ ਹੋਰ ਜ਼ਿਆਦਾ ਸਿਰ ਦਰਦ ਲੈ ਕੇ ਆ ਗਏ ਹੋ। ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਅੱਗੇ ਕਿ ਕਈ ਵਾਰੀ ਆਪਾਂ ਇੱਕ ਵਾਰ 'ਚ ਕਿੱਥੇ ਮੰਨਦੇ ਹਾਂ, ਆਪਾਂ ਆਪਣੇ ਆਪ ਨੂੰ ਫਿਰ ਚੈੱਕ ਕਰਦੇ, ਨਹੀਂ ਯਾਰਾ ਕੋਈ ਹੋਰ ਗੱਲ ਹੋਣੀ, ਚਲੋ ਫਿਰ ਜਾਂਦੇ ਹਾਂ, ਹੈ ਨਾ? ਅਤੇ ਆਪਾਂ ਇੱਕ ਵਾਰ 'ਚ ਤਾਂ ਮੰਨਦੇ ਹੀ ਨਹੀਂ ਨਾ, ਹੈ ਤਾਂ ਇਨਸਾਨੀ ਫਿਤਰਤ ਨਾ, ਵਾਰ ਵਾਰ ਗਿਰ ਗਿਰ ਕੇ ਫਿਰ ਆਪਾਂ ਉੱਠਣਾ ਹੈ, ਕਿਉਂਕਿ ਆਪਾਂ ਬਚਪਨ ਤੋਂ ਕਹਾਣੀ ਵੀ ਜਿਹੜੀ ਇੰਸੀ ਵਿੰਸੀ ਸਪਾਈਡਰ ਬਚਪਨ ਤੋਂ ਸੁਣੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਜਦ ਤੱਕ ਉੱਪਰ ਨਹੀਂ ਚੜ੍ਹਦੀ ਉਹ ਮੱਕੜੀ। ਅਤੇ ਆਪਣੀ ਵੀ ਉਹੀ ਜ਼ਿੰਦਗੀ ਹੈ ਕਿ ਆਪਾਂ ਵੀ ਹਮੇਸ਼ਾ ਵਾਰ ਵਾਰ ਕੋਸ਼ਿਸ਼ ਕਰਦੇ ਹਾਂ।
0: ਆਪਾਂ ਕਈ ਕਈ ਵਾਰੀ ਨਾ ਕਈ ਚੀਜ਼ਾਂ ਤੋਂ ਆਪਾਂ ਗਲਤ ਵੀ ਮੈਸੇਜ ਲੈ ਲੈਂਦੇ ਹਾਂ, ਜਾਂ ਜਿੱਦਾਂ ਨਾ ਉਹ ਇੱਕ ਨਿੱਕੀ ਜੀ ਇੱਕ ਕਹਾਣੀ ਹੈ ਅੰਗਰੇਜ਼ੀ ਦੀ, ਅਤੇ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਤੂੰ, ਮੈਂ ਬਹੁਤ ਪਰੇਸ਼ਾਨ ਹਾਂ ਵੀ ਇੱਦਾਂ ਕਰਕੇ, ਵੀ ਪਰਿਵਾਰਕ ਪਰੇਸ਼ਾਨੀਆਂ ਅਤੇ ਕੰਮ ਦੀਆਂ ਪਰੇਸ਼ਾਨੀਆਂ ਦੇ ਇਸ ਦੈਟ, ਅਤੇ ਉਹਨੇ ਕਿਹਾ ਪੋਈਮ ਹੈ, ਅਤੇ ਉਹਨੇ ਕਿਹਾ ਵੀ ਤੂੰ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਪਰੇਸ਼ਾਨ ਕਰਦੀਆਂ। ਅਤੇ ਉਹਨੇ ਫਿਰ ਕਿਤੇ ਮੁਲਾਕਾਤ ਹੋਈ ਕੋਈ ਸਾਲ 6 ਮਹੀਨੇ ਬਾਅਦ, ਅਤੇ ਉਹ ਕਹਿੰਦਾ ਵੀ ਮੈਂ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਿਆ ਸਾਰੀਆਂ ਚੀਜ਼ਾਂ ਤੋਂ, ਪਰ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਗ ਆ ਅਤੇ ਉਹ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲੋਂ ਤੂੰ ਡੀਅਟੈਚ ਕੀਤਾ ਉਹ ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤਲਾਕ ਦੇ ਦਿੱਤਾ ਬੱਚੇ ਵੀ ਉਹਨੂੰ ਦੇ ਦਿੱਤੇ ਸੀ ਨੌਕਰੀ ਮੈਂ ਛੱਡ ਕੇ ਅਤੇ ਦੂਸਰੀ ਮੈਂ ਕਰ ਲਈ ਘਰ ਅਫਕੋਰਸ ਵਹੁਟੀ ਨੇ ਰੱਖ ਲਿਆ ਸੀ ਅਤੇ ਉਹ ਇੱਕ ਤਰ੍ਹਾਂ ਦੇ ਨਾਲ ਮੇਰਾ ਘਰ ਵੀ ਛੁੱਟ ਗਿਆ ਉਹ ਵਾਲੇ ਆਂਢੀ ਗੁਆਂਢੀ ਵੀ ਛੁੱਟ ਗਏ ਜਿਹੜੇ ਮੈਨੂੰ ਸਟ੍ਰੈਸ ਦਿੰਦੇ ਸੀ ਅਤੇ ਬਹੁਤੇ ਲੋਕ ਵਹੁਟੀ ਨੂੰ ਠੀਕ ਸਮਝਦੇ ਸੀ ਇਸ ਕਰਕੇ ਉਹ ਮੈਨੂੰ ਕਵਾਉਣਾ ਬੁਲਾਉਣਾ ਛੱਡ ਕੇ ਵੀ ਇਹਨੇ ਗਲਤ ਕੀਤਾ ਤਾਂ ਇਸ ਕਰਕੇ ਵੇਖੋ ਮੈਂ ਸਾਰੇ ਕੁਛ ਦੇ ਨਾਲੋਂ ਡੀਅਟੈਚ ਹੋ ਗਿਆ ਅਤੇ ਪਰ ਪ੍ਰੋਬਲਮ ਮੇਰੀ ਜਿਹੜੀ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਹੈ ਅਤੇ ਉਹਦਾ ਮੋਰਲ ਇਹ ਹੀ ਕਿ ਡੀਅਟੈਚ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਛੱਡਣਾ ਤੁਸੀਂ ਆਪਣੇ ਯਾਰ ਬੇਲੀ ਛੱਡਣੇ ਜਾਂ ਬੱਚੇ ਛੱਡਣੇ ਜਾਂ ਘਰ ਬਾਰ ਛੱਡਣਾ ਅਤੇ ਉਹਦੇ ਕਹਿਣ ਦਾ ਮਤਲਬ ਡੀਅਟੈਚ ਦਾ ਇਹ ਕਿ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡੀਅਟੈਚ ਕਰਨਾ ਜਿਹੜੀਆਂ ਤੈਨੂੰ ਪਰੇਸ਼ਾਨੀ ਦਿੰਦੀਆਂ ਨਾ ਕਿ ਉਹਨਾਂ ਲੋਕਾਂ ਤੋਂ ਡੀਅਟੈਚ ਕਰਨਾ ਆਪਣੇ ਆਪ ਨੂੰ ਜਿਹੜੇ ਤੈਨੂੰ ਲੱਗਦਾ ਵਾ ਵੀ ਪਰੇਸ਼ਾਨੀਆਂ ਸੋ ਕਈ ਵਾਰ ਸਾਨੂੰ ਇਹ ਲੱਗਦਾ ਵੀ ਆਹ ਲੋਕ ਸਾਨੂੰ ਪਰੇਸ਼ਾਨੀ ਦਿੰਦੇ ਆ ਪਰ ਉਹ ਲੋਕ ਨਹੀਂ ਕੁਛ ਵਰਤਾਰੇ ਤੁਹਾਨੂੰ ਪਰੇਸ਼ਾਨੀ ਦੇ ਰਹੇ ਹੁੰਦੇ ਆ ਹੁਣ ਮੰਨ ਲਓ ਜੇ ਤੁਹਾਨੂੰ ਤੁਹਾਨੂੰ ਲੱਗ ਰਿਹਾ ਵਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਆ ਅਤੇ ਉਹ ਤੁਹਾਡੀ ਜਿਹੜੀ ਆ ਹੋ ਸਕਦਾ ਕਿ ਹਾਲੇ ਖੋਜ ਪੜਤਾਲ ਅਧੂਰੀ ਹੋਵੇ ਤੁਸੀਂ ਇੰਨਾ ਵੀ ਸਮਾਂ ਨਾ ਆਪਣੇ ਆਪ ਦੇ ਲਈ ਕੱਢ ਪਾਏ ਹੋ ਕਿ ਤੁਸੀਂ ਉਸ ਚੀਜ਼ ਨੂੰ ਐਨਾਲਿਸਿਸ ਕਰ ਪਾਓ ਹੈ ਨਾ ਸੋ ਆਪਾਂ ਸਿੱਧਾ ਸਿੱਧਾ ਕਿਸੇ ਪਰਸਨ ਦੇ ਉੱਤੇ ਕਿਉਂਕਿ ਸੌਖਾ ਹੁੰਦਾ ਇੱਕ ਫੇਸ ਦੇਣਾ ਨਾ ਪਰੇਸ਼ਾਨੀ ਦਾ ਕੋਈ ਫੇਸ ਨਹੀਂ ਹੁੰਦਾ ਅਤੇ ਆਪਾਂ ਇੱਕ ਫੇਸ ਦੇ ਕੇ ਤਾਂ ਸੌਖਾ ਸਮਝ ਲੈਂਦੇ ਵੀ ਸਾਰਾ ਕੁਛ ਜਿਹੜਾ ਅਤੇ ਉਸ ਫੇਸ ਦੇ ਪਿੱਛੇ ਕਿੰਨਾ ਸਕੂਨ ਕਿੰਨਾ ਸਾਥ ਕਿੰਨੀ ਐਪਰੀਸ਼ੀਏਸ਼ਨ ਜਾਂ ਉਹਦੇ ਵਿੱਚ ਕਿੰਨੇ ਚੰਗੇ ਗੁਣ ਆ ਉਹ ਫਿਰ ਇਗਨੋਰ ਕਰਕੇ ਅਤੇ ਉਹ ਸਾਰਾ ਕੁਛ ਅੱਗੇ ਉਹਦੇ 'ਤੇ ਠੱਪਾ ਲੱਗ ਜਾਂਦਾ ਹਾਈਲਾਈਟਿਡ ਹੋ ਜਾਂਦਾ ਹੈ ਨਾ ਸੋ ਮੇਨ ਜਿਹੜਾ ਡੀਅਟੈਚ ਕਰਨ ਦਾ ਮਕਸਦ ਹੁੰਦਾ ਉਹ ਇਹ ਨਹੀਂ ਕਿ ਆਪਾਂ ਉਹਨਾਂ ਲੋਕਾਂ ਤੋਂ ਜਾਂ ਆਪਣੇ ਚਾਹੁਣ ਵਾਲਿਆਂ ਤੋਂ ਕਿਉਂਕਿ ਫਿਰ ਤਾਂ ਬੰਦਾ ਹੋਰ ਤੰਗ ਪਰੇਸ਼ਾਨ ਹੋਊਗਾ ਬੇਸਿਕਲੀ ਤੁਸੀਂ ਜਿਹੜਾ ਕੁਛ ਛੱਡਣਾ ਵਾ ਉਹ ਆਪਣਾ ਅੜੀਅਲਪੁਣਾ ਕਈ ਵਾਰੀ ਛੱਡਣਾ ਹੁੰਦਾ ਕਈ ਵਾਰੀ ਆਪਣਾ ਹੰਕਾਰ ਛੱਡਣਾ ਹੁੰਦਾ ਵਾ ਕਈ ਵਾਰੀ ਕੋਈ ਭੈੜੀ ਆਦਤ ਛੱਡਣੀ ਹੁੰਦੀ ਆ ਫੋਰ ਐਗਜ਼ਾਮਪਲ ਮੰਨ ਲਓ ਤੁਹਾਨੂੰ ਇਹ ਤਾਂ ਲੱਗ ਰਿਹਾ ਵੀ ਇਹ ਪਾਰਟਨਰ ਪਰੇਸ਼ਾਨੀ ਹੈ ਮੇਰੇ ਲਈ ਪਰ ਹੋ ਸਕਦਾ ਤੁਹਾਡੀ ਸ਼ਰਾਬ ਪੀਣ ਦੀ ਆਦਤ ਤਾਂ ਉਹਦੇ ਲਈ ਪਰੇਸ਼ਾਨੀ ਹੋਵੇ ਮੰਨ ਲਓ ਤੁਸੀਂ ਮਤਲਬ ਜਸਟ ਮੈਂ ਐਗਜ਼ਾਮਪਲ ਦੇ ਰਿਹਾ ਹੈ ਨਾ ਤੁਹਾਡੀ ਲੇਟ ਘਰ ਆਉਣ ਦੀ ਜਾਂ ਤੁਹਾਡੀ ਸ਼ਰਾਬ ਪੀਣ ਦੀ ਜਾਂ ਤੁਹਾਡੀ ਗਲਤ ਯਾਰੀ ਦੋਸਤੀ ਦੀ ਜਿਹੜੀ ਆ ਉਹ ਰਿਜ਼ਲਟ ਇਹ ਹੋਵੇ ਵੀ ਤੁਹਾਡਾ ਪਾਰਟਨਰ ਤੁਹਾਡੇ ਨਾਲ ਖਿੱਚਦਾ ਹੋਵੇ ਪਰ ਤੁਹਾਨੂੰ ਕੀ ਲੱਗ ਰਿਹਾ ਵੀ ਮੇਰਾ ਪਾਰਟਨਰ ਮੇਰੇ ਲਈ ਪਰੇਸ਼ਾਨੀ ਪਾਰਟਨਰ ਪਰੇਸ਼ਾਨੀ ਨਹੀਂ ਆ ਉਹਦੇ ਪਿੱਛੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਡੀਅਟੈਚ ਕਰਨਾ ਹੁੰਦਾ ਪਰ ਆਪਾਂ ਇਨਡਾਇਰੈਕਟਲੀ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਡੀਅਟੈਚ ਕਰ ਲੈਂਦੇ ਜਿੱਥੋਂ ਥੋੜ੍ਹਾ ਬਹੁਤਾ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਾਜ ਚੱਲ ਰਿਹਾ ਹੁੰਦਾ
1: ਓਬਵੀਅਸਲੀ
0: ਸੋ ਸਭ ਤੋਂ ਪਹਿਲਾਂ ਜ਼ਰੂਰੀ ਹੁਣ ਇਹਦੇ ਪਿੱਛੇ ਇਹਦਾ ਮਕਸਦ ਇਹ ਵੀ ਨਹੀਂ ਆ ਇਹਦਾ ਮੈਸੇਜ ਇਹ ਵੀ ਨਹੀਂ ਆ ਕਿ ਹਾਂ ਵੀ ਉਹ ਲੋਕ ਤੁਹਾਨੂੰ ਨਹੀਂ ਪਰੇਸ਼ਾਨੀ ਦਿੰਦੇ ਹਾਂ ਕਈ ਲੋਕ ਤੁਹਾਨੂੰ ਦਿੰਦੇ ਹੋਣਗੇ ਪਰੇਸ਼ਾਨੀ ਮਕਸਦ ਸਿਰਫ ਇਸ ਗੱਲ ਕਰਨ ਦਾ ਇਹ ਆ ਜਿਹਦਾ ਤੱਤ ਇਹਦਾ ਸਾਰ ਇਹ ਆ ਕਿ ਸਾਡਾ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੇ ਨਾਲ ਸਵਾਲ ਕਰਨਾ ਅਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਅਨੈਲਿਸਿਸ ਕਰਨਾ ਕਿ ਅਸਲ ਦੇ ਵਿੱਚ ਪਰੇਸ਼ਾਨੀ ਹੈ ਕਿੱਥੇ ਹੌਲੀ ਹੌਲੀ ਹੌਲੀ ਹੌਲੀ ਜਦੋਂ ਆਪਾਂ ਇੱਕ ਸਾਨੂੰ ਫੇਸ ਮਿਲ ਜਾਂਦਾ ਫਿਰ ਉਹਦੇ ਪਿੱਛੇ ਰੀਜ਼ਨ ਫਿਰ ਉਹਦੇ ਪਿੱਛੇ ਅਗਲੇ ਰੀਜ਼ਨ ਦੇ ਪਿੱਛੇ ਰੀਜ਼ਨ ਹਾਂ ਤੁਸੀਂ ਸੋਚੀ ਜਾਓ ਤੁਹਾਨੂੰ ਆਂਸਰ ਮਿਲ ਜਾਂਦਾ ਪਰ ਉਹਦੇ ਲਈ ਜ਼ਰੂਰੀ ਆ ਕਿ ਕੋਈ ਵੀ ਐਵੇਂ ਨਜਾਇਜ਼ ਡਿਸੀਜ਼ਨ ਲੈਣ ਤੋਂ ਪਹਿਲਾਂ ਕਿਸੇ ਵੀ ਕਿਸਮ ਦਾ ਕੋਈ ਗਲਤ ਅਤੇ ਤੁਸੀਂ ਪਹਿਲਾਂ ਇੰਨਾ ਕੁ ਸੋਚ ਚੁੱਕੇ ਹੋ ਕਿ ਤੁਸੀਂ ਆਪਣਾ ਰਿਜ਼ਲਟ ਆਪਣਾ ਜਿਹੜਾ ਲਿਆ ਗਿਆ ਫੈਸਲਾ ਵਾ ਉਹਨੂੰ ਜਸਟੀਫਾਈ ਕਰ ਸਕੋ ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਟਾਈਮ ਦੇਣਾ ਆਪਣੇ ਆਪ ਨੂੰ ਸਵਾਲ ਕਰਨਾ ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ ਆਪਣੇ ਆਪ ਨੂੰ ਫੋਲਣਾ ਆਪਣੇ ਆਪ ਦੇ ਵਿੱਚੋਂ ਉਹ ਚੀਜ਼ਾਂ ਲੱਭਣੀਆਂ ਕਿਹੜੀ ਕਿਹੜੀ ਹੁਣ ਹੋ ਸਕਦਾ ਵਾ ਵੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵਾ ਅਸੀਂ ਕਿਸੇ ਕੰਮ ਦੇ ਉੱਤੇ ਜਾ ਕੇ ਕੋਈ ਫਿਲਮ ਵੇਖ ਕੇ ਕੋਈ ਪ੍ਰੋਗਰਾਮ ਵੇਖ ਕੇ ਯਾਰਾਂ ਦੋਸਤਾਂ ਨਾਲ ਬਹਿ ਕੇ ਅਸੀਂ ਆਪਣੇ ਆਪ ਨੂੰ ਰਿਲੈਕਸ ਕਰ ਲੈਂਦੇ
1: ਹਾਂ
0: ਪਰ ਤੁਸੀਂ ਜੇ ਕਰੀ ਕਈ ਵਾਰੀ ਕਿਤੇ ਸੋਚੋਗੇ ਹੋ ਸਕਦਾ ਵਾ ਕਿ ਤੁਸੀਂ ਉਲਟਾ ਹੋਰ ਪਰੇਸ਼ਾਨੀ ਵਧਾ ਲੈਂਦੇ ਹੋ ਸਕਦਾ ਤੁਹਾਡੀ ਜੇਬ ਨਾ ਫੋਰ ਐਗਜ਼ਾਮਪਲ ਹੋ ਸਕਦਾ ਤੁਹਾਡੀ ਜੇਬ ਨਾ ਲਾਓ ਕਰਦੀ ਹੋਵੇ ਤੁਸੀਂ 200-400 ਉੱਥੇ ਖਰਚ ਆਏ ਹੋ ਅਤੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ ਤੁਸੀਂ ਇੱਕ ਪਾਸਿਓਂ ਰਿਲੈਕਸੇਸ਼ਨ ਭਾਲਣ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸਿਓਂ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ ਸੋ ਮੇਨ ਆ ਕਿ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਅਨੈਲਿਸਿਸ ਆ ਉਹ ਪਹਿਲਾਂ ਫਾਈਂਡਿੰਗ ਤੁਹਾਡੀਆਂ ਸਹੀ ਹੋਣ
1: ਜਿਵੇਂ ਕਿ ਤੁਸੀਂ ਕਿਹਾ ਹੁਣ ਉਹ ਖੁਦ ਦੇ ਨਾਲ ਗੱਲ ਕਰਨਾ ਈਵਨ ਸਪੋਜ਼ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਤੁਸੀਂ ਫੇਸ ਦੇ ਹੀ ਦਿੱਤਾ ਸਪੋਜ਼ ਆਪਾਂ ਪਾਰਟਨਰ ਦੇ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ ਰਾਦਰ ਦੈਨ ਮਤਲਬ ਆਪਣੇ ਲੈਵਲ ਦਾ ਐਨਾਲਿਸਿਸ ਕਰਕੇ ਕਈ ਵਾਰੀ ਆਪਣੀ ਜਿਹੜੀ ਫੀਲਿੰਗਸ ਹੈ ਜਾਂ ਆਪਣੀ ਜਿਹੜੀ ਤੁਸੀਂ ਇੰਨੇ ਸਾਰੇ ਦਿਸ ਦੈਟ ਕੁਐਸਚਨਸ ਬਣਾਏ ਹੋਏ ਨਾ ਉਹ ਵੀ ਰਾਦਰ ਦੈਨ ਕਿਸੇ ਥਰਡ ਪਰਸਨ ਦੀ ਥਾਂ ਉਸ ਇੱਕ ਪਰਸਨ ਨਾਲ ਸ਼ੇਅਰ ਕਰਕੇ ਨਾ ਉਹ ਵੀ ਤੁਸੀਂ ਹਲਕਾ ਹੋ ਸਕਦੇ ਹੋ ਕਿ ਹਾਂ ਮੈਨੂੰ ਇਹ ਪਰੇਸ਼ਾਨੀ ਚੱਲ ਰਹੀ ਹੈ ਕਿ ਕਿਸ ਹੱਦ ਤੱਕ ਮੈਂ ਸਹੀ ਹਾਂ, ਉਹਦਾ ਵੀ ਇੱਕ ਪੱਖ ਸੁਣਨਾ ਬਣਦਾ, ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਅਕੋਰਡਿੰਗ ਆਪਾਂ ਐਨਾਲਿਸਿਸ ਵੀ ਕਰਕੇ ਬੋਲ ਕੇ ਵੀ ਨਾ ਇੱਕ ਇੱਕ ਕਹਿ ਲਓ ਇੱਕ ਬਾਇਸਨੈਸ, ਇੱਕ ਸੋਚ ਜਿਹੀ ਬਣਾ ਲੈਂਦੇ ਹਾਂ, ਹੈ ਨਾ, ਇੱਕ ਮੈਂਟੈਲਿਟੀ ਜਾਂ ਥਿੰਕਿੰਗ ਬਣਾ ਲੈਂਦੇ ਹਾਂ ਕਿ ਸੋ ਐਂਡ ਸੋ ਆ ਇਹ ਬੰਦਾ ਇੱਦਾਂ ਦਾ, ਜੇ ਮੈਂ ਇਹਨੂੰ ਮਿਲਾਂਗਾ ਮੇਰਾ ਨਾ ਮੈਂ ਮੇਰਾ ਦਿਮਾਗ ਹੀ ਖਰਾਬ ਹੋਣਾ। ਅਤੇ ਰਾਦਰ ਦੈਨ ਦੈਟ ਤੁਸੀਂ ਉਹ ਬੰਦੇ ਦੇ ਨਾਲ ਗੱਲ ਕਰੋ ਕਿ ਯਾਰ ਜਿੰਨੀ ਵਾਰ ਵੀ ਆਪਾਂ ਮਿਲਿਆ ਇਹ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਆਈ, ਜਾਂ ਤਾਂ ਇਹਦੇ 'ਤੇ ਵਰਕ ਕਰ ਲਏ ਜਾਂ ਆਪਾਂ ਓਕੇ ਟਾਟਾ ਬਾਏ ਬਾਏ। ਮਤਲਬ ਕਿਉਂਕਿ ਆਪਣੇ ਲੈਵਲ 'ਤੇ ਐਨਾਲਿਸਿਸ ਵੀ ਕਰਕੇ ਬਟ ਫਿਰ ਡਬਲ ਚੈੱਕ ਕਰਨਾ ਵੀ ਜ਼ਰੂਰੀ ਹੈ ਇੱਕ ਸਾਹਮਣੇ ਵਾਲੇ ਦਾ।
0: ਹਾਂ ਬਿਲਕੁਲ, ਜੇ ਸਭ ਤੋਂ ਪਹਿਲਾਂ ਇਹਦੇ ਵਿੱਚ ਹੀ ਅਗਲਾ ਪਾਰਟ ਇਹ ਵੀ ਆ ਜਾਂਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਖਾਸ ਨੇ, ਜਿਹੜੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦਾ ਹਿੱਸਾ ਨੇ, ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕੀਤੀ ਜਾਵੇ। ਆਪਾਂ ਇੱਥੇ ਵੀ ਕਈ ਲੋਕ ਬਹੁਤ ਗਲਤੀ ਕਰਦੇ ਆ ਵੀ ਉਹ ਸ਼ੁਰੂਆਤ ਬਾਹਰੋਂ ਕਰਦੇ ਆ। ਮਸਲਾ ਤੁਹਾਡੇ ਘਰ ਦਾ ਵਾ, ਸਲਾਹ ਲੈਣੀ ਤੁਸੀਂ ਬਾਹਰੋਂ ਸ਼ੁਰੂ ਕਰਦੇ ਹੋ, ਸੋ ਉਹ ਚੀਜ਼ ਹੋਰ ਜ਼ਿਆਦਾ ਵਿਗੜ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੁਹਾਡੀ ਆਪਸ ਦੇ ਵਿੱਚ ਤੁਹਾਡਾ ਸਲਾਹ ਮਸ਼ਵਰਾ ਹੋਵੇ। ਸੋ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਾਨਸਿਕ ਪਰੇਸ਼ਾਨੀ ਦਿੰਦੀਆਂ, ਸਾਨੂੰ ਐਂਗਜ਼ਾਇਟੀ ਦਿੰਦੀਆਂ, ਓਵਰ ਥਿੰਕਿੰਗ ਦਿੰਦੀਆਂ, ਸਾਨੂੰ ਹੌਲੀ ਹੌਲੀ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦੀਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਵੇਂ ਅਜਾਈ ਜਿਹਾ ਆਪਾਂ ਮਨ ਦੇ ਉੱਤੇ ਔਲਵੇਜ਼ ਇੱਕ ਬੋਝ ਜਿਹਾ ਮਹਿਸੂਸ ਕਰਦੇ ਹਾਂ। ਸ਼ਾਇਦ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਊਗਾ ਵੀ ਸਾਰਾ ਕੁਛ ਠੀਕ ਹੈ, ਤੁਸੀਂ ਖੁਸ਼ ਹੋ, ਤੁਹਾਡੀ ਜੋਬ ਬੜੀ ਵਧੀਆ ਵਾ, ਤੁਸੀਂ ਬੜੇ ਵਧੀਆ ਕਿਸੇ ਪ੍ਰੋਗਰਾਮ ਨੂੰ ਵੀ ਵੇਖ ਆਇਓ, ਤੁਸੀਂ ਜੋ ਜਿਹਨਾਂ ਲੋਕਾਂ ਨਾਲ ਇੰਜੋਏ ਕਰਦੇ ਹੋ ਉਹਨਾਂ ਨਾਲ ਵੀ ਬਹਿ ਆਇਓ, ਪਰ ਫਿਰ ਵੀ ਤੁਸੀਂ ਭਾਰ ਜਿਹਾ ਮਹਿਸੂਸ ਕਰਦੇ ਹੋ। ਸੋ ਉਹ ਸਾਰਾ ਕੁਛ
1: ਬੈਕ ਮਾਈਂਡ 'ਚ ਤੁਹਾਡੇ ਕੁਛ ਨਾ ਕੁਛ ਲੈ ਕੇ ਤੁਸੀਂ ਚੱਲ ਰਹੇ ਹੋ
0: ਜੀ, ਅਤੇ ਉਹ ਜਿਹੜਾ ਬੈਕ ਮਾਈਂਡ 'ਚ ਆ ਉਹ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਮਿਲ ਕੇ ਵੱਡੀਆਂ ਬਣਦੀਆਂ। ਸੋ ਇਸ ਕਰਕੇ ਜ਼ਰੂਰੀ ਆ ਕਿ ਸਾਡੀ ਮੈਂਟਲ ਹੈਲਥ ਠੀਕ ਰਹੇ, ਕਿਉਂਕਿ ਆਪਾਂ ਫਿਰ ਸੋਚ ਵੀ ਤਾਂ ਹੀ ਚੰਗਾ ਸਕਦੇ ਹਾਂ, ਹੈਲਦੀ ਤਾਂ ਸੋਚ ਸਕਦੇ ਹਾਂ, ਹੈਲਦੀ ਸੋਚ ਸਕਦੇ ਹਾਂ ਤਾਂ ਆਪਾਂ ਗਰੋ ਕਰ ਸਕਦੇ ਹਾਂ, ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਤੁਸੀਂ ਕ੍ਰੀਏਟੀਵਿਟੀ ਤਾਂ ਹੀ ਕਰ ਸਕਦੇ ਹੋ। ਸੋ ਆਪਣੇ ਕੰਮ ਦੇ ਵਿੱਚ, ਆਪਣੇ ਘਰ ਦੇ ਵਿੱਚ ਤਾਂ ਹੀ ਸਮਾਂ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ। ਸੋ ਇਸ ਸਾਰੇ ਕੁਛ ਦਾ ਜਾਂ ਫਿਰ ਇਸ ਮਹੀਨੇ ਦਾ ਜਾਂ ਇਹਨਾਂ ਦਿਨਾਂ ਦਾ ਜਾਂ ਇਹਨਾਂ ਹਫ਼ਤਿਆਂ ਦਾ ਮਕਸਦ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਇੱਕ ਹਲੂਣਾ ਦੇਈਏ, ਇੱਕ ਦੂਸਰੇ ਦਾ ਸਾਥ ਬਣੀਏ ਆਪਾਂ।
1: ਹਾਂ, ਇੱਕ ਦੂਜੇ ਤੋਂ ਪੁੱਛ ਲਓ ਤੂੰ ਠੀਕ ਹੈ, ਹੈ ਨਾ, ਸਿੰਪਲ,
0: ਬਿਲਕੁਲ ਬਿਲਕੁਲ,
1: ਬਾਕੀ ਹੋਰ ਕੁਛ ਨਹੀਂ ਹੈ, ਬਸ ਇਹੀ ਹਾਲ ਚਾਲ ਹੀ ਇੱਕ ਵਾਰੀ ਪੁੱਛ ਲਓ। ਔਰ ਦਿਲ ਹਲਕਾ ਕਰਨਾ ਬਹੁਤ ਜ਼ਰੂਰੀ ਹੈ, ਆਪਾਂ ਬੜੀ ਸਾਰੀ ਜਗ੍ਹਾ 'ਤੇ ਬੜੇ ਬੋਲਦੇ ਹਾਂ ਕਿ ਕਾਉਂਸਲਿੰਗ ਕਰਵਾ ਲਓ, ਇਹ ਕਰ ਲਓ, ਮਿਲ ਲਓ, ਅਪੁਆਇੰਟਮੈਂਟਸ ਲੈ ਲਓ, ਬਟ ਮੈਨੂੰ ਇੱਦਾਂ ਲੱਗਦਾ ਜਿੱਥੇ ਇੱਕ ਤਾਂ ਖੁਦ ਨਾਲ ਬਹਿਣਾ ਇਜ਼ ਅ ਗੁੱਡ ਐਕਸਰਸਾਈਜ਼, ਪਰ ਯਾਰ ਤੁਸੀਂ ਕਿਸ ਜਿਸ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਹੋ, ਆਪਣਾ ਦਿਲ ਹਲਕਾ ਕਰ ਲੈਣਾ ਚਾਹੀਦਾ, ਉਹ ਵੀ ਤੁਹਾਨੂੰ ਬੜਾ ਸਕੂਨ ਦਿੰਦਾ, ਭਾਵੇਂ ਤੁਸੀਂ ਮਤਲਬ ਉਹ ਡਿਪੈਂਡ ਕਰਦਾ ਕਿਸ ਵੇ 'ਚ ਤੁਸੀਂ ਸਟ੍ਰੈਸ ਰਿਲੀਫ ਕਰੋਗੇ, ਉਹ ਤੁਹਾਡੇ ਟੋਟਕੇ ਤੁਹਾਡੇ ਆਪ ਦੇ ਹੀ ਟ੍ਰਾਈ ਟੈਸਟ ਮੈਥਡ। ਕਈ ਵਾਰੀ ਕਿਸੇ ਨੂੰ ਇੱਕ ਵਾਰੀ ਹੁੰਦਾ ਕਿ ਮੈਨੂੰ ਰੀਸੈਟ ਕਰਨ ਲਈ ਇਕੱਲੇ ਬਹਿ ਕੇ ਕਿਤਾਬ ਪੜ੍ਹਨੀ ਹੈ, ਕਿਸੇ ਦਾ ਹੁੰਦਾ ਕਿ ਮੈਨੂੰ ਇਕੱਲੇ ਹੀ ਡਰਾਈਵ 'ਤੇ ਨਿਕਲ ਜਾਣਾ, ਕਿਸੇ ਨੂੰ ਪਹਾੜੀ ਜਗ੍ਹਾ 'ਤੇ ਜਾਣਾ ਪਸੰਦ ਹੈ, ਉਹ ਡਿਪੈਂਡ ਹੈ ਕਿ ਤੁਸੀਂ ਕਿਸ ਵੇ 'ਚ ਰਿਲੈਕਸ ਹੋਣਾ ਪਸੰਦ ਕਰਦੇ।
0: ਇਹ ਬੜੀ ਵੱਡੀ ਗੱਲ ਹੈ ਜਸਜੀ, ਅਤੇ ਇਹ ਆਪਾਂ ਇੱਕ ਨੈਕਸਟ ਸਟੈਪ ਦੀ ਗੱਲ ਕਰ ਰਹੇ ਹਾਂ ਜਿਹੜੀ ਤੁਸੀਂ ਮਤਲਬ ਕੀਤੀ ਆ, ਉਹ ਵਾਲਾ ਪਾਏਦਾਨ ਆ ਜਿੱਥੇ ਆਪਾਂ ਆਪਣੀ ਅੱਧੀ ਸਮੱਸਿਆ ਹੱਲ ਕਰ ਚੁੱਕੇ ਹੋਵਾਂਗੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਿਤਾਬ ਪੜ੍ਹ ਕੇ ਤੁਹਾਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਆਈਡੈਂਟੀਫਾਈ ਕਰ ਚੁੱਕੇ ਹੋ ਤੁਹਾਨੂੰ ਕਿਹੜੀ ਚੀਜ਼ 'ਚ ਸਕੂਨ ਮਿਲਦਾ। ਸੋ ਕੰਗਰੈਚੁਲੇਸ਼ਨ, ਜੇ ਤੁਹਾਨੂੰ ਇਹ ਪਤਾ ਵਾ ਵੀ ਕਿਹੜੀ ਚੀਜ਼ ਕਰਕੇ ਮੈਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਅੱਧਾ ਪੌਣਾ ਰਾਹ ਤੈਅ ਕਰ ਚੁੱਕੇ ਹੋ। ਗੱਲ ਸਿਰਫ ਇਹ ਆ ਕਿ ਤੁਸੀਂ ਹੁਣ ਉਹਦੇ ਲਈ ਟਾਈਮ ਨਹੀਂ ਕੱਢ ਪਾ ਰਹੇ। ਤੋ ਕੁਛ ਇੱਕ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਅੱਜ ਦੇ ਇਸ ਦਿਨ ਜਾਂ ਇਸ ਮਹੀਨੇ ਦੇ ਵਿੱਚ ਮੇਰੇ ਵੱਲੋਂ ਇਹ ਇਨਪੁੱਟ ਜਾਂ ਸਾਰਿਆਂ ਨੂੰ ਸਲਾਹ ਜਾਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਲਈ ਜਿਹੜੀ ਆਪਾਂ ਡਿਸਕਸ਼ਨ ਕਰਦੇ ਹਾਂ ਉਹਦੇ 'ਚ ਮੇਰੀ ਇਨਪੁੱਟ ਇਹ ਰਹੂਗੀ ਕਿ ਆਪਾਂ ਪਹਿਲਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਨੇ, ਉਹ ਤੁਹਾਨੂੰ ਬਿਹਤਰ ਪਤਾ ਹੋਊਗਾ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਪਰੇਸ਼ਾਨ ਕਰਦੀ, ਕਿਸੇ ਨੂੰ ਪੈਸਾ ਜ਼ਿਆਦਾ ਪਰੇਸ਼ਾਨ ਕਰਦਾ, ਕਿਸੇ ਨੂੰ ਕਿਸੇ ਦਾ ਵਿਛੋੜਾ, ਕਿਸੇ ਨੂੰ ਕਿਸੇ ਦਾ ਸਾਥ, ਕੁਛ ਵੀ ਹੋ ਸਕਦਾ। ਪਰ ਜਿਹੜੀਆਂ ਕੁਛ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਦੇ ਵਿੱਚ ਸੇਮ ਨੇ, ਆਪਾਂ ਉਹਨਾਂ ਦੇ ਉੱਤੇ ਗੱਲ ਕਰਾਂਗੇ। ਮੇਰੀ ਇਨਪੁੱਟ ਇਹ ਹੋਊਗੀ ਕਿ ਆਪਾਂ ਪਹਿਲਾਂ ਆਈਡੈਂਟੀਫਾਈ ਕਰੀਏ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ਾਂ ਕੀ ਨੇ। ਫੋਰ ਐਗਜ਼ਾਮਪਲ, ਸਭ ਤੋਂ ਜ਼ਰੂਰੀ ਸਾਡੀ ਸਿਹਤ ਹੈ, ਸਿਹਤ ਨੂੰ ਕਿੱਦਾਂ ਆਪਾਂ ਠੀਕ ਰੱਖ ਸਕਦੇ ਹਾਂ। ਆਪਾਂ ਹਰ ਰੋਜ਼ ਦੀ ਆਪਣੀ ਰੂਟੀਨ ਦੇ ਵਿੱਚ ਵਾਕ ਜੇ ਤੁਸੀਂ ਕਰ ਸਕਦੇ ਹੋ ਤਾਂ ਰਨਿੰਗ, ਜੇ ਤੁਸੀਂ ਕਰ ਸਕਦੇ ਹੋ ਤਾਂ ਐਕਸਰਸਾਈਜ਼, ਕੁੱਲ ਮਿਲਾ ਕੇ ਇਹਨੂੰ ਆਪਾਂ ਕਹੀਏ ਤਾਂ ਡੇਲੀ ਤੁਹਾਡੇ ਸਰੀਰ ਨੂੰ ਪਸੀਨਾ ਲਿਆਉਣ ਦੇ ਲਈ ਕੁਛ ਨਾ ਕੁਛ ਜ਼ਰੂਰ ਕਰੋ। ਨੰਬਰ ਵਨ, ਭਾਵੇਂ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ, ਵੈਸੇ ਤਾਂ ਵੇਖੋ ਕਿੱਡੀ ਅਜੀਬ ਗੱਲ ਆ, ਜਿਹੜਾ ਬੰਦਾ ਤੰਦਰੁਸਤ ਨਹੀਂ ਹੋਊਗਾ ਉਹ ਕਦੀ ਜਿੰਮ ਜਾਊਗਾ? ਉਹ ਵਿਚਾਰਾ ਕਿਤੇ ਦੌੜ ਸਕਦਾ? ਮਾੜੀ ਜਿਹੀ ਕਿਤੇ ਸਿਰ ਦਰਦ ਹੁੰਦੀ ਹੋਵੇ ਨਾ, ਤੁਹਾਡੇ ਵੀ ਤਾਂ ਮਾਈਗ੍ਰੇਨ ਤੋਂ ਹੀ ਤੁਹਾਡੇ ਵੀ ਸ਼ਿਕਾਇਤ ਹੁੰਦੀ ਆ, ਤੇ ਪੈਰ ਥੱਲੇ ਰੱਖਿਆ ਇੱਦਾਂ ਫੀਲ ਹੁੰਦਾ ਜਿੱਦਾਂ ਨਾ ਥੋੜਾ ਵੱਜਾ ਹੋਵੇ ਸਿਰ 'ਚ।
1: ਸਹੀ ਗੱਲ ਆ।
0: ਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਹਾਂ ਵੀ, ਪਰ ਸਾਡੇ 'ਚ ਉਲਟ ਆ, ਜਿੰਨਾ ਚਿਰ ਕੋਈ ਠੀਕ ਹੋਵੇ ਉਹਨਾਂ ਚਿਰ ਤੱਕ ਮੂੰਹ ਨਹੀਂ ਕਰਦਾ ਐਕਸਰਸਾਈਜ਼ ਨੂੰ, ਜਦੋਂ ਮਾੜਾ ਮੋਟਾ ਜਿਹਾ ਢਿੱਡ ਨਿਕਲ ਲੱਗਦਾ ਹੈ ਨਾ,
1: ਜਾਂ ਕੋਈ ਡਾਕਟਰ ਦੇ ਧੱਕਾ ਨਹੀਂ ਆਉਂਦਾ ਕਿ ਹੁਣ ਤੁਸੀਂ ਕਰਨਾ ਹੀ ਪੈਣਾ ਤੁਹਾਨੂੰ ਤਾਂ।
0: ਪਰ ਇਹ ਜ਼ਰੂਰੀ ਆ ਕਿ ਆਪਾਂ ਇਹ ਪੁਆਇੰਟ ਆਪਾਂ ਨੋਟ ਰੱਖੀਏ, ਸਭ ਤੋਂ ਜ਼ਰੂਰੀ ਸਾਡੀ ਸਿਹਤ, ਅਤੇ ਸਿਹਤ ਦੇ ਲਈ ਜ਼ਰੂਰੀ ਮੰਨ ਲਓ ਡੇਲੀ ਦੀ ਰੂਟੀਨ ਦੇ ਵਿੱਚ ਤੁਹਾਡੇ ਐਕਸਰਸਾਈਜ਼ ਬਹੁਤ ਹਲਕੇ ਤੋਂ ਕਿਸੇ ਵੀ ਤਰ੍ਹਾਂ ਦੀ, ਚਾਹੇ ਵਾਕ 'ਤੇ ਜ਼ਰੂਰ ਰੱਖੋ ਤੁਸੀਂ, ਨੰਬਰ ਵਨ। ਨੰਬਰ ਟੂ, ਤੁਸੀਂ ਤੁਹਾਡਾ ਖਾਣ ਪੀਣ, ਤੁਸੀਂ ਇੰਨਾ ਕੁ ਜ਼ਰੂਰ ਸੋਚੋ ਕਿ ਜੋ ਤੁਸੀਂ ਖਾ ਰਹੇ ਹੋ ਕੀ ਤੁਸੀਂ ਠੀਕ ਕਰ ਰਹੇ ਹੋ, ਠੀਕ ਖਾ ਰਹੇ ਹੋ ਤੁਹਾਨੂੰ ਆਂਸਰ ਤੁਹਾਡੇ ਅੰਦਰ ਨੇ ਹੀ ਤੁਹਾਨੂੰ ਦੇ ਦੇਣਾ ਵਾ। ਤੁਸੀਂ ਜੇ ਗਲਤ ਖਾ ਰਹੇ ਹੋ ਤਾਂ ਵੀ, ਸਹੀ ਖਾ ਰਹੇ ਹੋ ਤਾਂ ਵੀ, ਇਹ ਬਿਲਕੁਲ ਬੇਸਿਕ ਚੀਜ਼ਾਂ ਨੇ। ਜੇ ਨਹੀਂ ਖਾ ਰਹੇ ਤਾਂ ਫਿਰ ਕੱਲ੍ਹ ਨੂੰ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ। ਸੋ ਹਰ ਰੋਜ਼ ਜਦੋਂ ਆਪਾਂ ਕੁਛ ਖਾਂਦੇ ਹਾਂ, ਕੁਛ ਆਪਾਂ ਪੀਂਦੇ ਹਾਂ, ਤਾਂ ਸਾਡੇ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਸਾਡਾ ਹੋਣਾ ਚਾਹੀਦਾ ਵੀ ਕੀ ਆਹ ਮੈਂ ਠੀਕ ਕਰ ਰਿਹਾ। ਹੌਲੀ ਹੌਲੀ ਉਹ ਚੀਜ਼ਾਂ ਰਿਡਿਊਸ ਹੁੰਦੀਆਂ ਜਾਣਗੀਆਂ। ਮੰਨ ਲਓ ਜੇ ਕੋਈ ਸ਼ਰਾਬ ਪੀਂਦਾ, ਰੋਜ਼ ਆਪਣੇ ਆਪ ਨੂੰ ਸਵਾਲ ਕਰਦਾ, ਅਤੇ ਹੌਲੀ ਹੌਲੀ ਉਹ ਚਾਹ ਦੇ ਟਾਈਮ ਵੀ ਸਵਾਲ ਕਰਨੇ ਸ਼ੁਰੂ ਕਰ ਦੂਗਾ, ਹੈ ਨਾ। ਸੋ ਜਿੱਦਾਂ ਜਿੱਦਾਂ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋਈ, ਬਾਕੀ ਫਿਰ ਵੀ ਤੁਸੀਂ ਕਰੀ ਜਾਓ ਉਹ ਇੱਕ ਅਲੱਗ ਗੱਲ ਆ, ਪਰ ਇਹ ਬੇਸਿਕ ਚੀਜ਼ਾਂ ਨੇ, ਤੁਹਾਡੀ ਐਕਸਰਸਾਈਜ਼, ਤੁਹਾਡਾ ਖਾਣਾ ਪੀਣਾ, ਅਤੇ ਇਹ ਤੇ ਨਾਲ ਹੀ ਤੁਹਾਡੀ ਸਾਰੀ ਦੀ ਸਾਰੀ, ਇਹ ਦੋ ਚੀਜ਼ਾਂ ਹੀ ਆਪਾਂ ਠੀਕ ਕਰ ਲਈਏ, ਅਤੇ ਉਸ ਤੋਂ ਬਾਅਦ ਜੇ ਤੁਸੀਂ ਤੀਸਰਾ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਜਿਹੜੇ ਵੀ ਧਰਮ ਦੇ ਵਿੱਚ ਹੋ, ਭਾਵੇਂ ਤੁਸੀਂ 10 ਮਿੰਟ ਹੀ ਕੱਢੋ, ਪਰ ਬਹਿ ਕੇ ਕੱਢੋ। ਹੁਣ ਕਈ ਲੋਕਾਂ ਦੀ ਰੂਟੀਨ ਇਹ ਆ, ਕਈਆਂ ਦਾ ਉਹ ਇੱਦਾਂ ਕਹਿ ਦਿੰਦੇ ਆ ਕਿ ਆਪਾਂ ਤਾਂ ਜਾਂਦੇ ਜਾਂਦੇ ਪਾਠ ਕਰ ਲੈਂਦੇ ਹਾਂ, ਹਾਂ ਉਹ ਵੀ ਵਧੀਆ ਵਾ, ਉਹ ਪਲੱਸ 10 ਮਿੰਟ ਬਹਿਣ ਵਾਲਾ ਵੀ ਕੁਛ ਕਰੋ ਜਿਹਦੇ ਵਿੱਚ ਟਿਕਾਓ ਹੋਵੇ, ਜਿਹਦੇ ਵਿੱਚ ਤੁਸੀਂ ਹਾਂ ਠਹਿਰਾਓ ਹੋਵੇ, ਤੁਸੀਂ ਜ਼ਮੀਨ ਦੇ ਉੱਤੇ, ਇਹ ਵੀ ਨਹੀਂ ਕਿ ਬੈੱਡ ਦੇ ਉੱਤੇ ਤੁਸੀਂ ਬੈਠੇ ਹੋ, ਉਹ ਵੀ ਵਿੱਚ ਕਾਊਂਟ ਨਾ ਕਰੋਗੇ। ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ, ਬੜੀ ਸਾਰੀ ਸਾਇੰਸ ਆ, ਆਪਾਂ ਬਹੁਤੀ ਡਿਟੇਲ 'ਚ ਨਹੀਂ ਅੱਜ ਜਾਵਾਂਗੇ। ਤੁਸੀਂ ਜ਼ਮੀਨ ਦੇ ਉੱਤੇ ਭੁੰਜੇ ਤੁਸੀਂ ਬਹਿਣਾ ਵਾ, ਨੰਗੇ ਪੈਰੀ ਬਹਿਣਾ ਵਾ ਤੁਸੀਂ, ਅਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਰੱਬ ਰੱਬ ਕਰਨਾ, ਐਟਲੀਸਟ 5 ਤੋਂ 10 ਮਿੰਟ ਬਹਿਣਾ ਸ਼ੁਰੂ ਕਰੋ। ਉਸ ਦੇ ਦਰਮਿਆਨ ਜੋ ਤੁਹਾਡੇ ਮਨ 'ਚ ਆਉਂਦਾ ਆਉਣ ਦਿਉ, ਜੋ ਹੁੰਦਾ ਹੋਣ ਦਿਉ, ਇਹ ਨਾ ਤੁਸੀਂ ਮਹਿਸੂਸ ਕਰੋ ਵੀ ਹਾਏ ਮੇਰਾ ਤਾਂ ਮਨ ਨਹੀਂ ਲੱਗਾ, ਮੇਰਾ ਤਾਂ ਉਹਦੇ 'ਚ ਟਿਕਾਓ ਨਹੀਂ ਹੋਇਆ, ਨਹੀਂ ਆਉਂਦਾ ਤਾਂ ਨਾ ਹੋਵੇ, ਪਰ
1: ਅਕਸਰ ਗੱਲ ਹੈ ਬਹਿਣ ਦੀ। ਨਹੀਂ ਅਕਸਰ ਹੁੰਦਾ ਹੀ ਹੈ, ਜਦੋਂ ਤੁਸੀਂ ਅੱਖਾਂ ਮੀਚਦੇ ਹੋ ਨਾ, ਤੁਹਾਡੇ ਦਿਮਾਗ 'ਚ ਦੁਨੀਆਂ ਭਰ ਦੀ ਗੱਲਾਂ ਉਦੋਂ ਹੀ ਆਉਂਦੀ ਹੈ।
0: ਮੈਂ ਤੈਨੂੰ ਹੋਰ ਤਰੀਕੇ ਦਾ ਵੀ ਰਿਲਾਈਜ਼ ਕਰਦਾ ਯਾਸੀ, ਮੈਂ ਕਈ ਵਾਰੀ ਇੱਦਾਂ ਸੋਚਦਾ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਗੱਲਾਂ ਆਉਂਦੀਆਂ, ਅਤੇ ਉਹਦੇ ਵਿੱਚ ਨਾ ਆਪਾਂ ਇੱਕ ਇਹ ਸੋਚਦੇ ਹਾਂ ਵੀ ਹਾਏ ਮੇਰਾ ਮਨ ਨਹੀਂ ਲੱਗਾ ਰੱਬ ਵੱਲ, ਪਰ ਫਿਰ ਮੈਂ ਇੱਕ ਦਿਨ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਆਈਆਂ ਉਹ ਵੀ ਕਿੰਨੀਆਂ ਇੰਪੋਰਟੈਂਟ ਸੀ, ਉਹ ਮੈਨੂੰ ਭੁੱਲੀਆਂ ਸੀ, ਉਹ ਮੈਨੂੰ ਚੇਤੇ ਆ ਗਈਆਂ ਬੈਠਿਆਂ, ਹੈ ਨਾ, ਅਤੇ ਉਸ ਤੋਂ ਬਾਅਦ 'ਚ ਫਿਰ ਮੈਂ ਉਹਨਾਂ ਦਾ ਹੱਲ ਕਰ ਲਿਆ। ਜਾਂ ਮੈਂ ਮੰਨ ਲਓ ਮੇਰਾ ਮੈਨੂੰ ਬੈਠਿਆਂ ਬੈਠਿਆਂ ਮੈਨੂੰ ਚੇਤਾ ਆ ਗਿਆ, ਉਹ ਯਾਰ ਫਲਾਣਾ ਬਿੱਲ ਤਰਨ ਵਾਲਾ ਸੀ, ਹੈ ਨਾ, ਅਤੇ ਚੇਤਾ ਤਾਂ ਆ ਗਿਆ ਨਾ, ਕੁਛ ਕੁਛ ਤਾਂ ਭਾਰ ਲੱਥਾ। ਸੋ ਇਹ
1: ਤਿੰਨ ਚੀਜ਼ ਦਾ ਇੱਕ ਆਨਸਰ ਹੈ ਵੈਸੇ,
0: ਹਾਂ। ਸੋ ਬਹੁਤ ਸਾਰੀਆਂ ਹੋਣਗੀਆਂ, ਇਹ ਤਿੰਨ ਚੀਜ਼ਾਂ ਬੇਸਿਕ ਆਪਣੀ ਰੂਟੀਨ ਦੇ ਵਿੱਚ ਆਪਾਂ 10 ਮਿੰਟ ਜਿਹੜਾ ਆਪਾਂ ਸ਼ਾਂਤੀ ਨਾਲ ਬਹਿ ਕੇ, ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਓ, ਉਹਨੂੰ ਤੁਸੀਂ ਪਾਠ ਕਹਿ ਲਓ, ਕੁਛ ਨਹੀਂ ਕਰਨਾ ਤਾਂ ਉੱਦਾਂ ਹੀ ਬਹਿ ਜਾਓ, ਕੁਛ ਨਾ ਕਰੋ ਤੁਸੀਂ, ਉੱਦਾਂ ਹੀ ਬਹਿ ਜਾਓ, ਸੋਚ ਹੀ ਲਓ ਵੀ ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ, ਭਾਵੇਂ ਇਹੋ ਹੀ ਸੋਚ ਲਓ ਤੁਸੀਂ, ਪਰ ਬਹਿ ਜਾਓ ਟਿਕ ਕੇ, ਅਤੇ ਤੁਸੀਂ ਐਕਸਰਸਾਈਜ਼ ਕਰ ਲਓ, ਵਾਕ ਵਗੈਰਾ ਕਰ ਲਓ, ਅਤੇ ਖਾਣ ਲੱਗਿਆ ਜ਼ਰੂਰ ਸੋਚ ਲਓ ਵੀ ਮੈਂ ਗਲਤ ਖਾ ਰਿਹਾ ਜਾਂ ਸਹੀ ਖਾ ਰਿਹਾ। ਇਹ ਤਿੰਨ ਚੀਜ਼ਾਂ ਆਪਣੀ ਰੂਟੀਨ 'ਚ ਆਪਾਂ ਸ਼ਾਮਿਲ ਕਰ ਲਈਏ, ਭਾਵੇਂ ਤੁਸੀਂ ਤੰਦਰੁਸਤ ਹੋ, ਤੁਸੀਂ ਬੱਚੇ ਹੋ, ਤੁਸੀਂ ਬਜ਼ੁਰਗ ਹੋ, ਤੁਸੀਂ ਨੌਜਵਾਨ ਹੋ, ਮਤਲਬ ਇਹ ਸਾਰਿਆਂ 'ਤੇ ਲਾਗੂ ਹੁੰਦੀਆਂ।
1: ਬਿਲਕੁਲ, ਹਾਂ, ਇਹ ਚੀਜ਼ਾਂ 'ਤੇ ਹਰ ਕੋਈ, ਈਵਨ ਬੱਚੇ ਵੀ ਅੱਖਾਂ ਬੰਦ ਕਰਕੇ ਬ੍ਰੀਦ ਇਨ ਬ੍ਰੀਦ ਆਊਟ ਕਰ ਹੀ ਲੈਂਦੇ,
0: ਉਹਨਾਂ ਜੋ ਆਪਾਂ ਕਰਦੇ ਹਾਂ ਉਹ ਵੀ ਵੇਂਦੇ। ਸੋ ਆਪਾਂ ਜੇ ਵਾਕ ਕਰਾਂਗੇ ਸਾਡੇ ਬੱਚਿਆਂ ਨੂੰ ਵੀ ਆਦਤ ਪੈ ਜੂਗੀ, ਆਪਾਂ ਜੇ ਸੋਚ ਕੇ ਵਧੀਆ ਖਾਵਾਂਗੇ ਇਹਦਾ ਮਤਲਬ ਵੀ ਸਾਡੇ ਘਰ 'ਚ ਵਧੀਆ ਆ ਰਿਹਾ ਹੋਊਗਾ, ਸਾਡੇ ਬੱਚਿਆਂ ਤੱਕ ਵੀ ਉਹ ਚੀਜ਼ ਚੱਲ ਜੂਗੀ। ਆਪਾਂ ਜੇ 10 ਮਿੰਟ ਟਿਕ ਕੇ ਬੈਠੇ ਹਾਂ ਤਾਂ ਤੁਹਾਡੇ ਬੱਚੇ ਨੂੰ ਵੀ ਟਿਕ ਕੇ ਬਹਿਣਾ ਆ ਜੂਗਾ, ਨਹੀਂ ਤਾਂ ਤੁਹਾਡੀ ਸ਼ਿਕਾਇਤ ਹੀ ਰਹਿਣੀ ਆ ਇਹ ਤਾਂ ਟਿਕ ਕੇ ਨਹੀਂ ਬਹਿੰਦਾ, ਉਹਨੂੰ ਪਤਾ ਹੀ ਨਹੀਂ ਆ ਟਿਕ ਕੇ ਬਹਿਣਾ ਕੀ ਹੁੰਦਾ। ਉਹਨੇ ਨਾ ਤੁਹਾਨੂੰ ਵੇਖਿਆ ਨਾ ਕਦੀ ਹੁਣ ਟੀਵੀ ਕਾਰਟੂਨਾਂ ਨੇ ਤੇ ਟਿੱਕ ਕੇ ਬਹਿਣਾ ਨਹੀਂ ਹੈ ਕੋਈ ਇੱਦਾਂ ਦਾ ਕਾਰਟੂਨ ਥੋੜ੍ਹੀ ਹੋਊਗਾ ਜਿਹੜਾ ਉਹਨੂੰ ਇੱਦਾਂ ਦਾ ਉਹ ਵੇਂਦਾ ਹੋਵੇ ਕੋਈ ਬੱਚਾ ਵੀ ਉਹ ਟਿੱਕ ਕੇ ਤੇ ਇੱਕ ਘੰਟਾ ਬੈਠਾ ਹੀ ਹੈ ਬਸ ਇੱਦਾਂ ਦਾ ਤਾਂ ਕੁਛ ਨਹੀਂ ਹੋਣਾ ਸੋ ਇਹ ਚੀਜ਼ਾਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਤੁਸੀਂ ਸ਼ਾਮਿਲ ਕਰੋ ਕਿਉਂਕਿ ਇਹ ਵੱਡੀ ਸਮੱਸਿਆ ਵਾ ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ ਕੁਛ ਅੰਕੜੇ ਆਪਾਂ ਸਾਂਝੇ ਕਰ ਦਿੰਦੇ ਹਾਂ ਜਾਣ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਹਰ ਸਾਲ ਲਗਭਗ 20% ਯਾਨੀ ਕਿ ਪੰਜਾਂ ਦੇ ਵਿੱਚੋਂ ਇੱਕ ਆਸਟ੍ਰੇਲੀਆਈ ਨਾਗਰਿਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਦੇ ਨਾਲ ਜੂਝਦਾ ਲਗਭਗ 45% ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਨਾ ਕਦੇ ਮਾਨਸਿਕ ਸਿਹਤ ਦੀ ਸਮੱਸਿਆ ਚਾਹੇ ਉਹ ਡਿਪਰੈਸ਼ਨ ਹੋਵੇ ਚਾਹੇ ਉਹ ਐਂਗਜ਼ਾਇਟੀ ਹੋਵੇ ਜਾਂ ਕੋਈ ਵੀ ਇਹਦੇ ਨਾਲ ਰਲਦਾ ਮਿਲਦਾ ਕੋਈ ਇਹਦੀ ਭੈਣ ਇਹਦਾ ਭਰਾ ਇਹਦਾ ਮਾਮਾ ਇਹਦਾ ਫੁੱਫਾ ਸੋ ਇਹਦੇ ਨਾਲ ਰਿਲੇਟਡ ਕਦੀ ਨਾ ਕਦੀ ਜ਼ਿੰਦਗੀ 'ਚ ਉਹਨੂੰ ਸ਼ਿਕਾਇਤ ਜ਼ਰੂਰ ਰਹਿੰਦੀ ਆ 45% ਆਸਟ੍ਰੇਲੀਅਨ ਇਹ ABS ਦੇ ਡਾਟੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਸਭ ਤੋਂ ਵੱਡੀ ਜਿਹੜੀ ਆਮ ਸਮੱਸਿਆ ਵਾ ਉਹ ਆ ਓਵਰ ਥਿੰਕਿੰਗ ਐਂਗਜ਼ਾਇਟੀ ਅਤੇ ਡਿਪਰੈਸ਼ਨ ਜਿਹੜਾ ਇਹਨਾਂ ਦੋਵਾਂ ਤੋਂ ਬਾਅਦ ਆਉਂਦਾ ਅਤੇ ਬਾਅਦ ਵਿੱਚ ਇਹ ਤੋਂ ਬਾਅਦ 'ਚ ਫਿਰ ਉਹ ਇਹਨਾਂ ਤੋਂ ਹੀ ਕਨਵਰਟ ਹੋ ਕੇ ਫਿਰ ਉਹ ਡਿਪਰੈਸ਼ਨ ਬਣ ਜਾਂਦਾ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੇ ਲਈ ਆਪਣੇ ਆਪ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ਾਂ ਪਲੱਸ ਹੋ ਜਾਂਦੀਆਂ ਉਹਨਾਂ ਨੂੰ ਸੁੱਤੇ ਸਿੱਧ ਉਹਨਾਂ ਦਾ ਘਰ ਵੀ ਸਤਾ ਰਿਹਾ ਹੁੰਦਾ ਅਤੇ ਉਹ ਸਾਰੀ ਉਮਰ ਇਸੇ ਕੰਪੈਰੀਜ਼ਨ 'ਚ ਵੀ ਲੱਗੇ ਰਹਿੰਦੇ ਆ ਉੱਥੇ ਹੁੰਦੇ ਸੌਖੇ ਹੋਣਾ ਹੀ
1: ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ ਬੀਚ ਵੀ ਲਟਕਦੇ ਰਹੇ
0: ਜ਼ਿੰਦਗੀ ਦੇ ਵਿੱਚ ਆਪਸ਼ਨਸ ਵੇਖੋ ਕਿੰਨਾ ਤੰਗ ਕਰਦੀਆਂ ਬੰਦੇ ਨੂੰ
1: ਇਹ ਤਾਂ ਹੈ ਹੀ ਜਿੰਨੀ ਜ਼ਿਆਦਾ ਆਪਾਂ ਨੂੰ ਜਿਵੇਂ ਹੁਣ ਓਵਰ ਥਿੰਕਿੰਗ ਦੀ ਗੱਲ ਕੀਤੀ ਹੈ ਹੁਣ ਸੰਸਕ੍ਰਿਤ ਦੀ ਲਾਈਨ ਵੀ ਨਾ ਅਤੀ ਸਰਵਤਰ ਵਰਜੇਤ ਮਤਲਬ ਅਤੀ ਕਿਸੇ ਵੀ ਚੀਜ਼ ਦੀ ਠੀਕ ਨਹੀਂ ਹੈ ਭਾਵੇਂ ਓਵਰ ਥਿੰਕ ਕਰ ਲਓ ਭਾਵੇਂ ਓਵਰ ਆਪਸ਼ਨਸ ਕਹਿ ਲਓ ਕਿਸੇ ਵੀ ਚੀਜ਼ ਦੀ ਜੇ ਟੂ ਮੱਚ ਹੋ ਜਾਂਦੀ ਹੈ ਨਾ ਤੇ ਉਹ ਫਿਰ ਤੁਹਾਨੂੰ ਤੰਗ ਹੀ ਕਰਦੀ ਹੈ
0: ਆਪਸ਼ਨ ਹਮੇਸ਼ਾ ਮਾਰਦੀ ਹੈ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਉਂਝ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਤੋਂ ਬਗੈਰ ਤੂੰ ਜਾਂ ਹੁੰਦੀ ਤੇ ਗੱਲ ਹੋਰ ਹੋਣੀ ਸੀ ਸੋ ਇਹ ਜਿਹੜੀ ਆਪਸ਼ਨ ਹੈ ਨਾ
1: ਨਹੀਂ ਐਵੇਂ ਹੋਣਾ ਚਾਹੀਦਾ ਇੱਕ ਹੋਰ ਨੇਕ ਹੋ
0: ਪਤੀ ਪਤਨੀ ਔਰ ਵੋ ਦੋ ਹੁਣ ਤਾਂ ਸਾਡੀਆਂ ਫਿਲਮਾਂ ਵੀ ਚੱਲਣ ਲੱਗ ਗਈਆਂ ਹੁਣ ਕਿੱਥੋਂ ਹੁਣ ਤਾਂ ਟੱਪ ਗਿਆ ਕੰਮ ਉਹ ਤਾਂ ਸੋ ਆਮ ਤੌਰ ਦੇ ਉੱਤੇ ਨਵੇਂ ਨਵੇਂ ਜਦੋਂ ਆਪਾਂ ਆਉਂਦੇ ਹਾਂ ਤਾਂ ਉਦੋਂ ਸ਼ਾਇਦ ਇਹ ਚੀਜ਼ਾਂ ਸ਼ਾਇਦ ਘੱਟ ਸਾਨੂੰ ਨਾ ਇੱਕ ਫਿਰ ਵੀ ਮਤਲਬ ਜਿਵੇਂ ਅੰਕੜਿਆਂ ਦੇ ਹਿਸਾਬ ਨਾਲ ਵੇਖਾਂ ਤਾਂ ਇਹ ਕੁਛ ਉਲਟ ਕਹਿ ਰਹੇ ਨੇ ਪਰ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਨਾ ਸਾਨੂੰ ਇੱਕ ਆਸ ਹੁੰਦੀ ਹੈ ਆਸ ਵੀ ਤੁਹਾਨੂੰ ਜਿਉਂਦਿਆਂ ਰੱਖਦੀ ਹੈ ਆਸ ਵੀ ਤੁਹਾਨੂੰ ਸਟ੍ਰੈਸ ਨਹੀਂ ਹੋਣ ਦਿੰਦੀ ਸਾਨੂੰ ਆਸ ਹੁੰਦੀ ਹੈ ਵੀ ਅੱਗੇ ਜਦੋਂ ਆਪਾਂ PR ਹੋ ਗਏ ਪੜ੍ਹਾਈ ਖਤਮ ਹੋ ਗਈ ਨੌਕਰੀ ਵਧੀਆ ਮਿਲ ਗਈ ਨਾ ਤਾਂ ਅਸੀਂ ਠੀਕ ਹੋ ਜਾਣਾ
1: ਸਭ ਵਧੀਆ ਹੋ ਜਾਣਾ
0: ਉਦੋਂ ਤੱਕ ਸਗੋਂ ਤੁਹਾਨੂੰ ਉਸ ਲੈਵਲ 'ਤੇ ਇਹ ਚੀਜ਼ਾਂ ਪਰੇਸ਼ਾਨ ਨਹੀਂ ਕਰਦੀਆਂ ਤੁਹਾਨੂੰ ਪਰ ਜਿੱਦਾਂ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡੀ ਆਸ ਜੀ ਟੁੱਟਦੀ ਆ ਵੀ ਆਹ ਵੀ ਮਿਲ ਗਿਆ ਆਹ ਵੀ ਮਿਲ ਗਿਆ ਆਹ ਵੀ ਮਿਲ ਗਿਆ
1: ਹੁਣ ਕੀ
0: ਇਹ ਤਾਂ ਹੋਰ ਵੱਧ ਗਿਆ ਕੰਮ ਹੈ ਨਾ ਸੋ ਫਿਰ ਆਪਾਂ ਬਸ ਧੱਕੇ ਦੇ ਨਾਲ ਆਪਾਂ ਆਪਾਂ ਤੁਰੇ ਜਾਂਦੇ ਹਾਂ ਸੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਜਾਂ ਫਿਰ ਆਸ ਪਾਸ ਤੁਹਾਡੇ ਕੋਈ ਵੀ ਪ੍ਰੋਬਲਮ ਆ ਰਹੀ ਆ ਤੇ ਲਾਈਫ ਲਾਈਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 13, 11, 14 ਦੇ ਉੱਤੇ 24 ਘੰਟੇ ਦੇ ਲਈ ਇਹ ਨੰਬਰ ਹੁੰਦਾ ਬਲੂ ਬੌਂਡ ਦੇ ਉੱਤੇ ਬਲੂ ਬੌਂਡ ਬਿਯੋਂਡ ਬਲੂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਿਹੜਾ ਕਿ 24 ਘੰਟੇ ਦੇ ਲਈ ਨੰਬਰ ਹੁੰਦਾ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਕਿਸਮ ਦੀ ਕੋਈ ਲੈਂਗੁਏਜ ਦੀ ਤੁਹਾਨੂੰ ਸਮੱਸਿਆ ਵਾ ਤਾਂ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ 13, 14, 50 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਿਹੜੀ ਵੀ ਤੁਹਾਡੀ ਭਾਸ਼ਾ ਉਸੇ ਭਾਸ਼ਾ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕੀਤੀ ਜਾਊਗੀ ਸੋ ਅਜਿਹੇ ਦੇ ਵਿੱਚ ਕੋਈ ਵੀ ਆਸ ਪਾਸ ਤੁਸੀਂ ਵੇਖਦੇ ਹੋ ਜਾਂ ਤੁਹਾਨੂੰ ਕੋਈ ਸ਼ਿਕਾਇਤ ਤੁਹਾਡੇ ਪਰਿਵਾਰ ਨੂੰ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਲੱਗਦੀ ਹੈ ਤਾਂ ਇਹਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ ਸਭ ਤੋਂ ਪਹਿਲਾਂ ਆਪਣੇ GP ਦੇ ਨਾਲ ਗੱਲਬਾਤ ਕੀਤੀ ਜਾਵੇ ਲੋਕਲ GP ਦੇ ਕੋਲੋਂ ਮੈਂਟਲ ਹੈਲਥ ਪਲਾਨ ਤੁਸੀਂ ਬਣਵਾ ਸਕਦੇ ਹੋ ਉਸ ਤੋਂ ਇਲਾਵਾ ਜਿਹੜੀਆਂ ਹੋਰ ਅੱਗੇ ਦੀਆਂ ਸਟੈਪ ਨੇ ਉਹ ਤੁਹਾਨੂੰ ਜ਼ਰੂਰ ਦੱਸਣਗੇ ਜੇਕਰ ਨਹੀਂ ਤੁਸੀਂ GP ਕੋਲ ਜਾਣਾ ਚਾਹੁੰਦੇ ਤਾਂ ਘਰ ਬੈਠੇ ਤੁਸੀਂ ਲਾਈਫ ਲਾਈਨ ਦੇ ਉੱਤੇ ਜਾਂ ਫਿਰ ਬਿਯੋਂਡ ਬਲੂ ਦੇ ਉੱਤੇ ਕਾਲ ਕਰ ਸਕਦੇ ਹੋ
1: ਐਗਜੈਕਟਲੀ ਬੜੀ ਆਸਾਨੀ ਨਾਲ ਇੱਥੇ ਤਾਂ ਆਪਾਂ ਇਹੋ ਜਿਹੀ ਕੰਟਰੀ 'ਚ ਰਹਿ ਰਹੇ ਹਾਂ ਇੱਥੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਹੈਲਪ ਹੋ ਸਕਦੀ ਹੈ ਬਟ ਕਦਮ ਤਾਂ ਤੁਸੀਂ ਉਠਾਉਣਾ ਪਏਗਾ ਤੁਹਾਨੂੰ
0: ਹੀ ਕਹਿਣਾ ਪੈਣਾ ਵੀ ਹੱਥ ਖੜਾ ਕਰੋਗੇ ਫਿਰ ਹੀ ਟੀਚਰ ਕਹੂਗਾ ਨਾ ਹਾਂਜੀ ਦੱਸੋ ਵੀ
1: ਦੱਸੋ ਕੀ ਦਿੱਕਤ ਹੈ
0: ਸੋ ਜਾਂਦੇ ਜਾਂਦੇ ਇਹੀ ਕਹਾਂਗੇ ਅਤੇ ਸਭ ਤੋਂ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਇਹ ਕਹਾਂਗੇ ਕਿ ਪਲੀਜ਼ ਕਾਲ ਹਲੇ ਸਾਨੂੰ ਨਾ ਕਰੋ ਆਪਾਂ ਕਾਲ ਦੇ ਸਿਲਸਿਲੇ ਜਦੋਂ ਅਸੀਂ ਕਹਾਂਗੇ ਕਿ ਹੁਣ ਸਾਨੂੰ ਕਾਲ ਕਰੋ ਉਦੋਂ ਕਰਿਓ ਹੁੰਦਾ ਕੀ ਆ ਕਿ ਅਸੀਂ ਕਈ ਵਾਰੀ ਕਾਲ 'ਚ ਪੈ ਕੇ ਆਪਾਂ ਡੀਰੇਲ ਹੁੰਦੇ ਹਾਂ ਸਾਡਾ ਬੜਾ ਕੁਛ ਧਰਿਆ ਧਰਾਇਆ ਰਹਿ ਜਾਂਦਾ ਸੋ ਆਪਾਂ ਇਹ ਰਿਲਾਈਜ਼ ਕੀਤਾ ਕਿ ਸਾਡਾ ਫਲੋ ਮਰਦਾ ਸੋ ਇਸ ਕਰਕੇ ਜਦੋਂ ਅਸੀਂ ਆਪਣਾ ਕਹਿ ਚੁੱਕਾ ਹੋਵਾਂਗੇ ਫਿਰ ਤੁਸੀਂ ਨੋਟ ਕਰੀ ਜਾਓ ਤੁਸੀਂ ਵੀ ਆਪਣੇ ਪੈਨ ਤੇ ਆਪਣੇ ਦਿਮਾਗ 'ਚ ਆਪਣੀ ਕਾਪੀ 'ਤੇ ਨੋਟ ਕਰੀ ਜਾਓ ਅਤੇ ਜਦੋਂ ਅਸੀਂ ਤੁਹਾਨੂੰ ਆਵਾਜ਼ ਮਾਰਾਂਗੇ ਫਿਰ ਤੁਸੀਂ ਆ ਕੇ ਗੱਲ ਕਰਿਓ। ਧੰਨਵਾਦ, ਹਾਲੇ ਮੈਂ ਕਾਲ ਨਹੀਂ ਲੈ ਪਾਊਂਗਾ। ਅਤੇ ਜਾਂਦੇ ਜਾਂਦੇ ਇਸ ਸੈਗਮੈਂਟ ਦੇ ਵਿੱਚੋਂ ਆਪਾਂ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਅਤੇ ਉਹੀ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਅੱਗੇ ਅੱਗੇ ਤੁਰੇ ਜਾਂਦੇ ਇੱਕ ਸਟੇਜ ਇੱਦਾਂ ਦੀ ਆਉਂਦੀ ਆ ਤੁਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹੋ ਅਤੇ ਉਦੋਂ ਇਹ ਚੀਜ਼ ਤੁਸੀਂ ਜ਼ਰੂਰ ਯਾਦ ਕਰਿਓ ਕਿ ਜ਼ਿੰਦਗੀ ਦੇ ਵਿੱਚ ਆਪਾਂ ਉਦੋਂ ਹੀ ਪਰੇਸ਼ਾਨ ਹੁੰਦੇ ਹਾਂ ਜਦੋਂ ਸਾਨੂੰ ਦੂਰ ਤੱਕ ਕੁਛ ਦਿਖ ਨਹੀਂ ਰਿਹਾ ਹੁੰਦਾ, ਸਾਨੂੰ ਜਦੋਂ ਮਹਿਸੂਸ ਹੁੰਦਾ ਵੀ ਅੱਗੇ ਤਾਂ ਹਨੇਰਾ ਹੀ ਹਨੇਰਾ ਵਾ, ਅੱਗੇ ਸਾਨੂੰ ਸਾਡਾ ਫਿਊਚਰ ਨਹੀਂ ਦਿਖ ਰਿਹਾ, ਸਾਨੂੰ ਸਾਡਾ ਫਿਊਚਰ ਪਰੇਸ਼ਾਨ ਕਰਦਾ, ਸਾਨੂੰ ਲੱਗਦਾ ਵੀ ਅੱਗੇ ਤਾਂ ਮੰਜ਼ਿਲ ਹੀ ਕੋਈ ਨਹੀਂ ਹੈ, ਮੈਂ ਹਨੇਰੇ 'ਚ ਤੁਰਿਆ ਜਾਂਦਾ, ਤਾਂ ਉਦੋਂ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਕਿ ਜਦੋਂ ਆਪਾਂ ਚਾਨਣ ਲੈ ਕੇ ਤੁਰਦੇ ਹਾਂ, ਆਪਾਂ ਦੀਵਾ ਲੈ ਕੇ ਤੁਰਦੇ ਹਾਂ, ਜ਼ਿੰਦਗੀ ਇੱਕ ਦੀਵਾ ਲੈ ਕੇ ਤੁਰਨ ਵਾਂਗੂ ਆ ਅਤੇ ਦੀਵੇ ਦੀ ਚਾਨਣ ਦੀ ਮੋਮਬੱਤੀ ਦੀ ਇੱਕ ਖਾਸੀਅਤ ਆ ਕਿ ਸਾਨੂੰ ਅਗਲਾ ਕਦਮ ਦਿਖ ਰਿਹਾ ਹੁੰਦਾ, ਆਪਣੇ ਹੱਥ 'ਚ ਜਦੋਂ ਚਾਨਣ ਹੁੰਦਾ ਅਤੇ ਸਾਨੂੰ ਪਤਾ ਹੁੰਦਾ ਅਸੀਂ ਅਗਲਾ ਕਦਮ ਕਿੱਥੇ ਧਰਨਾ ਅਤੇ ਵੇਖਿਆ ਜਾਵੇ ਅਤੇ ਜਦੋਂ ਤੁਸੀਂ ਅਗਲਾ ਕਦਮ ਧਰ ਲਓਗੇ ਅਤੇ ਫਿਰ ਅਗਲਾ ਕਦਮ ਦਿਖਣਾ ਸ਼ੁਰੂ ਹੋ ਜਾਣਾ। ਸੋ ਐਵਰੀ ਡੇ ਹਰ ਪਲ ਤੁਸੀਂ ਜਿੱਦਾਂ ਜਿੱਦਾਂ ਕਦਮ ਅੱਗੇ ਵਧਾਈ ਜਾਓਗੇ ਉਹ ਦੀਵਾ ਉਹ ਚਾਨਣ ਉਹ ਲੋ ਤੁਹਾਨੂੰ ਅਗਲਾ ਵਿਖਾਈ ਜਾਓਗੇ। ਪਰ ਜੇ ਤੁਸੀਂ ਇਹ ਵੇਖ ਰਹੇ ਹੋ ਹੱਥ 'ਤੇ ਦੀਵਾ ਧਰ ਕੇ ਅਤੇ ਤੁਸੀਂ 10 ਕਿਲੋਮੀਟਰ ਅੱਗੇ ਵੇਖ ਰਹੇ ਹੋ, ਕਿਲੋਮੀਟਰ ਅੱਗੇ ਵੇਖ ਰਹੇ ਹੋ ਵੀ ਹਾਏ ਅੱਗੇ ਤਾਂ ਹਨੇਰਾ ਵਾ, ਪਰ ਤੁਸੀਂ ਯਾਦ ਰੱਖੋ ਕਿ ਤੁਸੀਂ ਉੱਡ ਕੇ ਨਹੀਂ ਉੱਥੇ ਪਹੁੰਚ ਸਕਦੇ, ਉੱਡ ਕੇ ਪਹੁੰਚਣ ਵਾਲਾ ਤੇ ਉੱਥੇ ਵੀ ਫਿਰ ਹਨੇਰੇ 'ਚ ਕਿਤੇ ਕੰਧ 'ਚ ਵੱਜੂਗਾ ਜਾ ਕੇ, ਹੈ ਨਾ, ਕਿਸੇ ਰੁੱਖ 'ਤੇ ਟੰਗਿਆ ਜਾਊਗਾ। ਸੋ ਤੁਸੀਂ ਇੱਕ ਇੱਕ ਕਦਮ ਹੌਲੀ ਹੌਲੀ ਬੇਬੀ ਸਟੈਪ ਜਦੋਂ ਇੱਕ ਇੱਕ ਵਧਾਈ ਜਾਓਗੇ ਉਹੋ ਹੀ ਲੋ ਅੱਗੇ ਅੱਗੇ ਤੁਰੀ ਜਾਣੀ ਆ ਅਤੇ ਉਹ ਹੀ ਤੁਹਾਨੂੰ ਇੱਕ ਇੱਕ ਸਟੈਪ ਅਤੇ ਉਹ ਜੋ ਤੁਹਾਨੂੰ ਦਿਖ ਰਿਹਾ ਵਾ ਅੱਗੇ ਉੱਥੋਂ ਤੱਕ ਤੁਸੀਂ ਪਹੁੰਚ ਜਾਣਾ ਵਾ ਆਖਿਰਕਾਰ। ਪਰ ਕਹਿਣ ਦਾ ਮਤਲਬ ਇਹ ਕਿ ਠਹਿਰਾ, ਥੋੜ੍ਹਾ ਜਿਹਾ ਸਕੂਨ ਅਤੇ ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਪਊਗੀ ਸਾਨੂੰ, ਵੀ ਇਹ ਨਹੀਂ ਆ ਵੀ ਰਾਤੋਂ ਰਾਤ ਤੁਸੀਂ ਜੇ ਤੁਸੀਂ ਰਾਤੋਂ ਰਾਤ ਪਹੁੰਚਣ ਦੀ ਗੱਲ ਕਰੋਗੇ ਤੇ ਇਸ ਦੀਵੇ ਚੋਂ ਤੇਲ ਤੁਸੀਂ ਡੋਲ ਬਹਿਣਾ
1: ਤੇ ਭੁੱਖਾ ਮਾਰ ਮਾਰ ਕੇ ਚਾ ਪੀਓ, ਨਹੀਂ ਤੇ ਤੱਤੀ ਚਾ ਤੁਹਾਡਾ ਮੂੰਹ ਸਾੜ ਦੇਗੀ।
0: ਸੋ ਜਿਹੜੇ ਜਿਹੜੇ ਸਮਝ ਸਕਦੇ ਨੇ ਸਮਝ ਗਏ ਨੇ ਉਹ ਤੁਸੀਂ ਇਹਨੂੰ ਫੋਲੋ ਕਰੋ, ਜਿਹੜੇ ਨਹੀਂ ਸਮਝੇ ਤੁਸੀਂ ਕਿਸੇ ਵੇਲੇ ਵੀ ਮੈਸੇਜ ਜਾਂ ਫੋਨ ਕਰ ਸਕਦੇ ਹੋ ਜਾਂ ਫਿਰ ਕੋਈ ਵੀ ਤੁਹਾਡੇ ਜਾਣਨ ਦੇ ਵਿੱਚ ਸਮਝਣ ਦੇ ਵਿੱਚ ਸਿਆਣਾ ਜਿਹਦੇ ਨਾਲ ਤੁਸੀਂ ਗੱਲ ਕਰਨੀ ਵਧੀਆ ਲੱਗਦੀ ਹੈ ਤੁਹਾਨੂੰ ਉਹਦੇ ਨਾਲ ਜ਼ਰੂਰ ਕਰੋ। ਅਤੇ ਆਪਾਂ ਅਗਲੀ ਰੂਪਰੇਖਾ ਦੱਸ ਕੇ ਆਪਾਂ ਜਸ਼ੀ ਫਿਰ ਅੱਗੇ ਵਧੀਆ ਬ੍ਰੇਕ ਦਾ ਸਮਾਂ ਹੋਗਾ।
1: ਹਾਂਜੀ ਹਾਂਜੀ ਬਿਲਕੁਲ, ਹੁਣ ਮੈਂਟਲ ਹੈਲਥ ਦੀ ਤਾਂ ਆਪਾਂ ਗੱਲ ਕਰ ਲਈਏ ਅਤੇ ਤੁਸੀਂ ਇੰਨੀ ਸੋਹਣੀ ਟਿਪ ਦਿੱਤੀ ਹੈ, ਮੈਨੂੰ ਲੱਗਦਾ ਹਰ ਇੱਕ ਇਨਸਾਨ ਦੇ ਕੰਮ ਆਉਣੀ ਆਉਣੀ ਹੈ ਇਹ ਚੀਜ਼, ਕਿਉਂਕਿ ਇਹ ਬੈਸਟ ਐਗਜ਼ਾਮਪਲ ਹੋ ਗਿਆ। ਅਤੇ ਇਹਦੇ ਨਾਲ ਹੁਣ ਆਪ ਤੁਹਾਨੂੰ ਪਤਾ ਹੀ ਇਸ ਮੰਡੇ ਨੂੰ ਆਪਾਂ ਗਾਰਡਨਿੰਗ ਦੀ ਵੀ ਗੱਲਾਂ ਕਰਦੇ ਹਾਂ ਅਤੇ ਫਲ ਬੂਟਿਆਂ ਦੀ ਗੱਲ ਕਰਦੇ ਹਾਂ, ਤਾਂ ਮੈਂ ਸੋਚਿਆ ਕਿ ਮੈਂ ਤੁਹਾਨੂੰ ਇੱਕ ਹਿਸਟਰੀ ਦੱਸਦਾ ਫਰੂਟ ਦੀ ਹਿਸਟਰੀ, ਅਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਤੇ ਨਾਲ ਦੇ ਨਾਲ
0: ਅਗਲੇ ਹਿੱਸੇ 'ਚ ਆ ਕੇ
1: ਹਾਂ ਨਾਲ ਦੇ ਨਾਲ ਤੁਸੀਂ ਦਿਓਗੇ ਟਿਪਸ ਗਾਰਡਨਿੰਗ ਦੇ।
0: ਹਾਂਜੀ, ਕੁਛ ਇੱਕ ਮੈਸੇਜ ਵੀ ਆਏ ਨੇ ਅਤੇ ਉਹਨਾਂ ਦੇ ਨਾਲ ਰਿਲੇਟਿਡ ਵੀ ਗੱਲ ਕਰ ਲਾਂ, ਕਿਉਂਕਿ ਪ੍ਰੋਬਲਮ ਜਿਹੜੀਆਂ ਨੇ ਉਹ ਤਾਂ ਸਾਰਿਆਂ ਦੀਆਂ ਲਗਭਗ ਸੇਮ ਜਿਹੀਆਂ ਹੁੰਦੀਆਂ ਨੇ। ਅਤੇ ਆ ਕੇ ਆਪਾਂ ਅਗਲੇ ਹਿੱਸੇ 'ਚ ਗੱਲ ਕਰਾਂਗੇ, ਹੁਣ ਸਾਰੀਆਂ ਗੱਲਾਂ ਬਾਤਾਂ ਕਰਕੇ ਅਤੇ ਫਿਰ ਤੁਸੀਂ ਚਾਹੇ ਮੈਂਟਲ ਹੈਲਥ ਦੇ ਉੱਤੇ ਆ, ਚਾਹੇ ਕਿਸੇ ਫਰੂਟ ਗਾਰਡਨਿੰਗ ਦੇ ਉੱਤੇ ਆ, ਜਾਂ ਹੋਰ ਜਿਹੜੇ ਸਾਡੇ ਕੋਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇ ਨੇ ਉਹਨਾਂ ਦੇ ਉੱਤੇ ਕਿਸੇ 'ਤੇ ਵੀ ਤੁਸੀਂ ਗੱਲ ਕਰਨੀ ਆ, ਅਤੇ ਫਿਰ ਤੁਹਾਨੂੰ ਆਪਾਂ ਜਦੋਂ ਆਵਾਜ਼ ਮਾਰਾਂਗੇ ਫਿਰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ
1: ਪ੍ਰੈਜ਼ੈਂਟ ਸਰ ਕਹਿ ਦਿਓ
0: ਹਿੱਸੇਦਾਰੀ ਪਾਇਓ ਤੁਸੀਂ। ਅਤੇ ਬ੍ਰੇਕ 'ਚ ਜਾਣ ਤੋਂ ਪਹਿਲਾਂ ਦੱਸ ਦਿਓ ਕਿ ਸਲੀਪ ਐਂਡ ਰਿਲੈਕਸ ਵਾਲਿਆਂ ਦੇ ਵੱਲੋਂ ਫਾਈਨੈਂਸ਼ੀਅਲ ਈਅਰ ਸੇਲ ਲਾਈ ਗਈ ਆ, 50% ਔਫ ਆ ਐਪਿੰਗ ਸਟੋਰ ਦੇ ਵਿੱਚ, ਕੁਛ ਵੀ ਤੁਸੀਂ ਲੈਣਾ ਹੋਵੇ ਅਤੇ ਰੇਡੀਓ ਹਾਂਜੀ ਦਾ ਜੇਕਰ ਤੁਸੀਂ ਰੈਫਰੈਂਸ ਦਿੰਦੇ ਹੋ ਤਾਂ ਤੁਹਾਨੂੰ ਇੱਕ ਬੈੱਡ ਲੈਣ ਦੇ ਉੱਤੇ ਇੱਕ ਮੈਟਰਸ ਫ੍ਰੀ ਮਿਲੂਗਾ।
1: ਓਕੇ,
0: ਵਾਓ, ਯੀਪੀ।
1: ਇੱਕ ਉਹ ਵੀ ਦੱਸਿਆ ਸੀ ਨਾ ਤੁਸੀਂ ਲਾਸਟ ਟਾਈਮ ਕਿ ਇੰਡੀਅਨ ਸਟਾਈਲ ਗੱਦੇ ਵੀ
0: ਸਪੈਸ਼ਲਿਟੀ ਇਹਨਾਂ ਦੀ, ਤੁਸੀਂ ਜਿੱਦਾਂ ਦਾ ਮਰਜ਼ੀ ਹਾਰਡ ਤੁਸੀਂ ਬਣਵਾ ਲਓ, ਮੈਂ ਤਾਂ ਖੁਦ ਬਣਵਾਇਆ ਸੀ ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਉਸ ਤੋਂ ਬਾਅਦ ਮੇਰਾ ਲੱਕ ਪੀੜ ਨਹੀਂ ਹੁੰਦਾ ਹੈ, ਉਸ ਤੋਂ ਬਾਅਦ ਮੈਂ ਰਿਲੈਕਸ ਫੀਲ ਕਰਦਾ ਹਾਂ।
1: ਮੇਰੇ ਦਿਮਾਗ 'ਚ ਤਾਂ ਲੱਕ 28 ਕੁੜੀ ਦਾ ਵਾਲਾ ਗਾਣਾ ਆ ਗਿਆ।
0: ਅਤੇ ਇੱਕ ਆਪਾਂ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ ਜੀ, ਅਤੇ ਹੋਰ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਕੁਛ, ਪਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਰੇਡੀਓ ਹਾਂਜੀ 1674 AM।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। Authorized by Victorian Government, Melbourne.
0: Kitchen da style dull lagda, bathroom vanity simple jya. Hun tension khatam karo, aa gaya ZJ Stone Mason. Paade karnu banaye ekdam classy. Assi banaune aa designer stone bench tops for kitchen, stylish vanity ate modern laundry. Oh vi porcelain ate marble nal, jithe elegance mildi hai durability nal. Hun na sirf kar par tuhadi personality vi shine karegi stone de style nal. Call karo 0410 045555 या आज ही विजिट करो 104 कॉलिंस रोड, मेल्टन।
2: JBCO Films लेके आए ने एक्शन, इमोशन अते फुल ऑन एंटरटेनमेंट। पंजाबी फीचर फिल्म शेरा।
3: 5 साल बाद मुड़िया शेरे, ते मुड़िया भी केड़े हाथ ताजे।
4: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
5: मैं उत्थों भी मुड़ के हूँ जितों कोई नहीं मुड़ के हूँ।
2: Written and directed by Savio Sandhu. Produced by Anmol Sahni.
4: Hun vekhna na bhullo, 15 Mai to tuhade nedle cinema ghar vich.

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ ਸੋਮਵਾਰ ਦਾ ਦਿਨ ਹੈ, ਅੱਜ 18 ਤਰੀਕ ਹੈ ਮਈ ਦਾ ਮਹੀਨਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਜਸਪ੍ਰੀਤ।
1: ਹਾਂਜੀ, ਇੱਕ ਵਾਰੀ ਫਿਰ ਤੋਂ ਅਸੀਂ ਲੈ ਕੇ ਆਏ ਹਾਂ। ਹਾਂਜੀ, ਮੈਲਬਰਨ ਅਤੇ ਅੱਜ ਆਪਾਂ ਗੱਲ ਕਰਾਂਗੇ ਡਿਫਰੈਂਟ ਡਿਫਰੈਂਟ ਚੀਜ਼ਾਂ ਦੀ। ਆਪਾਂ ਗੱਲ ਕਰਦੇ ਹਾਂ ਕੀਵੀ ਦੇ ਬਾਰੇ। ਕਿਆ ਆਪਕੋ ਪਤਾ ਹੈ ਕੀਵੀ ਅਸਲ ਮੈਂ ਕੀਵੀ ਥਾ ਹੀ ਨਹੀਂ? ਕੀਵੀ ਜਿਸਕਾ ਨਾਮ ਕੀਵੀ ਹੈ ਵੋ ਪਹਿਲੇ ਕੀਵੀ ਥਾ ਹੀ ਨਹੀਂ। ਕੀਵੀ ਕੋ ਐਕਚੁਲੀ ਹਮ ਬਾਤ ਕਰੇ ਪਹਿਲੇ ਕੀ ਤੋ ਕੀਵੀ ਮਿਲਤਾ ਥਾ ਪਹਿਲੇ ਚਾਈਨਾ ਮੇਂ।
0: ਵੱਡਾ ਹੋ ਕੇ ਕੀਵੀ ਬਣਿਆ?
1: ਐਗਜੈਕਟਲੀ, ਪਹਿਲੇ ਮਿਲਤਾ ਥਾ ਚਾਈਨਾ ਮੇਂ ਟਾਂਗ ਡਾਇਨੈਸਟੀ ਕੇ ਟਾਈਮ ਸੇ। ਠੀਕ ਹੈ, ਤੋ ਉਸ ਟਾਈਮ ਪੇ ਇਸੇ ਬੋਲਤੇ ਥੇ ਮੀ ਹੋਟੋ। ਔਰ ਮੀ ਹੋਟੋ ਚਾਈਨੀਜ਼ ਮੇਂ ਥਾ, ਉਸਕਾ ਮਤਲਬ ਥਾ ਮਕਾਕ ਪੀਚ। ਔਰ ਇੱਕ ਟੀਚਰ ਥੀ ਵੋ ਚਾਈਨਾ ਗਈ, ਤੋ ਚਾਈਨਾ ਗਈ ਤੋ ਉਹਨੇ ਯੇ ਜੋ ਪ੍ਰੋਡਕਟ ਥਾ ਯਾ ਫਰੂਟ ਥਾ ਬੜਾ ਪਸੰਦ ਆਇਆ, ਤੋ ਉਹਨਾਂ ਨੇ ਕਿਹਾ ਕਿਉਂ ਨਾ ਮੈਂ ਇਸਕੇ ਬੀਜ ਲੈ ਜਾਊਂ। ਵੋ ਚਾਈਨਾ ਸੇ ਬੀਜ ਲੈ ਕੇ ਆਈ ਨਿਊਜ਼ੀਲੈਂਡ, ਔਰ ਉਹਨਾਂ ਨੇ ਇੱਕ ਫਾਰਮਰ ਕੋ ਦੇ ਦੀਏ। ਫਾਰਮਰ ਨੇ ਉਸੇ ਉਗਾਇਆ, ਔਰ ਜੋ ਵਹਾਂ ਕਾ ਇਨਵਾਇਰਮੈਂਟ ਥਾ ਨਿਊਜ਼ੀਲੈਂਡ ਕਾ, ਉਸਮੇਂ ਵੋ ਬਹੁਤ ਅੱਛੇ ਸੇ ਗਰੋ ਕੀਆ। ਤੋ ਯੇ ਜੋ ਫਰੂਟ ਥਾ, ਫਿਰ ਵਹਾਂ ਕੇ ਫਾਰਮਰਸ ਨੇ ਉਸੇ ਨਾਮ ਦਿਆ ਚਾਈਨੀਜ਼ ਗੂਸਬੈਰੀ, ਕਿਉਂਕਿ ਵੋ ਬੈਰੀ ਜੈਸਾ ਦਿਖ ਰਿਹਾ ਥਾ, ਗ੍ਰੀਨ ਥਾ, ਤੋ ਉਹਨਾਂ ਨੇ ਚਾਈਨੀਜ਼ ਗੂਸਬੈਰੀ ਇਸਕਾ ਨਾਮ ਦਿਆ। ਔਰ ਫਿਰ ਇਹਨਾਂ ਨੇ ਐਕਸਪੋਰਟ ਕਰਨਾ ਸ਼ੁਰੂ ਕੀਆ ਅਮੈਰੀਕਾ ਕੋ। ਅਮੈਰੀਕਾ ਨੇ ਵੀ ਲਗਭਗ 50 ਸਾਲੋਂ ਤੱਕ ਮੰਗਾਇਆ ਕੀਵੀ, ਔਰ ਬੜੇ ਚਾਅ ਸੇ ਖਾਇਆ। ਠੀਕ ਹੈ, ਪਰ ਵਨ ਫਾਈਨ ਡੇ ਉਹਨਾਂ ਨੇ ਡਿਸਾਈਡ ਕੀਆ ਕਿ ਕੋਈ ਵੀ ਐਸੀ ਚੀਜ਼ ਜਿਸਮੇ ਚਾਈਨਾ ਕਾ ਨਾਮ ਆਤਾ ਹੈ ਹਮ ਨਹੀਂ ਲੇਂਗੇ। ਤੋ ਉਹਨਾਂ ਨੇ ਉਸਕਾ ਬੋਲ ਦਿਆ, ਉਹਨਾਂ ਨੇ ਡਾਇਰੈਕਟ ਬੋਲਾ ਕਿ ਯੂ ਆਰ ਵੈਰੀ ਕੂਲ, ਬਟ ਯੂ ਨੋ ਵਾਟ, ਤੁਹਾਡਾ ਨਾਮ ਅੱਛਾ ਨਹੀਂ ਲੱਗ ਰਿਹਾ ਹਮੇ। ਅਬ ਫਾਰਮਰਸ ਕੋ ਕੁਛ ਨਾ ਕੁਛ ਤੋ ਨਾਮ ਦੇਣਾ ਥਾ ਨਾ, ਕਿਉਂਕਿ ਇਤਨਾ ਅੱਛੇ ਸੇ ਗਰੋਥ ਉਸਕੀ ਹੋ ਰਹੀ ਹੈ, ਇਤਨਾ ਅੱਛਾ ਫਰੂਟ ਹੈ, ਤੋ ਕੈਸੇ ਨਾ ਕੈਸੇ ਤੋ ਉਹਨਾਂ ਨੇ ਵੇਚਣਾ ਹੀ ਹੈ। ਉਹਨਾਂ ਨੇ ਪਹਿਲੇ ਮੈਲੇਨੇਟ ਕਰਕੇ ਉਸਕਾ ਨਾਮ ਦਿਆ, ਪਰ ਉਹ ਨਾਮ ਵੀ ਬੜਾ ਅਤਰੰਗੀ ਥਾ, ਤਰਬੂਜ ਸੇ ਮਿਲਤਾ ਜੁਲਤਾ ਥਾ। ਤੋ ਫਿਰ ਕਿਹਾ ਕਿ ਇਹ ਵੀ ਕੁਛ ਬਾਤ ਜਮੀ ਨਹੀਂ। ਤੋ ਉਹਨਾਂ ਨੇ ਫਿਰ ਐਟ ਦੀ ਐਂਡ ਡਿਸਾਈਡ ਕੀਆ ਸਭ ਚੀਜ਼ ਛੋੜੋ, ਜੋ ਹਮਾਰਾ ਨੈਸ਼ਨਲ ਬਰਡ ਹੈ, ਛੋਟਾ ਸਾ ਹੈ, ਹਲਕਾ ਸਾ ਬਰਾਊਨ ਕਲਰ ਕਾ ਬਰਡ ਹੈ, ਫਰੀ ਸਾ ਹੋਤਾ ਹੈ, ਤੋ ਯੇ ਫਰੂਟ ਵੀ ਬਾਹਰ ਸੇ ਐਸਾ ਹੀ ਦਿਖਤਾ ਹੈ, ਕਿਉਂ ਨਾ ਹਮ ਇਸ ਫਰੂਟ ਕਾ ਨਾਮ ਕਰ ਦੇ ਕੀਵੀ। ਤੋ ਵਹੀਂ ਸੇ ਕੀਵੀ ਬਣ ਗਿਆ ਕੀਵੀ, ਜੋ ਆਜ ਇੰਡੀਆ ਮੇਂ ਸ਼ਾਦੀਓ ਮੇਂ ਇੰਟਰਨੈਸ਼ਨਲ ਫਰੂਟ ਕੇ ਨਾਮ ਸੇ ਬੜਾ ਮਹਿੰਗਾ ਵਿਕਤਾ ਹੈ।
0: ਉੱਥੇ ਤੇ ਕੀਵੀ ਤੇ ਆਪਣਾ ਡਰੈਗਨ ਫਰੂਟ ਲੋਕੀ ਪਹਿਲਾਂ ਭਰਦੇ ਪਲੇਟ ਉਹਦੇ ਨਾਲ, ਬਾਹਰ ਤੇ ਖਾਧਾ ਨਹੀਂ ਜਾਣਾ।
1: ਐਗਜੈਕਟਲੀ, ਮੈਨੂੰ ਤਾਂ ਮੇਰੀ ਸ਼ਾਦੀ ਕੇ ਟਾਈਮ ਕਾ ਯਾਦ ਹੈ ਕਿ ਜਬ ਜੈਸੇ ਆਪ ਕੇਟਰਸ ਕੋ ਬੁਲਾਤੇ ਨਾ, ਉਹਨਾਂ ਨੇ ਭਾਈ ਸਾਹਿਬ ਦੋ ਇੰਟਰਨੈਸ਼ਨਲ ਫਰੂਟ ਵੀ ਐਡ ਕਰਾਈਏ,
0: ਉਹ ਰੱਖਣੇ ਤਾਂ ਇੰਨੇ ਵੱਧ ਪੈਸੇ।
1: ਹਾਂ, ਮਤਲਬ ਉਨਕਾ ਸਟਾਈਲ ਜੋ ਹੁੰਦਾ ਨਾ, ਉਹ ਵੇਚ ਦਿੰਦੇ ਆਪਕਾ ਸਮਾਨ।
0: ਜਦੋਂ ਮੈਂ ਪਹਿਲੀ ਵਾਰੀ ਜੈਸੇ ਕੀਵੀ ਪਤਾ ਸੁਣਿਆ ਹੈ, ਜਦੋਂ ਨਾ ਆਈਲੈਟਸ ਦੀ ਤਿਆਰੀ ਨਹੀਂ ਕਰਾਉਂਦੇ ਹੁੰਦੇ, ਉਹ ਲਿਸਨਿੰਗ ਦੇ ਵਿੱਚ ਉਹ ਹੁੰਦੇ ਆ ਮੋਡਿਊਲ ਜੇ, ਤੇ ਉਹਦੇ ਵਿੱਚ ਉਹ ਹੁੰਦਾ ਸੀ ਕੀਵੀ ਕੀਵੀ। ਪਹਿਲੀ ਵਾਰੀ ਮੈਨੂੰ ਪਤਾ ਲੱਗਾ ਇਦਾਂ ਦਾ ਕੋਈ ਫਰੂਟ ਵੀ ਹੁੰਦਾ। ਤੁਹਾਨੂੰ ਪਹਿਲੀ ਵਾਰ ਇੱਥੇ ਆ ਕੇ ਪਤਾ ਲੱਗਾ ਕਿ ਪਹਿਲਾਂ ਹੀ ਪਤਾ?
1: ਨਹੀਂ, ਮੈਨੂੰ ਇੰਡੀਆ ਮੇਂ ਤਾਂ ਪਤਾ ਨਹੀਂ ਆਪ ਲੋਕੋਂ ਕੀ ਸਾਈਡ ਹੈ ਕਿ ਨਹੀਂ, ਕਿ ਇੱਥੇ ਕੀ ਅਗਰ
0: ਉਦੋਂ ਨਹੀਂ ਹੈਗਾ, ਹੁਣ ਤੇ ਹੈਗਾ।
1: ਹਾਂ, ਆਪ ਤੋਂ ਬੜਾ ਮਿਲਦਾ ਹੈ
0: ਉਦੋਂ ਤੇ ਨਹੀਂ ਹੈਗਾ, ਜਾਂ ਸਾਡੇ ਤੱਕ ਉਦੋਂ ਨਹੀਂ,
1: ਨਹੀਂ ਮੈਂ ਵੀ
0: ਸਾਡੀ ਉਦੋਂ ਤੱਕ ਨਹੀਂ ਪਹੁੰਚ।
1: ਨਹੀਂ ਨਹੀਂ, ਬਹੁਤ ਬਾਅਦ ਮੈਂ ਖਾਇਆ ਹੈ, ਐਸੀ ਬਾਤ ਨਹੀਂ ਹੈ, ਆਪਣੀ ਉਮਰ ਮੈਂ ਅੰਤਰ ਵੀ ਤਾਂ ਹੈ ਨਹੀਂ, ਬਟ ਇਹ ਹੈਗਾ ਕਿ ਜਦੋਂ ਵੀ ਇਹ ਫਰੂਟ ਖਾਧਾ ਨਾ, ਮਤਲਬ ਬੜਾ ਐਕਸਪੈਂਸਿਵ ਹੁੰਦਾ ਸੀਗਾ, ਕਿਉਂਕਿ ਆਈ ਥਿੰਕ ਇੰਡੀਆ ਦੇ ਵਿੱਚ ਵੀ ਪਰ ਪੀਸ ਵਿਕਦਾ ਹੈ ਕੀਵੀ, ਕਿਉਂਕਿ ਇੰਟਰਨੈਸ਼ਨਲੀ ਐਕਸਪੋਰਟ ਹੁੰਦਾ, ਅਤੇ ਕਹਿੰਦੇ ਪਲੇਟਲੈਟ ਜੇ ਤੁਹਾਡੀ ਘੱਟ ਜਾਏ ਤਾਂ ਕੀਵੀ ਖਾ ਲਓ। ਪਤਾ ਨਹੀਂ ਕਿੰਨੀ ਮਿੱਥ ਹੈ ਕਿ ਟਰੁੱਥ ਹੈ, ਆਈ ਡੋਂਟ ਨੋ, ਲੇਕਿਨ ਕੀਵੀ ਬੜਾ ਵਿਕਦਾ ਹੁਣ ਤੇ ਇੰਡੀਆ ਦੇ ਵਿੱਚ।
0: ਨਾ ਤੇ ਉਦੋਂ ਵੇਖੋ ਕੀਵੀ ਕਦੀ ਵੇਖਿਆ ਸੀ, ਨਾ ਕਦੀ ਡਰੈਗਨ ਫਰੂਟ ਵੇਖਿਆ।
1: ਡਰੈਗਨ ਫਰੂਟ ਤਾਂ ਮੈਂ ਇੱਥੇ ਆ ਕੇ ਖਾਣਾ,
0: ਹੋਰ ਵੀ ਕਿੰਨਾ ਕੁਛ ਜਿਹੜਾ ਉੱਥੇ ਨਹੀਂ ਕਦੀ ਵੀ ਵੇਖਿਆ, ਪਰ ਹੁਣ ਤੇ ਉੱਥੇ ਆਮ ਹੈ। ਬਰੋਕਲੀ ਬਰੋਕਲੀ ਵੀ ਇੱਥੇ ਆ ਕੇ ਵੇਖੀ ਹੈ ਮੈਂ ਕਹੀਏ,
1: ਲੇਕਿਨ ਕਹਿ ਸਕਦੇ ਹੋ ਕਿ ਇਹ ਉਹਨਾਂ ਫਰੂਟਾਂ ਦੇ ਵਿੱਚ ਹੈ ਕਿ ਲਗਜ਼ਰੀ ਹੈ ਨਾ, ਲਗਜ਼ਰੀ ਫਰੂਟਸ ਦੇ ਵਿੱਚੋਂ ਇਹ ਕੀਵੀ ਕਹਿ ਸਕਦੇ ਹੋ। ਹੁਣ ਤੇ ਨਹੀਂ ਰਿਹਾ,
0: ਹੁਣ ਤੇ ਮਤਲਬ ਆਮ ਜਦੋਂ ਖੇਤੀ ਹੋਣ ਲੱਗ ਪੈਂਦੀ ਫਿਰ ਥੋੜਾ ਸਸਤਾ ਵੀ ਹੋ ਜਾਂਦਾ, ਤੇ ਜਦੋਂ ਆਮ ਵਿਆਹਾਂ ਤੱਕ ਪਹੁੰਚ ਜਾਵੇ ਫਿਰ ਕਿੱਥੇ, ਫਿਰ ਉਹ ਅਮੀਰ ਹੋਰ ਕੁਛ ਖਾਣ ਲੱਗ ਪਏ ਹੁੰਦੇ, ਕੀ ਫਰਕ, ਉਹ ਫਿਰ ਗਾਂ ਤੁਰ ਪੈਂਦੇ ਹੁਣ ਕੀ ਕਰੀ
1: ਜਾਣਾ,
0: ਉਹਨਾਂ ਨੇ ਆਪਣਾ ਆਪਣਾ ਮਿਆਰ ਵਧਾ ਲੈਣਾ ਹੁੰਦਾ ਹੋਰ।
1: ਹਾਂ, ਬਟ ਅਵੋਕਾਡੋ ਤਾਂ ਮੈਂ ਕਹਿ ਸਕਦੀ ਹਾਂ ਕਿ ਮੈਂ ਇੱਥੇ ਹੀ ਆ ਕੇ ਖਾਧਾ, ਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਅਵੋਕਾਡੋ ਬਾਰੇ।
0: ਨਹੀਂ, ਅਵੋਕਾਡੋ ਤਾਂ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਹੈ,
1: 2007 ਦੀ ਗੱਲ ਦੱਸੀ
0: ਤੁਹਾਨੂੰ ਹੁਣ ਕੀ ਦੱਸੀਏ ਹੁਣ ਤੁਸੀਂ ਨਵੇਂ ਹੋ ਤੁਹਾਨੂੰ ਚਲੋ ਖੈਰ ਖੇਤੀਬਾੜੀ ਦੀ ਗੱਲ ਚੱਲੀ ਆ ਤੇ ਆਪਾਂ ਇੱਕ ਦੋ ਨਾ ਸਾਨੂੰ ਸਵਾਲ ਵੀ ਆਏ ਸੀ ਗਾਰਡਨਿੰਗ ਦੇ ਨਾਲ ਸੰਬੰਧਿਤ ਤੇ ਇਸ ਹਿੱਸੇ ਦੇ ਵਿੱਚ ਆਪਾਂ ਪਹਿਲਾਂ ਲਾਣ ਲੱਗਦੇ ਉਹ ਵੀ ਦੱਸ ਦਈਏ ਤੇ ਮੈਂ ਪਹਿਲਾਂ ਲੱਭ ਲਵਾਂ ਇਹਨਾਂ ਦਾ ਵੈਸੇ ਮੈਨੂੰ ਮੋਟਾ ਜਿਹਾ ਯਾਦ ਆ ਇਹਨਾਂ ਦਾ ਨਾ ਸਵਾਲ ਹੀ ਜੋ ਕਿ ਅੱਜ ਕੱਲ੍ਹ ਕੋਮਨ ਆ ਮੈਨੂੰ ਵੀ ਇਹ ਪ੍ਰੋਬਲਮ ਆਈ ਆ ਜਿਹੜੇ ਸਾਡੇ ਆ ਪਹਿਲੀਆਂ ਦੇ ਵਿੱਚ ਵੈਸੇ ਨਾ ਮਿਰਚਾਂ ਨੂੰ ਨਹੀਂ ਆ ਪੈਂਦੀਆਂ ਹੁੰਦੀਆਂ ਮੱਖੀਆਂ ਮੁੱਖੀਆਂ ਜਿਹੀਆਂ ਤੇ ਕਹਿੰਦੇ ਹੁੰਦੇ ਵੀ ਮਿਰਚਾਂ ਕੌੜੀਆਂ ਵਾ ਇਹਨਾਂ ਨੂੰ ਨਹੀਂ ਕੁਛ ਇੱਦਾਂ ਦਾ ਪੈਂਦਾ ਪਰ ਹਾਂ ਮੈਂ ਵੀ ਪਿਛਲੀ ਵਾਰੀ ਤੋਂ ਏਅਰਲਾਈਜ਼ ਕੀਤਾ ਵੀ ਹੁਣ ਤਾਂ ਮਤਲਬ ਇੱਡੀਆਂ ਕਿ ਜ਼ਾਲਮ ਹੋ ਗਈਆਂ ਨਾ ਇਹ ਮਿਰਚਾਂ ਮੁਰਚਾਂ ਵੀ ਨਹੀਂ ਛੱਡਦੀਆਂ ਅਤੇ ਇਹ ਜਿਹੜੀਆਂ ਮੱਖੀਆਂ ਜਿਹੀਆਂ ਨੇ ਨਾ ਮੈਨੂੰ ਲੱਭ ਨਹੀਂ ਰਿਹਾ ਜੀ ਤੁਹਾਡਾ ਮੈਸੇਜ ਦੁਬਾਰਾ ਜੇ ਤੁਸੀਂ ਭੇਜ ਦਿਓ ਅਤੇ ਅਦਰਵਾਈਜ਼ ਫਿਰ ਜਿੰਨਾ ਕੁ ਮੈਨੂੰ ਯਾਦ ਹੈ ਉਸ ਹਿਸਾਬ ਦੇ ਨਾਲ ਆਪਾਂ ਗੱਲ ਕਰ ਲੈਂਦੇ ਹਾਂ ਅਤੇ ਇਹਨਾਂ ਦੇ ਕਿਹਾ ਹੈ ਕਿ ਮਿਰਚਾਂ ਜਾਂ ਫਿਰ ਇਹਨਾਂ ਦੇ ਗਾਰਡਨ ਦੇ ਵਿੱਚ ਨਾ ਕੋਈ ਉਹ ਮੱਖੀਆਂ ਜਿਹੀਆਂ ਨੇ ਅਤੇ ਉਹ ਇਹਨਾਂ ਦੇ ਗਾਰਡਨ ਨੂੰ ਖਰਾਬ ਕਰ ਰਹੀਆਂ ਵਾ ਪੱਤੇ ਖਾ ਰਹੀਆਂ ਵਾ ਅਤੇ ਉਹਦੇ ਵੇਖੋ ਦੋ ਤਿੰਨ ਇਲਾਜ ਜਿਹੜੇ ਮੈਂ ਵੇਖੇ ਕੀਤੇ ਸੀ ਸਭ ਤੋਂ ਪਹਿਲਾਂ ਤਾਂ ਇੱਕ ਜਿੱਦਾਂ ਹੋਣਾ ਮੀਂਹ ਮਾੜਾ ਮਾੜਾ ਜਿਹਾ ਪੈਣ ਡਿਆ ਗਿੱਲਬੱਤ ਜੀ ਆ ਦੋ ਤਿੰਨ ਚੀਜ਼ਾਂ ਨੇ ਅਲੱਗ ਅਲੱਗ ਧਿਆਨ ਦੇ ਨਾਲ ਤੁਸੀਂ ਸੁਣ ਲਿਓ ਅਤੇ ਉਹ ਗਿੱਲਬੱਤ ਜੀ ਆ ਅਤੇ ਇਹਦੇ ਵਿੱਚ ਅੱਜ ਕੱਲ੍ਹ ਇਹ ਕਿਹਾ ਜਾਂਦਾ ਕਿ ਜਿਹੜੇ ਕੋਈ ਵੀ ਸਬਜ਼ੀ ਆ ਕੋਈ ਵੀ ਬੂਟਾ ਵਾ ਉਹਨੂੰ ਨਾ ਉੱਤੋਂ ਨਾ ਆਪਾਂ ਸਿੱਲਾ ਕਰੀਏ ਉਹਦੇ ਨਾਲ ਫੰਗਸ ਦਾ ਡਰ ਹੋਰ ਵੱਧ ਜਾਂਦਾ ਅਤੇ ਆਪਾਂ ਉਹਨੂੰ ਡਰਾਈ ਰੱਖਣਾ ਹੁੰਦਾ ਅਤੇ ਉਹਦੇ ਲਈ ਇਹ ਜ਼ਰੂਰੀ ਆ ਕਿ ਆਪਾਂ ਸਿਰਫ ਅਤੇ ਸਿਰਫ ਪਾਣੀ ਜਦੋਂ ਵੀ ਆਪਾਂ ਪਾਉਣਾ ਵਾ ਅਤੇ ਵੈਸੇ ਤਾਂ ਉਹ ਆਪਣਾ ਜਿਹੜਾ ਅੱਜ ਕੱਲ੍ਹ ਡ੍ਰਿਪ ਸਿਸਟਮ ਜਿਹਾ ਲਾ ਦਿੱਤਾ ਜਾਂਦਾ ਅਤੇ ਜਾਂ ਜਦੋਂ ਵੀ ਤੁਸੀਂ ਪਾਣੀ ਪਾਉਣਾ ਤਾਂ ਉੱਤੇ ਪੱਤਿਆਂ 'ਤੇ ਨਹੀਂ ਪਾਉਣਾ ਸੋ ਹੁਣ ਉਹਦਾ ਇਲਾਜ ਕਰਨ ਦੇ ਲਈ ਤੁਸੀਂ ਪਾਣੀ ਜਿਹੜਾ ਉਹ ਥੱਲੇ ਥੱਲੇ ਹੀ ਪਾਉਣਾ ਜੇ ਲੋੜ ਆ ਅਤੇ ਇੱਕ ਇਲਾਜ ਉਹਦਾ ਇਹ ਵੀ ਹੁੰਦਾ ਵੀ ਜਿੱਦਾਂ ਹੁਣ ਮੀਂਹ ਮੂੰਹ ਜੇ ਪੈਣ ਡਿਆ ਅਤੇ ਜੇ ਉਹ ਜ਼ਿਆਦਾ ਉਹ ਆ ਗਿੱਲਾ ਵਾ ਅਤੇ ਉਹਨੂੰ ਪਹਿਲਾਂ ਥੋੜ੍ਹਾ ਜਿਹਾ ਆਪਾਂ ਡਰਾਈ ਆਊਟ ਕਰ ਲਈਏ ਉਹਨੂੰ ਆਪਾਂ ਪਹਿਲਾਂ ਸੁੱਕਣ ਦਈਏ ਸਰਫੇਸ ਨੂੰ ਦੋ ਤਿੰਨ ਦਿਨ ਇਹ ਨਹੀਂ ਆ ਵੀ ਉਹਨੂੰ ਤੁਸੀਂ ਆਪਣਾ ਡੀਹਾਈਡਰੇਟ ਹੀ ਹੋ ਜੇ ਪਰ ਹਾਂ ਤੁਸੀਂ ਮਿੱਟੀ ਫੋਲ ਕੇ ਤੁਸੀਂ ਵੇਖ ਲਿਓ ਅਤੇ ਉਹਦੇ 'ਚ ਉਹਨੂੰ ਪਹਿਲਾਂ ਡਰਾਈ ਜਿਹਾ ਕਰਕੇ ਅਤੇ ਫਿਰ ਉਹਦੇ ਥੱਲੇ ਨਾ ਤੁਸੀਂ ਜੇ ਤਾਂ ਗਮਲੇ ਦੇ ਵਿੱਚ ਆ ਜਾਂ ਗਾਰਡਨ ਦੇ ਵਿੱਚ ਵੀ ਆ ਅਤੇ ਥੋੜ੍ਹੀ ਥੋੜ੍ਹੀ ਜਿਹੀ ਰੇਤ ਵੀ ਭੁੱਕ ਸਕਦੇ ਹੋ ਤੁਸੀਂ ਉਹ ਇਸ ਕਰਕੇ ਕਿਉਂਕਿ ਇਹਦਾ ਨਾ ਮੰਨਿਆ ਜਾਂਦਾ ਵੀ ਜਿਹੜੀਆਂ ਇਹ ਮੱਖੀਆਂ ਨੇ ਨਾ ਵਾਈਟ ਫਲਾਈਜ਼ ਵੀ ਹੋ ਸਕਦੀਆਂ ਨੇ ਹੁਣ ਮੈਨੂੰ ਪਤਾ ਨਹੀਂ ਮੈਂ ਫੋਟੋ ਨਹੀਂ ਤੁਹਾਡੀ ਵੇਖੀ ਪਰ ਇਹਨਾਂ ਦਿਨਾਂ 'ਚ ਇਹੋ ਹੀ ਜ਼ਿਆਦਾ ਪੈਂਦੀਆਂ ਅਤੇ ਉਹਦੇ ਵਿੱਚ ਉਹ ਕੀ ਕਰਦੀਆਂ ਵਾ ਵੀ ਉਹਨਾਂ ਦਾ ਜਿਹੜਾ ਲਾਰਵਾ ਆ ਉਹ ਥੱਲੇ ਡਿੱਗਦਾ ਜ਼ਮੀਨ ਦੇ ਉੱਤੇ ਅਤੇ ਫਿਰ ਉਸ ਤੋਂ ਬਾਅਦ ਉਹ ਅੱਗੇ ਫਰਦਰ ਨੁਕਸਾਨ ਕਰਦਾ ਅਤੇ ਜਦੋਂ ਆਪਾਂ ਥੱਲੇ ਵਾਲੀ ਮਿੱਟੀ ਜਿਹੜੀ ਆ ਤੁਸੀਂ ਕੋਸ਼ਿਸ਼ ਕਰਿਓ ਜਾਂ ਤਾਂ ਥੱਲਿਓ ਉੱਤੋਂ ਉੱਤੋਂ ਜੀ ਇਕੱਠੀ ਕਰਕੇ ਅਤੇ ਸੁੱਟ ਦਿਓ ਅਤੇ ਜਾਂ ਫਿਰ ਉੱਥੇ ਥੋੜ੍ਹੀ ਥੋੜ੍ਹੀ ਜਿਹੀ ਆਪਾਂ ਰੇਤ ਪਾ ਦਈਏ ਅਤੇ ਉਹਦੇ ਨਾਲ ਵੀ ਉਹ ਮਸਲਾ ਹੱਲ ਹੋ ਜਾਂਦਾ ਸੋ ਉਹਦੇ ਵਿੱਚ ਤੁਸੀਂ ਹੋਰ ਰੋਕਥਾਮ ਕੀ ਕਰ ਸਕਦੇ ਹੋ ਹੁਣ ਜਿੱਦਾਂ ਮੀਂਹ ਮਾਂ ਜੇ ਪੈਣ ਡਿਆ ਅਤੇ ਉਹਦੇ ਵਿੱਚ ਤੁਸੀਂ ਖਾਸ ਧਿਆਨ ਰੱਖਣਾ ਜਿੱਦਣ ਵੀ ਕਿਤੇ ਧੁੱਪ ਲੱਗੂਗੀ ਮਾੜਾ ਮਾੜਾ ਜਿਹਾ ਫੋਲ ਦਿਓ ਅਤੇ ਉਹਨੂੰ ਤੁਸੀਂ ਧੁੱਪ ਲਵਾ ਲਿਓ ਚੰਗੀ ਤਰ੍ਹਾਂ ਦੇ ਨਾਲ ਸੈਕਿੰਡ ਤੁਸੀਂ ਕੀ ਕਰ ਸਕਦੇ ਹੋ ਜਿਹੜੀ ਆਪਾਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ ਕਿ ਇੱਕ ਉਹ ਮਿਲਦੀ ਹੈ ਜਿਹੜੀ ਆਪਣੀ ਨਿੰਮ ਦਾ ਤੇਲ ਮਿਲਦਾ ਵਾ ਨਿੰਮ ਦਾ ਤੇਲ ਦੀ ਸਪਰੇ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਨਹੀਂ ਪੈਸੇ ਖਰਚਣੇ ਤਾਂ ਫਿਰ ਤੁਸੀਂ ਆਪਣੇ ਜਿਹੜਾ ਘਰੋਂ ਹੀ ਵਿਨੇਗਰ ਡਲੂਟ ਕਰਕੇ ਮਤਲਬ ਪਾ ਕੇ ਤੁਸੀਂ ਮੰਨ ਲਓ ਜੇ ਇੱਕ ਅੱਧਾ ਹੀ ਬੂਟਾ ਵਾ ਅਤੇ ਇੱਕ ਚਮਚਾ ਮੰਨ ਲਓ ਵਿਨੇਗਰ ਪਾ ਤਾ ਪੰਜ ਸੱਤ ਚਮਚੇ 10 ਜਿਹੜੇ ਆ ਉਹ ਪਾਣੀ ਦੇ ਪਾ ਤੇ ਅਤੇ ਉਹਦੀ ਸਪਰੇ ਕਰ ਸਕਦੇ ਤੁਸੀਂ ਇੱਕ ਨਾ ਇਹਦੇ ਪੱਤੇ ਟੇਢੇ ਕਰਕੇ ਮਤਲਬ ਪੁੱਠੇ ਕਰਕੇ ਵੇਖਿਓ ਥੱਲੜੇ ਪਾਸੇ ਤੁਹਾਨੂੰ ਚਿੱਟੇ ਚਿੱਟੇ ਜੇ ਸਪੋਟ ਜੇ ਤਾਂ ਨਹੀਂ ਉਹਦੇ ਆਂਡੇ ਤਾਂ ਨਹੀਂ ਤੁਹਾਨੂੰ ਦਿਖਦੇ ਅਤੇ ਜੇ ਉਹ ਨੇ ਤਾਂ ਫਿਰ ਆਪਾਂ ਨੂੰ ਦਵਾਈ ਹੀ ਪਾਉਣੀ ਪੈਂਦੀ ਹੈ ਫਿਰ ਇਹਦੇ ਨਾਲ ਨਹੀਂ ਉਹ ਛੇਤੀ ਹੁੰਦੇ ਸੋ ਉਹਦੇ ਲਈ ਤੁਸੀਂ ਬਨਿੰਗ ਵਗੈਰਾ ਜਾਓਗੇ ਅਤੇ ਉੱਥੇ ਜਿਹੜੀਆਂ ਵਾਈਟ ਫਲਾਈਜ਼ ਦੇ ਉਹ ਤੁਹਾਨੂੰ ਦਵਾਈ ਮਿਲਦੀ ਹੈ ਉਹ ਲਿਆ ਕੇ ਤੁਸੀਂ ਪਾ ਸਕਦੇ ਹੋ ਸੋ ਇਸ ਤੋਂ ਇਲਾਵਾ ਜਿਹੜੀ ਆਪਾਂ ਅੱਗੇ ਵੀ ਕੋਮਨ ਜੀ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੇ ਤੁਹਾਡਾ ਡਿਸ਼ਵਾਸ਼ਰ ਲਿਕੁਇਡ ਹੈ ਤੁਹਾਡਾ ਡਿਸ਼ਵਾਸ਼ਿੰਗ ਲਿਕੁਇਡ ਉਹਦੀਆਂ ਦੋ ਚਾਰ ਬੂੰਦਾਂ ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਦੇ ਨਾਲ ਅਤੇ ਉਹਦੀ ਵੀ ਤੁਸੀਂ ਸਪਰੇ ਇਹ ਨਹੀਂ ਵੀ ਉਹਨੂੰ ਮਤਲਬ ਜਿੱਦਾਂ ਆਪਾਂ ਧੋਨੇ ਹਾਂ ਉਸ ਟਾਈਪ ਤੁਸੀਂ ਕਰ ਦਿਓ ਹਾਂ ਬਹੁਤ ਮਾਈਨਰ ਜੀ ਉਹਦੀ ਹਲਕੀ ਜਿਹੀ ਮਾਤਰਾ ਉਹਦੇ ਵਿੱਚ ਹੋਣੀ ਚਾਹੀਦੀ ਹੈ ਅਤੇ ਉਹ ਤੁਸੀਂ ਸਪਰੇ ਕਰ ਸਕਦੇ ਹੋ ਉਹਦੇ ਨਾਲ ਵੀ ਪਰ ਇਹ ਚੀਜ਼ਾਂ ਮੈਂ ਅਗੇਨ ਮੈਂ ਇਹ ਕਹੂੰਗਾ ਵੀ ਮੈਂ ਜਿੱਦਾਂ ਟਰਾਈ ਕੀਤੀਆਂ ਇਹ ਕਾਫੀ ਇਨੀਸ਼ੀਅਲ ਸਟੇਜ ਦੇ ਉੱਤੇ ਕੰਮ ਕਰਦੀਆਂ ਹੈ ਨਾ ਉਸ ਤੋਂ ਬਾਅਦ ਫਿਰ ਜੇ ਉਹ ਸਟੇਜ ਟੱਪ ਚੁੱਕੀ ਆ ਤਾਂ ਤੁਸੀਂ ਇੱਕੋ ਤੇਲ ਮਿਲਦਾ ਵਾ ਜਾਂ ਫਿਰ ਨਿੰਮ ਤੇਲ ਦੀ ਆਪਾਂ ਗੱਲ ਕੀਤੀ ਹੈ ਸੋ ਵਾਈਟ ਫਲਾਈਜ਼ ਦੇ ਲਈ ਉਹ ਬਹੁਤ ਵਧੀਆ ਮੰਨਿਆ ਜਾਂਦਾ ਉਹ ਲਿਆ ਕੇ ਅਤੇ ਤੁਸੀਂ ਉਹਦੇ ਨਾਲ ਸਪਰੇ ਕਰ ਦਿਓ ਅਤੇ ਹੋਪਫੁਲੀ ਤੁਹਾਡਾ ਇਹ ਮਸਲਾ ਹੱਲ ਤੁਹਾਡਾ ਹੋ ਜਾਊਗਾ ਅਤੇ ਜਾਂ ਫਿਰ ਇੱਕ ਹੋਰ ਤਰੀਕਾ ਵਾ ਇਹ ਜਿਹੜੀਆਂ ਵਾਈਟ ਫਲਾਈਜ਼ ਨੇ ਉਹ ਯੈਲੋ ਕਲਰ ਦੇ ਉੱਤੇ ਬਹੁਤ ਬਹਿੰਦੀਆਂ ਜਿੱਦਾਂ ਆਪਾਂ ਆਮ ਕਈਆਂ ਦੇ ਗਾਰਡਨਸ ਦੇ ਵਿੱਚ ਵੇਖਿਆ ਹੋਊਗਾ ਤੁਸੀਂ ਜਦੋਂ ਘੁੰਮਣ ਫਿਰਨ ਜਾਂਦੇ ਹੋ ਤਾਂ ਉਹਨਾਂ ਨੇ ਆਪਣੇ ਰੁੱਖਾਂ ਦੇ ਉੱਤੇ ਨਾ ਪੀਲੇ ਪੀਲੇ ਜਿਹੇ ਉਹ ਟੰਗੇ ਹੁੰਦੇ ਆ ਗੱਤੇ ਵੇਖਣ ਨੂੰ ਗੱਤੇ ਜਿਹੇ ਲੱਗਦੇ ਹੋ ਸਟਿੱਕਰ ਜਿਹੇ ਟਾਈਪ ਅਤੇ ਉਹ ਇਸ ਲਈ ਹੁੰਦੇ ਆ ਵੀ ਉਹ ਜਿਹੜਾ ਪੀਲਾ ਰੰਗ ਹੈ ਉਹ ਇਹਨਾਂ ਮੱਖੀਆਂ ਨੂੰ ਅਟਰੈਕਟ ਕਰਦਾ ਅਤੇ ਉਹਦੇ ਉੱਤੇ ਜਾਂਦੀਆਂ ਬਹਿੰਦੀਆਂ ਅਤੇ ਉੱਥੇ ਹੀ ਰਹਿ ਜਾਂਦੀਆਂ ਫਿਰ ਉਹ ਸਟਿੱਕ ਹੋ ਜਾਂਦੀਆਂ ਜਿੱਦਾਂ ਆਪਣੇ ਇੰਡੀਆ 'ਚ ਵੀ ਨਹੀਂ ਮੱਖੀਆਂ ਫੜਨ ਵਾਲਾ ਹੁੰਦਾ ਇਹ ਮੱਖੀਆਂ ਵਿਚਾਰੀਆਂ ਦੇ ਪੈਰ ਚਿੰਬੜ ਜਾਂਦੇ ਸੀ ਫਿਰ ਉੱਥੇ ਹੀ ਉੱਥੇ ਸਟਰਗਲ ਕਰਕੇ ਮਰ ਜਾਂਦੀਆਂ ਹੈ ਨਾ ਉਹ ਜਿੱਦਾਂ ਲਾਈਕ ਮਤਲਬ ਮੰਨ ਲਓ ਵੀ ਇਸ ਲਾਈਕ ਜਿੱਦਾਂ ਪੀ ਆਰ ਮਿਲ ਜਾਂਦੀ ਸੀ ਉਹਨਾਂ ਨੂੰ
1: ਮੈਨੂੰ
0: ਫੀਲ ਹੁੰਦਾ ਜਿਦਾਂ ਮੰਨ ਲਓ ਬਾਹਰਲੇ ਮੁਲਕ ਨੇ ਜਿਦਾਂ ਆਪਾਂ ਨੂੰ ਘੇਰ ਲਿਆ ਸਾਡੇ ਪੈਰ ਇੱਥੇ ਅਸੀਂ ਕਹਿੰਦੇ ਪੈਰ ਜੰਮ ਗਏ ਹੁਣ ਸਾਡੇ ਓਦਾਂ ਮੱਖੀ ਦੇ ਪੈਰ ਉਹ ਪੀਲੇ ਸਟਿੱਕਰ ਤੇ ਜੰਮ ਜਾਂਦੇ ਆ ਤੇ ਇਹ ਆ ਵੀ ਉਹ ਆਪਣੇ ਗਾਰਡਨ ਦੇ ਵਿੱਚ ਲਿਆ ਕੇ ਤੇ ਉਹ ਬੂਟੇ ਦੇ ਲਾਗੇ ਬਹੁਤਾ ਉੱਚਾ ਨਾ ਲਾਇਓ ਮਤਲਬ ਜਿਹੜਾ ਬੂਟੇ ਦਾ ਜਿੰਨਾ ਕੁ ਲੈਵਲ ਆ ਉਸੇ ਲੈਵਲ ਦੇ ਉੱਤੇ ਤੇ ਇਹ ਜਿਹੜੇ ਸਟਿੱਕਰ ਨੇ ਫਰੂਟ ਵਗੈਰਾ ਦੇ ਜਿਹੜੇ ਕਿਉਂਕਿ ਇਹ ਮੱਖੀ ਜਿਹੜੀ ਫਰੂਟ ਵੀ ਖਰਾਬ ਕਰ ਦਿੰਦੀ ਹੈ ਸੋ ਉਹਦੇ ਵਿੱਚ ਜਿਹੜਾ ਤੁਹਾਡਾ ਫਰੂਟ ਲੈਵਲ ਆ ਬੂਟੇ ਦਾ ਉਸੇ ਲੈਵਲ ਦੇ ਉੱਤੇ ਉਹ ਲਾਇਓ ਜਾਂ ਫਿਰ ਤੁਸੀਂ ਥੱਲੜੇ ਆਪਣਾ ਜਿਹੜਾ ਗਾਰਡਨ ਲੈਵਲ ਦੇ ਉੱਤੇ ਥੋੜ੍ਹੇ ਜਿਹਾ ਚੁੱਕ ਕੇ ਲਾ ਸਕਦੇ ਅਤੇ ਉਹਦੇ ਵਿੱਚ ਉਹ ਲਾਗੇ ਬੰਨੇ ਜਦੋਂ ਆਉਣਗੀਆਂ ਮੱਖੀਆਂ ਅਤੇ ਉਹ ਜਾਣਗੀਆਂ ਹਾਏ ਨਹੀਂ ਭੈਣਾਂ ਪੀਲਾ ਵੇਖੀਏ ਅਤੇ ਉਹਨਾਂ ਨੂੰ ਉਹ ਚੀਜ਼ ਅਟਰੈਕਟ ਕਰੂਗੀ ਉਹਨਾਂ ਨੂੰ ਇੱਦਾਂ ਲੱਗਣਾ ਜਿੱਦਾਂ ਜਿੱਦਾਂ ਨਾ ਮੱਖੀਆਂ ਦਾ ਸਤਿੰਦਰ ਸਰਤਾਜ ਆਇਆ ਹੁੰਦਾ ਉਹਨਾਂ ਨੇ ਜਾਣਾ ਉਹਦੇ ਉੱਤੇ ਬਹਿਣਾ ਤੇ ਫਿਰ
1: ਅਗਲੇ ਦਿਨ ਕੰਮ ਤੇ ਨਹੀਂ ਆ ਪਾਉਣਾ ਹੈ
0: ਹਾਂ
1: ਫਸ ਗਏ ਉੱਥੇ
0: ਫਿਰ ਉਹਨਾਂ ਨੂੰ ਉੱਥੇ ਬਹਿ ਕੇ ਗਾਉਣਾ ਹਰ ਆਦਮੀ 'ਚ ਹੁੰਦਾ ਇੱਕ ਨੇਕ ਇਨਸਾਨ ਉਹ ਵੀ ਤੁਸੀਂ ਐਨੀਵੇ ਉਹ ਵੀ ਤੁਸੀਂ ਟਰਾਈ ਕਰ ਸਕਦੇ ਇਹ ਵੀ ਤੁਹਾਨੂੰ ਬਨਿੰਗ ਤੋਂ ਮਿਲ ਜਾਂਦਾ ਅਤੇ ਬਾਕੀ ਤੁਸੀਂ ਜਿਹੜਾ ਪਾਣੀ ਵਾਲਾ ਮਸਲਾ ਵਾ ਉਹ ਤਾਂ ਸਾਰੇ ਬੂਟਿਆਂ ਦੇ ਉੱਤੇ ਟਰਾਈ ਕਰਕੇ ਵੇਖ ਲਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਤੁਸੀਂ ਪਾਣੀ ਪਾਇਆ ਉੱਤੋਂ ਤੁਹਾਡਾ ਹੋਰ ਮੀਂਹ ਪੈ ਗਿਆ ਅਤੇ ਉਹਦੇ ਨਾਲ ਕੰਮ ਖਰਾਬ ਹੁੰਦਾ ਵਾ ਅਤੇ ਇਹਨਾਂ ਦਿਨਾਂ ਦੇ ਵਿੱਚ ਇਹ ਮੱਖੀਆਂ ਮੁੱਖੀਆਂ ਜਿਹੜੇ ਆਂਡੇ ਉਂਡੇ ਵੀ ਬਹੁਤ ਦਿੰਦੀਆਂ ਨੇ ਮੱਖੀਆਂ ਮੁੱਖੀਆਂ ਆਂਡੇ ਉਂਡੇ ਗਾਰਡਨ ਗੂਡਨ ਸੋ ਇਹ ਸਾਰੇ ਕੁਛ ਅਤੇ ਜੇ ਤੁਹਾਨੂੰ ਲੱਗਦਾ ਵਾ ਵੀ ਤੁਹਾਡੇ ਉਹ ਤੁਸੀਂ ਪੱਤਾ ਜਿਹੜਾ ਮੁੱਦਾ ਕਰਕੇ ਵੇਖ ਲਿਓ ਅਤੇ ਜੇ ਉੱਥੇ ਮੱਖੀਆਂ ਹੈਗੀਆਂ ਨੇ ਤਾਂ ਫਿਰ ਤੁਹਾਨੂੰ ਇਮੀਡੀਏਟਲੀ ਉਹਦਾ ਤੁਸੀਂ ਇਲਾਜ ਕਰਨਾ ਸ਼ੁਰੂ ਕਰ ਦਿਓ ਅੱਛਾ ਦੂਸਰੀ ਗੱਲ ਜਿਹੜਾ ਆਪਾਂ ਲਾਰਵੇ ਦੀ ਗੱਲ ਕੀਤੀ ਆ ਉਹ ਨਾ ਜਿੱਦਾਂ ਥੁੱਕ ਜਿਹੇ ਟਾਈਪ ਤੁਹਾਨੂੰ ਜ਼ਮੀਨ ਦੇ ਉੱਤੇ ਚਿੱਟਾ ਚਿੱਟਾ ਜਿਹਾ ਤੁਹਾਨੂੰ ਦਿਖੂਗਾ ਸਰਫੇਸ ਦੇ ਉੱਤੇ ਅਤੇ ਜੇ ਉੱਦਾਂ ਦਾ ਵਾ ਤਾਂ ਉਹਨੂੰ ਉੱਤੋਂ ਉੱਤੋਂ ਚੁੱਕ ਕੇ ਅਤੇ ਉਹਨੂੰ ਇਮੀਡੀਏਟਲੀ ਸੁੱਟ ਦਿਉ ਨਹੀਂ ਤਾਂ ਇਹ ਆ ਵੀ ਉਹਨੇ ਤੁਹਾਡਾ
1: ਫੈਲ ਜਾਣਾ
0: ਹਾਂ ਉਹਨੇ ਤੁਹਾਡਾ ਖਰਾਬ ਹੀ ਕਰਨਾ ਵਾ ਸੋ ਉਹਦੀ ਤੁਸੀਂ ਰਫਲੀ ਜਿੱਦਾਂ ਪੋਟਾ ਪੋਟਾ ਮਿੱਟੀ ਚੁੱਕ ਦਿਉ ਅਤੇ ਉਹਦੀ ਥਾਂ ਦੇ ਉੱਤੇ ਤੁਸੀਂ ਨਵੀਂ ਮਿੱਟੀ ਤੁਸੀਂ ਪਾ ਦਿਉ ਪੋਸੀਬਲੀ ਉਹਨੂੰ ਤੁਸੀਂ ਢੱਕ ਦਿਉ ਅਤੇ ਜ਼ਿਆਦਾ ਬਿਹਤਰ ਹੈ ਸੋ ਜੇ ਹੋਰ ਤੁਹਾਡਾ ਕੋਈ ਸਵਾਲ ਆ ਤੇ ਆਈ ਡੋਨਟ ਨੋ ਮੈਨੂੰ
1: ਲੱਭੀ ਉਗਾ ਸਕਦੇ ਘਰੇ
0: ਹਾਂਜੀ ਉਗਾ ਸਕਦੇ ਮੈਂ ਕੋਈ ਟਰਾਈ ਨਹੀਂ ਕੀਤਾ ਵੈਸੇ
1: ਅੱਛਾ
0: ਹੈ ਨਾ ਮੈਂ ਵੈਸੇ ਬੈਸਟ ਮੈਂ ਇਹ ਕਹਿੰਦਾ ਹੁੰਦਾ ਵਾਂ ਵੀ ਸੌਖਾ ਜਿਹਾ ਸੌਦਾ ਆ ਵੀ ਸਾਡੇ ਨਾ ਜਿਹੜੇ ਸਿਟਰਸ ਆ ਉਹ ਸੌਖੇ ਹੁੰਦੇ ਆ ਇੱਥੇ ਬਾਕੀ ਜਿੰਨੇ ਵੀ ਤੁਸੀਂ ਬੂਟੇ ਪਾਲਣੇ ਨੇ ਉਹ ਹੋ ਜਾਂਦੇ ਆ ਪਰ ਫਰੂਟ ਲੈਣ ਦੇ ਲਈ ਤੁਹਾਨੂੰ ਬੜੀ ਜਦੋਜਹਿਦ ਕਰਨੀ ਪੈਂਦੀ ਹੈ ਉਹਦੇ ਉੱਤੇ ਨੈੱਟ ਪਾ ਉਹਨੂੰ ਆਹ ਸਪਰੇਅ ਕਰ ਜਾਂ ਉਹ ਕਰ ਯੇ ਕਰ ਸੋ ਬੜਾ ਕੁਛ ਤੁਹਾਨੂੰ ਕਰਨਾ ਪੈਂਦਾ ਅਤੇ ਇਹ ਸਭ ਤੋਂ ਸੌਖੇ ਜਿਹੜੇ ਆ ਸਿਟਰਸ ਹੀ ਹੁੰਦੇ ਆ ਬਾਕੀ ਜੇ ਤੁਸੀਂ ਬੂਟਿਆਂ ਦੇ ਸ਼ੌਕੀਨ ਹੋ ਤਾਂ ਕਰ ਸਕਦੇ ਹੋ ਅਤੇ ਫਿਰ ਵਾਈ ਨੋਟ ਪਾਲਣ ਵਾਲੇ ਤੇ ਅਮਰੂਦ ਵੀ ਪਾਲਣ ਡਏ ਆ ਪਾਲਣ ਵਾਲੇ ਅੰਬ ਵੀ ਪਾਲਣ ਡਏ ਆ ਜਿਨ੍ਹਾਂ ਨੇ ਕਰਨਾ ਉਹ ਸਾਰਾ ਕੁਛ ਹੀ ਕਰੀ ਜਾਂਦੇ
1: ਨਹੀਂ ਸਾਡੇ ਲਈ ਤੇ ਊੜਾ ਜਿਹੜਾ ਹੀ ਹੈ ਸਟਾਰਟਿੰਗ ਹੀ ਹੈ ਕੁਛ ਨਹੀਂ ਪਤਾ ਗਾਰਡਨਿੰਗ
0: ਹਾਂ ਊੜੇ ਅੜੇ ਦੇ ਲਈ ਫਿਰ ਆਪਾਂ ਇਹ ਕਰ ਸਕਦੇ ਹਾਂ ਤੁਸੀਂ ਆਪਣੇ ਗਾਰਡਨ ਦੇ ਵਿੱਚ ਤੁਸੀਂ ਜਿਹੜੀਆਂ ਸਬਜ਼ੀਆਂ ਸੁਬਜ਼ੀਆਂ ਹੁਣ ਇਹਨਾਂ ਦਿਨਾਂ ਦੇ ਵਿੱਚ ਲਾ ਸਕਦੇ ਹੋ ਇੱਕ ਮੋਟੀ ਜਿਹੀ ਝਾਤ ਮਾਰ ਲੈਂਦੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਹੁਣ ਕਿਉਂਕਿ ਹੌਲੀ ਹੌਲੀ ਠੰਡ ਆ ਰਹੀ ਆ
1: ਅਤੇ
0: ਠੰਡ ਦੇ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਇੱਕ ਤਾਂ ਸਿੱਧਾ ਸਿੱਧਾ ਜਿਹਾ ਫਾਰਮੂਲਾ ਜਿੱਦਾਂ ਆਪਾਂ ਅੱਗੇ ਕਹਿੰਦੇ ਹੁੰਦੇ ਹਾਂ ਵੀ ਤੁਸੀਂ ਲਾ ਸਕਦੇ ਹੋ ਤੁਸੀਂ ਜਿਹੜੀਆਂ ਥੱਲੇ ਚੱਲ ਜਾਣੀਆਂ ਜ਼ਮੀਨ 'ਚ ਜਿੱਦਾਂ ਗਾਜਰਾਂ ਹੋ ਗਈਆਂ ਗੋਂਗਲੂ ਹੋ ਗਏ ਸ਼ਲਗਮ ਤੇ ਮੂਲੀਆਂ ਹੋ ਗਈਆਂ ਹੈ ਨਾ ਫਿਰ ਜਿਹੜੀਆਂ ਪੱਤੇਦਾਰ ਸਬਜ਼ੀਆਂ ਨੇ ਜਿੱਦਾਂ ਸਾਗ ਹੋ ਗਿਆ ਸਰੋਂ ਹੋ ਗਈ ਸਪਿਨਿਚ ਹੋ ਗਈ ਸਿਲਵਰ ਬੀਟ ਬਹੁਤ ਸੌਖੀ ਹੋ ਜਾਂਦੀ ਆ ਲੈਟਸ ਹੋ ਗਈ ਹੈ ਨਾ ਮੇਥੀ ਹੋ ਗਈ ਹਾਂ ਬਿਲਕੁਲ ਸੋ ਇੱਦਾਂ ਦੀਆਂ ਚੀਜ਼ਾਂ ਤੁਸੀਂ ਲਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਬਰੋਕਲੀ ਕੋਲੀਫਲਾਵਰ ਮੈਂ ਵੈਸੇ ਬਹੁਤਾ ਇਹਦਾ ਫੈਨ ਨਹੀਂ ਹਾਂ ਕਿਉਂਕਿ ਇਹਨਾਂ ਨੂੰ ਬਹੁਤ ਪੈਂਦੀ ਉਹ ਮੱਖੀ ਜੀ ਸੋ ਉਹਦੇ ਲਈ ਤੁਸੀਂ ਜਿਹੜਾ ਜੇ ਇਹੋ ਜਿਹਾ ਲਾਓਗੇ ਕੁਛ ਤੇ ਇੱਕ ਨਾ ਵਾਈਟ ਪਾਊਡਰ ਜਿਹਾ ਆਉਂਦਾ ਡਸਟਿੰਗ ਪਾਊਡਰ ਕਹਿੰਦੇ ਉਹਨੂੰ ਤੇ ਫਲਾਈ ਵਾਲੀ ਜਿਹੜੀ ਹੈ ਤੇ ਪੱਕੀ ਤੁਸੀਂ ਲਿਆਉਣੀ ਹੈ ਜਿਹਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਇੱਕ ਡਸਟਿੰਗ ਪਾਊਡਰ ਆਉਂਦਾ ਉਹ ਤੁਹਾਨੂੰ ਉੱਤੇ ਮਾੜਾ ਮਾੜਾ ਪਾਉਣਾ ਪੈਣਾ ਨਹੀਂ ਤੇ ਮੱਖੀ ਬਹੁਤ ਇਹਦਾ ਕੰਮ ਖਰਾਬ ਕਰਦੀ ਆ ਇਸ ਤੋਂ ਇਲਾਵਾ ਕੈਬੇਜ ਉਹ ਪੱਤੇ ਖਾ ਜਾਂਦੀਆਂ ਅਤੇ ਉਸ ਤੋਂ ਇਲਾਵਾ ਜਿਹੜੀ ਕੇਲ ਵਗੈਰਾ ਜੇ ਤੁਸੀਂ ਸਮੂਦੀ ਸਮਾਧੀ ਦੇ ਸ਼ੌਕੀਨ ਹੋ ਜਾਂ ਮਤਲਬ ਆਇਰਨ ਉਰਨ ਅਤੇ ਮਤਲਬ ਤੁਸੀਂ ਇਨਟੇਕ ਲੈਂਦੇ ਹੋ। ਸਬਜ਼ੀ 'ਚ ਵੈਸੇ ਵੀ ਤਾਂ ਮਿਕਸ ਵੈਜ 'ਚ ਵੀ ਪੈ ਜਾਂਦੀ ਹੈ, ਅਤੇ ਤੁਸੀਂ ਸਭ ਤੋਂ ਸੌਖੀ ਜਿਹੜੀ ਮੈਂ ਵੇਖੀ ਹੈ ਮੁੜ ਕੇ ਇੱਕ ਵਾਰੀ ਲਾ ਲਓ ਅਤੇ ਤੁਹਾਨੂੰ ਮਤਲਬ ਲਗਾਤਾਰ ਹੀ ਸਿਲਵਰ ਬੀਟ ਬਹੁਤ ਵਧੀਆ ਹੈ ਨਾ, ਪਾਲਕ ਦੀ ਕਈ ਕਿਸਮਾਂ ਬੜੀਆਂ ਵਧੀਆ ਨੇ, ਕੇਲ ਬੜੀ ਵਧੀਆ ਵਾਰ ਵਾਰ ਹੁੰਦੀ ਰਹਿੰਦੀ ਹੈ। ਅੱਛਾ, ਇਸ ਤੋਂ ਇਲਾਵਾ ਜਿਹੜੀ ਅੱਗੇ ਆਪਾਂ ਨਹੀਂ ਕਦੀ ਸ਼ਾਇਦ ਬਹੁਤੀ ਗੱਲ ਕੀਤੀ, ਗਾਰਲਿਕ ਲਾ ਸਕਦੇ ਤੁਸੀਂ।
1: ਅੱਛਾ,
0: ਹੈ ਨਾ, ਗਾਰਲਿਕ ਤਾਂ ਚਲੋ ਸਾਡੇ ਘਰਾਂ 'ਚ ਕੰਮ ਆ ਵੀ ਜਾਂਦਾ ਵਾ, ਹੈ ਨਾ, ਅਤੇ ਇਸ ਤੋਂ ਇਲਾਵਾ ਤੁਸੀਂ ਜੇ ਅਦਰਕ ਪਾਲਣਾ ਥੋੜ੍ਹਾ ਔਖਾ ਵਾ,
1: ਓਕੇ,
0: ਹਾਂ, ਪਰ ਜੇ ਪਾਲਣਾ ਤਾਂ ਕਰਨਾ ਤਾਂ ਕਰ ਸਕਦੇ ਹੋ ਤੁਸੀਂ, ਹੈ ਨਾ, ਅਤੇ ਉਹਦਾ ਗਾਰਲਿਕ ਤਾਂ ਸੌਖਾ ਹੀ ਹੋ ਜਾਂਦਾ, ਅਤੇ ਜਿਹੜੀ ਆਪਣੀ ਜਿੱਦਾਂ ਮਟਰ ਹੋ ਗਏ, ਮਟਰ ਵੀ ਸਿਆਲ ਦੀ ਸਬਜ਼ੀ ਹੈ ਨਾ, ਉਹ ਤੁਸੀਂ ਲਾ ਸਕਦੇ, ਬੀਨਸ,
1: ਓਕੇ,
0: ਬੀਨਸ ਤੁਸੀਂ ਪਾਲ ਸਕਦੇ ਹੋ, ਅਤੇ ਫਿਰ ਤੁਹਾਡਾ ਆ ਜਾਂਦਾ ਵਾ ਜਿੱਦਾਂ ਆਲ ਟਾਈਮ ਜਿਹੜਾ ਫੇਵਰੇਟ ਸਾਡੇ ਕੋਰੀਐਂਡਰ ਵਗੈਰਾ,
1: ਧਨੀਆ, ਧਨੀਆ,
0: ਉਹ ਤਾਂ ਹਮੇਸ਼ਾ ਤੁਸੀਂ ਲਾ ਕੇ ਰੱਖ ਸਕਦੇ ਹੋ। ਪਾਸਲੀ ਜੇ ਤੁਸੀਂ ਖਾਂਦੇ ਹੋ ਤਾਂ ਠੀਕ ਹੈ, ਨਹੀਂ ਵੀ ਖਾਂਦੇ ਤਾਂ ਜੇ ਤੁਹਾਨੂੰ ਤੁਸੀਂ ਮਤਲਬ ਕਿਸੇ ਨੂੰ ਆਇਰਨ ਵਗੈਰਾ ਦੀ ਕਮੀ ਰਹਿੰਦੀ ਆ, ਅਤੇ ਸਭ ਤੋਂ ਵੱਧ ਤੁਹਾਨੂੰ ਪਾਸਲੀ 'ਚੋਂ ਮਿਲਣਾ।
1: ਅੱਛਾ, ਕੇਲ ਦਾ ਤਾਂ ਪਤਾ ਸੀਗਾ ਮੈਨੂੰ, ਪਾਰਸਲੀ ਤਾਂ ਨਹੀਂ ਪਤਾ।
0: ਹਾਂ, ਪਾਰਸਲੀ 'ਚੋਂ ਤੁਹਾਨੂੰ ਬਹੁਤ ਸੋਹਣੀ ਮਾਤਰਾ ਮਿਲਦੀ ਹੈ, ਅਤੇ ਮਤਲਬ ਖਾਣ 'ਚ ਤੁਹਾਨੂੰ ਹੋ ਸਕਦਾ ਕਈਆਂ ਨੂੰ ਲੱਗਦਾ ਹੋਵੇ ਵੀ ਕੌੜਾ ਵਾ, ਪਰ ਜੇ ਤੁਸੀਂ ਖਾ ਸਕਦੇ ਹੋ ਤਾਂ ਇਹ ਮਤਲਬ ਬਹੁਤ ਵਧੀਆ ਸੋਰਸ ਹੈ, ਈਵਨ ਪਾਲਕ ਨਾਲੋਂ ਵੀ ਵੱਧ ਤੁਹਾਨੂੰ ਇਹ ਆਇਰਨ ਦਿੰਦਾ, ਸੋ ਇਹ ਤੁਸੀਂ ਖਾ ਸਕਦੇ ਹੋ, ਅਤੇ ਜੇ ਖਾਂਦੇ ਹੋ ਤਾਂ ਫਿਰ ਹੀ ਲਾਇਓ, ਨਹੀਂ ਤਾਂ ਐਵੇਂ ਕੋਈ ਫਾਇਦਾ ਨਹੀਂ। ਸੋ ਇਹ ਕੁਛ ਕੁ ਚੀਜ਼ਾਂ ਜਿਹੜੀਆਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹੋ। ਬਾਕੀ ਜਦੋਂ ਵੀ ਤੁਸੀਂ ਇਹ ਚੀਜ਼ਾਂ ਬੀਜੋਗੇ, ਟਿੱਪ ਇਹ ਆ ਕਿ ਨਾਲ ਦੀ ਨਾਲ ਉਹ ਸਨੇਲ ਵਾਲੇ ਜਿਹੜੇ ਬੇਟਸ ਜੇ ਉਹ ਜ਼ਰੂਰ ਲਾਇਓ, ਕਿਉਂਕਿ ਇੱਧਰੋਂ ਤੁਸੀਂ ਲਾ ਕੇ ਸੋਣਾ ਅਤੇ ਸਵੇਰੇ ਤੁਸੀਂ ਕਹਿਣਾ ਓਏ ਇੱਥੇ ਤਾਂ ਕੁਛ ਵੀ ਨਹੀਂ ਹੈਗਾ, ਸ਼ੁਰੂ ਸ਼ੁਰੂ 'ਚ ਲੱਗਦਾ ਹੁੰਦਾ ਸੀ ਕੋਈ ਪੁੱਟ ਗਿਆ, ਪਰ ਪੁੱਟ ਤਾਂ ਪੜਦਾ ਕੋਈ ਨਹੀਂ, ਉਹ ਜੜ੍ਹਾਂ ਤੁਸੀਂ ਖਤਮ ਕਰ ਦਿੰਦੇ ਹੋ। ਸੋ ਤੁਸੀਂ ਸਨੇਲਸ ਵਾਲੀ ਜਿਹੜੀ ਉਹ ਦਵਾਈ ਜੀ ਬੇਟਸ ਇਹ ਮਿਲ ਜਾਂਦੇ ਆ, ਜਦੋਂ ਤੁਸੀਂ ਲਿਆਓਗੇ ਪਨੀਰੀ ਅਤੇ ਨਾਲ ਇਹ ਜ਼ਰੂਰ ਲਾਇਓ ਇਹਨਾਂ ਨੇ, ਨਹੀਂ ਤਾਂ ਬਾਕੀ ਹੁਣ ਜਿੱਦਾਂ ਸਿਆਲ ਆ ਅਤੇ ਤੁਹਾਡੀ ਜਿਹੜਾ ਡਰੇਨੇਜ ਸਿਸਟਮ ਜਿਹੜਾ ਉਹ ਤੁਹਾਡਾ ਪ੍ਰੋਪਰ ਹੋਣਾ ਚਾਹੀਦਾ, ਜੇ ਪਾਣੀ ਖੜ ਗਿਆ ਤਾਂ ਫਿਰ ਉਹ ਚੀਜ਼ਾਂ
1: ਤੁਹਾਡੀਆਂ,
0: ਹਾਂਜੀ, ਉਹ ਤੁਹਾਡੀਆਂ ਖਤਮ ਹੋਣਗੀਆਂ। ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਵੀ ਆਪਣੇ ਗਾਰਡਨ ਦੀ ਸਫਾਈ ਸਫੂਈ ਕਰ ਲਓ, ਘਾਹ ਕੂਜਾ ਪੁੱਟ ਦਿਓ ਤੁਸੀਂ, ਤੁਹਾਡੇ ਹਵਾ ਲੱਗ ਜਾਏ, ਜਿੰਨਾ ਜਿੰਨੀ ਵੀ ਧੁੱਪ ਲੱਗਦੀ ਹੈ ਹੁਣ ਜਾਂਦੇ ਜਾਂਦੇ ਠੰਡ ਤੋਂ ਪਹਿਲਾਂ ਪਹਿਲਾਂ ਵੱਧ ਤੋਂ ਵੱਧ ਧੁੱਪ ਆਪਣੇ ਗਾਰਡਨ ਨੂੰ ਲਵਾ ਲਓ, ਗੋਡੀ ਗਾਡੀ ਕਰ ਲਓ, ਕੋਈ ਵੀ ਆਪਣਾ ਬੂਟਿਆਂ ਦੇ ਵਿੱਚ ਗਾਂ ਘਾਹ ਕੂਜਾਊਗਾ ਤਾਂ ਉਹ ਸਾਰਾ ਕਲੀਅਰ ਕਰ ਦਿਓ। ਸੋ ਇਹ ਗਾਰਡਨਿੰਗ ਦਾ ਕੁਛ, ਜੇ ਹੋਰ ਤੁਹਾਡਾ ਕੋਈ ਸਵਾਲ ਹੈ ਜੇ ਮੈਨੂੰ ਪਤਾ ਹੋਊਗਾ ਤਾਂ ਫਿਰ ਮੈਂ ਜ਼ਰੂਰ ਆਪਾਂ ਗੱਲ ਕਰ ਲਾਂਗੇ। ਹਾਂਜੀ ਜੀ,
1: ਮੈਨੂੰ ਇਹ ਸਨੇਲ ਵੇਟ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਉਹ ਕਿਸ ਕੀ ਕੁਛ ਮਤਲਬ ਹੁੰਦਾ ਕੀ ਹੈ ਉਹ, ਬੇਸਿਕਲੀ
0: ਕੀ
1: ਸਨੇਲ ਵੇਟ ਜਿਹੜਾ ਤੁਸੀਂ ਕਹਿ ਰਹੇ ਹੋ,
0: ਸਨੇਲ ਦੇ ਜਿਹੜੇ ਸਨੇਲ ਦਾ ਪਤਾ ਨਾ,
1: ਹਾਂ ਹਾਂ
0: ਹਾਂ, ਉਹ ਮੈਂ ਵੇਟ ਕਹਿਤਾ, ਮੈਂ ਸੋਰੀ, ਪੈਲਟ, ਸਨੇਲ ਪੈਲਟ ਕਹਿੰਦੇ ਉਹਨੂੰ, ਜਿਹੜੀ ਆਪਣੀ ਨਾ ਇੱਕ ਆਪਣਾ ਹੁੰਦਾ ਤੇ ਸ਼ਾਇਦ ਉਹ, ਚਲੋ ਐਵੇਂ ਮੈਂ ਕੁਛ ਗਲਤ ਕਹਿਤਾ, ਉਹ ਦੂਸਰੇ ਨਾ ਕਿੱਦਾਂ ਯਾਰ ਤਾਂ ਮੈਂ ਵਿਖਾ ਦੂੰਗਾ, ਜਦੋਂ ਸਲੇਟੀਆਂ ਜਿਹੀਆਂ ਬਰੀਕ ਬਰੀਕ ਜਿਹੀਆਂ,
1: ਓਕੇ,
0: ਸਲੇਟੀਆਂ ਜਿਹੀਆਂ ਹੁੰਦੀਆਂ
1: ਤੇ ਉਹ ਛੋਟੇ ਬਰੀਕਸ ਟਾਈਪ,
0: ਨਹੀਂ ਨਹੀਂ ਬਰੀਕ ਟਾਈਪ ਨਹੀਂ, ਨਿੱਕੇ ਨਿੱਕੇ ਨਿੱਕੇ ਨਿੱਕੇ ਛੋਟੇ, ਜਿੱਦਾਂ
1: ਸਲੇਟੀ, ਹਾਂ, ਓਕੇ,
0: ਆਪਣੇ ਨਿਆਣੇ ਖਾਂਦੇ ਆ ਸੇਵੀਆਂ ਜਿਹੀਆਂ ਟਾਈਪ, ਹੈ ਨਾ, ਕੀ ਉਹ ਕੀ ਹੁੰਦਾ ਵਾ ਜਿਹੜਾ ਉਹ ਨੂਡਲ ਨਹੀਂ, ਉਹ ਛੋਟੇ ਛੋਟੇ ਨਿਆਣੇ ਨਿਆਣੇ ਵੀ ਖਾਂਦੇ ਆ, ਉਹ ਮੈਨੂੰ ਧਿਆਨ 'ਚ ਨਹੀਂ ਆ ਰਿਹਾ, ਉਹ ਵੀਟ ਵੀਟ ਪਿਕਸ ਜੇ ਦਾ ਬਣਿਆ ਹੁੰਦਾ, ਉਹ ਨਿੱਕੇ ਨਿੱਕੇ ਸੇਵੀਆਂ ਜਿਹੀਆਂ ਜਿਹੜੇ ਕੈਪਸੂਲ ਤੋਂ ਬਰੀਕ ਹੁੰਦੀਆਂ ਵਾ, ਉਹ ਵਿਖਾ ਦੇਣਾ ਤੁਹਾਨੂੰ, ਸੁੰਡੀਆਂ ਜਿਹੀਆਂ, ਸੁੰਡੀਆਂ ਜਿਹੀਆਂ ਟਾਈਪ,
1: ਅਤੇ
0: ਉਹ ਤੁਸੀਂ ਉਹ ਪੈਲਟ ਜਿਹੜੇ ਨੇ ਉਹ ਬੂਟੇ ਦੇ ਆਲੇ ਦੁਆਲੇ ਪਾਉਣੇ ਹੁੰਦੇ ਆ, ਸੋ ਉਹ ਹੁੰਦਾ ਕੀ ਆ ਵੀ ਸਨੇਲ ਉਹ ਖਾਂਦਾ ਵਾ ਤੇ ਉਹ ਫਿਰ ਮਰ ਜਾਂਦਾ।
1: ਓਕੇ, ਇੱਕ ਤੁਸੀਂ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀਗਾ ਕਿ ਉਹ ਬਾਉਂਡਰੀ ਜੀ ਬਣਾਉਣੀ ਹੁੰਦੀ ਹੈ, ਫਿਰ ਉਹ
0: ਮਤਲਬ ਉਹ ਬਾਉਂਡਰੀ ਹੋ ਗਈ,
1: ਹਾਂ, ਮਤਲਬ ਉਹ ਇਹਨਾਂ ਟੱਪ ਨਹੀਂ ਪਾਉਂਦੇ, ਐਵੇਂ ਕੁਛ ਤੁਸੀਂ ਇੱਕ ਵਾਰੀ ਪਹਿਲਾਂ ਦੱਸਿਆ ਸੀ,
0: ਉਹ ਅਲੱਗ ਅਲੱਗ ਤਰੀਕੇ ਨੇ, ਜਿੱਦਾਂ ਤੁਸੀਂ ਮਤਲਬ ਦੇਸੀ ਤਰੀਕਾ ਤੇ ਫਿਰ ਉਹ ਅੰਡਿਆਂ ਦੇ ਭੂਰ ਚੂਰ ਬਣਾ ਕੇ
1: ਤੇ
0: ਉਹਦੀ ਬਾਉਂਡਰੀ ਬਣਾਉਣੀ ਹੁੰਦੀ ਹੈ, ਤੇ ਉਹਦੇ ਤੋਂ ਵੀ ਨਹੀਂ ਉਹ ਟੱਪ ਪਾਉਂਦਾ, ਪਰ ਉਹ ਸਾਰੇ ਜਿਹੜੇ ਮਿਹਨਤ ਵਾਲੇ ਕੰਮ ਹੈ, ਹੁਣ ਕਈ ਘਰਾਂ 'ਚ ਕੋਈ ਅੰਡੇ ਖਾਂਦਾ ਹੀ ਨਹੀਂ ਹੋਊਗਾ,
1: ਹਾਂ, ਨਹੀਂ ਬੈਟਰ ਕਿ ਲੈ ਆਓ ਈਜ਼ੀਲੀ ਅਵੇਲੇਬਲ,
0: ਵੈਸੇ ਕਈ ਬੀਅਰ ਵੀ ਵਰਤਦੇ, ਉਹਦੇ ਲਈ ਬੀਅਰ ਵੀ ਵਰਤ ਲਈਦੀ ਆ, ਬੀਅਰ ਦੇ ਵਿੱਚ ਉਹ ਬੀਅਰ ਨੂੰ
1: ਬਚਦੀ,
0: ਹਾਂ, ਬੀਅਰ ਵੱਲ ਨੂੰ ਅਟਰੈਕਟ ਹੁੰਦੇ ਆ ਤੇ ਬੀਅਰ ਦੇ ਵਿੱਚ ਡੁੱਬਦੇ ਆ ਤੇ ਮਰ ਜਾਂਦੇ ਆ, ਹਨਾ, ਤੁਹਾਨੂੰ ਮਤਲਬ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੱਦਾਂ ਇੱਕ ਬੰਦਾ ਸ਼ਰਾਬ ਦੇ ਨਸ਼ੇ 'ਚ ਡੁੱਬ ਕੇ ਮਰਦਾ, ਉਹ ਤੁਸੀਂ ਸਨੇਲ ਤੋਂ ਸਿੱਖ ਸਕਦੇ, ਪਰ ਮੈਂ ਟਰਾਈ ਕਰ ਕਰਕੇ ਵੇਖਿਆ ਤੇ 100% ਦਾ ਉਹ ਇਲਾਜ ਉਹਦੇ ਨਾਲ ਨਹੀਂ ਹੁੰਦਾ, ਸੋ ਬੈਸਟ ਇਹੋ ਹੀ ਆ ਵੀ ਤੁਸੀਂ ਉਹ ਪੈਲਟ ਲੈ ਆਓ ਤੇ ਨਾਲ ਦੀ ਨਾਲ ਉਹ ਦੁਆਲੇ ਦੁਆਲੇ ਬੂਟੇ ਦੇ ਪਾ ਦਿਓ, ਬੈਸਟ ਤਾਂ ਹੱਲ ਇਹੋ ਹੀ ਆ, ਹਾਂ, ਵੱਡਾ ਡੱਬਾ ਲੈ ਆਓ ਜੇ ਵੱਡਾ ਗਾਰਡਨ ਆ ਤੇ ਉਹ ਸਭ ਤੋਂ ਬੈਸਟ ਸੋਲੂਸ਼ਨ ਹੈ।
1: ਓਕੇ, ਮੈਂ ਇੱਕ ਨਾ ਕਾਰਟੂਨ ਵੇਖਿਆ ਸੀਗਾ, ਬੱਚੇ ਵੇਖਦੇ ਕਾਰਟੂਨ, ਉਹਦੇ 'ਚ ਦਿਖਾਇਆ ਉਹਨਾਂ ਨੇ ਮਤਲਬ ਪੱਤਾ ਗੋਭੀ ਦੀ ਉਹ ਖੇਤੀ ਜੀ ਕਰਦੇ ਆ, ਪੂਰਾ ਕਰਕੇ ਉਹ ਘਰ ਜਾਂਦੇ ਤੇ ਜਿਹੜਾ ਉਹਨਾਂ ਦਾ ਜਵਾਕ ਹੁੰਦਾ ਉਹ ਸਨੇਲ ਪੈਟ ਲਿਆਉਂਦਾ,
0: ਓਕੇ,
1: ਤੇ ਉਹ ਕਹਿੰਦਾ ਇਸ ਘਰ 'ਚ ਤਾਂ ਇੰਨੀ ਸਾਰੀ ਪੱਤਾ ਗੋਭੀ ਆ ਤੇ ਉਹ ਆਪਣੇ ਸਾਰੇ ਦੋਸਤਾਂ ਨੂੰ ਸੱਦ ਕੇ ਉਹਨਾਂ ਦੀ ਇੱਕ ਦਿਨ ਚ ਮਤਲਬ ਲਿਟਰਲੀ ਜਿਵੇਂ ਤੁਸੀਂ ਕਿਹਾ ਨਾ ਉਦਾਂ ਹੀ ਉਸ ਚ ਐਨੀਮੇਸ਼ਨ ਦੇ ਵਿੱਚ
0: ਰਾਤੋ ਰਾਤ ਖਤਮ ਕਰ ਦਿੰਦੇ
1: ਉਹ ਸਵੇਰ ਉੱਠਦੇ ਕਹਿੰਦੇ ਸਾਡੀ ਪੱਤਾ ਗੋਭੀ ਕਹੀ ਕਿੱਥੇ
0: ਨਹੀਂ ਮੈਂ ਇਸੇ ਕਰਕੇ ਮੈਂ ਜਿਹੜੀ ਦੂਸਰੀ ਗੱਲ ਵੀ ਇਹਦੇ ਨਾਲ ਰਿਲੇਟਿਡ ਹੀ ਹੈ ਜਿਹੜੀ ਮੈਂ ਕਿਹਾ ਨਾ ਵੀ ਆਪਣੇ ਬੂਟਿਆਂ ਦੇ ਵਿੱਚੋਂ ਘਾਹ ਘੂਹ ਪੁੱਟ ਦਿਓ ਅਤੇ ਧੁੱਪ ਲਵਾ ਲਓ ਸੋ ਜਿੱਥੇ ਜਿੱਥੇ ਜਿੱਥੇ ਵੀ ਘਰ ਦੇ ਜਿਹੜੇ ਜਾਂ ਗਾਰਡਨ ਦੇ ਜਿਹੜੇ ਇਲਾਕੇ 'ਚ ਸੇਲ ਆ ਨਾ ਉੱਥੇ ਸਨੇਲ ਹੋਣੇ ਹੋਣੇ ਆ ਇਹ ਸੇਲ ਪਸੰਦ ਕਰਦੇ ਆ ਸੋ ਜੇ ਤੁਸੀਂ ਉੱਥੇ ਧੁੱਪ ਲਵਾ ਦੋਗੇ ਤਾਂ ਆਪੇ ਖਤਮ ਹੋ ਜਾਣਗੇ ਵੱਧ ਤੋਂ ਵੱਧ ਤੁਸੀਂ ਆਪਣੇ ਗਾਰਡਨ ਨੂੰ ਜਿੱਦਾਂ ਉਹਦੀ ਸਤਾ ਜਿਹੜੀ ਆ ਉਹ ਤੁਸੀਂ ਨੰਗੀ ਰੱਖਣੀ ਹੁੰਦੀ ਆ ਸੋ ਸਤਾ ਜਦੋਂ ਨੰਗੀ ਰਹੂਗੀ ਧੁੱਪ ਪੈਂਦੀ ਰਹੂਗੀ ਹਵਾ ਕੋਧਰੂ ਹੁੰਦੀ ਰਹੂਗੀ ਤਾਂ ਉੱਥੇ ਫਿਰ ਸਨੇਲ ਘੱਟ ਹੁੰਦੇ ਨਹੀਂ ਤਾਂ ਜਿੱਦਾਂ ਆਪਾਂ ਮੰਨ ਲਓ ਕੋਈ ਬੀਜਿਆ ਵਾ ਅਤੇ ਉਹਦੇ ਥੱਲੇ ਥੱਲੇ ਘਾਹ ਉੱਗ ਗਿਆ ਵਾ ਉਹ ਉਹਨਾਂ ਦੇ ਲਈ ਆਈਡੀਅਲ ਥਾਂ ਆ ਹਾਂ ਉੱਥੇ ਉਹਨਾਂ ਨੇ ਲੋਕੇ ਬੈਠੇ ਰਹਿਣਾ ਅਤੇ ਉਹਨਾਂ ਨੇ ਵਾਰ ਕਰਦੇ ਰਹਿਣਾ
1: ਜਿਵੇਂ ਗਰਮੀ ਬਗਸ ਜਿੱਥੇ ਹੁੰਦੇ ਆ ਉੱਥੇ ਉਹਨਾਂ ਨੂੰ ਗਰਮ ਜਗ੍ਹਾ ਚਾਹੀਦੀ ਹੁੰਦੀ ਆ ਡਾਰਵਿਨ ਦੇ ਵਿੱਚ ਬਗਸ ਬਹੁਤ ਹੁੰਦੇ ਸੀਗੇ ਤਾਂ ਮੈਨੂੰ ਪਤਾ ਕਿ ਹੁੰਦੇ ਕਿ ਕੋਈ ਵੀ ਤੁਸੀਂ ਕਵਰ ਨਹੀਂ ਵਿਛਾਉਣਾ ਬਾਰੀਆਂ ਦੇ ਵਿੱਚ ਕਿਤੇ ਵੀ ਕਿਉਂਕਿ ਬਗਸ ਲਈ ਉਹ ਆਈਡੀਅਲ ਹੋ ਜਾਂਦਾ ਸਪੇਸ
0: ਹਾਂਜੀ ਉਹਨਾਂ ਫਿਰ ਲੋਕਾਂ ਨੂੰ ਲੋਕਾਂ ਨੂੰ
1: ਨਿੱਗ ਜਾਂ ਮਿਲਦਾ ਨਾ ਉਹਨਾਂ ਨੂੰ
0: ਹਾਂ ਇਹ ਸਾਰੇ ਲੋਕਾਂ ਛਿਪਣ ਵਾਲੇ ਬੰਦੇ
1: ਹਾਂਜੀ ਹਾਂ ਹੁਣ ਗਾਰਡਨਿੰਗ ਦੀ ਗੱਲ ਹੋਈ ਹੈ ਗਾਰਡਨਿੰਗ ਦੇ ਨਾਲ ਦੇ ਨਾਲ ਮੈਨੂੰ ਹੁਣ ਇਹ ਵਾਲਾ ਸੀਜ਼ਨ ਦੇ ਵਿੱਚ ਮੈਂ ਉਹ ਲੈ ਕੇ ਆਈ ਸੀਗੀ ਰੈਸਿਪੀ ਮੈਂ ਕਿਹਾ ਨਾਲ ਦੇ ਨਾਲ ਉਹ ਵੀ ਗੱਲ ਦੱਸਦੀ ਹੈ
0: ਹਾਂਜੀ ਹਾਂਜੀ
1: ਰੈਸਿਪੀ ਇਹ ਹੈਗੀ ਹੈ ਹੁਣ ਜਿਵੇਂ ਮੈਨੂੰ ਬਹੁਤ ਸਾਰੀ ਚੀਜ਼ਾਂ ਬਣਾਉਣ ਦਾ ਸ਼ੌਕ ਹੈ ਅਤੇ ਇਸ ਸੀਜ਼ਨ ਦੇ ਵਿੱਚ ਹੁਣ ਵਿੰਟਰ ਦਾ ਅਚਾਰ ਤੁਸੀਂ ਪਾ ਸਕਦੇ ਹੋ
0: ਸਿਆਲੀ ਚਾਰ
1: ਹਾਂਜੀ ਹਾਂ ਗਾਜਰ ਗੋਭੀ ਇਹ ਤਾਂ ਆਮ ਹੁੰਦਾ ਲੇਕਿਨ ਸਾਡੇ ਇੱਥੇ ਗਾਜਰ ਗੋਭੀ ਸ਼ਲਗਮ ਅਤੇ ਬੀਨਸ ਚਾਰ ਚੀਜ਼ਾਂ ਦਾ ਅਚਾਰ ਪਾਉਂਦੇ
0: ਹਾਂ ਗਾਜਰ ਗੋਭੀ ਸ਼ਲਗਮ
1: ਸ਼ਲਗਮ ਨੂੰ ਤੁਸੀਂ ਕੀ ਕਹਿ ਰਹੇ ਸੀ
0: ਗੋਂਗਲੂ
1: ਗੋਂਗਲੂ
0: ਗਾਜਰ ਗੋਭੀ ਗੋਂਗਲੂ
1: ਤੇ ਆਪਣਾ ਬੀਨਸ
0: ਬੀਨਸ ਅੱਛਾ ਗ੍ਰੀਨ ਬੀਨਸ
1: ਗ੍ਰੀਨ ਬੀਨਸ ਹਾਂਜੀ
0: ਓਕੇ ਇਹ ਨਹੀਂ ਕਦੀ ਮੈਂ
1: ਇਹ ਕਿਉਂਕਿ ਮੈਂ ਦੱਸਿਆ ਮੇਰੇ ਇਨ-ਲੋਸ ਕਸ਼ਮੀਰੀ ਹੈ ਇਹ ਗੋਂਗਲੂ ਤੇ ਇਹ ਬੀਨਸ ਇਹਨਾਂ ਦੇ ਦੇਖਿਆ ਸੀਗਾ ਸਾਡੇ ਸਿਰਫ ਗਾਜਰ ਗੋਭੀ ਦਾ ਅਚਾਰ ਪੈਂਦਾ ਸੀਗਾ ਇੱਥੇ ਆ ਕੇ ਮੈਂ ਦੇਖਿਆ ਕਿ ਇਹ ਲੋਕ ਬੀਨਸ ਵੀ ਤੇ ਸ਼ਲਗਮ ਵੀ ਪਾਉਂਦੇ ਆ ਤੇ ਕਈ ਵਾਰੀ ਪਿਆਜ਼
0: ਸ਼ਲਗਮ ਤੇ ਹੀ ਪਾ ਲੈਨੇ ਪਰ ਬੀਨਸ ਮੈਂ
1: ਪਰ ਬੜਾ ਟੇਸਟੀ ਲੱਗਦਾ ਹੈ ਕਿਉਂਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਓਵਰਨਾਈਟ ਮਤਲਬ ਰਾਤ ਨੂੰ ਹਲਦੀ ਨਮਕ ਪਾ ਕੇ ਬਲਾਂਚ ਕਰ ਲਓ ਹਲਕਾ ਜਿਹਾ ਹੀ ਉਬਾਲਣਾ ਹੈ ਮਤਲਬ ਇੰਨਾ ਉਬਾਲਣਾ ਕਿ ਤੁਸੀਂ ਜੇ ਇੱਕ ਗਾਜਰ ਨੂੰ ਫੜ ਕੇ ਜੇ ਤੁਸੀਂ ਉਸ 'ਚ ਨੌ ਮਾਰੋ ਤਾਂ ਹਲਕਾ ਜਿਹਾ ਟੈਂਡਰ ਤੁਹਾਨੂੰ ਮਿਲੇ ਲੱਗੇ ਉਹ ਸੋਫਟ ਜਿਹਾ
0: ਵੱਡਾ ਨੌ ਕਿੰਨੇ ਕਰਨਾ
1: ਹਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਨਾਈਫ ਨਾਲ ਵੀ ਕਰ ਮਤਲਬ ਹਲਕਾ ਜਿਹਾ ਹੀ ਉਹਨੂੰ ਉਬਾਲਣਾ ਹੈ ਕਿ ਥੋੜ੍ਹਾ ਜਿਹਾ ਸੋਫਟ ਜਿਹਾ ਜੇ ਜ਼ਿਆਦਾ ਉਬਾਲਤਾ ਤਾਂ ਫਿਰ ਤਾਂ ਉਹ ਗਲ ਹੀ ਜਾਣਾ ਮਿੱਥ ਜਿਹਾ ਜਾਣਾ ਨਾ ਅਚਾਰ ਅਜੀਬ ਜਿਹਾ ਹੋ ਜਾਣਾ
0: ਤੇ ਜੇ ਕਿਸੇ ਨੌ ਲਵਾਏ ਆ ਉਹਦੇ ਵਿੱਚ ਮਾਰਿਆ ਕਿਸੇ ਦੇ ਟੁੱਟਣ ਦਾ ਖਤਰਾ
1: ਉਹ ਨਵੇਂ ਲਗਾਏ ਹੋਏ ਨੌ ਤਾਂ ਕੌਣ ਮਾਰੇਗਾ ਕਿਉਂਕਿ ਜੇ ਤੁਸੀਂ ਆਲਰੇਡੀ ਨਮਕ ਹਲਦੀ ਲਗਾਈ ਹੈ ਹਲਦੀ ਦਾ ਸਟੇਨ ਪੈ ਜਾਏਗਾ
0: ਸਹੀ ਗੱਲ ਹੈ ਨੌ ਲਵਾਉਣ ਵਾਲੀ ਚਾਰ ਪਾਊਗੀ ਵੀ ਕਿਉਂ
1: ਮੈਂ ਉਹੀ ਕਹਿਣ ਵਾਲੀ ਸੀ ਅਗਲਾ ਮੇਰਾ ਇਹੀ ਸੀਗਾ
0: ਮੈਂ ਨਾ ਕਈ ਵਾਰੀ ਬੈਂਕ ਬੁੰਕ ਜਾਈਏ ਨਾ
1: ਹਾਂਜੀ
0: ਅੱਜ ਕੱਲ੍ਹ ਉਹ ਹੁੰਦਾ ਨਾ ਅੱਜ ਕੱਲ੍ਹ ਸਾਰਾ ਕੁਛ ਡਿਜੀਟਲ ਆ ਤੇ ਉਹ ਤੁਹਾਨੂੰ ਇੱਦਾਂ ਕਹਿੰਦੇ ਵੀ ਇੱਥੇ ਸਾਈਨ ਕਰੋ ਤੇ ਮੈਨੂੰ ਉਹ ਉਹਨਾਂ ਦੇ ਜਿਹੜੇ ਨੌ ਆ ਨਾ ਉਹ ਸਕਰੀਨ ਦੇ ਉੱਤੇ ਤੁਹਾਡੇ ਵੱਲੋਂ ਐਂ ਸਕਰੀਨ ਘੁਮਾ ਦਿੰਦੀਆਂ ਤੇ ਉਹ ਟੁੱਕ ਟੁੱਕ ਟੁੱਕ ਜਿੱਦਾਂ ਟਕੋਰਾ ਨਹੀਂ ਉਹਦੇ ਉੱਤੇ ਆਪਣਾ ਲੱਕੜਾ ਰਾਓ ਲੱਕੜ ਪੰਛੀ ਆ ਜਿਹੜਾ ਹੁੰਦਾ ਬਸ ਉਹੀ ਉਹੀ ਉਹ ਵੁੱਡ ਪੈਕਰ ਤੇ ਉਹਦੇ ਵਾਂਗੂ ਨਾ ਉਹ ਪਹਿਲਾਂ ਆਪਣੇ ਵੱਲ ਨੂੰ ਸਕਰੀਨ ਹੁੰਦੀ ਆ ਤਾਂ ਟੁੱਕ ਟੁੱਕ ਟੁੱਕ ਟੁੱਕ ਉਹ ਨੌ ਜੇ ਮਾਰਦੀਆਂ ਉੱਤੇ ਤੇ ਐਂ ਲੱਗਦਾ ਵੀ ਜਿੱਦਾਂ ਪੈਨ ਮਾਰਨ ਦੀਆਂ ਪਰ ਜਦੋਂ ਤੁਹਾਡੇ ਵੱਲ ਘੁਮਾਉਂਦੀਆਂ ਤੇ ਫਿਰ ਉਹ ਦੁਬਾਰਾ ਉਹ ਕਹਿੰਦੀਆਂ ਵੀ ਟੁੱਕ ਟੁੱਕ ਟੁੱਕ ਹੁਣ ਇੱਥੇ ਸਾਈਨ ਕਰੋ ਹਨ
1: ਤੇ ਬੜਾ ਧਿਆਨ ਦਿੱਤਾ ਤੁਸੀਂ
0: ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਉਹ ਨਾ ਨੌ ਹੁੰਦੇ ਹੀ ਇਸੇ ਲਈ ਆ ਵੀ ਉੱਦਾਂ ਤੇ ਮਤਲਬ ਮੰਨ ਲਓ ਤੁਹਾਡਾ ਪੋਟਾ ਲੱਗੂਗਾ ਤੇ ਉਹ ਬਹੁਤੇ ਥਾਂ ਦੇ ਵਿੱਚ ਉਹ ਚੀਜ਼ ਜਾਂਦੀ ਹੈ ਤੇ ਉਹਨਾਂ ਨੂੰ ਐਡੀ ਪ੍ਰੈਕਟਿਸ ਆ ਉੱਥੇ ਜੇ ਕਰਕੇ ਐਂ ਠੂੰਗਾ ਜਿਹਾ ਮਾਰਦੀਆਂ ਕਹਿੰਦੀਆਂ ਵੀ ਇੱਥੇ ਹੁਣ ਇੱਥੇ ਸਾਈਨ ਕਰੋ ਹਨ ਉੱਥੇ ਮੈਂ ਸਭ ਤੋਂ ਸੱਦ ਬਜੋਗ ਮੈਨੂੰ ਉਹ ਹੀ ਲੱਗਾ
1: ਉਹਦੇ ਬਾਅਦ ਮੈਨੂੰ ਉਹ ਜਿਸ ਦੀ ਮੂਵੀ ਤੁਸੀਂ ਉਸ ਦਿਨ ਕਹਿ ਰਹੇ ਸੀ ਨਾ ਭਿੰਡੀ ਕੌਣ ਸੀ ਭਿੰਡੀ ਉਸੀ ਐਕਟਰ ਫੁਕਰੇ ਵਾਲੇ ਐਕਟਰ ਦਾ ਉਹ ਕੁੜੀ ਨੂੰ ਮਿਲਣ ਜਾਂਦਾ ਕਹਿੰਦਾ ਵਾਹ ਤੇਰੀ ਨੌਹ ਬੜੇ ਵਧੀਆ ਇੱਕ ਵਾਰੀ ਪਿੰਡ ਖਜਾਈ ਪਹਿਲੀ ਡੇਟ ਤੇ ਜਾ ਕੇ ਉਹ ਕੁੜੀ ਨੂੰ ਕਹਿੰਦਾ ਕਿ ਇਹਦੇ ਨਾਲ ਪਿੰਡ ਕਿੰਨੀ ਵਧੀਆ ਖਜਾਈ ਜਾਂਦੇ
0: ਘੈਂਟ ਹੁੰਦੀਆਂ ਉਹਦੀਆਂ ਗੱਲਾਂ ਬਾਤਾਂ
1: ਬੜੀ ਵਧੀਆ ਲੜਕੀ ਤੋਂ ਭਾਗੇ
0: ਉਸੇ ਫਿਲਮ ਚ ਹੀ ਆ ਕਿ ਹੋਰ ਕਿਸੇ ਚ
1: ਪਹਿਲੀ ਪਹਿਲੀ ਵਾਲੀ ਫੁਕਰੇ ਦੇ ਵਿੱਚ
0: ਅੱਛਾ ਅੱਛਾ
1: ਉਹਨੂੰ ਮਿਲਣ ਵੀ ਚਿੜੀਆ ਘਰ ਬੁਲਾਉਂਦਾ ਡੇਟ ਤੇ ਦੂਜੀ ਗੱਲ ਕੁੜੀ ਨਾਲ ਕਹਿ ਦਿੰਦਾ ਇਹ ਹਾਏ ਤੁਹਾਡੇ ਨਖਰ ਤੋਂ ਬੜੇ ਅੱਛੇ ਸਦਾ ਮੇਰੀ ਪੀਠ ਖਜਾਣਾ
0: ਠੀਕ ਆ ਕਿ ਮਤਲਬ ਕਦੀ ਫਾਰਮੈਲਿਟੀ ਗੱਲ
1: ਹਾਂ ਸਹੀ ਗੱਲ
0: ਫਿਰ ਉਹ ਫੁਰਕ ਦਿੰਦੀ
1: ਨਹੀਂ ਫਿਰ ਭੱਜ ਜਾਂਦੀ ਉਹ ਗਾਲ ਕੱਢ ਕੇ ਉਹਨੇ ਕਿਹੜੀ ਜੀ ਇੰਡੀ ਵੀ ਕਿਹੜੀ ਡੈਸਪਰੇਟ ਖੜੀ ਹੋਣੀ
0: ਅੱਛਾ ਚਾਰ ਦੀ ਗੱਲ ਕਰ ਰਹੇ
1: ਤੇ ਅਚਾਰ ਇਹ ਬੇਸਿਕਲੀ
0: ਹਲਕਾ ਜਿਹਾ ਉਹਨੂੰ ਸੋਫਟ ਕਰਨਾ, ਮਤਲਬ ਕਹ ਲਓ ਕਿ 70% ਉਹ ਤੁਹਾਡਾ ਹੋਣਾ ਚਾਹੀਦਾ।
1: ਤੁਸੀਂ ਰਾਤ ਨੂੰ ਇਹ ਚੀਜ਼ ਕਰ ਲਓ ਤੇ ਰਾਤ ਨੂੰ ਤੁਸੀਂ ਉਹਨੂੰ ਕੋਈ ਵੀ ਪੋਣੇ ਜਾਂ ਕਿਸੇ ਚੀਜ਼ ਤੇ ਸੁੱਕਣੇ ਪਾ ਦਿਓ ਆਪਣੇ ਕਿਚਨ ਕਾਊਂਟਰ ਟੋਪ ਤੇ, ਤਾਂ ਕਿ ਉਹ ਸਵੇਰ ਤੱਕ ਅੱਛਾ 7-8-9 ਘੰਟੇ ਦੇ ਵਿੱਚ ਉਹਦਾ ਜਿਹੜੀ ਨਮੀ
0: ਹੈ ਉਹ ਅਖਬਾਰਾਂ ਉੱਤੇ,
1: ਹਾਂ ਅਖਬਾਰਾਂ ਕੁਝ ਵੀ ਜਿਹਦੇ ਨਾਲ ਮਤਲਬ ਬੇਸਿਕਲੀ ਉਹਨਾਂ ਨੂੰ ਸੁਕਾਉਣਾ ਹੈ।
0: ਪਰ ਹੋ ਸਕਦਾ ਤੁਹਾਡੀ ਗਾਜਰ ਤੇ ਪਲੀਨਾ ਇਨਸਨ ਛਪ ਜੇ,
1: ਕੀ ਸ਼ਬਦ ਹੈ
0: ਮਤਲਬ ਖਬਰ ਛਪ ਸਕਦੀ
1: ਆ, ਇੱਥੇ ਕਿਹੜਾ ਕੋਈ ਅਖਬਾਰ ਖਰੀਦਾ ਗਏ ਉਹ ਟਾਈਮ?
0: ਅੱਛਾ
1: ਹਾਂ ਤੁਸੀਂ ਖਰੀਦੇ ਹੋਣੇ, ਪਤਾ ਨਹੀਂ
0: ਆਉਂ ਨਹੀਂ, ਮੈਂ ਤਾਂ ਹੀ ਹੋ ਗਿਆ
1: ਹੁਣ ਤੇ ਹਰ ਕੋਈ ਡਿਜੀਟਲਾਈਜੇਸ਼ਨ ਵਾਲਾ ਟਾਈਮ ਆ ਗਿਆ ਨਾ, ਈ ਪੇਪਰ ਪੜ ਲੈਂਦੇ ਆ।
0: ਹਾਂ ਅੱਛਾ ਚਲੋ ਐਨੀਵੇ ਉਹਦੇ ਤੇ ਤੁਸੀਂ ਸੁੱਕਣੇ ਪਾ ਦੇ,
1: ਹਾਂ ਮਤਲਬ ਸੁੱਕਣੇ ਪਾ
0: ਸੁਕਾ ਦੇਣਾ ਉਹਨੂੰ,
1: ਤੇ ਇੱਕ ਮਸਾਲਾ ਤੁਸੀਂ ਰੈਡੀ ਕਰਨਾ। ਬੇਸਿਕਲੀ ਅਚਾਰ ਸਾਰੇ ਸੇਮ ਹੀ ਬਣਦੇ, ਮੈਂ ਵੀ ਕੋਈ ਅਲੱਗ ਨਹੀਂ ਪਾ ਰਹੀ, ਪਰ ਮੈਂ ਉਸ 'ਚ ਸ਼ਲਗਮ ਤੇ ਬੀਨਸ ਐਡ ਕੀਤੇ, ਤੇ ਜੇ ਤੁਸੀਂ ਪਿਆਜ਼ ਦੇ ਸ਼ੌਕੀਨ ਹੋ ਪਿਆਜ਼ ਵੀ ਬੜੇ ਵਧੀਆ ਲੱਗਦੇ ਉਸ 'ਚ, ਜਿਵੇਂ ਕਿਊਬਸ ਆਪਾਂ ਚਿਲੀ ਪਨੀਰ ਵਗੈਰਾ ਲਈ ਨਹੀਂ ਪਿਆਜ਼ ਲੰਬੇ ਲੰਬੇ 'ਚ ਕੱਟਦੇ, ਉੱਦਾਂ ਦੇ ਤੁਸੀਂ ਪਿਆਜ਼ ਪਾ ਦਿਓ ਉਹਦੇ ਵਿੱਚ, ਅਤੇ ਸੁੱਕੇ ਮਸਾਲੇ ਦਾ ਤੁਸੀਂ ਸੋਟੇ ਕਰਨੇ, ਜਿਸ ਦੇ ਵਿੱਚ ਜੀਰਾ, ਰਾਈ, ਸੌਂਫ, ਮੇਥੀ, ਇਹ 3-4 ਚੀਜ਼ਾਂ ਨੂੰ ਤੁਸੀਂ ਡਰਾਈ ਰੋਸਟ ਕਰ ਲੈਣਾ, ਇਹਦਾ ਦੜਬੜ ਜਾਂ ਤੁਸੀਂ ਇਹਨੂੰ ਮਿਕਸੀ 'ਚ ਮਸਾਲਾ
0: ਦਰੜ ਫਰੜ ਦੜਬੜ ਹੋਰ ਹੁੰਦਾ
1: ਦੜਬੜ, ਅਸੀਂ ਤਾਂ ਇਹੀ ਕਹਿੰਦੇ ਹਾਂ ਭਾਜੀ,
0: ਦੜਬੜ ਹੁੰਦਾ ਜਿਹੜਾ ਗਿੱਲਾ ਗਿੱਲਾ ਜਿਹਾ ਹੋ ਜੇ, ਠੀਕ ਆ, ਤੇ ਜਿਹੜਾ ਤੁਸੀਂ ਕੀਤਾ ਉਹ ਦਰੜ ਫਰੜ, ਕੀ
1: ਦਰੜ ਫੜ
0: ਦਰੜ ਫੜੜ
1: ਦਰੜ ਫੜੜ,
0: ਹਾਂ
1: ਓਹੋ ਹਾਂ ਜੋ ਵੀ ਇਹ ਸਮਝ ਆ ਗਿਆ,
0: ਮਤਲਬ ਬਹੁਤਾ ਬਰੀਕ ਨਹੀਂ ਕੁੱਟਣਾ,
1: ਹਾਂਜੀ ਹਾਂ ਮੋਟਾ ਮੋਟਾ ਜਿਹਾ ਰੱਖਣਾ, ਮਤਲਬ ਇੱਕ ਵਾਰੀ ਮਿਕਸੀ 'ਚ ਇੱਕ ਵਾਰੀ ਘੁਮਾਉਣਾ ਹੈ ਨਾ, ਬਹੁਤਾ ਤੁਸੀਂ ਫੀਲਿੰਗ ਨਾ ਚੱਕਿਓ, ਬਿਲਕੁਲ ਬਰੀਕ ਨਾ ਕਰਿਓ,
0: ਦਰਦਰਾ ਪੀਸਣਾ,
1: ਦਰਦਰਾ ਪੀਸ ਲਓ, ਐਗਜੈਕਟਲੀ ਪਤਾ ਤੇ ਦੋਨੋਂ ਸਾਰਾ ਕੁਝ ਹੀ
0: ਅੱਛਾ
1: ਮੇਨ ਇਹੀ ਹੈ, ਮਤਲਬ ਮੇਨ ਹੈ ਕਿ ਤੁਸੀਂ ਸਾਰਿਆਂ ਨੂੰ ਪਤਾ ਅਚਾਰ ਦੇ ਕਿਹੜੇ ਮਸਾਲੇ ਹੁੰਦੇ। ਉਸ ਦਿਨ ਮੈਂ ਗੁਰਦੁਆਰੇ ਵੀ ਵਿਸ਼ਾਲ ਜੀ ਦੀ ਮੰਮੀ ਨੂੰ ਮਿਲੀ ਸੀ, ਉਹਨਾਂ ਨੂੰ ਵੀ ਸਾਰਾ ਪਤਾ ਸੀਗਾ, ਬਟ ਮੈਂ ਉਹਨਾਂ ਨੂੰ ਵੀ ਬੀਨਸ ਦੱਸਿਆ, ਉਹਨਾਂ ਲਈ ਵੀ ਨਵੀਂ ਚੀਜ਼ ਸੀ, ਤੇ ਤੁਸੀਂ ਵੀ ਅਚਾਰ ਬਣਾਓ ਤੇ ਐਤਕੀ ਬੀਨਸ ਪਾ ਲਓ,
0: ਫਿਰ ਕਰਨਾ ਕੀ ਹੈ ਦਰੜ ਫਰੜ ਕਰਦਾ,
1: ਤੇ ਇਹਦੇ ਨਾਲ ਤੁਸੀਂ ਜਿਹੜੀ ਉਹ ਸਬਜ਼ੀਆਂ ਉਹਨੂੰ ਖੁੱਲੇ ਬਰਤਨ 'ਚ ਲੈ ਕੇ ਇਹ ਵਾਲਾ ਮਸਾਲਾ, ਸੁੱਕਾ ਮਸਾਲਾ ਜਿਹੜਾ ਦਰੜ ਫਰੜ ਕਰਕੇ ਬਣਾਇਆ ਤੁਸੀਂ ਉਹ ਪਾਤਾ, ਉਹਦੇ ਬਾਅਦ ਨਮਕ, ਹਲਦੀ ਤੇ ਲਾਲ ਮਿਰਚ ਪਾਤੀ। ਹਾਂ ਆਪਾਂ ਉਬਲਦੇ ਟਾਈਮ ਵੀ ਪਾਇਆ ਸੀਗਾ ਨਮਕ ਹਲਦੀ,
0: ਕਿਉਂਕਿ
1: ਉਹ ਫੋਕਾ ਨਾ ਰਹੇ, ਹੈਨਾ, ਤੇ ਇਹ ਸੁੱਕੇ ਮਸਾਲੇ ਪਾਤੇ ਤੁਸੀਂ, ਨਮਕ, ਹਲਦੀ, ਮਿਰਚੀ ਪਾਤਾ, ਉਹਦੇ ਬਾਅਦ ਤੁਸੀਂ ਗਰਮ ਕਰਕੇ ਸਰੋਂ ਦਾ ਤੇਲ ਪਾਉਣਾ,
0: ਗਰਮ ਕਰਕੇ,
1: ਹਾਂ ਕਿਉਂਕਿ ਕਈ ਲੋਕਾਂ ਨੂੰ ਕੱਚਾ ਵਧੀਆ ਲੱਗਦਾ, ਅੰਬ ਦੇ ਅਚਾਰ 'ਚ ਕੱਚਾ ਵਧੀਆ ਲੱਗਦਾ,
0: ਸੋ ਸਾੜ ਕੇ ਠੰਡਾ ਕਰਕੇ ਕੋਸਾ ਜਿਹਾ
1: ਕਰਕੇ, ਐਗਜੈਕਟਲੀ ਇਹ ਵਾਲੇ ਅਚਾਰ ਦੇ ਵਿੱਚ ਮਤਲਬ ਡਿਪੈਂਡ ਕਰਦਾ ਕਿ ਤੁਸੀਂ ਉਹਦਾ ਸਮੋਕੀ ਜਾਂ ਬਹੁਤ ਜ਼ਿਆਦਾ ਹਾਰਸ਼ ਹੁੰਦਾ ਨਾ ਉਹਦਾ ਸਰੋਂ ਦੇ ਤੇਲ ਦਾ, ਅਤੇ ਬੇਸਿਕਲੀ ਤੁਸੀਂ ਉਹਨੂੰ ਪੂਰਾ ਸਾੜ ਕੇ ਕੋਸਾ ਕਰਕੇ ਪਾਓਗੇ ਨਾ ਉਹ ਠੀਕ ਰਹੇਗਾ, ਪਰ ਅਗੇਨ ਤੁਹਾਡੀ ਚੋਇਸ ਹੈ, ਤੁਸੀਂ ਕੱਚਾ ਵੀ ਪਾ ਸਕਦੇ ਹੋ, ਮਸਟਰਡ ਓਇਲ ਕੱਚਾ ਵੀ ਸਾਡੇ ਘਰਾਂ 'ਚ ਕੱਚਾ ਵੀ ਪੈਂਦਾ, ਲੇਕਿਨ ਇੱਥੇ ਲੋਕੀ ਕਹਿੰਦੇ ਕਿ ਬਹੁਤ ਜ਼ਿਆਦਾ
0: ਉਹਦੀ ਸਮੈਲ ਆਉਂਦੀ ਹੈ। ਵੈਸੇ ਤਾਂ ਤੁਸੀਂ ਇਹ ਕਰ ਸਕਦੇ ਹੋ, ਜਿੱਦਾਂ ਸਾਡੇ ਘਰ 'ਤੇ ਵੀ ਚੱਲਦਾ ਹੁੰਦਾ ਵੀ ਤੁਸੀਂ ਸਾੜ ਕੇ ਤੇਲ 'ਤੇ ਪਹਿਲਾਂ ਹੀ ਸਾੜ ਲਓ,
1: ਹਾਂ ਪਹਿਲਾਂ
0: ਬੋਤਲ ਭਰ ਲਓ ਸਾੜ ਕੇ, ਜਾਂ ਜਦੋਂ ਪਕੌੜੇ ਪਕੌੜੇ ਆਪਾਂ ਕੱਢਦੇ ਹਾਂ ਤਾਂ ਉਦੋਂ ਜਿਹੜਾ ਤੇਲ ਬਚਦਾ ਉਹ ਸੜਿਆ ਹੀ ਹੁੰਦਾ ਵਾ, ਪਕੌੜਾ ਤੇਲ ਦਾ ਇਹ ਆ ਵੀ ਤੁਸੀਂ ਜਦੋਂ ਸਾੜਨ ਦਾ ਮਤਲਬ ਜਦੋਂ ਧੂੰਆਂ ਨਿਕਲ ਜਾਏ ਉਹਦਾ ਤੇ ਉਹਨੂੰ ਠੰਡਾ ਕਰਕੇ ਬੋਤਲ 'ਚ ਭਰ ਲਓ, ਫਿਰ ਤੁਹਾਨੂੰ ਵਾਰ ਵਾਰ ਉਹਨੂੰ ਸਾੜਨ ਕਰਨ ਦੀ ਲੋੜ ਨਹੀਂ, ਫਿਰ ਉੱਦਾਂ ਵਰਤ ਲਓ ਤੁਸੀਂ। ਹਾਂਜੀ
1: ਉਹਨੂੰ ਕਿਉਂਕਿ ਮਸਟਰਡ ਓਇਲ ਦਾ ਹੁੰਦਾ ਵੀ ਹੈ ਨਾ, ਨਹੀਂ ਤਾਂ ਉਹਦੇ ਸਮੈਲ ਨਹੀਂ ਜਾਂਦੀ, ਬਸ ਇਹ ਮਿਕਸ ਕਰ ਲਓ, ਅਤੇ ਇਹਦਾ ਇਹ ਹੈ ਕਿ ਇਹਨੂੰ ਬਚਾਉਣ ਵਾਸਤੇ ਇੱਕ ਤਾਂ ਤੁਸੀਂ ਭਾਂਡਾ ਕੱਚ ਦਾ ਵਰਤੋਂ ਜ਼ਿਆਦਾ ਵਧੀਆ ਰਹਿੰਦਾ ਉਹਦੀ, ਅਤੇ ਵਿਨੇਗਰ ਜ਼ਰੂਰ ਪਾ ਦਿਓ, ਕਿਉਂਕਿ ਇਹ ਸਾਰੀ ਸਬਜ਼ੀਆਂ ਜਿਹੜੀ ਹੈ ਨਾ ਕਈ ਵਾਰੀ
0: ਉਹ, ਕਿੰਨਾ ਕੁ ਵਿਨੇਗਰ ਪਾਉਣਾ,
1: ਮੈਨੂੰ ਲੱਗਦਾ ਹੈ ਜੇ ਤੁਸੀਂ ਡਿਪੈਂਡ ਕਰਦਾ ਤੁਸੀਂ ਕਿੰਨੀ ਬਣਾ ਰਹੇ ਹੋ, ਮੈਂ ਤਾਂ 1 ਜਾਂ 2 ਢੱਕਣ ਪਾ ਦਿੰਦੀ ਹਾਂ,
0: ਮਤਲਬ ਥੋੜ੍ਹਾ ਹੀ,
1: ਹਾਂ ਥੋੜ੍ਹਾ ਜਿਹਾ ਹੀ, ਓਵਰ ਵੀ ਨਹੀਂ, ਕਿਉਂਕਿ ਆਲਰੇਡੀ ਆਪਾਂ
0: ਫਿਰ ਗਲਾ ਫੜ
1: ਰਾਈ ਵਗੈਰਾ ਪਾਇਆ ਹੈ ਅਤੇ ਉਹਦੇ ਨਾਲ ਖਟਾਸ ਹੋਏਗੀ ਉਹਦੇ ਵਿੱਚ ਸਬਜ਼ੀਆਂ ਦੀ ਵੀ ਹੁੰਦੀ ਹੈ, ਅਤੇ ਵਿਨੇਗਰ ਇਹ ਕਿ ਤੁਹਾਡੀ ਉਸਦੀ ਲਾਈਫ ਵਧਾ ਦੇਗਾ।
0: ਬਸ ਮੈਨੂੰ ਇਹ ਲੱਗਦਾ ਹੁੰਦਾ ਵੀ ਇੱਦਾਂ ਦਾ ਜਿਹੜਾ ਚਾਰ ਹੈ ਨਾ ਉਹ ਥੋੜ੍ਹੀ ਜਿਹੀ ਕੁਆਂਟਿਟੀ 'ਚ ਬੰਦਾ ਪਾਵੇ,
1: ਤਾਜ਼ਾ ਤਾਜ਼ਾ ਬਣਾਓ, ਤਾਜ਼ਾ ਤਾਜ਼ਾ ਖਾ ਲਓ,
0: ਫਿਰ ਮੁੱਕ ਜੂਗਾ ਫਿਰ ਬਣਾ ਲਿਓ, ਕਿਉਂਕਿ ਇਹ ਨਾ ਖਰਾਬ ਹੋਣ ਦੀ ਟੈਂਡੈਂਸੀ ਜ਼ਿਆਦਾ ਹੁੰਦੀ ਹੈ।
1: ਸੈਲਡ ਵਰਗਾ ਹੀ ਇੱਕ ਹਿਸਾਬ ਨਾਲ ਤੁਸੀਂ ਇਹਨੂੰ ਵਰਤ ਸਕਦੇ ਹੋ। ਬਹੁਤ ਸਾਰੇ ਲੋਕੀ ਜਿਵੇਂ ਹੁਣ ਚਾਈਨੀਜ਼ ਲੋਕੀ ਹੋ ਗਏ, ਕੋਰੀਅਨ, ਇਹ ਕਿਮਚੀ ਖਾਂਦੇ ਨੇ, ਉਹ ਵੀ ਕੁਛ ਇਸੇ ਤਰੀਕੇ ਦੀ ਲੱਗਦੀ ਹੈ,
0: ਕਿਮਚੀ ਵਿਚਾਰ,
1: ਤੇ ਇਹ ਬੜੀ ਵਧੀਆ ਚੀਜ਼ਾਂ ਇਹ ਵੀ ਇਸ ਸੀਜ਼ਨ ਦੇ ਵਿੱਚ ਖਾਣੀ ਚਾਹੀਦੀ
0: ਹੈ। ਕਈ ਗੁੜ ਵਗੈਰਾ ਵੀ ਪਾ ਦਿੰਦੇ ਨੇ
1: ਗੁੜ, ਹਾਂ ਜੇ ਤੁਸੀਂ ਉਹਨੂੰ ਖੱਟਾ ਮਿੱਠਾ ਬਣਾਉਣਾ ਹੈ ਤੁਸੀਂ ਗੁੜ ਪਾ ਦਿਓ।
0: ਸੋ ਇਹ ਆ ਜੀ ਤੁਹਾਡੇ, ਨਹੀਂ ਤੇ ਤੁਸੀਂ ਖੰਡ ਦਾ ਪਾ ਦਿਓ 2 ਚਮਚੇ ਤੇ ਉਹਦੇ ਨਾਲ ਤੁਹਾਡਾ ਖੱਟਾ ਮਿੱਠਾ ਜਿਹਾ ਹੋ ਜੂਗਾ। ਸੋ ਬਿਲਕੁਲ ਸਿੰਪਲ ਜਿਹਾ ਹੀ, ਇਹਨੂੰ 2 ਕੁ ਦਿਨ ਹਿਲਾਓ ਤੇ ਨਾਲ ਦੀ ਨਾਲ ਹੀ ਖਾਣ ਵਾਲਾ ਹੋ ਜਾਂਦਾ ਤੇ ਅਗਲੇ ਦਿਨ ਹੀ ਭਾਵੇਂ ਖਾ ਲਓ।
1: ਤੇ ਤੁਸੀਂ ਤੁਸੀਂ ਆਲਰੇਡੀ ਬਲਾਂਚ ਕੀਤੀ ਹੋਈ ਹੈ ਸਬਜ਼ੀਆਂ,
0: ਹਾਂਜੀ
1: ਕੋਈ ਉਹਨੂੰ ਰੱਖ,
0: ਉਹਨੂੰ ਓਵਰ ਨਾ ਕਰਿਓ ਨਹੀਂ ਤੇ ਫਿਰ ਕੇਪਾ ਜਿਹਾ ਬਣ ਜਾਣਾ,
1: ਫਿਰ ਉਹ ਨਹੀਂ ਮਜ਼ਾ।
0: ਯੂ ਨੋ ਵਾਟ ਇਜ਼ ਕੇਪਾ?
1: ਮਤਲਬ ਖਿਚੜੀ ਟਾਈਪ।
0: ਹਾਂ
1: ਤੁੱਕਾ ਲਾਇਆ ਮੈਂ, ਜੇ ਐਵੇਂ ਤੁਸੀਂ ਪੁੱਛਦੇ ਫਿਰ ਨਹੀਂ ਮੈਨੂੰ ਪਤਾ ਲੱਗਣਾ।
0: ਹਾਂ ਸੋ ਉਹਨੂੰ ਜਦੋਂ ਤੁਸੀਂ ਬਲਾਂਚ ਕਰਨਾ ਤੇ ਉਹ ਆਈ ਮੀਨ ਬੋਇਲ ਕਰਨਾ ਤੇ ਉਹ 70% ਰਵੇ, ਮਤਲਬ ਬਾਕੀ ਜਿਹੜਾ ਉਹਦੇ ਵਿੱਚ ਹੋਏ ਨਾ ਥੋੜਾ ਕਰ ਥੋੜਾ ਜਿਹਾ ਜਿਹੜਾ ਕਰੰਚ ਜਿਹੜਾ ਉਹ ਵਧੀਆ ਲੱਗਦਾ। ਇੱਕ ਆਪਾਂ ਬ੍ਰੇਕ ਲੈਂਦੇ ਹਾਂ ਤੇ ਫਿਰ ਆ ਕੇ ਤੁਹਾਡੇ ਮੈਸੇਜ ਵੀ ਪੜ੍ਹਦੇ ਹਾਂ ਤੇ ਬ੍ਰੇਕ ਤੋਂ ਬਾਅਦ ਤੁਹਾਡੀ ਆਪਾਂ ਕਾਲ ਜਿਹੜੀ ਆ ਉਹ ਵੀ ਲਵਾਂਗੇ ਤੇ ਜੋ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜੇ ਤੁਸੀਂ ਕੁਛ ਕਹਿਣਾ ਤੇ ਫਿਰ ਤੁਸੀਂ ਆ ਕੇ ਸਾਂਝ ਪਾ ਸਕਦੇ ਹੋ, ਨਹੀਂ ਤੇ ਕੁਛ ਇੱਕ ਅਪਡੇਟ ਸਾਡੇ ਕੋਲ ਹੋਰ ਨੇ, ਕੁਛ ਇੱਕ ਕੌਂਸਲ ਦੀਆਂ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੇ ਸਮਾਂ ਬਚਿਆ ਤੇ, ਅਤੇ ਕੁਛ ਇੱਕ ਜਿਹੜੀਆਂ AI ਦੇ ਨਾਲ ਸੰਬੰਧਿਤ ਅਪਡੇਟ ਸੀਗੀਆਂ ਜੈਸੀ, ਜਿਹੜੀਆਂ ਆਪਾਂ ਪਿਛਲੇ ਹਫ਼ਤੇ ਗੱਲ ਕਰਦੇ ਸੀ ਨਾ ਕਿ ਬੱਚੇ ਨੂੰ ਨਾਲ ਪਾਉਣਾ ਚਾਹੀਦਾ ਨਹੀਂ ਪਾਉਣਾ ਚਾਹੀਦਾ ਬੱਚੇ ਦੇ, ਹੈ ਨਾ, ਜਿਵੇਂ ਬੱਚੇ ਦੀ ਸਾਂਭ ਸੰਭਾਲ ਨੂੰ, ਉਹਨੂੰ ਲੈ ਕੇ ਤੇ AI ਦੇ ਨਾਲ ਹੁਣ ਇੱਕ ਕਲੈਸ਼ ਜਿਹਾ ਹੋਇਆ ਇਸ ਵੀਕਐਂਡ ਦੇ ਉੱਤੇ, ਕਾਫ਼ੀ ਜ਼ਿਆਦਾ ਪੇਰੈਂਟਸ ਗਰੁੱਪ ਦੇ ਵਿੱਚ ਚਰਚਾ 'ਚ ਰਿਹਾ ਇਹ ਵਿਸ਼ਾ ਆਸਟ੍ਰੇਲੀਆ ਦੇ ਵਿੱਚ, ਅਤੇ ਉਹ ਆਪਾਂ ਆ ਕੇ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM

0: ਚਾਲੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: Orbit Homes apne iradiyan waang sirf imarat nahi balki apne har ek grahak layi banaunde ne unna de supneyan da ek majboot ghar house and land experts Orbit Homes apne 44 variyan te tajurbe nal thonu dinde ne 100% fixed price guarantee with an industry leading 24 month price lock aj hi pahuncho Orbit Homes display centers ya call karo Harpan Chauhan nu 0433-280-252 te
2: 04334654942
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au
7: ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service Chetston Ford. Ready, set, Ford.
8: Sona chahida.
9: Parosa chahida.
8: Quality te buyback vi chahida. Chale aao. Delhi Jewelers. Stockland Point Cook Vikhe. Jithe buy carat gold, classy silver, dazzling diamonds, ate gemstones. Custom jewelry thwade order te ready. Purana sona buyback and exchange turant. Cash chahida. Gold loan easy and safe. Repair, bullion buying, selling, sab ek hi jaga. Te ovi wajab rate te. Delhi Jewelers. 310/2 Main Street. Point Cook call 0493-536-042
10: Mera Desh Incredible India Trugnina vich apne har bhain bhra nu unna de desh da swad ate masale ethe de reha hai tusi ethe Indian masale daalan grocery da har saman wajib rate te le sakde ho aao cosmetic di har item vi nale ghar vich hove koi function ya tyohar mithai di ethe milegi tuhanu variety beshumar grocery di home delivery layi number likh lo 0430-123-394 Dio Radio Hanji da hawala te pao bhari discount ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤੁਰਗਨੀਨਾ
11: ਰੇਡੀਓ ਹਾਂਜੀ 1674 ਬਿਲਕੁਲ ਤੁਸੀਂ ਜਾ ਕੇ ਤੇ ਤੁਰਗਨੀਨਾ ਦੇ ਵਿੱਚ ਮੇਰਾ ਦੇਸ਼ ਵਾਲਿਆਂ ਕੋਲੋਂ ਸਮਾਨ ਲੈ ਸਕਦੇ ਹੋ ਤੇ ਰੇਡੀਓ ਹਾਂਜੀ ਦਾ ਜੇ ਹਵਾਲਾ ਦਿਓਗੇ ਤੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਮਿਲ ਸਕਦਾ ਇਸੇ ਤਰ੍ਹਾਂ ਦੇ ਨਾਲ ਜੇ ਤੁਸੀਂ ਫੋਰਡ ਦੀ ਗੱਡੀ ਲੈਣਾ ਚਾਹੁੰਦੇ ਹੋ ਤੁਸੀਂ ਤੇ ਫੋਰਡ ਚੈਟਸਨ ਜਾ ਸਕਦੇ ਹੋ ਤੇ ਜਾਂ ਫਿਰ ਮੋਹਿਤ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਇਹ ਵੀ ਤੁਹਾਡਾ ਰਾਬਤਾ ਬਣਵਾ ਦੇਣਗੇ ਤੇ ਫੋਰਡ ਚੈਟਸਨ ਵਾਲਿਆਂ ਦੇ ਕੋਲ ਤੁਸੀਂ ਰੇਡੀਓ ਹਾਂਜੀ ਦਾ ਜੇ ਹਵਾਲਾ ਦਿੰਦੇ ਹੋ ਤੇ ਤੁਹਾਨੂੰ ਸਪੈਸ਼ਲ ਜੋ ਵੀ ਆਮ ਡੀਲਾਂ ਤੋਂ ਵੱਖਰੀ ਤੁਹਾਨੂੰ ਸਰਵਿਸ ਵਗੈਰਾ ਜਿਹੜੀਆਂ ਨੇ ਐਡ ਕਰਕੇ ਦਿੱਤੀਆਂ ਜਾਣਗੀਆਂ ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਤੁਸੀਂ ਪਹਿਲਾਂ ਇੱਧਰੋਂ ਉੱਧਰੋਂ ਪਤਾ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਫਿਰ ਇਹ ਵੀ ਚੀਜ਼ ਤੁਸੀਂ ਸਾਡੇ ਤੱਕ ਵੀ ਤੁਸੀਂ ਸਾਂਝੀ ਕਰ ਦਿਓ ਵੀ ਹਾਂ ਬਾਕੀ ਉਸ ਚੀਜ਼ ਦੇ ਤੁਹਾਨੂੰ ਕੋਈ ਫਰਕ ਪਾਇਆ ਉਹਨਾਂ ਨੇ ਤਾਂ ਕਿ ਆਪਾਂ ਬਾਕੀਆਂ ਦੇ ਨਾਲ ਵੀ ਸਾਂਝਾ ਕਰ ਸਕੀਏ ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰੀਏ ਆਖਰੀ ਪੜਾਅ ਦੇ ਵਿੱਚ ਆਪਾਂ ਅਤੇ ਇਸ ਪੜਾਅ ਦੇ ਵਿੱਚ ਤੁਹਾਡੇ ਨਾਲ ਹਾਲੇ ਗੱਲਾਂ ਬਾਤਾਂ ਵਾਹਵਾ ਹੀ ਆਪਾਂ ਕਰਨੀਆਂ ਨੇ ਅਤੇ ਇਸ ਪੜਾਅ ਦੇ ਵਿੱਚ ਤੁਸੀਂ ਹੁਣ ਕਾਲ ਵੀ ਕਰ ਸਕਦੇ ਹੋ ਕੋਸ਼ਿਸ਼ ਕਰਿਓ ਕਿ ਜੋ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਉਸੇ ਆਪਾਂ ਦਾਇਰੇ ਦੇ ਵਿੱਚ ਰਹੀਏ ਅਤੇ ਥੋੜ੍ਹਾ ਜਿਹਾ ਕੁਇਕ ਕ੍ਰਿਸਪ ਆਪਾਂ ਰਹੀਏ ਕਿਉਂ ਜਾ
2: ਜੀ ਬਿਲਕੁਲ ਕਿਉਂਕਿ ਉਹ ਫਿਰ ਜੇ ਅਲੱਗ ਹਟ ਕੇ ਗੱਲ ਹੋਏਗੀ ਤਾਂ ਉਹ ਫਿਰ ਗੱਲ ਬਣਨੀ ਨਹੀਂ ਅਤੇ ਜਿਹੜੀ ਗੱਲਾਂ ਅੱਜ ਹੋਈਆਂ ਤੁਸੀਂ ਸਾਰੀ ਸੁਣੀ ਹੋਣੀ ਪ੍ਰੋਗਰਾਮ ਦੇ ਵਿੱਚ ਤੁਸੀਂ ਉਹਦੇ ਵਿੱਚ ਆਪਣਾ ਪੱਖ ਵੀ ਰੱਖ ਸਕਦੇ ਹੋ ਕੋਈ ਤੁਹਾਨੂੰ ਕੋਈ ਲੱਗਦਾ ਕਿ ਇਹ ਗੱਲ ਰਹਿ ਗਈ ਜਾਂ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਆਪਣੀ ਕੋਈ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਅਤੇ ਸਾਨੂੰ ਇੰਤਜ਼ਾਰ ਰਹੇਗਾ
11: ਬਿਲਕੁਲ ਆਪਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਜੋ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਵੀ ਤੁਹਾਡੇ ਵੱਲੋਂ ਆਈਆਂ ਫੀਡਬੈਕਸ ਨੇ ਮਤਲਬ ਇਹ ਤੁਸੀਂ ਇਹ ਨਾ ਸੋਚਣਾ ਕਿ ਆਪਾਂ ਪਤਾ ਨਹੀਂ ਕਿਹੜਾ ਅੱਜ ਦਾਤਰ ਲੈ ਕੇ ਬੈਠੇ ਤੁਹਾਡੇ ਛੋਟਾ ਲੈ ਕੇ ਬੈਠੇ ਹਾਂ ਹਲੇ ਤੁਹਾਡੇ ਵੱਲੋਂ ਆਈਆਂ ਫੀਡਬੈਕਸ ਦੇ ਆਧਾਰ ਦੇ ਉੱਤੇ ਆਪਾਂ ਕੋਸ਼ਿਸ਼ ਕਰੀਦੀ ਆ ਕੁਛ ਚੇਂਜ ਕਰਨ ਦੇ ਸੋ ਧੰਨਵਾਦ ਤੁਹਾਡਾ ਭਾਰਦਵਾਜ ਸਾਹਿਬ ਥੋੜ੍ਹੀ ਬੜੀ ਵੈਲਿਊਬਲ ਇਨਪੁੱਟ ਪਾਉਂਦੇ ਨੇ ਕਹਿੰਦੇ ਨੇ ਕਿ ਪਲੀਜ਼ ਡੋਂਟ ਯੂਜ਼ ਸਨੇਲ ਪੈਲਟਸ ਇਫ ਯੂ ਹੈਵ ਪੈਟਸ ਐਟ ਹੋਮ ਅਤੇ ਕਹਿੰਦੇ ਕਿ ਇਫ ਪੈਟਸ ਈਟਿਡ ਕੈਨ ਬੀ ਫੈਟਲ ਫੋਰ ਦੈਮ ਸੋ ਖਿਆਲ ਰੱਖਿਓ ਜੇ ਤੁਹਾਡੇ ਘਰ ਕੋਈ ਕੁੱਤਾ ਬਿੱਲੀ ਆ ਅਤੇ ਫਿਰ ਉਸ ਹਿਸਾਬ ਦੇ ਨਾਲ ਤੁਸੀਂ ਉਹਨਾਂ ਦੀ ਰੀਚ ਦੇ ਵਿੱਚ ਆ ਜੇਕਰ ਅਤੇ ਫਿਰ ਇਹ ਕਹਿੰਦੇ ਨੇ ਕਿ ਪੈਲਟਸ ਦੇ ਨਾਲ ਉਹ ਹੋ ਸਕਦੇ ਨੇ ਬਿਮਾਰ ਅਤੇ ਇਸ ਚੀਜ਼ ਦਾ ਤੁਸੀਂ ਖਿਆਲ ਰੱਖਿਓ ਥੈਂਕ ਯੂ ਤੁਹਾਡਾ ਭਾਰਦਵਾਜ ਸਾਹਿਬ ਥੈਂਕ ਯੂ ਸੋ ਆਹ ਇਨਪੁੱਟ ਇਸ ਇਨਪੁੱਟ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਹਾਲੇ ਤੱਕ ਸਾਡਾ ਨਹੀਂ ਵਾਹ ਵਾਸਤਾ ਪਿਆ ਤੁਹਾਡਾ ਪਿਆ ਵਾ ਅਤੇ ਉਹਦੇ ਲਿਹਾਜ਼ ਦੇ ਨਾਲ ਅੰਮ੍ਰਿਤ ਜੀ ਕਹਿੰਦੇ ਕਿ ਕੀਵੀ ਲਈ 4 ਸਾਲ ਲੱਗ ਜਾਂਦੇ ਆ ਜੀ ਬਹੁਤ ਕੋਸਟ ਆਉਂਦੀ ਆ ਅਤੇ ਮੈਂ ਸਿੱਕਾ 'ਚ ਕੰਮ ਕਰਦਾ ਸੀ ਸ਼ੈਪਟਨ ਅਤੇ ਬਹੁਤ ਔਖਾ ਕੰਮ ਆ ਜੀ ਕੀਵੀ ਗਰੋ ਕਰਨਾ ਜਸਪ੍ਰੀਤ ਜੀ ਕਹਿੰਦੇ ਥੈਂਕ ਯੂ ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਜੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ ਥੈਂਕ ਯੂ ਤੁਹਾਡਾ ਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਵੀ ਆਰ ਲੁਕਿੰਗ ਫੋਰ ਅੱਛਾ 2 ਸਾਡੇ ਕੋਲ ਰਿਸ਼ਤੇ ਨੇ ਆਪਾਂ ਇੱਥੇ ਹੀ ਸ਼ੇਅਰ ਕਰ ਜਾਂਦੇ ਫਿਰ ਮੈਨੂੰ ਚੇਤਾ ਭੁੱਲ ਜਾਂਦਾ ਕਹਿੰਦੇ ਵੀ ਆਰ ਲੁਕਿੰਗ ਫੋਰ ਸੂਟੇਬਲ ਮੈਚ ਫੋਰ ਮਾਈ ਸਿਸਟਰ ਆਸਟ੍ਰੇਲੀਅਨ ਸਿਟੀਜ਼ਨ ਨੇ ਉਹ ਅਤੇ ਮੈਲਬਰਨ ਦੇ ਵਿੱਚ ਰਹਿ ਰਹੇ ਨੇ 84 ਦੇ ਬੋਰਨ ਨੇ ਅਤੇ ਉਹਨਾਂ ਨੇ ਆਪਣੀ MSW ਕੰਪਲੀਟ ਕੀਤੀ ਆ ਅਤੇ ਇਸ ਟਾਈਮ ਦੇ ਉੱਤੇ ਉਹ ਸੋਸ਼ਲ ਵਰਕ ਕਰ ਰਹੇ ਨੇ ਸ਼ੀ ਇਜ਼ ਕੇਅਰਿੰਗ ਐਂਡ ਕੰਪੈਸ਼ਨੇਟ ਇੰਡੀਵਿਜੁਅਲ ਵਿਦ ਆਪਟੀਮਿਸਟਿਕ ਆਊਟਲੁੱਕ ਟਵਰਡਸ ਲਾਈਫ ਦੈਟ ਐਵਰੀ ਵਨ ਹੂ ਨੋਜ਼ ਹਰ ਅਡੋਰ ਅਤੇ ਆਪਾਂ ਜੇ ਤੁਸੀਂ ਪਹਿਲਾ ਪੈਟਰਨ ਸਾਡਾ ਵੇਖਿਆ ਜੀ ਅਤੇ ਉਸ ਹਿਸਾਬ ਦੇ ਨਾਲ ਪਲੀਜ਼ ਭੇਜਿਆ ਕਰੋ ਇੱਦਾਂ ਨਾ ਲਾਈਵ ਦੇ ਵਿੱਚ ਪੜ੍ਹਨ 'ਚ ਇੱਕ ਤਾਂ ਮੇਰੀ ਅੰਗਰੇਜ਼ੀ ਉੱਦਾਂ ਦੀ ਹੈ ਅਤੇ
2: ਇਸ ਕਰਕੇ ਟਾਈਮ ਵੀ ਲੱਗਦਾ
11: ਹਾਂਜੀ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਸੋ ਇਸ ਕਰਕੇ ਆਪਾਂ ਇੱਕ ਪੈਟਰਨ ਬਣਾਇਆ ਸੀ ਜੇਕਰ ਉਸ ਪੈਟਰਨ ਦੇ ਵਿੱਚ ਤੁਸੀਂ ਰਹੋਗੇ ਅਤੇ ਥੋੜ੍ਹੀ ਜਿਹੀ ਆਸਾਨੀ ਰਹੂਗੀ ਨਹੀਂ ਤਾਂ ਕਈ ਤਰ੍ਹਾਂ ਦੇ ਹਰਡਲਸ ਨੇ ਜਿਹਦੇ ਕਰਕੇ ਆਪਾਂ ਇਹ ਸਰਵਿਸ ਜਾਂ ਫਿਰ ਅਨਾਊਂਸਮੈਂਟ ਬੰਦ ਕਰਤੀਆਂ ਸੀ ਆਪਾਂ ਸੋ ਇਸ ਕਰਕੇ ਤੁਸੀਂ ਮੈਂ ਅੱਜ ਤਾਂ ਮੈਂ ਪੜ੍ਹ ਦੇਣਾ ਅਤੇ ਬਾਕੀਆਂ ਦੇ ਅੱਗੇ ਵੀ ਬੇਨਤੀ ਆ ਕਿ ਪਲੀਜ਼ ਮੈਂ ਇਹ ਮਤਲਬ ਤੁਹਾਡੇ ਵੱਲੋਂ ਸਾਰਾ ਕੁਛ ਠੀਕ ਆ ਇਹ ਮੇਰੀ ਵੀਕਨੈਸ ਆ ਜਾਂ ਮੇਰੀ ਮੇਰੇ ਚੋਣਾਪਨ ਹੈ ਵੀ ਮੈਨੂੰ ਨਹੀਂ ਅੰਗਰੇਜ਼ੀ ਇੱਡੀ ਫਲੂਐਂਟ ਇਸ ਤਰੀਕੇ ਦੇ ਨਾਲ ਜਾਂ ਵਰਡ ਕੰਪੈਸ਼ਨੇਟ ਐਂਡ ਪਰਪੁਲ ਚੇਟਰ ਅਤੇ ਐਂਡ ਉਹ ਸਾਰੇ ਪੜ੍ਹਨੇ ਆਉਂਦੇ ਮੈਨੂੰ ਤੁਸੀਂ ਪਲੀਜ਼
2: ਰਿਸ਼ਤੇ ਦੀ ਭਾਲ ਮੇਰੀ ਹੈਲਪ ਕਰ ਦਿਓ ਮੌਨ ਹੈ ਬਸ ਇਹ ਸੋਸ਼ਲ ਵਰਕਰ ਹੈ
11: ਹਾਂਜੀ ਸੋ ਤੁਸੀਂ ਕੋਈ 8-10 ਪੁਆਇੰਟ ਨੇ ਮੇਨ ਮੋਟਾ ਮੋਟਾ ਅਤੇ ਉਹਦੇ ਉੱਤੇ ਤੁਸੀਂ ਰੱਖਦਿਆ ਕਰੋ ਅਤੇ ਕਹਿੰਦੇ ਨੇ ਕਿ ਫਰੈਂਡਸ ਨਾਲ ਫੈਮਿਲੀ ਨਾਲ ਉਹਨਾਂ ਨੂੰ ਟਾਈਮ ਸਪੈਂਡ ਕਰਨਾ ਚੰਗਾ ਲੱਗਦਾ ਕਿਤਾਬਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਨਵੀਆਂ ਪਲੇਸਿਸ ਐਕਸਪਲੋਰ ਕਰਨੀਆਂ ਚੰਗੀਆਂ ਲੱਗਦੀਆਂ ਸੋ ਫੋਰ ਐਗਜ਼ਾਮਪਲ ਮੰਨ ਲਓ ਜਿਹੜੀ ਇਹ ਚੀਜ਼ਾਂ ਨੇ ਇਹ ਜਦੋਂ ਤੁਸੀਂ ਆਪਸ ਵਿੱਚ ਗੱਲ ਕਰੋਗੇ ਤਾਂ ਉਦੋਂ ਕੰਮ ਆਉਣੀਆਂ ਸੋ ਹੁਣ ਬੇਸਿਕਲੀ ਆਪਾਂ ਇਮੈਜਿਨ ਕਰੀਏ ਵੀ ਆਪਾਂ ਕੋਈ ਰਿਸ਼ਤੇ ਵਾਲੀ ਆਪਾਂ ਅਨਾਊਂਸਮੈਂਟ ਸੁਣ ਰਹੇ ਹਾਂ ਅਤੇ ਤੁਸੀਂ ਕੀ ਬੇਸਿਕ ਪੁਆਇੰਟ ਤੁਸੀਂ ਕੀ ਚਾਹੋਗੇ ਤਾਂ ਕਿ ਕਿਸੇ ਦਾ ਕਿਸੇ ਨੂੰ ਆਪਾਂ ਦੱਸ ਦਈਏ ਵੀ ਹਾਂਜੀ
2: ਹੈ ਨਾ ਸਟੇਟਸ
11: ਹਾਂਜੀ ਉਮਰ ਕੀ ਆ ਕੁੜੀ ਆ ਕਿ ਮੁੰਡਾ ਆ ਉਮਰ ਕੀ ਆ ਪੜ੍ਹਾਈ ਲਿਖਾਈ ਕੀ ਆ ਸਿਟੀਜ਼ਨ ਆ ਕਿ ਨਹੀਂ ਆ ਤੁਸੀਂ ਕਿੱਦਾਂ ਦਾ ਬੰਦਾ ਚਾਹੁੰਦੇ ਹੋ ਤੁਸੀਂ ਮਤਲਬ ਤੁਸੀਂ ਅਨਮੈਰਿਡ ਹੋ ਕਿ ਮੈਰਿਡ ਹੋ ਤੁਸੀਂ ਅੱਗੋਂ ਪਾਰਟਨਰ ਕਿੱਦਾਂ ਦਾ ਚਾਹੁੰਦੇ ਹੋ ਤੁਸੀਂ ਇੰਡੀਆ ਤੋਂ ਚਾਹੁੰਦੇ ਹੋ ਜਾਂ ਇੱਥੋਂ ਚਾਹੁੰਦੇ ਹੋ ਸੋ ਇੱਦਾਂ ਦੇ ਬੇਸਿਕ ਜਿਹੇ ਪੁਆਇੰਟ ਬੇਸਿਕਲੀ ਚਾਹੀਦੇ ਹੁੰਦੇ ਆ ਸੋ ਧੰਨਵਾਦ ਤੁਹਾਡਾ ਮੈਂ ਮਾਫ਼ੀ ਚਾਹੁੰਦਾ ਕਿਉਂਕਿ ਬੜਾ ਸੈਂਸਿਟਿਵ ਜਿਹਾ ਇਹ ਮਸਲਾ ਹੁੰਦਾ ਵਾ ਅਤੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਜੇ ਇਹਨੂੰ ਤੁਸੀਂ ਦੁਬਾਰਾ ਤੋਂ ਰੀਫਰੇਜ਼ ਕਰਕੇ ਭੇਜੋਗੇ ਤਾਂ ਜ਼ਿਆਦਾ ਵਧੀਆ ਲੱਗੂਗਾ। ਉਨੀ ਦੇਰ ਦੇ ਵਿੱਚ ਮੈਂ ਪੁਰਾਣੀ ਕੋਈ ਇਗਜ਼ਾਮਪਲ ਕੱਢ ਕੇ ਅਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦੂੰਗਾ। ਧੰਨਵਾਦ ਤੁਹਾਡਾ ਜੀ। ਗੁਰਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਲਗੂਲਗਾ ਤੋਂ ਮੈਸੇਜ ਕਰ ਰਹੇ ਹਾਂ ਅਤੇ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ, ਬਹੁਤ ਮਿਹਰਬਾਨੀ ਜੀ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਜਸ ਜੀ, ਅਤੇ ਕਹਿੰਦੇ ਨੇ ਕਿ ਮੈਂ ਇਸ ਪੋਟ ਦੇ ਵਿੱਚ ਤੁਲਸੀ ਦੇ ਸੀਡ ਪਾਏ ਸੀ ਬਟ ਗਰੋ ਹੋ ਗਏ ਬਹੁਤ, ਅਤੇ ਬਾਕੀਆਂ ਪੋਟ 'ਚ ਮੈਂ ਕਹਿੰਦੇ ਕਿ ਕੁਛ ਨਹੀਂ ਪਾਇਆ, ਉਹਨਾਂ 'ਚ ਕਹਿੰਦੇ ਕਿ ਕੁਛ ਨਹੀਂ ਹੋਇਆ। ਸੋ ਆਈ ਐਮ ਕੰਫਿਊਜ਼ਡ ਕਿ ਜੇ ਤੁਲਸੀ ਦੇ ਸੀਡ ਪਾਏ ਦੈਨ ਇਹ ਕਿਡਜ਼ ਗਰੋ ਹੋਊਗਾ,
2: ਕਿੱਦਾਂ ਗਰੋ ਹੋਏਗਾ,
11: ਮਤਲਬ ਤੁਹਾਨੂੰ ਸਮਝ ਲੱਗੀ ਕੀ ਆ? ਦੁਬਾਰਾ ਪੜ੍ਹਾਂ,
2: ਟੁੱਟਵੀਂ ਜੀ ਲੱਗੀ ਹੈ। ਮਤਲਬ ਉਹਨਾਂ ਨੇ ਲਿਖਿਆ ਕਿ ਇੱਕ ਕਿ ਤੁਲਸੀ ਦੇ ਬੀਜ ਗਰੋ ਕੀਤੇ ਉਹ ਤਾਂ ਹੋ ਗਏ, ਬਾਕੀ ਚੀਜ਼ਾਂ ਨਹੀਂ ਹੋਈ।
11: ਆ ਗਰੋ ਹੋ ਗਏ ਅਤੇ ਕਹਿੰਦੇ ਕਿ ਬਾਕੀਆਂ ਪੋਟਸ ਦੇ ਵਿੱਚ ਮੈਂ ਕੁਛ ਨਹੀਂ ਪਾਇਆ, ਉਹਨਾਂ 'ਚ ਕਹਿੰਦੇ ਕਿ ਕੁਛ ਨਹੀਂ ਹੋਇਆ।
2: ਜੇ ਪਾਇਆ ਨਹੀਂ ਤਾਂ ਕਿਵੇਂ ਹੋਏਗਾ?
11: ਸੋ ਆਈ ਐਮ ਕੰਫਿਊਜ਼, ਈਵਨ ਵੀ ਆਰ ਕੰਫਿਊਜ਼ ਜੀ। ਅਤੇ ਤੁਸੀਂ ਇੱਕ ਵਾਰੀ ਆਪ ਪੜ੍ਹਿਓ ਦੁਬਾਰਾ, ਹੋ ਸਕਦਾ ਆਪਾਂ ਨਾ ਸਹੀ ਪੜ੍ਹ ਪਾ ਰਹੇ ਹੋ, ਇੱਕ ਵਾਰੀ ਆਪ ਪੜ੍ਹਿਓ ਦੁਬਾਰਾ, ਹੋ ਸਕਦਾ ਕੁਛ ਵਰਡ ਵਿੱਚੋਂ ਮਿਸ ਹੋ ਗਿਆ ਵਾ, ਅਤੇ ਸਵਾਲ ਆਪਣਾ ਬੇਸਿਕਲੀ ਸਵਾਲ ਆਪਣਾ ਕਲੀਅਰ ਕਰ ਦਿਓ ਕਿ ਤੁਹਾਡਾ ਸਵਾਲ ਕੀ ਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਪਲੀਜ਼ ਸ਼ੇਅਰ ਰੈਸਪੀ ਫੋਰ ਪਿੰਨੀਆਂ। ਹਾਂਜੀ, ਜੇ ਟਾਈਮ ਬਚਿਆ ਤਾਂ ਆਪਾਂ ਜ਼ਰੂਰ ਕਰ ਦਾਂਗੇ। ਤੁਸੀਂ ਇਹ ਦੱਸ ਦਿਓ ਵੀ ਪਿੰਨੀਆਂ ਚਾਹੀਦੀਆਂ ਕਿਹੜੀਆਂ ਤੁਹਾਨੂੰ, ਬੇਸਣ ਦੀਆਂ ਚਾਹੀਦੀਆਂ ਨੇ, ਅਲਸੀ ਦੀਆਂ ਚਾਹੀਦੀਆਂ ਨੇ, ਕਈ ਪੰਜੀਰੀ ਦੀਆਂ ਵੀ ਬਣਾਉਂਦੇ ਨੇ, ਕਿਹੜੀਆਂ ਪਿੰਨੀਆਂ ਤੁਹਾਨੂੰ ਚਾਹੀਦੀਆਂ ਨੇ ਉਹ ਤੁਸੀਂ ਗੱਲ ਕਰਿਓ। ਥੈਂਕ ਯੂ। ਅਤੇ ਮਾਨ ਸਾਹਿਬ ਕਹਿੰਦੇ ਨੇ ਕਿ ਅਨਦਰ ਫੇਮਸ ਫਰੂਟ ਫਰੋਮ ਨਿਊਜ਼ੀਲੈਂਡ ਇਜ਼ ਫਿਜ਼ੋਆ।
2: ਫਿਜ਼ੋਆ
11: ਇਹ ਮਰੂਦ ਜਿਹਾ ਹੀ ਲੱਗਦਾ ਵੇਖਣ। ਮਲਜੀਤ ਜੀ ਕਹਿੰਦੇ ਕਿ ਬਹੁਤ ਲਾਹੇਵੰਦ ਜਾਣਕਾਰੀ, ਅਸੀਂ ਵੀ ਕਹਿੰਦੇ ਕਿ ਸਬਜ਼ੀਆਂ ਫੁੱਲਾਂ ਨਾਲ ਸ਼ਿੰਗਾਰਿਆ ਜੇ ਘਰ, ਅਤੇ ਉਹਨਾਂ ਦੇ ਵੱਧਦੇ ਫੁੱਲਦੇ ਵੇਖ ਕੇ ਤਾਂ ਦਿਲ ਬੜਾ ਖੁਸ਼ ਹੁੰਦਾ ਰਹਿੰਦਾ, ਸਾਰਿਆਂ ਦਾ ਦਿਨ ਸੋਹਣਾ ਰਹੇ। ਬਿਲਕੁਲ, ਇਹ ਤਾਂ ਜਿੱਦਾਂ ਬੱਚੇ ਹੱਸਦੇ ਖੇਡਦੇ ਸੋਹਣੇ ਲੱਗਦੇ ਘਰ 'ਚ, ਉੱਦਾਂ ਹੀ ਫੁੱਲ ਬੂਟੇ ਸਬਜ਼ੀਆਂ ਵਧੀਆ ਲੱਗਦੀਆਂ ਨੇ। ਅਤੇ ਥੈਂਕ ਯੂ ਸੁਨੀਲ ਸਿੰਘ ਕਿੱਲਰ। ਅੱਛਾ ਹਾਂਜੀ ਹਾਂਜੀ, ਇਹੋ ਹੀ ਹੈ ਜੀ, ਇਹੋ ਹੀ ਆ ਪੈਲੇਟ, ਇਹੋ ਹੀ। ਅਤੇ ਥੈਂਕ ਯੂ ਕਹਿੰਦੇ ਕਬੀਰ ਜੀ, ਆਮਲਾ ਕਿੱਥੋਂ ਮਿਲਦਾ ਜੀ? ਆਮਲਾ ਫਰੈਸ਼ ਤਾਂ ਨਹੀਂ ਜੀ ਮੈਂ ਕਦੀ ਕਿਤੇ ਵੇਖਿਆ, ਫਰੋਜ਼ਨ ਜੇ ਤੁਸੀਂ ਫਰੈਸ਼ ਚਾਹੁੰਦੇ ਹੋ ਤਾਂ ਫਰੋਜ਼ਨ ਫਰੈਸ਼ ਆਉਂਦਾ ਵਾ, ਉਹ ਤੁਸੀਂ ਇੰਡੀਅਨ ਗਰੋਸਰੀ ਤੋਂ ਲੈ ਸਕਦੇ ਹੋ, ਅਤੇ ਅਦਰਵਾਈਜ਼ ਫਿਰ ਸੁੱਕਿਆ ਆਉਂਦਾ ਵਾ।
2: ਅਤੇ ਫਰੈਸ਼ ਉੱਥੇ ਡਾਰਵਿਨ ਬੜਾ ਮਿਲਦਾ ਹੁੰਦਾ ਸੀ, ਉਦੋਂ ਕਦਰ ਨਹੀਂ ਪਾਈ।
11: ਫਰੈਸ਼ ਮਤਲਬ ਦੁਕਾਨਾਂ 'ਤੇ ਮਿਲ ਜਾਂਦਾ
2: ਸਬਜ਼ੀ, ਵੈਜੀ ਸ਼ੋਪ,
11: ਵੈਜੀ ਸ਼ੋਪ,
2: ਗੂਸਬੈਰੀ, ਹਾਂਜੀ ਹਾਂ,
11: ਓਕੇ,
2: ਉੱਥੇ ਬੜੀ ਮਿਲਦੀ ਸੀ, ਉੱਥੇ ਕਦੇ ਨਹੀਂ ਪਾਈ ਅਸੀਂ, ਹੁਣ ਇੱਥੇ ਆ ਕੇ ਲੱਭਦੇ ਹਾਂ, ਇੱਥੇ ਨਹੀਂ ਦੇਖਿਆ।
11: ਜਿਹੜੀ ਚੀਜ਼ ਨਾ ਲੱਭੇ ਉਹ ਤੁਸੀਂ ਲੱਭਦੇ ਹੋ ਫਿਰ, ਅਤੇ ਹੋ ਸਕਦਾ ਵੀਰ ਜੀ ਇੱਥੋਂ ਲੱਭਦਾ ਹੋਵੇ ਪਰ ਮੈਨੂੰ ਨਹੀਂ ਜੇ ਪਤਾ, ਜੇ ਹੋਇਆ ਤਾਂ ਫਿਰ ਸਬਜ਼ੀ ਵਾਲੀ ਸ਼ੋਪ 'ਤੇ ਹੀ ਹੋਊਗਾ।
2: ਗੂਸਬੈਰੀ ਪਏ ਹੁੰਦੇ ਕਈ ਵਾਰੀ,
11: ਹਾਂਜੀ, ਤੁਸੀਂ ਸਰਚ ਮਾਰ ਕੇ ਵੇਖਿਓ ਤੁਸੀਂ, ਅਤੇ ਮੈਂ ਨਹੀਂ ਕਦੀ ਵੇਖਿਆ, ਮੈਂ ਫਰੋਜ਼ਨ ਹੀ ਵੇਖੇ ਨੇ। ਅਤੇ ਥੈਂਕ ਯੂ ਜੀ ਟਾਈਗਰ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਆਸ ਕਰਦੇ ਹਾਂ ਕਿ ਸਭ ਦਾ ਦਿਨ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ, ਅਤੇ ਕੱਲ੍ਹ ਦਾ ਕਹਿੰਦੇ ਕਿ ਡਿਨਰ ਵਾਜ਼ ਹੋਮ ਮੇਡ ਚਿਕਨ ਬਰਗਰ ਵਿਦ ਫਰੀ ਫਰਾਈਜ਼। ਅੱਛਾ, ਫਰਾਈਜ਼ ਲਿਖਣਾ, ਹੈਵ ਏ ਨਾਈਸ ਡੇ, ਅਤੇ ਮੰਡੇ ਇੰਜੋਏ ਕਰੋ। ਥੈਂਕ ਯੂ ਟਾਈਗਰ ਜੀ। ਸਭ ਤੋਂ ਪਹਿਲਾਂ ਤਾਂ ਇੱਕ ਆਪਾਂ ਨਾ ਸਿਲਸਿਲਾ ਜੈਸੀ ਸ਼ੁਰੂ ਕੀਤਾ ਸੀ ਵੀ ਆਪਾਂ ਇੱਕ ਦੂਸਰੇ ਨੂੰ ਦੱਸਿਆ ਕਰੀਏ ਕਿ ਆਪਾਂ ਕੀ ਬਣਾਇਆ ਜਾਂ ਕੀ ਆਪਾਂ ਬਣਾਉਣਾ ਵਾ, ਉਹਦੇ ਨਾਲ ਨਾ ਇੱਕ ਆਈਡੀਆ ਜਿਹਾ ਆ ਜਾਂਦਾ। ਅਤੇ ਇੱਕ ਟਾਈਗਰ ਜੀ ਨੇ ਜਿਨ੍ਹਾਂ ਨੇ ਉਹ ਚੀਜ਼ ਕੰਟੀਨਿਊ ਰੱਖੀ ਆ, ਹਾਲੇ ਵੀ ਦੱਸਦੇ ਨੇ, ਅਤੇ ਇੱਕ ਵਾਰੀ ਫਿਰ ਆਪਾਂ ਰੀਕਾਲ ਕਰ ਲੈਂਦੇ ਹਾਂ ਚੀਜ਼ਾਂ। ਸੋ ਬੇਸਿਕਲੀ ਇਹਦਾ ਇਹ ਤਾਂ ਚਲੋ ਖਾਣਾ ਇਹਨਾਂ ਦਾ ਬੜਾ ਵਿਭਿੰਨਤਾ ਵਾਲਾ ਹੁੰਦਾ, ਅਤੇ ਬਾਕੀ ਦਾ ਇਹ ਹੁੰਦਾ ਮੰਨ ਲਓ ਆਪਾਂ ਦੱਸ ਦਈਏ ਵੀ ਅੱਜ ਆਪਾਂ ਕੜੀ ਚੌਲ ਬਣਾਏ ਹਾਂ, ਕਿਸੇ ਦਿਮਾਗ 'ਚ ਆਈਡੀਆ ਆਜੂਗਾ ਵੀ ਆਪਾਂ ਕੜੀ ਚੌਲ ਬਣਾ ਸਕਦੇ ਹਾਂ ਅੱਜ, ਜਾਂ ਇਸ ਹਫ਼ਤੇ, ਜਾਂ ਤੁਸੀਂ ਰਾਜਮਾਂਹ ਚੌਲ ਬਣਾਏ ਆ, ਜਾਂ ਤੁਸੀਂ ਮਤਲਬ ਕੁਛ ਵੀ ਵੱਖਰਾ ਐਨੀਥਿੰਗ, ਅਤੇ ਉਹਦੇ ਨਾਲ ਕੀ ਆ ਵੀ ਤੁਸੀਂ ਕਿਸੇ ਨੂੰ ਆਈਡੀਆ ਆ ਜਾਂਦਾ ਵੀ ਆਹ ਵੀ ਚੀਜ਼ ਕਰ ਸਕਦੇ, ਹੈ ਨਾ। ਅਤੇ ਭਾਅ ਜੀ ਕਹਿੰਦੇ ਮੈਂ ਤੁਲਸੀ ਦੇ ਸੀਡ ਲਾਏ ਸੀ ਬਟ ਉਹ ਗਰੋ ਹੋ ਗਿਆ, ਬਟ ਕਹਿੰਦੇ ਇਟ ਡਜ਼ਨਟ ਲੁੱਕ ਲਾਈਕ ਤੁਲਸੀ। ਅਤੇ ਜਿਹੜੇ ਤਾਂ ਤੁਸੀਂ ਗਮਲੇ ਦੀ ਫੋਟੋ ਭੇਜੀ ਆ ਜੀ ਭੈਣ ਜੀ, ਬਿਲਕੁਲ ਤੁਸੀਂ ਰਾਈਟ ਹੋ, ਇਹ ਐਵੇਂ ਬੂਟੀ ਆ ਨਜਾਇਜ਼ ਜੀ, ਇਹ ਗਮਲਿਆਂ 'ਚ ਉੱਦਾਂ ਹੀ ਉੱਗਦੀ ਫਿਰਦੀ ਹੁੰਦੀ ਹੈ, ਇਹਨੂੰ ਛੇਤੀ ਛੇਤੀ ਪੁੱਟ ਕੇ ਇਹਨੂੰ ਸੁੱਟ ਦਿਓ ਤੁਸੀਂ। ਹੋ ਸਕਦਾ ਕਿ ਥੱਲੇ ਇਹਦੇ ਕਿਤੇ ਤੁਲਸੀ ਦੇ ਬੀਜ ਤੁਹਾਡੇ ਕਿਤੇ ਉੱਗੇ ਅੱਗੇ ਪਏ ਹੋਣ, ਆ ਤਾਂ ਬਿਲਕੁਲ ਵੀ ਤੁਲਸੀ ਨਹੀਂ ਆ, ਇਹ ਅਵਾਰਾ ਬੂਟੀ ਆ ਜਿਹੜੀ ਇੱਥੇ ਗਮਲਿਆਂ ਦੇ ਵਿੱਚ ਉੱਦਾਂ ਹੀ ਮੀਂਹ ਦੇ ਸੀਜ਼ਨ ਦੇ ਵਿੱਚ ਉੱਗਦੀ ਆ, ਅਤੇ ਇਹ ਤੁਲਸੀ ਨਹੀਂ ਆ ਜੀ ਇਹ। ਥੈਂਕ ਯੂ ਤੁਹਾਡਾ। ਅਤੇ ਅੱਛਾ, ਪੰਜੀਰੀ ਦੀਆਂ ਕਹਿੰਦੇ ਨੇ ਕਿ ਪੰਜੀਰੀ ਦੀਆਂ ਪਿੰਨੀਆਂ, ਇਹ ਥੋੜ੍ਹਾ ਜਿਹਾ ਲੰਮਾ ਕੰਮ ਹੈ ਜੀ, ਇਹ ਫਿਰ ਆਪਾਂ ਅਗਲੇ ਹਫ਼ਤੇ ਦੇ ਉੱਤੇ ਰੱਖ ਲੈਂਦੇ, ਬਾਕੀ ਜੇ ਕੋਈ ਟਾਈਮ ਬਚਿਆ ਤਾਂ ਫਿਰ ਆਪਾਂ ਜ਼ਰੂਰ ਤੁਸੀਂ ਦੱਸ ਦਿੰਦੇ ਹਾਂ ਤੁਹਾਨੂੰ ਆਪਾਂ। ਅਤੇ ਮਿਹਰਬਾਨੀ, ਵੈਸੇ ਅੱਜ ਕੱਲ੍ਹ ਜਿਹੜੀ ਜੇ ਤੁਸੀਂ ਨਹੀਂ ਵੀ ਘਰ ਬਣਾਉਣੀ ਆ ਤਾਂ ਤੁਹਾਨੂੰ ਸੁਵਿਧਾਵਾਂ ਤੁਹਾਨੂੰ ਮਿਲ ਜਾਂਦੀਆਂ ਨੇ, ਅਲੱਗ ਅਲੱਗ ਤੁਸੀਂ ਜਸ਼ ਜੀ ਵੀ ਬਣਾ ਕੇ ਤੁਹਾਨੂੰ ਦੇ ਸਕਦੇ, ਪਰ ਹਾਂ ਉਹ ਰੈਸਪੀ ਜਿਹੜੀ ਆ ਉਹ ਆਪਾਂ ਜੇ ਟਾਈਮ ਬਚਿਆ ਫਿਰ ਆਪਾਂ ਤੁਹਾਨੂੰ ਜ਼ਰੂਰ ਦੱਸਦੇ ਹਾਂ। ਵੀਰ ਜੀ ਕਹਿੰਦੇ ਕਿ ਯੈਸਟਰਡੇ ਆਈ ਮੇਡ ਸਾਗ ਅਤੇ ਹੁਣ ਦੋ ਦਿਨ ਚੱਲੂ, ਯੇ ਈ ਪੀ ਤੜਕਾ ਤੁੜਕਾ ਲਾ ਲਿਓ ਜਰਾ ਖੁੱਲਾ ਸਾਗ ਅੱਜ ਕੱਲ ਤੰਗ ਕਰਦਾ ਜੇ ਤੇ ਹਾਂ ਤੇ ਹੋਇਆ ਨਾ ਆਈਡੀਆ ਮੰਨ ਲਓ ਹੁਣ ਕੋਈ ਕਿਸੇ ਦਾ ਜੀ ਕਰਾਓ ਸ਼ਾਇਦ
2: ਆਪਾਂ ਪਹਿਲੇ ਉਹ ਵੀ ਤੇ ਸ਼ੁਰੂ ਕੀਤਾ ਸੀਗਾ ਫਰਾਈਡੇ ਕਿ ਤੁਸੀਂ ਤੁਹਾਨੂੰ ਕਿਸ ਚੀਜ਼ ਦੀ ਕਰੇਵਿੰਗ ਹੋ ਰਹੀ ਹੈ ਕੀ ਖਾਣਾ ਉਹ ਵੀ ਇੱਕ ਏਦਾਂ ਸੀਗਾ ਕਿ ਤੁਹਾਡੇ ਦਿਮਾਗ ਚ ਪੈ ਜਾਵੇ
11: ਤੁਹਾਨੂੰ ਹੋ ਰਹੀ ਅੱਜ ਕੋਈ ਕਰੇਵਿੰਗ
2: ਮੈਨੂੰ ਨਹੀਂ ਹਜੇ ਤੱਕ ਤਾਂ ਦਿਮਾਗ 'ਚ ਕੁਛ ਵੀ ਨਹੀਂ ਹੈ ਕੀ ਬਣਾਉਣਾ ਹੈ ਜਾ ਕੇ
11: ਤੁਹਾਡੀ ਆਵਾਜ਼ ਭਾਰੀ ਹੋਈ ਹੈ ਇੱਦਾਂ ਤੁਸੀਂ ਖਾਓ ਤੁਸੀਂ
2: ਆਵਾਜ਼ ਤਾਂ ਹੈਵੀ ਹੈ ਬਚਪਨ ਤੋਂ ਹੀ ਹੈਵੀ ਹੈ ਮੇਰੀ ਆਵਾਜ਼
11: ਨਹੀਂ ਜਿੱਦਾਂ ਠੰਡ ਜੀ ਆ ਨਾ ਅਤੇ ਗਲਾ ਗੁਲਾ ਜਿਹਾ ਅੱਜ ਕੱਲ੍ਹ ਹੋਣ ਡਿਆ ਸਾਰਿਆਂ ਦਾ ਅਤੇ ਤੁਸੀਂ ਉਹ ਆਪਣੀ ਲਸਣ ਦੀ ਸੁੰਡ ਲਸਣ ਦੀ ਉਹ ਬਣਾ ਕੇ ਸਬਜ਼ੀ ਬਣਾ ਕੇ ਖਾ ਸਕਦੇ ਜਾਂ ਫਿਰ ਅਦਰਕ ਲਸਣ ਦੀ ਤੁਸੀਂ ਕਹਿ ਲਓ ਵੀ
2: ਤਰੀ ਜੀ ਜਿਹੜੀ ਹੁੰਦੀ ਹੈ
11: ਸਪਾਈਸੀ ਹਾਂਜੀ ਹਾਂਜੀ ਕਈ ਉਹਨੂੰ ਅਲੱਗ ਅਲੱਗ ਤਰੀਕਿਆਂ ਨਾਲ ਬਣਾਉਂਦੇ ਆ ਕੋਈ ਉਹਨੂੰ ਕੜੀ ਟਾਈਪ ਬਣਾ ਲੈਂਦਾ ਦਹੀਂ ਪਾ ਕੇ ਕੋਈ ਉਹਨੂੰ ਦੁੱਧ ਪਾ ਕੇ ਬਣਾਉਂਦਾ ਅਤੇ ਕਈ ਉੱਦਾਂ ਹੀ ਜਿੱਦਾਂ ਆਪਾਂ ਬੇਸਿਕ ਤੜਕਾ ਨਹੀਂ ਲਾਉਂਦੇ ਉੱਦਾਂ ਹੀ ਖੁੱਲ੍ਹਾ ਤੁਸੀਂ ਇਕੁਅਲ ਮਾਤਰਾ ਦੇ ਵਿੱਚ ਗੰਢੇ ਲਸਣ ਅਤੇ ਆਪਣਾ ਅਦਰਕ ਇਕੁਅਲ ਮਾਤਰਾ 'ਚ ਪਾ ਕੇ ਤੇ ਉਹਨੂੰ ਤੁਸੀਂ ਤੜਕੇ ਵਾਂਗੂ ਹੀ ਬਸ ਟਮਾਟਰ ਟਮਾਟਰ ਡਬਲ ਪਾ ਲਓ
2: ਇਹ ਲਸਣ ਦੀ ਚਟਨੀ ਜਿਹੜੀ ਰਾਜਸਥਾਨ ਦੇ ਵਿੱਚ ਬਣਦੀ ਹੈ ਉੱਦਾਂ ਦੀ ਲੱਗ ਰਹੀ ਹੈ
11: ਮੈਨੂੰ ਹਾਂ ਤੇ ਉਹੀ ਦੂਸਰੀ ਸਬਜ਼ੀ ਦੇ ਨਾਲ ਤੁਸੀਂ ਲਾ ਲਾ ਕੇ ਸਬਜ਼ੀਆਂ ਨੂੰ ਚਟਨੀ ਵਾਂਗੂ ਵੀ ਖਾ ਲਓ ਅਤੇ ਜਾਂ ਵੱਧ ਪਾਣੀ ਪਾ ਕੇ ਉਹਨੂੰ ਸੂਪ ਟਾਈਪ ਬਣਾ ਲਓ ਉਹ ਤੁਸੀਂ ਪੀ ਲਓ ਸੋ ਇਹ ਤੁਹਾਨੂੰ ਕਾਫੀ
2: ਅੱਛਾ
11: ਕਾਫੀ ਤੁਹਾਨੂੰ ਹੈਲਪ ਕਰੂਗਾ
2: ਓਕੇ
11: ਥੈਂਕ ਯੂ ਹਾਂਜੀ ਰਿਚਰਡ ਜੀ ਤੁਸੀਂ ਆਉਂਦੇ ਰਹੋ
9: ਸਤਿ ਸ਼੍ਰੀ ਅਕਾਲ ਜੀ आज का टॉपिक बिहेवियर एंड मूड्स के ऊपर है ना
11: नहीं आज कोई टॉपिक नहीं है रिचर्ड जी वैसे तू ही
9: अच्छा,
11: हाँ जी
2: जी
9: ओके सो यस्टरडे मैं सुबह सुबह जा रहा था एक दोस्त को लेके एक फ्रेंड की प्रेयर मीटिंग पे एंड इट वाज अराउंड 5:30 इन द मॉर्निंग तो मैंने रेडियो हांजी सिडनी ऑन कर दिया एंड इट देयर वर टू लेडीज स्पीकिंग इन हिंदी मैंने उनको कभी सुना नहीं एंड दे वर टॉकिंग अबाउट मूड्स एंड इट वाज so beautifully put and they were saying ki we don't let go of things or hum jaise weather ko blame kar dete hain ya manager ko blame kar dete hain ya saas ko blame kar dete hain ya bachche ko blame kar dete hain jabki problem hamare mein aur dusron mein nahi hum dusron mein problems dhoondte hain so that was really good because mere saath meri friend baithi thi usko subah se uthaya to thodi chidchidi thi So she really loved that topic a lot.
11: Okay, and, good.
2: Thank you, ji.
9: She wanted to know how we can do a podcast again because I didn't know both of their names or heard them. Ji. So the other
11: thing,
9: what do they say? Like you say in the morning, that there is a laughter therapy, that the old anger, shikwe, परेशानियां को छोड़ के हंसो और अपना दिन अच्छा करो तो उसमें जावेद अख्तर जी ने बहुत अच्छा बोला कि हंसना लाइफ में बहुत जरूरी है इट इज लाइक अ शॉक अब्सॉर्बर तो कि उसमें हम तो जैसे एक से एक अच्छी लग्जरी गाड़ी लोग लेते हैं एंड हम सब अच्छे रोड पे चलते हैं तो द शॉक अब्सॉर्बर आर ओनली नीडेड व्हेन देयर इज अ गड्ढा और देयर वी आर गोइंग ऑफ रोड तो उसी तरह हमारे लाइफ में जब हम क्या कहते हैं कोई परेशानियों के में पड़ते हैं तो दैट लाफ्टर थेरेपी रियली गेट्स अस आउट ऑफ इट सो वी नीड दैट शॉक अब्सॉर्बर एज लाफ्टर इन आवर लाइफ बिकॉज सबकी जिंदगी में परेशानी आती है एंड अगर हम हंसना नहीं सीख सकते अच्छे टाइम पे तो बुरे टाइम में तो मतलब वी विल नॉट बी एबल टू कम आउट ऑफ इट तो ये दो चीज आई रियली एंजॉयड कि कल वो शो था And jaise aap every morning bolte that we have to laugh. So I thought today's topic was about moods and so maine kaha chalo share kar dete hain.
2: Ji ji. Thank you ji. Thank you.
11: Thank you Rishi ji.
9: Thank you.
11: Aur
9: maine bahut badhiya badhiya khana khaya.
11: Good.
9: Kal jaise wo prayer meeting mein it was a Sri Lankan prayer meeting and it was early in the morning at 6 because wo Buddhist hain. So cashew curry I don't know if you all have ever tried cashew curry. कैशू नट की करी बनाते हैं वेरी अमेजिंग एंड आम का करी बनाते हैं एंड लॉट ऑफ अदर थिंग्स सो वन शुड ऑल्सो ट्राई अदर कुजीन्स टू टेंटलाइज योर टेस्ट पर
11: जी जी जी नहीं थैंक यू तुहाडा सोहनी सोहनी चीज है कि आपां जिथे हुण रहिंदे आ आपां मल्टीकल्चर सोसाइटी च रहिंदे आ ते उत्थे आपां जे बाकी भी ਖਾਣੇ ਆਪਾਂ ਟਰਾਈ ਕਰਾਂਗੇ ਅਤੇ ਉਹ ਸਾਡੇ ਲਈ ਬਹੁਤ ਵਧੀਆ ਵਾ ਗਾਂਹ ਸਾਡੇ ਬੱਚਿਆਂ

0: ਕਿਸੇ ਵੇਲੇ ਨਾ ਸਾਡਾ ਇੱਕ ਬੈਰੀਅਰ ਹੀ ਹੁੰਦਾ ਵਾ ਵੀ ਆਪਾਂ ਕਹਿੰਦੇ ਵੀ ਨਹੀਂ ਅਸੀਂ ਉੱਦਾਂ ਦਾ ਨਹੀਂ ਖਾ ਸਕਦੇ,
1: ਪਰ ਹੋ ਸਕਦਾ ਹਾਂ
0: ਹੋ ਸਕਦਾ ਤੁਹਾਡੇ ਵਰਗੇ ਹੀ ਹੋਵੇ, ਹੁਣ ਜਿੱਦਾਂ ਸ੍ਰੀ ਲੰਕਨ ਹੈ ਤੇ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਦਾ
1: ਸੀ,
0: ਹਨਾ ਥੋੜੀ ਮਿਰਚ ਮੁਰਚ ਜੀ ਵੱਧ
1: ਹੁੰਦੀ ਹੈ, ਪਰੌਂਠੇ ਹੁੰਦੇ ਉਹਨਾਂ ਪਰੋਟਾ ਹੁੰਦਾ ਸੇਮ ਸੇਮ ਹੁੰਦਾ ਲੱਗਦਾ,
0: ਸੋ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸਗੋਂ ਈਵਨ ਇੰਜੋਏ ਕਰਦੇ ਹੋ, ਬਾਕੀ ਇਹ ਡਿਪੈਂਡ ਕਰਦਾ ਵੀ ਤੁਹਾਡਾ ਵਾਹ ਵਾਸਤਾ ਕਿੱਥੇ ਪੈ ਗਿਆ। ਕਈ ਵਾਰੀ ਹੁਣ ਮੰਨ ਲਓ ਜਿੱਦਾਂ ਇੰਡੀਅਨ ਹੀ ਆ ਤੇ ਆਪਣੇ ਵੀ ਕਿਹੜੇ ਸਾਰੇ ਇੰਡੀਅਨ ਰੈਸਟੋਰੈਂਟ ਵਧੀਆ ਨੇ, ਕਈ ਥਾਵਾਂ ਦੇ ਉੱਤੇ ਤੁਸੀਂ ਆਪ ਵੀ ਡਿਸਪੋਇੰਟ ਹੁੰਦੇ ਹੋ। ਇਸੇ ਤਰ੍ਹਾਂ ਕਿਸੇ ਹੋਰ ਕੁਜ਼ੀਨ ਦਾ ਜੇ ਤੁਹਾਡਾ ਵਾਹ ਵਾਸਤਾ ਪੈ ਗਿਆ
1: ਉਹ ਵੀ ਪਹਿਲੀ ਵਾਰੀ,
0: ਹਾਂ ਤੇ ਤੁਹਾਨੂੰ ਲੱਗਣਾ ਵੀ ਉਹਨਾਂ ਦਾ ਖਾਣਾ ਨਹੀਂ ਚੰਗਾ ਹੁੰਦਾ। ਖਾਣਾ ਦੁਨੀਆਂ ਦਾ ਕੋਈ ਵੀ ਮਾੜਾ ਨਹੀਂ ਹੁੰਦਾ, ਮੈਂ ਤੇ ਲਗਭਗ ਜਿੰਨੀਆਂ ਕਿ ਵੱਧ ਤੋਂ ਵੱਧ ਕੀਤੀਆਂ ਗਈਆਂ ਮੈਂ ਕੀਤੀਆਂ ਟਰਾਈ ਕੁਜ਼ੀਨ, ਦੁਨੀਆਂ ਦਾ ਕੋਈ ਵੀ ਕੁਜ਼ੀਨ ਮਾੜਾ ਨਹੀਂ, ਉਹ ਸ਼ੈਫ ਮਾੜਾ ਹੋ ਸਕਦਾ।
1: ਹਾਂ ਡਿਪੈਂਡ ਕਰਦਾ ਉਹੀ ਨਾ, ਪਲੱਸ ਤੁਸੀਂ ਪਹਿਲੀ ਵਾਰੀ ਖਾ ਰਹੇ ਹੋ ਤੇ ਇੱਕ ਮਿਥ ਨਾ ਬਣਾਓ, ਕੋਈ ਚੀਜ਼ ਦੁਬਾਰਾ ਟਰਾਈ ਕਰ ਲਓ।
0: ਜੀ ਜੀ ਥੈਂਕ ਯੂ ਰਿਚਿਟ ਜੀ, ਸੋਹਣੀ ਇਨਪੁਟ। 964 ਤੁਸੀਂ ਆਉਣੇ ਰਹੋ ਜੀ,
1: ਹੈਲੋ
0: 964 ਤੁਸੀਂ ਆਉਣੇ ਰਹੋ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜਸਪ੍ਰੀਤ
0: ਜੀ, ਸਤਿ ਸ਼੍ਰੀ ਅਕਾਲ
1: ਜੀ, ਕੀ ਹਾਲ ਚਾਲ ਹੈ?
2: ਵਧੀਆ ਵਧੀਆ ਜੀ, ਮੇਰਾ ਨਾਮ ਲਵਪ੍ਰੀਤ ਕੌਰ ਆ ਤੇ ਮੈਂ ਤੁਹਾਡਾ ਹਾਂਜੀ ਰੇਡੀਓ ਰੋਜ਼ ਵੈਸੇ ਸੁਣਦੀ, ਪਰ ਅੱਜ ਮੈਂ ਸੋਚਿਆ ਕਿ ਮੈਨੂੰ ਫੋਨ ਕਰਨਾ ਚਾਹੀਦਾ ਕਿਉਂਕਿ ਗੱਲ ਮੇਰੇ ਪ੍ਰੋਫੈਸ਼ਨ ਦੇ ਨਾਲ ਰਿਲੇਟਡ ਚੱਲਦੀ ਪਈ ਸੀ। ਮੈਂ ਵੀ ਮੈਂਟਲ ਹੈਲਥ ਨਰਸ ਹਾਂ
0: ਜੀ। ਥੈਂਕ ਯੂ ਤੁਹਾਡਾ ਜੀ ਸਭ ਤੋਂ ਪਹਿਲਾਂ ਤਾਂ ਕਾਲ ਕਰਨ ਦੇ ਲਈ ਕਿ ਤੁਸੀਂ ਇਸ ਪ੍ਰੋਫੈਸ਼ਨ 'ਚ ਹੋ, ਤੁਸੀਂ ਸੁਣ ਕੇ ਤੁਸੀਂ ਆਪਣੀ ਇਨਪੁੱਟ ਦੇਣ ਆਇਓ, ਇਹ ਸਾਡੇ ਲਈ ਬਹੁਤ ਵਧੀਆ ਗੱਲ ਹੈ। ਥੈਂਕ ਯੂ ਤੁਹਾਡਾ ਟਾਈਮ ਕੱਢਿਆ ਤੁਸੀਂ।
1: ਧੰਨਵਾਦ ਜੀ ਬਹੁਤ ਬਹੁਤ
2: ਭਾਅ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਮੈਨੂੰ ਬਹੁਤ ਵਧੀਆ ਲੱਗਾ ਤੁਹਾਡਾ ਅੱਜ ਹਾਂਜੀ ਰੇਡੀਓ ਸੁਣ ਕੇ। ਮੈਨੂੰ ਏਦਾਂ ਲੱਗਾ ਜਿਵੇਂ ਕਿ ਮੇਰੇ ਜੋ ਮੈਂ ਚੀਜ਼ਾਂ ਫੋਲੋ ਕਰਦੀ ਹਾਂ ਨਾ ਕੰਮ 'ਤੇ, ਕਿ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਇੱਕ ਆਪਣੇ ਸ਼ੋਅ ਦੇ ਵਿੱਚ ਸਾਰੀਆਂ ਦੱਸ ਦਿੱਤੀਆਂ ਨੇ। ਜਿਵੇਂ ਖਾਸ ਕਰਕੇ ਜਿਵੇਂ ਆਪਣੇ ਸਟੂਡੈਂਟ ਹੁੰਦੇ ਆ ਹਨਾ, ਜਾਂ ਟੈਂਪਰੇਰੀ ਵੀਜ਼ੇ ਤੇ ਹੁੰਦੇ ਆ ਜਿਹੜੇ ਆਪਣੇ ਸਟੂਡੈਂਟ, ਉਹ ਇਹ ਫੀਲ ਕਰਦੇ ਆ ਕਿ ਜੇ ਉਹ ਆਪਣੀ ਮਨ ਦੀ ਗੱਲ ਦੱਸਣ, ਜਿਵੇਂ ਕੋਈ ਵੀ ਸਟ੍ਰੈਸ ਆ, ਉਹ ਜੀਪੀ ਕੋਲ ਜਾਣ ਲੱਗਿਆਂ ਡਰਦੇ ਆ ਹਨਾ, ਕਿਉਂਕਿ ਸਾਡੇ ਕੋਲ ਬੜੇ ਪੇਸ਼ੈਂਟ ਏਦਾਂ ਹੁੰਦੇ ਆ ਜਿਹੜੇ ਕਿ ਲੌਂਗ ਟਾਈਮ ਤੋਂ ਇਹਨਾਂ ਨੂੰ ਪ੍ਰੋਬਲਮ ਹੁੰਦੀ ਪਰ ਉਹ ਦੱਸ ਨਹੀਂ ਪਾਉਂਦੇ ਤੇ ਉਹ ਉਹਨਾਂ ਦੀ ਚੀਜ਼ ਬਹੁਤ ਵੱਧ ਜਾਂਦੀ ਹੈ ਅੱਗੇ ਜਾ ਕੇ ਹਨਾ। ਤੇ ਬਸ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਕਿ ਜੇ ਤੁਸੀਂ ਐਟਲੀਸਟ ਅਰਲੀ ਸਟੇਜ ਦੇ ਵਿੱਚ ਤੁਸੀਂ ਨਹੀਂ ਦੱਸਦੇ ਹਨਾ, ਜੀਪੀ ਨਾਲ ਨਹੀਂ ਗੱਲ ਕਰਨੀ ਜਾਂ ਡਾਕਟਰ ਦੇ ਨਾਲ, ਤੇ ਐਟਲੀਸਟ ਤੁਸੀਂ ਆਪਣੇ ਕੋਈ ਭੈਣ ਭਰਾ ਮਾਂ ਪਿਓ ਜਾਂ ਕਿ ਤੁਹਾਡਾ ਦੋਸਤ ਆ ਹਨਾ, ਕਿਸੇ ਇੱਕ ਜਾਂ ਇੱਕ ਪਰਸਨ ਚੁਣ ਲਓ, ਉਹਦੇ ਨਾਲ ਆਪਣਾ ਜਿਹੜਾ ਵੀ ਮਨ 'ਚ ਜੋ ਵੀ ਗੱਲ ਆ ਨਾ, ਜੋ ਵੀ ਪਰੇਸ਼ਾਨੀ, ਉਹ ਸ਼ੇਅਰ ਕਰ ਲਓ
0: ਜੀ।
2: ਕਿਉਂਕਿ ਜੇ ਲੰਬੇ ਟਾਈਮ ਅੰਦਰ ਰਹਿੰਦੀ ਆ ਤਾਂ ਉਹ ਅੱਗੇ ਜਾ ਕੇ ਬੜਾ ਜ਼ਿਆਦਾ ਭਿਆਨਕ ਵੀ ਹੋ ਸਕਦਾ ਤੁਹਾਡੀ ਜ਼ਿੰਦਗੀ 'ਚ, ਕਿ ਉਹ ਤੁਹਾਨੂੰ ਉਹ ਨਿਕਲ ਹੀ ਨਹੀਂ ਪਾਉਂਦੇ ਉਸ ਚੀਜ਼ ਵਿੱਚੋਂ ਤੁਸੀਂ।
0: ਜੀ ਜੀ
2: ਹਾਂ। ਤੇ ਦੂਜੀ ਚੀਜ਼ ਤੁਸੀਂ ਜਿਵੇਂ ਆਲਰੇਡੀ ਦੱਸ ਚੁੱਕੇ ਆਪਣੀ ਡਾਇਟ, ਜਿਵੇਂ ਸਪਲੀਮੈਂਟਸ, ਕਈ ਵਾਰ ਨਾ ਜਿਹੜਾ ਸਾਡਾ ਟੈਨਸ਼ਨ ਹੁੰਦੀ ਹੈ ਨਾ, ਮਾਨਸਿਕ ਤਣਾਅ ਆ, ਇਹਦੇ ਨਾਲ ਸਾਨੂੰ ਖਿਜ ਖਿਚਾਟ, ਇਰੀਟੇਸ਼ਨ ਹੁੰਦੀ, ਗੁੱਸਾ ਬੜਾ ਆਉਂਦਾ ਨਾ
0: ਜੀ,
2: ਉਹਦਾ ਕਾਰਨ ਹੋ ਸਕਦਾ ਕਿ ਆਇਰਨ ਦੀ ਡੈਫੀਸ਼ੀਐਂਸੀ ਜਾਂ ਵਿਟਾਮਿਨ ਡੀ ਜਾਂ B12, ਇਹ ਤਿੰਨ ਚੀਜ਼ਾਂ ਤਾਂ ਆਪਣੇ ਖਾਸ ਕਰਕੇ ਪੰਜਾਬੀ ਜਿਹੜੇ ਆ ਇਹਨਾਂ ਦੀਆਂ
1: ਕੁੜੀਆਂ ਨੂੰ ਸਪੈਸ਼ਲੀ
0: ਜੀ, ਨਹੀਂ ਬੰਦਿਆਂ ਦੇ B12 ਜਿਹੜੇ ਵੈਜੀਟੇਰੀਅਨ ਉਹਨਾਂ ਦਾ ਘੱਟ ਹੀ ਰਹਿੰਦਾ ਜੀ, ਵਿਟਾਮਿਨ ਡੀ ਘੱਟ ਹੀ ਰਹਿੰਦੀ ਆ।
2: ਹਾਂਜੀ ਜੇ ਇਹ ਤੁਹਾਡੇ ਮਤਲਬ ਸਹੀ ਆ ਨਾ ਪੂਰੇ ਆ, ਫਿਰ ਵੀ ਤੁਹਾਨੂੰ ਤੁਹਾਡਾ ਜਿਹੜਾ ਮਾਨਸਿਕ ਤਣਾਅ ਆ ਨਾ ਬਹੁਤ ਜ਼ਿਆਦਾ ਵੀ ਵਧੀਆ ਹੋ ਜਾਂਦਾ
1: ਅਗਰ ਤੁਸੀਂ ਮਤਲਬ ਲੈਂਦੇ ਰਹੋ ਸਭ।
2: ਹਾਂਜੀ ਰੈਗੂਲਰ ਲੈਂਦੇ ਹੋ। ਤੇ ਬਸ ਇੱਕ ਚੀਜ਼ ਹੋਰ ਜਿਹੜੀ ਤੁਹਾਡੀ ਮੈਂ ਫਰੂਟਸ ਦੇ ਨਾਲ ਰਿਲੇਟ ਕਰਨੀ ਆ, ਕਿ ਬਨਾਨਾ ਤੇ ਕੀਵੀ ਇਹ ਵੀ ਸਾਡੇ ਮੂਡ ਨੂੰ ਸਟੈਬਲਾਈਜ਼ ਕਰਦੇ ਆ, ਸਾਨੂੰ ਡੇਲੀ ਖਾਣਾ ਚਾਹੀਦਾ।
1: ਓਕੇ
0: ਬਨਾਨਾ ਤੇ ਕੀਵੀ,
2: ਹਾਂਜੀ
0: ਦੋਵੇਂ, ਇਹਨਾਂ ਦੋਨਾਂ ਦੋਵੇਂ ਇਕੱਠੇ ਖਾਣੇ ਚਾਹੀਦੇ ਕਿ ਅਲੱਗ-ਅਲੱਗ ਖਾਣੇ ਖਾ ਲੇ?
2: ਇਕੱਠੇ ਖਾ ਲਓ, ਕਿਉਂਕਿ ਦੋਨਾਂ ਵਿੱਚ B6 ਵੀ ਹੁੰਦਾ ਏ ਤੇ ਮੈਗਨੀਸ਼ੀਅਮ ਬਹੁਤ ਹੁੰਦਾ, ਤੇ ਇਹ ਦੋਨੋਂ ਚੀਜ਼ਾਂ ਸਾਨੂੰ ਮਸਲ ਰਿਲੈਕਸ ਕਰਨ ਵਿੱਚ ਵੀ ਹੈਲਪ ਕਰਦੀਆਂ, ਵਧੀਆ ਨੀਂਦ ਆਉਂਦੀ ਹੈ ਤੇ ਐਂਜ਼ਾਇਟੀ ਸਾਡੀ ਜਿਹੜੀ ਮਤਲਬ ਘਟਦੀ ਹੈ ਇਹ ਫਰੂਟਸ ਇਹਨਾਂ ਦੋਨਾਂ ਦੇ ਨਾਲ।
0: ਓਕੇ ਓਕੇ ਗੁੱਡ ਗੁੱਡ, ਨਹੀਂ ਥੈਂਕ ਯੂ, ਥੈਂਕ ਯੂ ਤੁਹਾਡਾ। ਤੇ ਇੱਕ ਜੀਪੀ ਕੋਲ ਜਦੋਂ ਜਾਂਦੇ ਆ ਤੇ ਤੁਹਾਨੂੰ ਕੀ ਲੱਗਦਾ, ਮਤਲਬ ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਇਹ ਸਮਝ ਜਾਣਾ ਚਾਹੀਦਾ ਸਾਰਿਆਂ ਨੂੰ ਵੀ ਹਾਂ ਹੁਣ ਸਾਨੂੰ ਚਲੇ ਜਾਣਾ ਚਾਹੀਦਾ, ਮਤਲਬ ਕਿਹੜੀ ਕੀ ਫੀਲ ਕਰਨ ਤੇ ਫਿਰ, ਕਿਉਂਕਿ ਆਮ ਮਤਲਬ ਡਾਊਨ ਤੇ ਬੰਦਾ ਵੈਸੇ ਵੀ ਫੀਲ ਕਰ ਲੈਂਦਾ, ਇਹ ਤਾਂ ਮਤਲਬ ਇਹ ਥੋੜ੍ਹੀ ਵੀ ਉਹ ਚੱਲ ਜਾਊਗਾ, ਪਰ ਕਦੋਂ ਇਹ ਅਲਾਰਮਿੰਗ ਕਦੋਂ ਹੋ ਜਾਂਦੀ ਹੈ?
2: ਜਦੋਂ ਉਹਨਾਂ ਨੂੰ ਏਦਾਂ ਲੱਗਦਾ ਨਾ ਕਿ ਕੋਈ ਲਾਈਫ ਦੇ ਵਿੱਚ ਹੋਪਲੈਸ ਫੀਲ ਕਰਦੇ ਆ, ਕਿ ਹਾਂ ਕਈ ਵਾਰ ਏਦਾਂ ਅਚਾਨਕ ਫੀਲ ਹੁੰਦਾ ਕਿ ਹਾਂ ਮੈਨੂੰ ਨਾ ਮਰ ਹੀ ਜਾਣਾ ਚਾਹੀਦਾ ਵਾ, ਮੈਨੂੰ ਮੈਨੂੰ ਮੈਨੂੰ ਜੀਣਾ ਹੀ ਨਹੀਂ ਚਾਹੀਦਾ।
0: ਸੋ ਗਲਤ ਵਿਚਾਰ
2: ਜਦੋਂ ਇਦਾਂ ਦੇ ਖਿਆਲ, ਹਾਂ ਇਦਾਂ ਦੇ

0: ਖਿਆਲ ਜਦੋਂ ਆ ਜਾਂਦੇ ਆ ਨਾ, ਜਦੋਂ ਤੁਹਾਨੂੰ ਖੁਸ਼ੀ ਵਾਲੀ ਚੀਜ਼ ਵਿੱਚ ਵੀ ਖੁਸ਼ੀ ਨਹੀਂ ਮਿਲਦੀ,
1: ਗੁੱਡ ਫੋਰ
0: ਉਦੋਂ ਚੱਲ
1: ਨਥਿੰਗ।
0: ਜਾਣੇ, ਹਾਂਜੀ ਉਦੋਂ ਚਲੇ ਜਾਣਾ ਚਾਹੀਦਾ। ਪਰ ਇਹਦਾ ਵੀ ਮੈਂ ਇੱਕ ਚੀਜ਼ ਕਹਿੰਦੀ ਹਾਂ, ਇਹਦਾ ਸਾਡੇ ਵੀਜ਼ੇ 'ਤੇ ਜਾਂ ਇੱਦਾਂ ਕੋਈ ਅਸਰ ਨਹੀਂ ਹੁੰਦਾ ਉਹ ਸਾਡਾ, ਕਿਉਂਕਿ ਉਹ ਸਾਨੂੰ ਇੱਕ ਵਾਰੀ ਟ੍ਰੀਟਮੈਂਟ ਦੇ ਕੇ ਅਤੇ ਉਹ ਫਿਰ ਕਲੀਅਰ ਵੀ ਡਾਕਟਰ ਕਰ ਦਿੰਦਾ ਕਿ ਹਾਂ ਹੁਣ ਇਸ ਬੰਦੇ ਨੂੰ ਇਹ ਚੀਜ਼ ਨਹੀਂ ਹੈਗੀ, ਅਤੇ ਜਿਹਦਾ ਮਤਲਬ ਸਾਡਾ ਸਾਡੀ ਜੋਬ 'ਤੇ ਅਸਰ ਨਹੀਂ ਹੋ ਸਕਦਾ।
1: ਜੀ, ਸੋ ਇਸ ਚੀਜ਼ ਦਾ ਤੁਸੀਂ ਖਿਆਲ ਰੱਖੋ। ਬਾਕੀ ਜਿੱਦਾਂ ਤੁਸੀਂ ਦੱਸਿਆ ਵਾ, ਥੈਂਕ ਯੂ ਤੁਹਾਡਾ
0: ਥੈਂਕ ਯੂ
1: ਕਾਲ
0: ਜੀ
1: ਕਰਨ ਦੇ
0: ਲਵਲੀ।
1: ਲਈ
0: ਥੈਂਕ ਯੂ ਜੀ।
1: ਸੋ ਇੱਕ
0: ਥੈਂਕ ਯੂ
1: ਪ੍ਰੋਫੈਸ਼ਨਲ ਦਾ,
0: ਜਸਟ ਜੀ ਥੈਂਕ ਯੂ ਜੀ,
1: ਥੈਂਕ ਯੂ ਜੀ, ਇੱਕ ਪ੍ਰੋਫੈਸ਼ਨਲ ਦਾ ਗੱਲ ਕਰਨਾ ਬਹੁਤ ਮਾਇਨੇ ਰੱਖਦਾ। ਸੋ ਉਹਦੇ 'ਚ ਜਿੱਦਾਂ ਇਹਨਾਂ ਨੇ GP ਦੀ ਸਲਾਹ ਦਿੱਤੀ ਹੈ, ਅਤੇ ਉਹਦੇ ਵਿੱਚ ਇਹ ਤਾਂ ਵੀ ਜ਼ਰੂਰੀ ਆ, ਕਿਉਂਕਿ ਜੇ ਮੰਨ ਲਓ ਕਿ ਉੱਦਾਂ ਸਰੀਰ 'ਚ ਡੈਫੀਸ਼ੈਂਸੀ ਆ, ਤੁਹਾਡਾ ਬਲੱਡ ਟੈਸਟ ਵਗੈਰਾ ਹੋ ਜੂਗਾ ਇੱਕ ਵਾਰੀ, ਅਤੇ ਹੋ ਸਕਦਾ ਉੱਦਾਂ ਹੀ ਚੀਜ਼ਾਂ ਕਲੀਅਰ ਕਵਰ ਕਵਰ ਹੋ ਜਾਣ। ਕਈ ਵਾਰੀ ਕਿਸੇ ਚੀਜ਼ ਦੀ ਕੋਈ ਘਾਟ ਆ ਸਰੀਰ 'ਚ, ਅਤੇ ਤੁਸੀਂ ਉਹਦੇ ਕਰਕੇ ਮੰਨ ਲਓ ਤੁਸੀਂ ਸਟਰਗਲ ਕਰ ਰਹੇ ਹੋ, ਤੇ ਉਹ ਤੁਹਾਡੀ ਠੀਕ ਹੋ ਸਕਦੀ।
2: ਹਾਂਜੀ ਹਾਂ, ਉਹ ਕਿਤੇ ਨਾ ਕਿਤੇ ਫਿਰ ਹਰ ਐਟ ਦੀ ਐਂਡ ਤੁਹਾਡੇ ਦਿਮਾਗ 'ਚ ਅਸਰ ਪੈਂਦਾ ਨਾ, ਹਰ ਇੱਕ ਚੀਜ਼ 'ਚ ਕੋਈ ਨਾ ਕੋਈ ਕਮੀ ਹੈ, ਤੁਹਾਡੇ ਮਸਲ ਰਿਲੈਕਸ, ਤੁਹਾਡੇ ਮੈਗਨੀਸ਼ੀਅਮ ਘੱਟ ਹੈ, ਤੁਹਾਨੂੰ ਕੋਈ ਕਿਤੇ ਨਾ ਕਿਤੇ ਪੇਨ ਹੀ ਰਹਿੰਦਾ ਹੈ ਉਹ ਚੀਜ਼ ਵੀ, ਅਤੇ ਫਿਰ ਉਹ ਸਟ੍ਰੈਸ ਆਉਂਦਾ ਹੀ ਹੈ ਹਰ ਇੱਕ ਚੀਜ਼ ਨਾਲ,
1: ਜੀ
2: ਅਤੇ ਜੇ ਤੁਹਾਡੇ ਵਿਟਾਮਿਨਸ ਅਪ ਰਹਿਣਗੇ ਤਾਂ ਸਭ ਸਹੀ ਰਹੇਗਾ।
1: ਜੀ, ਸੋ ਬੇਸਿਕਲੀ ਆਪਾਂ ਗੱਲ ਕਰਦੇ ਰਹੀਏ ਕਿਸੇ ਦੇ ਨਾਲ, ਅਤੇ ਇੱਕ ਦੂਸਰੇ ਦੇ ਨਾਲ, ਅਤੇ ਆਪਣੇ GP ਦੇ ਨਾਲ, ਅਤੇ ਆਪਣੀ ਸਿਹਤ ਦਾ ਤੁਸੀਂ ਖਿਆਲ ਰੱਖੋ। ਮੰਨ ਲਓ ਜੇ ਤੁਸੀਂ, ਜਿੱਦਾਂ ਆਪਾਂ ਸਵੇਰੇ ਵੀ ਗੱਲ ਕੀਤੀ ਸੀ, ਤੁਸੀਂ ਵਾਕ ਵੂਕ ਕਰਦੇ ਹੋ, ਦੌੜ ਭੱਜ ਕਰਦੇ ਹੋ, ਅਤੇ ਤੁਹਾਨੂੰ ਲੱਗਦਾ ਵੀ ਨਹੀਂ ਮੇਰੇ ਕੋਲ ਦੌੜਿਆ ਨਹੀਂ ਜਾ ਰਿਹਾ, ਮੇਰੇ ਕੋਲ ਤੁਰਿਆ ਵੀ ਨਹੀਂ ਜਾ ਰਿਹਾ, ਇਹਦਾ ਮਤਲਬ ਵੀ ਕੋਈ ਨਾ ਕੋਈ ਹੈ ਪ੍ਰੋਬਲਮ, ਅਤੇ ਫਿਰ ਆਪਾਂ ਨੂੰ ਉਹ ਤੱਤ ਚੈੱਕ ਕਰਵਾ ਲੈਣੇ ਚਾਹੀਦੇ, ਅਤੇ ਉਹ ਠੀਕ ਹੋ ਗਏ ਅਤੇ ਫਿਰ ਦੋਵੇਂ ਇੱਕ ਹੈਗੀਆਂ ਤਾਂ ਕਨੈਕਟਿਡ ਹੀ ਨਾ, ਤੁਹਾਡੀ ਮੈਂਟਲ ਹੈਲਥ, ਤੁਹਾਡੀ ਜਿਹੜੇ ਸਰੀਰ ਹਨ ਫਿਜ਼ੀਕਲ, ਦੋਵੇਂ ਕਨੈਕਟਿਡ ਹੀ ਨੇ, ਅਤੇ ਇੱਕ ਵੀ ਵਿਗੜੀ ਅਤੇ ਫਿਰ ਵਿਗੜੀ। ਲਾਸਟ ਹੋਣਗੇ ਜੀ ਕਾਲਰ, ਅਤੇ ਉਸ ਤੋਂ ਪਹਿਲਾਂ ਇੱਕ ਮੈਸੇਜ ਆਪਾਂ ਲੈ ਲਈਏ, ਇਹ ਵੀ ਇੱਕ ਰਿਸ਼ਤੇ ਦੇ ਨਾਲ ਸੰਬੰਧਿਤ ਹੈ। ਜੀ ਥੈਂਕ ਯੂ, ਇਹਨਾਂ ਦੀ ਬੇਟੀ ਦੇ ਲਈ ਇੱਕ ਜੱਟ ਸਿੱਖ ਲੜਕਾ ਚਾਹੀਦਾ ਵਾ, ਅਤੇ ਬੇਟੀ ਦੀ ਹਾਈਟ ਹੈ 5'8", ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ, ਸੰਧੂ ਕਾਸਟ ਇਹਨਾਂ ਦੀ, 99 ਬੋਰਨ ਨੇ, ਅਤੇ IT ਇਨ ਨੈਟਵਰਕਿੰਗ ਕੀਤੀ ਇਹਨਾਂ ਨੇ ਸਵਿਨਬਰਨ ਯੂਨੀਵਰਸਿਟੀ ਤੋਂ, ਅਤੇ ਕਹਿੰਦੇ ਨੇ ਕਿ 9 ਵਰਕਿੰਗ ਇਨ ਬੈਸਟ ਯੂਨੀਵਰਸਿਟੀ ਇਨ ਵਿਕਟੋਰੀਆ, ਸੋ ਜੋਬ ਵੀ ਉੱਥੇ ਕਰ ਰਹੇ ਨੇ, ਅਤੇ ਧੰਨਵਾਦ, ਕਹਿੰਦੇ ਕਿ ਵੀ ਆਰ ਇਨ ਮੈਲਬਰਨ ਫਰੋਮ ਲਾਸਟ 18 ਈਅਰ, ਸੋ 18 ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਅਤੇ ਕਹਿੰਦੇ ਨੇ ਕਿ ਵੀ ਆਰ ਲੁਕਿੰਗ ਵੈਲ ਸੈਟਲਡ ਐਂਡ ਐਜੂਕੇਟਿਡ ਜੱਟ ਸਿੱਖ ਬੋਏ ਫੋਰ ਅਵਰ ਡੋਟਰ ਇਨ ਮੈਲਬਰਨ ਆਸਟ੍ਰੇਲੀਆ, ਅਤੇ ਇਹਨਾਂ ਨੇ ਮਦਰ ਨੇ ਆਪਣਾ ਨੰਬਰ ਵੀ ਭੇਜਿਆ ਵਾ, ਅਤੇ ਕਹਿੰਦੇ ਕਿ ਵੀ ਆਰ ਲੁਕਿੰਗ ਵੈਲ ਸੈਟਲਡ ਐਜੂਕੇਟਿਡ ਜੱਟ ਸਿੱਖ ਬੋਏ ਜੀ, ਅਤੇ ਜੇਕਰ ਤੁਹਾਨੂੰ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਚਾਹੀਦੀ ਹੋਵੇ, ਤਾਂ ਤੁਸੀਂ ਆਪਾਂ ਤੁਹਾਨੂੰ ਨੰਬਰ ਦੇ ਸਕਦੇ ਹਾਂ, ਬਾਕੀ ਤੁਸੀਂ ਆਪਸ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਕੇ, ਅਤੇ ਨੇਪਰੇ ਚਾੜਨਾ। ਮੈਂ ਇੱਕ ਵਾਰੀ ਫਿਰ ਦੱਸਦਾ ਕਿ 5'8" ਹਾਈਟ ਹੈ ਲੜਕੀ ਦੀ, 99 ਬੋਰਨ ਆ, ਅਤੇ ਇਸ ਟਾਈਮ ਦੇ ਉੱਤੇ ਵਧੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਹੇ ਨੇ, ਅਤੇ ਪਰਿਵਾਰ ਪਿਛਲੇ 18 ਸਾਲਾਂ ਤੋਂ ਇੱਥੇ ਰਹਿ ਰਿਹਾ ਵਾ, ਸੋ ਤੁਸੀਂ ਬਾਕੀ ਦੀ ਗੱਲਬਾਤ ਆਪਸ ਦੇ ਵਿੱਚ ਤੁਸੀਂ ਕਰ ਸਕਦੇ ਹੋ
2: ਜੀ। ਬਿਲਕੁਲ,
1: ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਸ਼ੋਰਟ ਜਿਹਾ ਸਾਨੂੰ ਮੈਸੇਜ ਭੇਜਦਾ ਕਰੋ, ਜਿਹੜਾ ਦੂਸਰਾ ਮੈਸੇਜ ਉਹ ਵੀ ਮੈਂ ਇੱਕ ਵਾਰੀ ਫਿਰ ਤੋਂ ਪੜ੍ਹ ਦਿੰਦਾ, ਅਤੇ ਤੁਸੀਂ ਇਹਨਾਂ ਦੋਵਾਂ ਰਿਸ਼ਤਿਆਂ ਬਾਬਤ ਕੋਈ ਵਧੇਰੇ ਜਾਣਕਾਰੀ ਅਤੇ ਨੰਬਰ ਸਾਡੇ ਕੋਲ ਤੁਸੀਂ ਲੈ ਲਿਓ, ਜਿਹੜਾ ਮੈਂ ਹੁਣ ਪੜ੍ਹਨ ਲੱਗਾ ਇਹ ਰਿਸ਼ਤਾ ਨੰਬਰ 1 ਹੋਊਗਾ, ਅਤੇ ਦੂਸਰਾ ਜਿਹੜਾ ਰਿਸ਼ਤਾ ਨੰਬਰ 2 ਹੋਊਗਾ, ਬਾਕੀ ਨਾਲ ਥੋੜ੍ਹਾ ਜਿਹਾ ਹਿੰਟ ਤੁਸੀਂ ਦੇ ਦਿਓ, ਅਤੇ ਇਹ ਆਪਣੇ ਸਿਸਟਰ ਦੇ ਲਈ ਲੱਭ ਰਹੇ ਨੇ, ਜਿਹੜੇ ਕਿ ਆਸਟ੍ਰੇਲੀਅਨ ਸਿਟੀਜ਼ਨ ਨੇ, ਉਹਨਾਂ ਦੇ ਲਈ ਰਿਸ਼ਤਾ ਲੱਭ ਰਹੇ ਨੇ, ਮੈਲਬਰਨ ਦੇ ਵਿੱਚ ਰਹਿ ਰਹੇ ਨੇ, 84 ਬੋਰਨ ਨੇ, ਅਤੇ ਉਹਨਾਂ ਨੇ ਆਪਣੀ MSW ਕੰਪਲੀਟ ਕੀਤੀ। MSW ਹੁੰਦੀ ਕੀ ਹੈ ਵੈਸੇ?
2: ਮਾਸਟਰ ਇਨ ਸੋਸ਼ਲ ਵਰਕ,
1: ਸੋਸ਼ਲ ਵਰਕਸ ਵਿੱਚ, ਓਕੇ, ਅਤੇ ਇਸ ਟਾਈਮ ਦੇ ਉੱਤੇ ਸੋਸ਼ਲ ਵਰਕ ਦੇ ਸੈਕਟਰ 'ਚ ਹੀ ਕੰਮ ਕਰ ਰਹੇ ਨੇ, ਸੋ ਇਹ 2 ਰਿਸ਼ਤੇ ਨੇ ਅੱਜ ਸਾਡੇ ਕੋਲ ਅਨਾਊਂਸ ਕਰਨ ਦੇ ਲਈ, ਧੰਨਵਾਦ ਜੀ ਤੁਹਾਡਾ। ਅਤੇ ਦੇਸ਼ਮੰਦ ਭਾਰਦਵਾਜ ਜੀ ਕਹਿੰਦੇ ਕਿ ਆਈ ਮੇਡ ਮੇਨਸਟਰੋ ਨੇ ਸੂਪ ਅਤੇ ਬੇਸਨ ਬਰੋਕਲੀ ਲਾਸਟ ਨਾਈਟ ਫੋਰ ਡਿਨਰ, ਕਿਆ ਕਮਾਲ ਹੀ ਕਰ ਛੱਡੀ ਆ ਤੁਸੀਂ, ਤੇ
2: ਨਾ ਹੀ ਇੰਨਾ ਖਤਰਨਾਕ ਚੱਲਿਆ,
1: ਨਾ ਹੀ ਖਤਰਨਾਕ ਹੈ ਵੈਸੇ, ਤਾਂ ਵੈਜੀਟੇਰੀਅਨ ਸੂਪ ਹੀ ਆ,
2: ਹਾਂਜੀ ਹਾਂ,
1: ਪਰ ਬਹੁਤ ਵਧੀਆ ਇਹ, ਮਤਲਬ ਸਿਆਲ ਦੇ ਲਈ ਤਾਂ ਤੋਹਫਾ ਹੀ ਆ। ਅਤੇ ਧੰਨਵਾਦ ਜੀ ਤੁਹਾਡਾ, ਕਹਿੰਦੇ ਗਾਰਡਨ ਦੇ ਵਿੱਚ ਸਿਰਫ ਪਾਲਕ, ਧਨੀਆ, ਪੂਦਨਾ, ਮਿਰਚਾਂ ਅਤੇ ਸਬਜ਼ੀਆਂ ਦੇ ਵਿੱਚ ਬੈਂਗਣ ਅਤੇ ਸ਼ਿਮਲਾ ਮਿਰਚ ਹੀ ਲਾਈ ਦੀ ਆ, ਅਤੇ ਚਾਹ ਪੱਤੀ, ਅਦਰਕ ਅਤੇ ਲਸਣ ਦਾ ਵੇਸਟ ਹਰ ਰੋਜ਼ ਮਿੱਟੀ ਵਿੱਚ ਗੋਡੀ ਕਰੀ ਜਾਂਦੇ ਹਾਂ, ਅਤੇ ਫਲ ਭਰਪੂਰ ਲੱਗਦਾ। ਇਹ ਬਹੁਤ ਵਧੀਆ ਤੁਹਾਡੀ ਆਦਤ ਹੈ ਜੀ, ਬਹੁਤ ਵਧੀਆ ਰੂਟੀਨ, ਇੱਦਾਂ ਹੀ ਰੱਖਿਓ, ਥੈਂਕ ਯੂ। ਵੈਸੇ ਵੀ ਜਿਹੜੀ ਚੀਜ਼ ਕੰਮ ਕਰ ਰਹੀ ਹੋਵੇ ਉਹਨੂੰ ਆਪਾਂ ਜਾਰੀ ਰੱਖਣਾ ਚਾਹੀਦਾ। ਅਤੇ ਜਸਕੀਰੀ ਜੀ ਕਹਿੰਦੇ ਨੇ ਕਿ ਹੈਪੀ ਮੰਡੇ, ਕੱਲ੍ਹ ਦਾ ਡਿਨਰ ਵਾਜ਼ ਸ਼ਾਹੀ ਪਨੀਰ ਵਿਦ ਸਲਾਦ ਵਿਦ ਫੁਲਕੇ, ਵਾਹ
2: ਇਹ ਤੇ ਫੱਟੇ ਚੱਕ ਦਿੰਦੀ ਕੁੜੀ।
1: ਹਾਂ, ਅਤੇ ਦੇਖ ਕੇ ਟਾਈਗਰ ਜੀ ਨੇ ਮੈਨੂੰ ਓਲਡ ਟ੍ਰੈਡੀਸ਼ਨ ਰਿਮਾਇੰਡ ਕਰਵਾ ਦਿੱਤਾ। ਜਸ ਜੀ ਕਹਿੰਦੇ ਸ਼ੀਰਾ ਬਣਾ ਕੇ ਖਾਓ ਬੇਸਣ ਵਾਲਾ,
2: ਉਹ ਵੀ ਹਾਂ ਸਾਡੇ ਚੱਲਦਾ ਘਰਾਂ ਦੇ ਵਿੱਚ ਸੌਣ ਤੋਂ ਪਹਿਲਾਂ ਰਾਤ ਨੂੰ
1: ਸਾਰੇ ਸਾਰੇ ਚੱਲਦਾ। ਤੇ ਬਲਜੀਤ ਜੀ ਕਹਿੰਦੇ ਨੇ ਕਿ ਵਾਈਟ ਚਨੇ ਵਿਦ ਰਾਈਸ ਬਣ ਰਹੇ ਆ ਜੀ ਅੱਜ, ਹਾਂ ਆਹ ਠੀਕ ਆ ਗੁੱਡ। ਤੇ ਕਹਿੰਦੇ ਨੇ ਕਿ ਮੈਂ ਅੱਜ ਸ਼ਲਗਮ ਬਣਾਵਾਂਗੀ, ਜੈਰਿਕਾ ਦੇ ਮੰਮੀ ਕਹਿੰਦੇ ਨੇ। ਸ਼ਲਗਮ ਆਪਾਂ ਤੇ ਬਹੁਤ ਖਾਧੇ ਜੀ, ਆਪਣਾ ਗੁਰਨੇਕ ਭਾਜੀ ਦਿੱਤੇ ਤੇ ਸ਼ਲਗਮ ਸ਼ਲਗਮ ਹੀ ਹੋਏ ਆਪਾਂ ਬਹੁਤ। ਤੇ ਅਜੀਤ ਬੁੱਟਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਤੇ ਮੈਂਡੀ ਜੀ ਕਹਿੰਦੇ ਨੇ ਕਿ ਪਲੀਜ਼ ਸ਼ੇਅਰ ਬੋਥ ਮੈਟਰੀਮੈਨੀਅਲ ਕੋਂਟੈਕਟਸ। ਤੇ ਦੋਵੇਂ ਕੰਟਰਾਸਟ ਨੇ ਜੀ, ਦੋਵੇਂ ਤੁਸੀਂ ਕੀ ਕਰਨੇ ਆ, ਤੁਸੀਂ ਉਹ ਦੱਸੋ ਤੁਹਾਨੂੰ ਕੀ ਚਾਹੀਦਾ।
2: ਮੈਂਡੀ ਜੀ ਤਾਂ
1: ਥੈਂਕ ਯੂ ਜੀ ਤੁਹਾਡਾ। ਤੇ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ, ਕੁਛ ਰਹਿ ਤਾਂ ਨਹੀਂ ਗਿਆ?
2: ਹਾਂਜੀ ਰਹਿ ਕੁਛ ਨਹੀਂ ਗਿਆ, ਬਟ ਮੈਂ ਤੁਹਾਨੂੰ ਇਹ ਵਾਪਸ ਤੋਂ ਇੱਕ ਅਪਡੇਟ ਦੇਣਾ ਚਾਹਾਂਗੀ। ਅਪਡੇਟ ਕੀ, ਇੱਕ ਇਹ ਵਾਲਾ ਪੋਡਕਾਸਟ ਜੇ ਤੋਂ ਇਹ ਤੁਹਾਨੂੰ ਵਧੀਆ ਲੱਗਿਆ ਹੋਇਆ, ਇਹਦਾ ਰਿਪੀਟ ਆਏਗਾ ਸਿਡਨੀ ਸਟੂਡੀਓ ਤੋਂ 1 ਵਜੇ ਦਿਨੇ ਤੇ ਰਾਤ ਨੂੰ 8 ਵਜੇ, ਠੀਕ ਹੈ?
1: 8 ਵਜੇ ਮੈਲਬਨ ਤੋਂ,
2: 8 ਵਜੇ ਮੈਲਬਨ ਤੋਂ, ਓਕੇ,
1: 1 ਵਜੇ
2: ਸਿਡਨੀ, 1 ਵਜੇ ਸਿਡਨੀ ਤੋਂ ਤੇ 8 ਵਜੇ ਆਏਗਾ ਮੈਲਬਨ ਸਟੂਡੀਓ ਤੋਂ। ਤੁਸੀਂ ਸੁਣ ਸਕਦੇ ਹੋ, ਹੋਰ ਵੀ ਬਹੁਤ ਸਾਰੇ ਪੋਡਕਾਸਟ ਰੋਜ਼ ਤੁਸੀਂ ਐਪ 'ਤੇ ਜਾ ਕੇ ਵੀ ਸੁਣ ਸਕਦੇ ਹੋ। ਹਰ ਪੋਡਕਾਸਟ ਨਹੀਂ ਪੈਂਦਾ, ਪਰ ਕਾਫੀ ਪੋਡਕਾਸਟ ਆਪਾਂ ਐਪ 'ਤੇ ਤੁਸੀਂ ਜਾ ਕੇ ਸੁਣ ਸਕਦੇ ਹੋ। ਸਟੋਰੀ ਹਰ ਦਿਨ ਦੀ ਆਪਣੀ ਪੈਂਦੀ ਹੈ ਪੋਡਕਾਸਟ 'ਤੇ, ਸੋਰੀ ਐਪ 'ਤੇ, ਪਰ ਮੁੱਦਾ ਇਹ ਕਿ ਤੁਸੀਂ ਐਪ ਡਾਊਨਲੋਡ ਕਰ ਲਓ ਤਾਂ ਕਿ ਜਿਹੜੀ ਚੀਜ਼ਾਂ ਵੀ ਤੁਹਾਡੇ ਤੋਂ ਮਿਸ ਹੋ ਗਈਆਂ ਕਿਤੇ ਨਾ ਕਿਤੇ ਤੁਹਾਨੂੰ ਐਪ 'ਚ ਮਿਲ ਹੀ ਜਾਣੀ ਹੈ। ਅਤੇ ਆਪ ਵੀ ਕਰੋ ਡਾਊਨਲੋਡ ਅਤੇ ਸਾਰਿਆਂ ਨੂੰ ਵੀ ਕਰਾਓ, ਠੀਕ ਹੈ ਜੀ?
1: ਜੀ ਬਿਲਕੁਲ। ਅਤੇ ਤੁਸੀਂ ਆਪਣੇ ਜਿਹੜਾ ਜਿਹੜਾ ਵੀ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਤੁਸੀਂ ਕਹਿੰਦੇ ਹੋ, ਉਹ ਆਪਾਂ ਪੋਡਕਾਸਟ ਉੱਤੇ ਪਾ ਦਈਦਾ ਵਾ। ਅਤੇ ਜੇ ਲਗਾਤਾਰ ਉਸ ਪ੍ਰੋਗਰਾਮ ਦੀ ਕੋਈ ਡਿਮਾਂਡ ਆਉਂਦੀ ਹੈ ਤਾਂ ਫਿਰ ਆਪਾਂ ਉਹਨੂੰ ਕੰਟੀਨਿਊਟੀ ਦੇ ਵਿੱਚ ਵੀ ਲੈ ਜਾਈਦਾ ਵਾ। ਅਤੇ ਜਿਹੜੇ ਪ੍ਰੋਗਰਾਮ ਬਾਬਤ ਤੁਸੀਂ ਜਾਣਨਾ ਚਾਹੁੰਦੇ ਹੋ, ਤੁਸੀਂ ਸਪੈਸੀਫਿਕ ਮੈਸੇਜ ਕਰ ਦਿਓਗੇ ਤਾਂ ਫਿਰ ਜ਼ਿਆਦਾ ਬਿਹਤਰ ਆਪਾਂ ਤੁਹਾਨੂੰ ਦੱਸ ਪਾਵਾਂਗੇ। ਸੋ ਫਿਲਹਾਲ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਇਸ ਵਾਸਤੇ ਨਾਲ ਕਿ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਊਗਾ ਅਤੇ ਰਾਜੀ ਖੁਸ਼ੀ ਹੋਵੋਗੇ। ਅਤੇ ਅੱਜ ਦੇ ਪ੍ਰੋਗਰਾਮ ਦੀ ਫੀਡਬੈਕ ਜ਼ਰੂਰ ਤੁਸੀਂ ਦਿੰਦੇ ਰਹੋ, ਕਿਉਂਕਿ ਕੁਛ ਇੱਕ ਨਿੱਕੇ ਨਿੱਕੇ ਚਾਹੇ ਉਹ ਤੁਹਾਡੇ ਲਈ ਨੋਟਿਸੇਬਲ ਨੇ ਜਾਂ ਨਹੀਂ, ਆਪਾਂ ਫਿਰ ਬਦਲਾਵ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਚੰਗਾ ਲੱਗੇ ਤਾਂ ਵੀ, ਮਾੜਾ ਲੱਗੇ ਤਾਂ ਵੀ ਜ਼ਰੂਰ ਤੁਸੀਂ ਦੇ ਦਿਆ ਕਰੋ। ਅਤੇ ਥੈਂਕ ਯੂ ਅਮਨ ਸੋਤਾ ਜੀ ਕਹਿੰਦੇ ਨੇ ਕਿ ਫੀਡਬੈਕ ਹੈ, ਕਹਿੰਦੇ ਗ੍ਰੇਟ ਜੋਬ ਔਨ ਨਿਊ ਰੀਲਸ ਸੈਗਮੈਂਟ, ਲਵਿੰਗ ਦਾ ਪੋਡਕਾਸਟ ਕਲਿੱਪ ਐਂਡ ਇੰਟਰਵਿਊਜ਼, ਕੀਪ ਇਟ ਅਪ ਐਂਡ ਟੂ ਲਿਸਨਰਜ਼ ਪਲੀਜ਼ ਕੀਪ ਸ਼ੇਅਰਿੰਗ ਰੀਲਸ। ਹਾਂ ਥੈਂਕ ਯੂ ਜੀ ਤੁਹਾਡਾ,
2: ਥੈਂਕ ਯੂ
1: ਤੁਹਾਡਾ, ਤੁਸੀਂ ਇਹ ਸਾਡੇ ਕਹਿਣ ਵਾਲੀ ਗੱਲ ਤੁਸੀਂ ਜੇ ਕਹਿ ਰਹੇ ਹੋ ਤਾਂ ਬਹੁਤ ਵੱਡੀ ਗੱਲ ਹੈ। ਅਤੇ ਜੇ ਉਹ ਤੁਹਾਨੂੰ ਵਧੀਆ ਲੱਗੇ ਉਹਨੂੰ ਤੁਸੀਂ ਪਲੀਜ਼ ਅੱਗੇ ਸ਼ੇਅਰ ਕਰਦਿਆ ਕਰੋ, ਨਾ ਲੱਗੇ ਤਾਂ ਉਹਨੂੰ ਰਹਿੰਦਿਆ ਕਰੋ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਆਹ ਰਹਿ ਗਿਆ ਵਾ ਅਤੇ ਮਤਲਬ ਨਹੀਂ ਚੰਗਾ ਲੱਗਾ। ਸ਼ਲਗਮ ਦਾ ਸਾਗ ਕਹਿੰਦੇ ਕਿ ਇਨਵਿੰਟਰਸ, ਦਮਨ ਜੀ ਕਹਿੰਦੇ ਨੇ, ਅਤੇ ਸ਼ਲਗਮ ਸ਼ਲਗਮ ਐਂਡ ਸ਼ਲਗਮ ਦਾ ਸਾਗ। ਅਤੇ ਧੰਨਵਾਦ ਤੁਹਾਡਾ, ਲਈਏ ਫਿਰ ਇਜਾਜ਼ਤ।
2: ਹਾਂਜੀ ਹਾਂਜੀ ਬਿਲਕੁਲ, ਧੰਨਵਾਦ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਸ਼ੋਅ, ਅਤੇ ਆਪਣੀ ਫੀਡਬੈਕ ਜ਼ਰੂਰ ਪਹੁੰਚਾਇਓ ਮੈਸੇਜ ਦੇ ਰਾਹੀਂ। ਅਤੇ ਫਿਰ ਮਿਲਾਂਗੇ ਬਹੁਤ ਸਾਰੇ ਬਥੇਰੇ ਪ੍ਰੋਗਰਾਮਾਂ ਦੇ ਨਾਲ, ਤਬ ਤੱਕ ਸੁਣਦੇ ਰਹੋ, ਬਣੇ ਰਹੋ ਰੇਡੀਓ।
1: ਹਾਂਜੀ 1674 AM।

0: ਫਿਲਮ ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਟ ਸਕੁਆਇਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ। 2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ। ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
3: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮੈਲ।
4: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦਿੱਤੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
5: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਰਾਵੀ ਬਿਆਸ ਜਲ ਟ੍ਰਿਬਿਊਨਲ ਕੋਲੇ ਪੰਜਾਬ ਦਾ ਪੱਖ ਰੱਖਿਆ। ਕੱਲ ਜਲ ਟ੍ਰਿਬਿਊਨਲ ਨੇ ਹਰੀਕੇ ਬਰਾਜ ਆ ਜਿਹੜਾ ਉਹਦਾ ਦੌਰਾ ਕੀਤਾ। ਉਧਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਗਮਾਡਾ ਦੇ ਜਿਹੜਾ ਮੁੱਖ ਪ੍ਰਸ਼ਾਸਕ ਹੈ ਉਹਨੂੰ ਆਪਣੇ ਦਫ਼ਤਰ ਦੇ ਵਿੱਚ ਤਲਬ ਕੀਤਾ ਤੇ ਕਿਹਾ ਕਿ ਆਰ ਕਾਰਡ ਲੈ ਕੇ ਆਉਣ। ਤੇ ਇਹ ਜਿਹੜਾ ਪਿਛਲੇ 8 ਮਈ ਨੂੰ ਜਿਹੜਾ ਹੈਗਾ ਮੋਹਾਲੀ ਦੇ 3 ਬਿਲਡਰਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ ਗਏ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜਾ ਹੈ ਉਹ ਬੁਲਾਇਆ ਗਿਆ। ਤੇ ਇਹਦੇ ਨਾਲ ਹੀ ਜਿਹੜਾ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਵੀ ਜਿਹੜਾ ਹੈ ਉਹ ਵੀ ਪੇਸ਼ ਹੋਣ ਲਈ ਕਿਹਾ। ਇਸ ਤੋਂ ਅਗਲੀ ਖਬਰ ਜਿਹੜਾ ਹੈਗਾ ਉਹ ਹੈ ਕਿ ਹੁਣ ਸਿੱਕਮ ਦੇ ਵਿੱਚ ਆਨੰਦ ਮੈਰਿਜ ਐਕਟ ਆ ਜਿਹੜਾ ਉਹ ਲਾਗੂ ਹੋ ਗਿਆ। 1 ਜੂਨ ਤੋਂ ਜਿਹੜਾ ਹੈ ਆਨੰਦ ਮੈਰਿਜ ਐਕਟ ਦੇ ਤਹਿਤ ਜਿਹੜੀ ਹੈ ਵਿਆਹਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਸ਼ੁਰੂ ਹੋ ਜਾਏਗੀ। ਹੁਣ ਸਿੱਕਮ ਦੇ ਵਿੱਚ ਵੀ ਜਿਹੜੇ ਰਹਿੰਦੇ ਸਿੱਖ ਨੇ ਉਹ ਇਸ ਕਾਨੂੰਨ ਦੇ ਤਹਿਤ ਆਪਣੇ ਜਿਹੜੇ ਵਿਆਹ ਨੇ ਉਹ ਰਜਿਸਟਰਡ ਉਹ ਕਰਵਾ ਸਕਣਗੇ। ਤੇ ਉਧਰ ਜਿਹੜਾ ਹੈ ਪੇਪਰ ਲੀਕ ਦੇ ਮਾਮਲੇ ਦੇ ਉੱਪਰ ਜਿਹੜੇ ਮੰਧਾਰੇ ਆ ਜਿਹੜੀ ਲੈਕਚਰਰ ਤੇ ਜਿਹੜੀ ਇਹਦੇ ਵਿੱਚ ਜਿਹੜੀ ਨੈਸ਼ਨਲ ਟੈਸਟਿੰਗ ਅਥਾਰਟੀ NTA ਉਹਦੇ ਵਿੱਚੋਂ ਇੱਕ ਮੈਂਬਰ ਸੀ, ਤੇ ਉਹਨੂੰ CBI ਨੇ 14 ਦਿਨਾਂ ਦੇ ਜਿਹੜਾ ਰਿਮਾਂਡ ਤੇ ਲਿਆ, ਜੋ ਪਿੱਛੇ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਇਆ ਸੀ NEET ਦੇ ਪੇਪਰ ਲੀਕ ਦਾ। ਇਹ ਖਾਸ ਖਬਰਾਂ
4: ਜੀ, ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ ED ਦੇ ਵੱਲੋਂ ਹੁਣ ਅੱਗੇ ਕਦਮ ਵਧਾ ਲਏ ਗਏ ਨੇ, ਜਿਹੜੇ ਪਿੱਛੇ ਬਿਲਡਰਸ ਦੇ ਉੱਤੇ ਗੱਲਬਾਤ ਜਿਹੜੀ ਸੂਈ ਆ ਕੇ ਧਰੀ, ਹੁਣ ਉੱਥੇ ਉਹ ਰੁਕਦਾ ਨਜ਼ਰ ਨਹੀਂ ਆ ਰਿਹਾ ਹਾਲੇ ਕਦਮ। ਇਹਦਾ ਮਤਲਬ ਕਿ ਹਾਲੇ ਅੱਗੇ ਹੋਰ ਵੀ ਕਈ ਨਾਂ ਹਾਲੇ ਵਿੱਚ ਸ਼ਾਮਿਲ ਹੋਣਗੇ ਜਾਂ ਫਿਰ ਇਹ ਸਿਲਸਿਲਾ ਅੱਗੇ ਵਧੂਗਾ। ਕੀ ਲੱਗਦਾ ਤੁਹਾਨੂੰ, ਇਹ ਕਿੱਥੋਂ ਕੁ ਤੱਕ ਜਾਣ ਵਾਲਾ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਫਿਰ ਬਹੁਤ ਜਲਦ ਹੋਰ ਵੀ ਕਈ ਨਵੇਂ ਨਾਂ ਆਪਾਂ ਸੁਣਾਂਗੇ ਵੀ BJP 'ਚ ਚੱਲ ਗਏ?
5: ਨਹੀਂ ਦੇਖੋ, ਇਹ ਹੁਣ ਇੱਕ ਤਰੀਕਾ ਜਿਹੜਾ ਹੈਗਾ BJP ਨੂੰ ਬੜਾ ਵਧੀਆ ਲੱਭ ਗਿਆ ਕਿ ਬੰਦਿਆਂ ਦੇ ਜਿਹੜੇ ਹੈ ਕੋਈ ਨਾ ਕੋਈ ਏਦਾਂ ਦੇ ਲੂਪ ਹੋਲ ਲੱਭੋ, ਏਦਾਂ ਦੇ ਉਹਨਾਂ ਦੇ ਫੜੋ ਤੇ ਪਹਿਲਾਂ ਚੁੱਪ ਰਹੋ ਤੇ ਐਨ ਮੌਕੇ ਤੇ ਆ ਕੇ ਜਿਹੜਾ ਜਦੋਂ ਲੋਹਾ ਗਰਮ ਹੈ ਉਦੋਂ ਜਿਹੜੀ ਹੈ ਝੋਟ ਮਾਰੋ। ਹੁਣ ਇਹਦੇ 'ਚ ਜਿਹੜਾ ਹੈ ਪਿੱਛੇ 3 ਬਿਲਡਰਾਂ ਦੇ ਛਾਪੇ ਮਾਰੇ ਗਏ, ਉਦੋਂ ਕਾਫੀ ਚਰਚਾ ਰਹੀ। ਇੱਕ ਫਲੈਟ ਤੋਂ ਇੱਕ ਬਿਲਡਰ ਨੇ ਤਾਂ ਕਹਿੰਦੇ ਨੋਟਾਂ ਨਾਲ ਭਰੇ ਹੋਏ ਬੈਗ ਥੱਲੇ ਸੁੱਟਤੇ ਸੀ, ਤੇ ਇੱਦਾਂ ਦੀਆਂ ਗੱਲਾਂ ਵੀ ਜਿਹੜੀਆਂ ਮੀਡੀਆ 'ਚ ਚੱਲਦੀਆਂ ਰਹੀਆਂ। ਉੱਧਰ ਜਿਹੜੇ ਬਿਜਲੀ ਮੰਤਰੀ ਜੋ ਪਿੱਛੇ ਲੁਧਿਆਣੇ ਤੋਂ ਚੋਣ ਜਿੱਤੇ ਸੀ ਤੇ ਮਿਸਟਰ ਅਰੋੜਾ, ਸੰਜੀਵ ਅਰੋੜਾ, ਉਹਨਾਂ ਨੂੰ ਵੀ ਜਿਹੜਾ ਹੈਗਾ ਹਰਾਸਤ ਦੇ ਵਿੱਚ ਲਿਆ ਹੋਇਆ। ਤੇ ਹੁਣ ਉਹਦੇ ਸੰਬੰਧ ਦੇ ਵਿੱਚ ਵੀ ਜਿਹੜਾ ਹੈ ਅੱਗੋਂ ਪਛਾਣ ਕੀਤੀ ਜਾ ਰਹੀ ਹੈ। ਤੇ ਅਸਲ ਦੇ ਵਿੱਚ ਚਲੋ ਇਹ ਜਿਹੜੀਆਂ ਏਜੰਸੀਆਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਕਰਪਸ਼ਨ ਰੋਕਣ ਵਾਸਤੇ, ਇਹ ਸਾਰਾ ਕੁਛ ਕਰਨ ਵਾਸਤੇ, ਤੇ ਪਰ ਜੇ ਇਹਦੇ ਪਿੱਛੇ ਤੁਹਾਡਾ ਪੋਲੀਟੀਕਲ ਵੈਂਡੇਟ ਹੈ, ਤੁਹਾਡੇ ਪਿੱਛੇ ਇਹ ਪਰਪਜ਼ ਹੈ ਵੀ ਜਾਂ ਤਾਂ ਡਰਾ ਕੇ ਆਪਣੀ ਪਾਰਟੀ ਸ਼ਾਮਿਲ ਕਰ ਲਓ ਤੇ ਜਾਂ ਫਿਰ ਉਹਨਾਂ ਨੂੰ ਫੜ ਕੇ ਉਹਨਾਂ ਤੇ ਮੁਕੱਦਮੇ ਸ਼ੁਰੂ ਕਰਾ ਦਿਓ, ਇਹ ਮੇਰਾ ਖਿਆਲ ਬਹੁਤ ਖਤਰਨਾਕ ਰੁਝਾਨ ਹੈ। ਕਿਉਂਕਿ ਪੰਜਾਬ ਚ ਹੁਣ ਥੋੜਾ ਜਿਹਾ ਜ਼ਿਆਦਾ ਤੇਜ਼ੀ ਨਾਲ ਵੇਖਣ ਚ ਮਿਲ ਰਿਹਾ, ਬਾਕੀ ਸੂਬਿਆਂ ਚ ਆਪਾਂ ਪਹਿਲਾਂ ਦੇਖ ਚੁੱਕੇ ਹਾਂ, ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੱਕ ਉਹਨਾਂ ਨੇ ਫੜ ਕੇ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਬੰਦ ਕਰਤਾ ਸੀ। ਤੇ ਹੁਣ ਇਹਦੇ ਚ ਵੀ ਜਿਹੜੇ ਕੁਛ ਏਦਾਂ ਦੇ ਬਾਅਦ ਚ ਕਾਨੂੰਨ ਇਸ ਸਰਕਾਰ ਨੇ ਸਪੈਸ਼ਲ ਕਾਨੂੰਨ ਬਣਾਏ, ਜਿਵੇਂ ਮਨੀ ਲਾਂਡਰਿੰਗ ਬਾਰੇ ਜਿਹੜਾ ਐਕਟ ਹੈ ਉਹ ਬਣਾਇਆ ਗਿਆ, ਤੇ ਜਾਂ ਇਹ ਬਾਕੀ ਹੋਰ ਕੁਛ ਜਿਹੜੇ ਏਦਾਂ ਦੇ ਜਿਹਦੇ ਬਾਰੇ ਉਹਨਾਂ ਨੂੰ ਇਹ ਹੈ ਕਿ ਬਿਨਾਂ ਕਿਸੇ ਦੱਸੇ ਬਿਨਾਂ ਕਿਸੇ ਗੱਲ ਤੋਂ ਇਹ ਹੈ ਕਿ ਤੁਸੀਂ ਫੜ ਕੇ ਅੰਦਰ ਕਰ ਸਕਦੇ ਹੋ। ਹੁਣ ਦੇਖੋ ਪਹਿਲਾਂ ਇੱਕ ਸਿਸਟਮ ਹੁੰਦਾ ਸੀ ਜਿਹਦੇ ਤਹਿਤ ਕੋਰਟ ਤੁਹਾਨੂੰ ਸਜ਼ਾ ਦਿੰਦੀ ਸੀ, ਕੋਰਟ ਜਿੰਨਾ ਚਿਰ ਅਦਾਲਤ ਤੁਹਾਨੂੰ ਦੋਸ਼ੀ ਨਹੀਂ ਸੀ ਠਹਿਰਾਉਂਦੀ, ਦੋਸ਼ੀ ਨਹੀਂ ਸੀ ਮੰਨਿਆ ਜਾਂਦਾ, ਉਹਨਾਂ ਚਿਰ ਮੁਲਜ਼ਮ ਕਹਿੰਦੇ ਸੀ ਕਿ ਜਿਹਦੇ ਖਿਲਾਫ਼ ਜਿਹੜਾ ਹੈ ਸ਼ੱਕ ਹੈ, ਤੇ ਅਦਾਲਤੀ ਫੈਸਲਾ ਕਰਦੀ ਸੀ ਕਿ ਕੀ ਜਿਹੜਾ ਹੈ ਉਹ ਕਰਨਾ। ਤੇ ਹੁਣ ਜਿਹੜੇ ਐਕਟ ਏਦਾਂ ਦੇ ਜਿਹੜੇ ਬਣਾ ਦਿੱਤੇ ਗਏ ਇਹਦੇ ਤਹਿਤ ਕੋਈ ਚੱਕਰ ਨਹੀਂ, ਤੁਹਾਨੂੰ ਅਦਾਲਤ ਦੇ ਵਿੱਚ ਤਾਂ ਤੁਹਾਨੂੰ ਰਿਮਾਂਡ ਲੈਣ ਵਾਸਤੇ ਪੇਸ਼ ਕਰਨਾ, ਤੇ ਅੱਗੋਂ ਇਹ ਹੈ ਵੀ ਤੁਹਾਡੇ ਤੇ ਜੋ ਹੈ ਫੈਸਲਾ ਉਹ ਇਹਨਾਂ ਐਕਟ ਦੇ ਤਹਿਤ ਪੁਲਿਸ ਨੇ ਲੈਣਾ ਜਾਂ ਜਿਹੜੀਆਂ ਦੂਜੀਆਂ ਏਜੰਸੀ ਨੇ ਜਿਵੇਂ CBI ਹੈ, ED ਹੈ, ਤੇ ਉਹਨਾਂ ਨੇ ਜਿਹੜਾ ਹੈਗਾ ਐਕਸ਼ਨ ਲੈਣਾ। ਤੇ ਉਹ ਸਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਚੱਲ ਰਿਹਾ ਉਹ ਕਿਹਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ, ਕਿੱਦਾਂ ਕਰ ਰਹੇ ਨੇ, ਤੇ ਜਦੋਂ ਕੋਈ ਦੂਜੀ ਪਾਰਟੀ ਸ਼ਾਮਿਲ ਹੋ ਜਾਂਦਾ ਉਦੋਂ ਸਾਰਾ ਕੁਛ ਬੰਦ ਹੋ ਜਾਂਦਾ, ਫਿਰ ਉਹਦੇ ਤੇ ਸ਼ੱਕ ਦੀ ਨਜ਼ਰ ਵੀ ਨਹੀਂ ਜਾਂਦੀ ਕਿ ਇਹ ਬੰਦਾ ਵੀ ਕਿਤੇ ਸ਼ਾਮਿਲ ਹੋ ਸਕਦਾ। ਪੰਜਾਬ ਦੇ ਵਿੱਚ ਤਾਂ ਇਹ ਹਾਲੀਆ ਜਿਹੜੀ ਹੈ ਸਾਡੇ ਸਾਹਮਣੇ ਉਦਾਹਰਨ ਹੈ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਜਿਹੜੇ ਸਾਡੇ ਇੱਥੋਂ ਰਾਜ ਸਭਾ ਮੈਂਬਰ ਚੁਣੇ ਗਏ ਸੀਗੇ, ਤੇ ਉਹਨਾਂ ਦਾ ਇਹ ਹੈ ਕਿ ਜਦੋਂ ਉਹ BJP ਸ਼ਾਮਿਲ ਹੋ ਗਏ ਉਦੋਂ ਪਹਿਲਾਂ ਹੀ ਉਹਨਾਂ ਦੇ ਟਿਕਾਣੇ ਤੇ ਛਾਪੇ ਮਾਰੇ ਗਏ, ਰੇਡ ਪਈ ਹੈ ED ਦੀ, ਤੇ ਜਦੋਂ BJP ਦੇ ਵਿੱਚ ਸ਼ਾਮਿਲ ਹੋ ਗਏ ਤੇ ਉਸ ਤੋਂ ਬਾਅਦ ਫਿਰ ਸਾਰਾ ਕੁਛ ਠੀਕ ਠਾਕ ਹੋ ਗਿਆ, ਫਿਰ ਕੋਈ ਮੁੜ ਕੇ ਰੇਡ ਵੀ ਨਹੀਂ, ਜਾਂ ਪਹਿਲਾਂ ਵਾਲੀ ਗੱਲ ਆ ਉਹਦਾ ਵੀ ਕਿਤੇ ਪਤਾ ਨੀ ਜਿਹੜਾ ਹੈਗਾ ਲੱਗਦਾ ਕਿ ਕੀ ਬਣਿਆ ਉਹਨਾਂ ਦੇ ਖਿਲਾਫ਼। ਹੁਣ ਏਦਾਂ ਹੀ ਸੰਜੀਵ ਅਰੋੜਾ ਜਿਹਨਾਂ ਬਾਰੇ ਵੀ ਪਹਿਲਾਂ ਚਰਚਾ ਸੀ ਕਿ ਇਹ ਵੀ ਜਿਹੜਾ ਹੈ BJP ਜਾ ਸਕਦੇ ਆ, ਪਰ ਉਹ ਸੰਜੀਵ ਅਰੋੜਾ ਜਿਹੜਾ ਸੀ ਉਹ ਡਟ ਗਏ, ਉਹ ਕਹਿੰਦੇ ਵੀ ਨਹੀਂ ਇਹੋ ਜਿਹੀ ਕੋਈ ਗੱਲ ਨੀ, ਤੇ ਹੁਣ ਉਦੋਂ ਬਾਅਦ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਬਕਾਇਦਾ। ਤੇ ਹਾਲਾਂਕਿ ਜਦੋਂ ਬੰਦਾ ਕਿਸੇ ਅਹੁਦੇ ਤੇ ਘੱਟੋ ਘੱਟ ਮੰਤਰੀ ਆ ਉਦੋਂ ਇਸ ਤਰ੍ਹਾਂ ਦੀ ਨਹੀਂ ਹੁੰਦੀ, ਪਰ ਹੁਣ ਇਸ ਦੇਸ਼ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਉਹ ਰਹੀ ਨਹੀਂ, ਨਾ ਕੋਈ ਸ਼ਰਮ ਰਹੀ ਹੈ ਨਾ ਕੋਈ ਡਿਸਿਪਲਿਨ ਰਿਹਾ, ਵੀ ਜਿਹੜਾ ਇੱਕ ਮੰਤਰੀ ਦੇ ਅਹੁਦੇ ਤੇ ਉਹ ਬਾਹਰ ਕਿੱਧਰ ਭੱਜ ਜਾਊਗਾ, ਤੁਸੀਂ ਉਹਨੂੰ ਬੁਲਾ ਕੇ ਉਦਾਂ ਪੁੱਛ ਗਿੱਛ ਕਰ ਸਕਦੇ ਹੋ, ਤੇ ਪਰ ਨਹੀਂ ਉਹ ਇੱਕ ਤਰ੍ਹਾਂ ਦਾ ਜਲੀਲ ਕਰਨ ਵਾਸਤੇ ਕਿ ਬਾਕੀ ਦੇ ਹੋਰ ਡਰ ਜਾਣ ਇਸ ਗੱਲ ਤੋਂ ਵੀ ਜੇ ਇੱਕ ਮੰਤਰੀ ਨੂੰ ਫੜ ਕੇ ਜੇਲਾਂ ਜੇਲ੍ਹ ਦੇ ਸੀਖਾਂ ਦੇ ਪਿੱਛੇ ਡੱਕਿਆ ਜਾ ਸਕਦਾ ਤਾਂ ਬਾਕੀ ਆਮ ਲੋਕ ਇਹਦੇ ਪਾਣੀਹਾਰ ਨੇ। ਤੋ ਇਹ ਇਸ ਤਰ੍ਹਾਂ ਦੀ ਦਾ ਜਿਹੜਾ ਇਹ ਮਾਹੌਲ ਚੱਲ ਰਿਹਾ, ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੀ ਹੈ BJP ਹੁਣ ਪੰਜਾਬ ਦੇ ਵਿੱਚ ਆਪਣੀ ਐਂਟਰੀ ਲੈਣ ਦੀ, ਪਰ ਇਹ ਵੀ ਕਈ ਵਾਰੀ ਇਹ ਗੱਲਾਂ ਬੈਕਫਾਇਰ ਵੀ ਕਰ ਜਾਂਦੀਆਂ, ਉਲਟਾ ਅਸਰ ਵੀ ਜਿਹੜਾ ਹੈ ਉਹ ਕਰ ਜਾਂਦੀਆਂ ਨੇ। ਤੇ ਕਹਿਣ ਨੂੰ ਤਾਂ ਭਾਵੇਂ ਮੀਡੀਆ ਦੇ ਵਿੱਚ ਦੇਖੋ ਪੋਲੀਟੀਕਲ ਵਿਰੋਧ ਹੁੰਦੇ ਆ ਬਹੁਤ ਥਾਂ ਤੇ, ਹੁਣ ਸਭ ਤੋਂ ਵੱਧ ਸੋਸ਼ਲ ਮੀਡੀਆ ਇਹਨਾਂ ਗੱਲਾਂ ਨੂੰ ਸਭ ਤੋਂ ਪਹਿਲਾਂ ਲੈਂਦਾ, ਉੱਥੇ ਕੌਣ ਬੰਦੇ ਹੈ, ਕਿਹਦੀ ਕਿਸ ਕਿਸਮ ਦੇ ਨਾਲ ਕਿਹਦਾ ਪੋਲੀਟੀਕਲ ਵਿਰੋਧ ਹੈ ਉਹ ਉਦਾਂ ਗੱਲ ਨੂੰ ਚੱਕ ਲੈਂਦਾ, ਤੇ ਅੱਧ ਪਚੱਧੀ ਜਾਣਕਾਰੀ ਦੇ ਕੇ ਇੱਕ ਵਾਰੀ ਇਹ ਹੋ ਜਾਂਦਾ ਬਸ ਖਤਮ, ਇਹ ਸਾਰਾ ਕੁਛ ਕਰਪਟ ਹੈ, ਸਾਰਾ ਸਿਸਟਮ ਕਰਪਟ ਹੈ, ਇੱਦਾਂ ਦੀਆਂ ਗੱਲਾਂ ਆ ਜਾਂਦੀਆਂ ਨੇ। ਤੇ ਪਰ ਹੁਣ ਜਿਹੜਾ ਹੈਗਾ ਸਾਡੇ ਇਹ ਸਾਹਮਣੇ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਅੱਗੇ ਜਿਹੜੀ ਆ ਉਹ ਕਿੱਧਰ ਜਾਏਗੀ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਹੁਣ ਇਸ ਗੱਲ ਦਾ ਇੱਕ ਚਰਚਾ ਹੈ ਕਿ ਜਿਹੜਾ ਹੈਗਾ ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ, ਹੁਣ BJP ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਐਂਟਰੀ ਮਾਰੇਗੀ, ਪੰਜਾਬ ਦੇ ਵਿੱਚ ਸੱਤਾ ਚ ਆਏਗੀ, ਏਦਾਂ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ। ਤੇ ਹੁਣ ਇਹਦੇ ਚ ਇੱਕ ਜਿਹੜੀ ਨਵੀਂ ਡਿਵੈਲਪਮੈਂਟ ਹੋਰ ਹੋਈ ਹੈ, ਚਲੋ ਇਹਦੇ ਨਾਲ ਨਾਲ ਪਿੱਛੇ ਜੇ ਕੁਛ ਕਿਸਾਨ ਜਥੇਬੰਦੀਆਂ ਨੇ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਪੂਰੇ ਨਾ ਕਰਨ ਦੇ, ਰਾਜਪਾਲ ਨੂੰ ਗਵਰਨਰ ਨੂੰ ਜਿਹੜਾ ਹੈ ਮੈਮੋਰੈਂਡਮ ਦੇਣ ਵਾਸਤੇ ਕੋਸ਼ਿਸ਼ ਕੀਤੀ ਸੀ, ਤੇ ਪਰ ਮੋਹਾਲੀ ਤੋਂ ਜਦੋਂ ਉਹ ਐਂਟਰ ਹੋਣੇ ਸ਼ੁਰੂ ਹੋਏ ਚੰਡੀਗੜ੍ਹ ਦੇ ਵਿੱਚ ਉਹਨਾਂ ਤੇ ਲਾਠੀ ਚਾਰਜ ਹੋ ਗਿਆ। ਹੁਣ ਕੱਲ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਕਿ ਪੰਜਾਬ ਦੇ ਗਵਰਨਰ ਨੇ ਖੁਦ ਹੁਣ ਜਿਹੜੇ ਮਿਸਟਰ ਗੁਲਾਬ ਚੰਦ ਕਟਾਰੀਆ ਤੇ ਸੈਂਟਰ ਦੇ ਰਿਪ੍ਰੈਜੈਂਟੇਟਿਵ ਨੇ ਇੱਕ ਤਰੀਕੇ ਦੇ ਨਾਲ, ਉਹਨਾਂ ਨੇ ਖੁਦ ਬੁਲਾਇਆ ਕਿਸਾਨ ਜਥੇਬੰਦੀਆਂ ਨੂੰ, ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਗੱਲਬਾਤ ਕਰਨ ਤੇ ਜਿਹੜੇ ਪਿੱਛੇ ਜਿਹੜੀਆਂ ਮੰਗਾਂ ਪੈਂਡਿੰਗ ਨੇ ਕਿਸਾਨਾਂ ਦੀਆਂ, ਖਾਸ ਕਰਕੇ MSP ਵਾਲੀ ਗੱਲ ਹੈ ਤੇ ਜਾਂ ਕੁਛ ਹੋਰ ਨੇ, ਤੇ ਵੀ ਆਪਾਂ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ। ਉਹਨੂੰ ਦੋਵੇਂ ਪਾਸੇ ਜਿਹੜਾ ਹੈਗਾ BJP ਇਹ ਰਸਤਾ ਖੋਲਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਤਾਂ ਇਹ ਕਿ ਕਿਸਾਨ ਜਿਵੇਂ ਪਿਛਲੀਆਂ ਇਲੈਕਸ਼ਨਾਂ ਦੇ ਦੌਰਾਨ ਤਿੱਖਾ ਵਿਰੋਧ ਹੁੰਦਾ ਰਿਹਾ ਕਿਸਾਨਾਂ ਵੱਲੋਂ ਕਈ ਪਿੰਡਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ, ਇੱਥੋਂ ਤੱਕ ਜਿਹੜੇ ਸੀ ਕੈਂਪ ਵੀ ਜਿਹੜੇ ਸੀ ਪੋਲਿੰਗ ਕੈਂਪ ਨਹੀਂ ਲੱਗਣ ਦਿੱਤੇ BJP ਦੇ, ਇਹ ਇਸ ਲੈਵਲ ਤੱਕ ਵਿਰੋਧ ਹੁੰਦਾ ਰਿਹਾ। ਹੁਣ ਉਹ ਇੱਧਰੋਂ ਵੀ ਚਾਹੁੰਦੇ ਆ ਕਿ ਸਾਡੀ ਕਿਤੇ ਨਾ ਕਿਤੇ ਥੋੜੀ ਮੋਟੀ ਰਸਾਈ ਹੋ ਜੇ, ਤੇ ਕਿਉਂਕਿ ਉਹ ਵੱਧ ਤੋਂ ਵੱਧ ਪਹਿਲਾਂ ਉਹਨਾਂ ਨੇ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜੇ ਸਿੱਖ ਨੇ ਉਹਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖ ਲੀਡਰ ਨੇ, ਤੇ ਜਿਹੜੇ ਨਾਲ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਵੀ ਦਸਤਾਰ ਸਜਾ ਕੇ ਆਉਂਦੇ ਨੇ ਜਦੋਂ ਪੰਜਾਬ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਆਉਂਦੇ ਨੇ, ਤੇ ਪਿੱਛੇ ਜੇ ਜਿਹੜਾ ਹੈਗਾ ਮੁੱਖ ਮੰਤਰੀ ਦੇ ਕਜ਼ਨ ਨੂੰ ਵੀ ਉਹਨਾਂ ਨੇ ਜਿਹੜਾ ਹੈਗਾ BJP 'ਚ ਸ਼ਾਮਿਲ ਕਰਾਇਆ, ਤੇ ਸੋ ਇਹਦੇ ਨਾਲ ਨਾਲ ਫਿਰ ਦੋਨੇ ਪਾਸੇ ਜਿਹੜਾ ਹੈਗਾ ਇਹ ਕੰਮ ਜਿਹੜਾ ਹੈ ਉਹ ਚਲਾਇਆ ਜਾ ਰਿਹਾ। ਹੁਣ ਮੇਰਾ ਖਿਆਲ ਹੈ ਕਿਉਂਕਿ ਗਮਾਡਾ ਤੇ ਪੇਡਾ, ਮਾਫ ਕਰਨਾ, ਪੁੱਡਾ, ਇਹ ਦੋ ਜਿਹੜੀਆਂ ਵੱਡੀਆਂ ਏਜੰਸੀਆਂ ਨੇ, ਡਿਵੈਲਪਮੈਂਟ ਏਜੰਸੀਆਂ ਜਿਹੜੀਆਂ ਖਾਸ ਕਰਕੇ ਇਹ ਜਿਹੜੀਆਂ ਡੀਲ ਕਰਦੀਆਂ ਨੇ ਡਿਵੈਲਪਰਾਂ ਨੂੰ, ਕੋਲੋਨਲਾਈਜ਼ਰ ਨੂੰ ਤੇ ਹੋਰ, ਹੁਣ ਇਹਨਾਂ ਤੇ ਇਸੇ ਕਰਕੇ ਸਕੰਜਾ ਕਸਿਆ ਜਾ ਰਿਹਾ ਕਿ ਇਹਨਾਂ ਰਾਹੀਂ ਜਿਹੜੀਆਂ ਕੁਛ ਨਾ ਕੁਛ ਲੱਭਿਆ ਜਾਵੇ ਪੰਜਾਬ ਦੇ ਲੀਡਰਾਂ ਦੇ ਖਿਲਾਫ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕੋਈ MLA ਨੇ ਜਾਂ ਕੋਈ ਉਹਨਾਂ ਦੇ ਜਿਹੜੇ ਦੂਜੇ ਹੋਰ ਲੀਡਰ ਨੇ, ਮੰਤਰੀ ਨੇ, ਤਾਂ ਕਿ ਵੱਧ ਤੋਂ ਵੱਧ 2027 ਤੋਂ ਪਹਿਲਾਂ ਇਹ ਗੱਲਾਂ ਸਾਹਮਣੇ ਜਿਹੜੀਆਂ ਲਿਆਂਦੀਆਂ ਜਾਣ, ਬਦਨਾਮ ਕੀਤਾ ਜਾਵੇ ਤੇ ਏਦਾਂ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ। ਤੇ ਹੁਣ ਇਹ ਵੀ ਪਤਾ ਹੈ ਇਹਨਾਂ ਨੂੰ ਕਿ ਜਿਹੜੀ ਗਮਾਡਾ ਹੈ ਜਾਂ ਜਿਹੜੀ ਪੁੱਡਾ ਹੈ ਉਹ ਏਦਾਂ ਦੀਆਂ ਏਜੰਸੀਆਂ ਨੇ ਜਿੱਥੇ ਹਮੇਸ਼ਾ ਸਰਕਾਰਾਂ ਆਪਦੇ ਖਾਸ ਬੰਦੇ ਨੇ, ਜਿਹੜਾ ਪ੍ਰਸ਼ਾਸਕ ਲਾਉਂਦੀਆਂ ਨੇ ਖਾਸ ਬੰਦੇ ਨੂੰ ਉੱਥੇ ਜਿਹੜੀਆਂ ਹੈ ਉੱਥੇ ਆਪਣਾ ਚੇਅਰਮੈਨ ਲਾਉਂਦੀਆਂ ਨੇ, ਤੇ ਉੱਥੇ ਕਿਉਂਕਿ ਬਹੁਤ ਕੁਛ ਇਹ ਕੋਈ ਨਵੀਂ ਗੱਲ ਨਹੀਂ ਹੈ ਤੇ ਅੰਡਰ ਹੈਂਡ ਬੜਾ ਕੁਛ ਚੱਲਦਾ, ਤੇ ਇਹ ਵੀ ਜਿਹੜਾ ਹੈਗਾ ਇਹਨਾਂ ਏਜੰਸੀਆਂ ਨੂੰ ਪਤਾ ਹੈ, ਸੋ ਉੱਥੋਂ ਜਿਹੜਾ ਹੈ ਕੁਛ ਨਾ ਕੁਛ ਹੁਣ ਲੱਭਣਾ ਚਾਹੁੰਦੇ ਨੇ। ਤੇ ਅਸਲ ਦੇ ਵਿੱਚ ਜਿਹੜੀ ਇਹ ਤਿਆਰੀ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਆ ਉਹ ਸਾਰੀ ਹੋ ਰਹੀ ਹੈ।
4: ਜੀ ਬਿਲਕੁਲ, ਇਹ ਤੇ ਸਾਫ ਦਿਖ ਰਿਹਾ ਵੀ ਕਿਹੜੇ ਪਾਸੇ ਨੂੰ ਗੱਲਾਂ ਬਾਤਾਂ ਜਾ ਰਹੀਆਂ ਨੇ, ਪਰ ਗੱਲ ਇਹ ਆ ਵੀ ਇਹ ਰੁਕਣੀਆਂ ਕਿੱਥੇ ਕਿੱਥੇ, ਕੀ ਇਹ ਇਹਨਾਂ ਚਿਹਰੇ ਮੋਹਰਿਆਂ ਨੂੰ ਪੁੱਟਣ ਦੇ ਵਿੱਚ ਤੇ ਕਾਮਯਾਬ ਜ਼ਰੂਰ ਹੋਣਗੀਆਂ, ਪਰ ਕੀ ਲੋਕਾਂ ਦਾ ਧਿਆਨ ਖਿੱਚਣ ਦੇ ਵਿੱਚ ਕਾਮਯਾਬ ਹੋਣਗੀਆਂ, ਕਿ ਲੋਕ ਵੋਟਾਂ ਉਸ ਹਿਸਾਬ ਦੇ ਨਾਲ ਪਾਉਣਗੇ, ਜਾਂ ਫਿਰ ਉਹ ਜਿਹੜਾ ਪਹਿਲਾਂ ਇੱਕ ਜਿੱਦਾਂ ਕਿਸਾਨੀ ਅੰਦੋਲਨ ਟਾਈਮ ਦਾ ਜਿਹੜਾ ਕਿਸਾਨ ਜਥੇਬੰਦੀਆਂ ਦਾ ਵੀ ਤੁਸੀਂ ਦੱਸਿਆ ਵਾ ਰੋਅ, ਉਸ ਟਾਈਮ ਦੇ ਉੱਤੇ ਪਿੰਡੋ ਪਿੰਡੀ ਲੋਕਾਂ ਦਾ ਰੋਅ ਦੱਸਿਆ, ਕੀ ਉਹ ਬਦਲ ਚੁੱਕਾ ਵਾ, ਕੀ ਹਾਲੇ ਤੱਕ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਗਜ਼ਿਸਟ ਆ, ਜਾਂ ਉਹਨੂੰ ਵੀ ਫੇਡ ਆਊਟ ਕਰ ਦਿੱਤਾ ਜਾਊਗਾ?
5: ਨਹੀਂ ਦੇਖੋ, ਉਹਦੇ ਚ ਅਨਜੋਤ ਜੀ ਇਹ ਹੈ ਕਿ ਜਿਹੜਾ ਆਮ ਲੋਕਾਂ ਦਾ ਜਾਂ ਕਿਸਾਨਾਂ ਦਾ BJP ਪ੍ਰਤੀ ਉਦਾਂ ਦਾ ਕੋਈ ਉਹ ਬਣਿਆ ਨਹੀਂ, ਕੋਈ ਪ੍ਰਭਾਵ ਜਾਂ ਕੋਈ ਨੇੜਤਾ ਜਾਂ ਇਹ ਏਦਾਂ ਜਿਹੜੀ ਉਹ ਬਣੀ ਹੋਵੇ। ਠੀਕ ਹੈ, ਕੁਛ ਸ਼ਹਿਰੀ ਇਲਾਕਿਆਂ ਦੇ ਵਿੱਚ ਕੁਛ ਪੋਕਟਸ ਨੇ ਜਾਂ ਕੁਛ ਆਪਣੇ ਬੰਦਿਆਂ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਕੁਛ ਉਹਨਾਂ ਲਈ ਵੀ ਕੰਮ ਕਰਦੇ ਆ ਜਿਹੜੇ ਪੰਜਾਬੀ ਦੇ ਵਿੱਚ ਦੇਖਣ ਨੂੰ ਸਾਨੂੰ ਇਹ ਲੱਗਦੇ ਨੇ ਬੜੇ ਨਿਰਪੱਖ ਨੇ, ਤੇ ਪਰ ਇਨਡਾਇਰੈਕਟ ਜਿਹੜੀ ਆ ਉਹ ਗੱਲ ਉਹ ਉਹਨਾਂ ਦੀ ਕਰਦੇ ਆ, ਤੇ ਉਹ ਉਹਦੇ ਰਾਹੀਂ ਥੋੜਾ ਮੋਟਾ ਇਹ ਪ੍ਰਭਾਵ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਤੇ ਪਰ ਇਹ ਹੈ ਵੀ ਕਿ ਖਾਸ ਕਰਕੇ ਜਿਹੜਾ ਮਾਲਵਾ ਇਲਾਕਾ ਜਿੱਥੇ ਕਿਸਾਨੀ ਦਾ ਸਭ ਤੋਂ ਵੱਧ ਪ੍ਰਭਾਵ ਹੈ ਤੇ ਸਭ ਤੋਂ ਵੱਧ ਜ਼ਿਲ੍ਹੇ ਨੇ ਮਾਲਵੇ ਦੇ ਵਿੱਚ, ਤੇ ਕਿਸਾਨ ਅੰਦੋਲਨ ਵੀ ਜਿਹੜਾ ਸਭ ਤੋਂ ਪਹਿਲਾਂ ਇੱਧਰੋਂ ਉੱਠਦਾ ਹੈ, ਤੇ ਇੱਥੇ ਜਿਹੜਾ ਹੈਗਾ ਅਸਰ ਅਜੇ ਜਿਹੜਾ ਹੈਗਾ ਕੋਈ ਉਸ ਖਾਸ ਹੈ ਨਹੀਂ ਦੇਖਣ ਵਾਲਾ। ਤੇ ਜੇ ਆਪਾਂ ਦੇਖੀਏ ਪਠਾਨਕੋਟ ਗੁਰਦਾਸਪੁਰ ਸਾਈਡ, ਉੱਥੇ ਪਹਿਲਾਂ ਹੀ ਜਿਹੜੀ ਕਿਉਂਕਿ ਉੱਥੇ ਕਿਸਾਨਾਂ ਦੇ ਵਿੱਚ ਜਿਹੜੇ ਹੋਰ ਤਰ੍ਹਾਂ ਦੀ ਹੈ ਜਿਹੜੀ ਉੱਥੋਂ ਦੀ ਖੇਤੀ ਹੈ, ਇੱਕ ਤਾਂ ਉੱਥੇ ਲੈਂਡ ਹੋਲਡਿੰਗ ਛੋਟੀਆਂ ਨੇਗੀਆਂ ਤੇ ਬਾਕੀ ਜਿਹੜੇ ਉੱਥੇ ਖੇਤੀ ਦੇ ਵਿੱਚ ਜਾਂ ਕਿਸਾਨੀ ਦੇ ਵਿੱਚ ਸਾਰਾ ਦਾ ਸਾਰਾ ਸਿੱਖ ਭਾਈਚਾਰਾ ਨਹੀਂ ਹੈਗਾ, ਹੋਰ ਵੀ ਨੇ, ਤੇ ਉੱਥੇ BJP ਦਾ ਪਹਿਲਾਂ ਵੀ ਅਸਰ ਹੈਗਾ, ਪ੍ਰਭਾਵ ਹੈਗਾ ਉਸ ਇਲਾਕੇ ਦੇ ਵਿੱਚ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਬਣਿਆ ਹੋਇਆ ਮਾਹੌਲ, ਤੇ ਉਧਰੋਂ ਹੁਣ ਕਾਂਗਰਸ ਜਾਂ ਅਕਾਲੀ ਦਲ ਇਹ ਕਿਸ ਪਾਸੇ ਨੂੰ ਤੁਰਦੇ ਨੇ ਜਾਂ ਇਹ ਇਹਨਾਂ ਦਾ ਕਿੰਨਾ ਕੁ ਆਪਣਾ ਪ੍ਰਭਾਵ ਬਣਦਾ, ਕੁਛ ਤਾਂ ਖੈਰ ਹੁਣ ਜਿਹੜੀਆਂ ਆ ਹੋ ਰਹੀਆਂ ਨੇ ਇਲੈਕਸ਼ਨ ਲੋਕਲ ਬਾਡੀਜ਼ ਦੀਆਂ, ਮਿਊਂਸੀਪਲ ਕੌਂਸਲਾਂ ਤੇ ਮਿਊਂਸੀਪਲ ਕਾਰਪੋਰੇਸ਼ਨਾਂ ਦੀਆਂ, ਇੱਥੋਂ ਕੁਛ ਤਸਵੀਰ ਤਾਂ ਸਾਹਮਣੇ ਆ ਜਾਣੀ ਹੈ। ਤੇ ਭਾਵੇਂ ਇਹ ਸ਼ਹਿਰੀ ਇਲਾਕਿਆਂ ਦੀ ਗੱਲ ਹੈ ਤੇ, ਪਰ ਫਿਰ ਵੀ ਜਿਹੜਾ ਹੈਗਾ ਕਾਫੀ ਮਾਹੌਲ ਦਾ ਪਤਾ ਚੱਲ ਜਾਂਦਾ, ਪਤਾ ਲੱਗ ਜਾਂਦਾ ਕਿ ਕਿਸ ਪਾਸੇ ਜਿਹੜੀ ਉਹ ਗੱਲ ਚੱਲ ਰਹੀ ਹੈ।
4: ਜੀ ਬਿਲਕੁਲ, ਇੱਧਰ ਜਿਹੜਾ ਪਾਣੀ ਵਾਲੇ ਮਸਲੇ ਦੇ ਉੱਤੇ ਫਿਰ ਗੱਲਾਂ ਬਾਤਾਂ ਚੱਲੀ ਗਈਆਂ ਨੇ, ਜਿਹੜਾ ਹੁਣ ਇਹ ਫਿਰ ਗੱਲ ਚਰਚਾ ਦੇ ਵਿੱਚ ਆਉਣੀ, ਇਹਦਾ ਮਤਲਬ ਕਿ ਇਲੈਕਸ਼ਨ ਦੇ ਦਿਨਾਂ ਤੱਕ ਫਿਰ ਇਹ ਵੀ ਨਾਲ ਕੈਰੀ ਹੋਊਗੀ, ਕਿਉਂਕਿ ਜਦੋਂ ਵੀ ਇਲੈਕਸ਼ਨ ਆਉਂਦੀ ਆ ਉਦੋਂ ਪਾਣੀਆਂ ਦਾ ਮੁੱਦਾ ਨਾ ਆਵੇ, ਇਹ ਸ਼ਾਇਦ ਕਾਫੀ ਲੰਮੇ ਸਮੇਂ ਤੋਂ ਇਹ ਤਾਂ ਵੇਖਿਆ ਨਹੀਂ ਗਿਆ। ਸੋ ਇਸ ਵਾਰੀ ਵੀ ਕੀ ਇਹ ਸਾਰੀਆਂ ਚੀਜ਼ਾਂ ਨਾਲ ਕੈਰੀ ਕੀਤੀਆਂ ਜਾਣਗੀਆਂ? ਜੇ ਕੀਤੀਆਂ ਜਾਣਗੀਆਂ ਤਾਂ ਫਿਰ ਮੌਜੂਦਾ ਸਰਕਾਰ ਨੇ ਜਿਹੜੇ ਕੁਛ ਇੱਕ ਬਾਕੀਆਂ ਦੇ ਨਾਲੋਂ ਵੱਖਰੇ ਉਪਰਾਲੇ ਕੀਤੇ ਪਿਛਲੇ ਸਮੇਂ 'ਚ, ਕੀ ਉਹਨਾਂ ਦਾ ਇਹਨਾਂ ਨੂੰ ਮਿਲੂ ਕੋਈ ਨਾ ਕੋਈ, ਇਹਨਾਂ ਨੂੰ ਮੈਰਿਟ ਕੋਈ ਮਿਲੂ ਲੋਕਾਂ ਦੇ ਵੱਲੋਂ ਇਸ ਚੀਜ਼ ਦਾ ਕੋਈ ਫਾਇਦਾ ਵੋਟਾਂ ਦੇ ਜ਼ਰੀਏ, ਜਾਂ ਫਿਰ ਚੀਜ਼ਾਂ ਹਾਲੇ ਨੋਟਿਸੇਬਲ ਨਹੀਂ ਆ?
5: ਨਹੀਂ ਦੇਖੋ, ਇੱਕ ਗੱਲ ਜਿਹੜੀ ਪਾਣੀ ਵਾਲੀ ਹੈ, ਇਹ ਬਹੁਤ ਵੱਡੀ ਹੈ ਤੇ ਵੱਡਾ ਮਸਲਾ। ਤੇ ਪਾਣੀ ਵਾਲਾ ਮਸਲਾ ਪਹਿਲੀ ਗੱਲ ਤਾਂ ਇਹ ਅੱਜ ਦਾ ਨਹੀਂ, ਇਹ 1947 ਤੋਂ ਵੀ ਪਹਿਲਾਂ ਦਾ, ਜਦੋਂ ਗੰਗ ਕੈਨਾਲ ਬਣੀ ਸੀ, ਜਦੋਂ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਸੀ, ਕਿਉਂਕਿ ਉਦੋਂ ਚਲੋ ਹਰਿਆਣੇ ਨਾਲ ਵਾਲਾ ਤਾਂ ਕੋਈ ਮਸਲਾ ਹੈ ਨਹੀਂ ਸੀ। ਤੇ ਜਿਹੜੀ ਗੰਗ ਕੈਨਾਲ ਸੀ ਉਹ ਸਤਲੁਜ ਦਰਿਆ ਦੇ ਵਿੱਚੋਂ ਕੱਢੀ ਗਈ, ਉਸ ਵੇਲੇ ਬਹਾਵਲਪੁਰ ਸਟੇਟ ਸੀ ਤੇ ਉਧਰੋਂ ਪੰਜਾਬ ਦੇ ਵਿੱਚ ਉਦੋਂ ਅੰਗਰੇਜ਼ ਸੀਗੇ। ਤੇ ਉਧਰ ਜਿਹੜਾ ਹੈ ਬੀਕਾਨੇਰ ਦਾ ਜਿਹੜਾ ਰਾਜਾ ਸੀ ਮਹਾਰਾਜਾ ਗੰਗਾ ਸਿੰਘ, ਤੇ ਉਹਨਾਂ ਨੇ ਉਦੋਂ ਕਰਕੇ ਤੇ ਇੱਥੇ ਬਰਾਜ ਬਣਾਇਆ ਗਿਆ ਸਤਲੁਜ ਤੇ ਇੱਥੋਂ ਨਹਿਰ ਜਿਹੜੀ ਕੱਢੀ ਗਈ, ਉਹਦਾ ਇੱਕ ਬਕਾਇਦਾ ਉਹ ਪਾਣੀ ਖਰੀਦਦੇ ਸੀ ਉਦੋਂ ਪੰਜਾਬ ਤੋਂ ਸਤਲੁਜ ਦਾ ਪਾਣੀ, ਇਹਦੇ ਬਦਲੇ ਪੰਜਾਬ ਨੂੰ ਮਾਲੀਆ ਦਿੰਦੇ ਸੀ, ਰੈਵਨਿਊ ਦਿੰਦੇ ਸੀ। ਤੇ ਪਰ ਉਹ ਹੌਲੀ ਹੌਲੀ ਜਿਹੜਾ ਸੀ ਉਹ ਖਤਮ ਹੋ ਗਿਆ, 1947 ਤਕਸੀਮ ਹੋ ਗਈ। ਉਦੋਂ ਬਾਅਦ ਪਾਣੀ ਵੀ ਜਿਹੜਾ, ਕਿਉਂਕਿ ਸਤਲੁਜ ਦੇ ਵਿੱਚੋਂ ਜਿਵੇਂ ਕਸੂਰ ਨਹਿਰ ਹੈ, ਕਨਾਲ ਹੈ, ਜਾਂ ਇਹ ਇੱਛੋ ਗਿੱਲ ਨਹਿਰ ਹੈ ਜਿਹੜੀ ਉੱਪਰੋਂ ਨਿਕਲਦੀ ਹੈ ਰਾਵੀ ਦੇ ਵਿੱਚੋਂ, ਤੇ ਇਹ ਜਿਹੜੀਆਂ ਨਹਿਰਾਂ ਸੀਗੀਆਂ ਇਹ ਪਾਕਿਸਤਾਨ ਵਾਲੇ ਪਾਸੇ ਜਾਂਦੀਆਂ ਸੀ। ਕੁਛ ਚਿਰ ਬਾਅਦ ਫਿਰ ਜਦੋਂ ਇਹ ਸਾਰੇ ਮਸਲੇ ਹੋਏ ਇਹਨਾਂ ਨੂੰ, ਕਿਉਂਕਿ ਇੱਧਰੋਂ ਇਹਦੇ ਬਰਾਜ ਬੰਦ ਕਰ ਦਿੱਤੇ ਗਏ, ਇੱਧਰੋਂ ਇਹਨਾਂ ਰਾਹੀਂ ਪਾਣੀ ਕਾਫੀ ਚਿਰ ਬਾਅਦ ਬੰਦ ਹੋ ਗਿਆ, ਤੇ ਜਿਹਦੇ ਬਾਅਦ ਜਿਹੜੀ ਹੈ ਇੰਡਸ ਵਾਟਰ ਟ੍ਰੀਟੀ ਜਿਹੜੀ ਉਹ ਹੋਈ, ਤੇ ਜਿਹਦੇ ਤਹਿਤ ਫਿਰ ਪਾਣੀ ਨੂੰ ਦੁਬਾਰਾ ਅੰਗਿਆ ਗਿਆ। ਤੇ ਹੁਣ ਉਸ ਤੋਂ ਬਾਅਦ ਕਿੰਨਾ ਕੁਛ ਹੋਇਆ, ਤੇ 1966 ਦੇ ਵਿੱਚ ਖਾਸ ਕਰਕੇ ਜਦੋਂ ਪੰਜਾਬ ਦੀ ਟ੍ਰਾਈਫਰਕੇਸ਼ਨ ਹੋਈ, ਕੁਛ ਹਿੱਸੇ ਇਹਦੇ ਹਿਮਾਚਲ ਨਾਲ ਜੋੜ ਦਿੱਤੇ ਗਏ ਤੇ ਬਾਕੀ ਹਰਿਆਣਾ ਇੱਕ ਵੱਖਰੀ ਸਟੇਟ ਬਣੀ, ਉਦੋਂ ਬਾਅਦ ਜਿਹੜਾ ਇਹ ਮਸਲਾ ਸਾਹਮਣੇ ਜ਼ਿਆਦਾ ਹੋਰ ਰੂਪ ਦੇ ਵਿੱਚ ਆਇਆ, ਕਿਉਂਕਿ ਜਿਹੜਾ ਇਲਾਕਾ ਹਰਿਆਣਾ ਬਣ ਗਿਆ ਜਾਂ ਹਰਿਆਣਾ ਬਣ ਗਿਆ, ਤੇ ਉਹਦੇ ਤੇ ਉਹ ਲੈ ਕੇ ਜਿਹੜਾ ਇਹ ਟ੍ਰਿਬਿਊਨਲ ਜਿਹੜਾ ਇਹ ਐਕਟ ਸੀਗਾ 1966 ਦਾ, ਪੰਜਾਬ ਰੀਓਰਗਨਾਈਜੇਸ਼ਨ ਐਕਟ, ਉਹਦੇ ਵਿੱਚ ਕੁਛ ਮੱਦਾਂ ਇੱਦਾਂ ਦੀਆਂ ਜਿਹੜੀਆਂ ਰੱਖੀਆਂ ਗਈਆਂ ਕਿ ਜਿਹਦੇ 'ਚ ਫਿਰ ਇਹ ਪਾਣੀ ਦੀ ਤਕਸੀਮ ਦਾ ਮਸਲਾ ਵੀ ਆਇਆ। ਉਦੋਂ ਫਿਰ ਇੱਕ ਰਣਜੋਤ ਜੀ ਜਿਹੜੀ ਹੋਰ ਗੱਲ ਨਵੀਂ ਸਾਹਮਣੇ ਆਈ, ਕਿਉਂਕਿ ਦੋ ਸਟੇਟਾਂ ਬਣ ਗਈਆਂ, ਕੁਛ ਹਿੱਸਾ ਹਿਮਾਚਲ ਨੂੰ ਚਲਾ ਗਿਆ, ਤੇ ਫਿਰ ਜਿਹੜੇ ਡੈਮ ਸੀ ਖਾਸ ਕਰਕੇ, ਕਿਉਂਕਿ ਪੰਜਾਬ ਦੇ ਸੀਗੇ ਦੋਨੇ ਜਿਹੜੇ ਵੱਡੇ ਡੈਮ, ਖਾਸ ਕਰਕੇ ਭਾਖੜਾ ਡੈਮ, ਕਿਉਂਕਿ ਭਾਖੜਾ ਦਾ ਤਾਂ ਪੂਰੀ ਦੁਨੀਆਂ ਦੇ ਵਿੱਚ ਚਰਚਾ ਹੁੰਦੀ ਰਹੀ ਆ। ਉਦੋਂ ਜਿਹੜੇ ਜਵਾਹਰ ਲਾਲ ਨਹਿਰੂ ਤਤਕਾਲੀ ਉਦੋਂ ਪ੍ਰਧਾਨ ਮੰਤਰੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਇਹ ਹੁਣ ਸਭ ਤੋਂ ਵੱਡਾ ਦੇਸ਼ ਦਾ ਜਿਹੜਾ ਪ੍ਰੋਜੈਕਟ ਹੈ। ਤੇ ਭਾਖੜਾ ਤੋਂ ਦੇ ਨਾਲ ਹੀ ਜਿਹੜਾ ਬਿਆਸ ਡੈਮ, ਜਿਹਨੂੰ ਪੌਂਗ ਡੈਮ ਵੀ ਕਹਿੰਦੇ, ਜਿਹੜਾ ਬਿਆਸ ਦਰਿਆ ਦੇ ਉੱਪਰ ਬਣਿਆ ਹੋਇਆ, ਇਹ ਫਿਰ ਜਿਹੜੀ ਸੀ ਇੱਕ ਨਵਾਂ ਬੋਰਡ ਬਣਾਇਆ ਗਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਹਦੇ ਅੰਡਰ ਚਲੇ ਗਏ ਸਾਰਾ ਦੋਨੇ ਪ੍ਰੋਜੈਕਟ ਜਿਹੜੇ ਵੱਡੇ ਸੀਗੇ। ਤੇ ਉਹਨਾਂ ਦੇ ਅੰਡਰ ਜਾਣ ਕਰਕੇ ਫਿਰ ਜਿਹੜਾ ਹੈ ਸਾਡੇ, ਕਿਉਂਕਿ ਦੋਨੇ ਜਿਹੜੇ ਪ੍ਰੋਜੈਕਟ ਸੀਗੇ ਤੇ ਦੋਨਾਂ ਤੋਂ ਹੀ ਇਰੀਗੇਸ਼ਨ ਵਾਸਤੇ ਅੱਗੇ ਨਹਿਰੀ ਸਿਸਟਮ ਸੀ, ਦੋਨਾਂ ਤੋਂ ਹੀ ਅੱਗੇ ਜਿਹੜਾ ਬਿਜਲੀ ਇੱਥੋਂ ਪ੍ਰੋਡਿਊਸ ਹੁੰਦੀ ਸੀ, ਜਨਰੇਟ ਹੁੰਦੀ ਸੀ ਪਾਵਰ ਜਨਰੇਸ਼ਨ। ਤੇ ਫਿਰ ਇਹ ਇੱਕ ਹੋ ਗਈ ਪ੍ਰੋਬਲਮ ਕਿ ਇਹਨੂੰ ਚਲਾਵੇ ਕੌਣ, ਇਹਨੂੰ ਸੈਂਟਰ ਗੌਰਮੈਂਟ ਦਾ ਜਿਹੜਾ ਹੈਗਾ ਪਾਵਰ ਮਹਿਕਮਾ ਚਲਾਵੇ ਜਾਂ ਜਿਹੜਾ ਹੈਗਾ ਇਰੀਗੇਸ਼ਨ ਮਹਿਕਮਾ, ਕਿਉਂਕਿ ਉਦੋਂ ਸੈਂਟਰ 'ਚ ਕੋਈ ਇੱਦਾਂ ਦਾ ਡਿਪਾਰਟਮੈਂਟ ਇਰੀਗੇਸ਼ਨ ਜਾਂ ਉੱਦਾਂ ਜਿਵੇਂ ਹੁਣ ਤਾਂ ਖੈਰ ਇਹਨਾਂ ਨਾਂ ਬਦਲਤਾ ਨਾ, ਹੁਣ ਤਾਂ ਵਾਟਰ ਸੋਰਸ ਡਿਪਾਰਟਮੈਂਟ ਕਰਤਾ, ਤੇ ਪਹਿਲਾਂ ਇਰੀਗੇਸ਼ਨ ਹੀ ਸੀਗਾ। ਤੇ ਉਹ ਕਿਉਂਕਿ ਜਿਹੜੀ ਇਰੀਗੇਸ਼ਨ ਤੇ ਪਾਵਰ ਇਹ ਦੋਨੇ ਚੀਜ਼ਾਂ ਸਟੇਟ ਸਬਜੈਕਟ ਨੇ, ਇਹ ਸੈਂਟਰ ਦੀ ਸੂਚੀ ਦੇ ਵਿੱਚ ਨਹੀਂ ਆਉਂਦੀਆਂ, ਯੂਨੀਅਨ ਗੌਰਮੈਂਟ ਦੀ ਤੇ ਇਹ ਸਟੇਟ ਗੌਰਮੈਂਟ ਦੀ ਸੂਚੀ ਚ ਆਉਂਦੀਆਂ ਨੇ। ਪਰ ਹੁਣ ਮਸਲਾ ਇਹ ਆ ਗਿਆ ਕਿ ਅੱਡ ਅੱਡ ਸਟੇਟਾਂ ਚ ਵੰਡੇ ਗਏ, ਫਿਰ ਬੋਰਡ ਬਣ ਗਏ, ਇਹਨੂੰ ਕਾਫੀ ਪਾਵਰ ਦਿੱਤੀਆਂ, ਪਰ ਇਹਦੇ ਬਾਵਜੂਦ ਵੀ ਪੰਜਾਬ ਦਾ ਇਹ ਚ ਬੋਲਬਾਲਾ ਇਸ ਕਰਕੇ ਰਿਹਾ ਵੀ ਜਿਹੜਾ ਚੇਅਰਮੈਨ ਸੀ ਉਹ ਪੰਜਾਬ ਤੋਂ ਹੀ ਲੱਗਦਾ ਰਿਹਾ, ਇਹਦੇ ਚ ਮੈਂਬਰ ਪੰਜਾਬ ਹਰਿਆਣਾ ਰਾਜਸਥਾਨ ਤੇ ਇਹਦੇ ਚ ਮੈਂਬਰ ਸੀ, ਬਾਅਦ ਦੇ ਵਿੱਚ ਹਿਮਾਚਲ ਨੂੰ ਵੀ ਇਹ ਚ ਮੈਂਬਰ ਸ਼ਾਮਿਲ ਕੀਤਾ। ਤੇ ਹੁਣ ਇਹਦੇ ਚ ਮਸਲਾ ਇਹ ਹੋ ਗਿਆ ਕਿ ਹੁਣ ਜਿਹੜੀ ਮੌਜੂਦਾ ਕੇਂਦਰ ਦੀ ਸਰਕਾਰ ਹੈ ਕਿਉਂਕਿ ਐਸ ਵਾਈ ਐਲ ਦਾ ਵੱਡਾ ਇੱਕ ਇਸ਼ੂ ਲੰਬੇ ਸਮੇਂ ਤੋਂ ਚੱਲਿਆ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਐਸ ਵਾਈ ਐਲ ਪਿੱਛੇ ਕੀ ਕੁਛ ਹੋਇਆ, ਪੰਜਾਬ ਦੇ ਵਿੱਚ ਕਿੰਨਾ ਖੂਨ ਡੁੱਲਿਆ, ਤੇ ਹੁਣ ਕਿਉਂਕਿ ਐਸ ਵਾਈ ਐਲ ਪਤਾ ਵੀ ਬਣਨੀ ਨੀ, ਇਹ ਹਰਿਆਣੇ ਨੂੰ ਵੀ ਪਤਾ ਵੀ ਨੀ ਬਣਨੀ, ਠੀਕ ਹੈ ਇੱਕ ਪੋਲੀਟੀਕਲ ਇਸ਼ੂ ਜ਼ਰੂਰ ਅਜੇ ਵੀ ਬਣ ਜਾਂਦਾ, ਤੇ ਪਰ ਹੁਣ ਕੇਂਦਰ ਨੇ ਸੋਚਿਆ ਵੀ ਐਸ ਵਾਈ ਐਲ ਤਾਂ ਨਹੀਂ ਬਣਦੀ ਤੇ ਇਹਨੂੰ ਇਹ ਬੀਬੀਐਮਬੀ ਰਾਹੀਂ ਇਹਨਾਂ ਦੀ ਜਿਹੜੀ ਹੈ ਉਹ ਬਾਂਹ ਮਰੋੜੀ ਜਾਵੇ। ਹੁਣ ਬੀਬੀਐਮਬੀ ਦੇ ਵਿੱਚ ਪਹਿਲੀ ਗੱਲ ਇਹਦੀ ਜਿਹੜੀ ਪਰਮਾਨੈਂਟ ਮੈਂਬਰਸ਼ਿਪ ਸੀ ਉਹ ਖਤਮ ਕਰਤੀ ਜਿਵੇਂ ਪੰਜਾਬ ਦੀ ਸੀ ਜਾਂ ਹਰਿਆਣੇ ਦੀ, ਹੁਣ ਇਹ ਵੀ ਕਿਤੋਂ ਵੀ ਕੋਈ ਮੈਂਬਰ ਜਿਹੜਾ ਚਾਰੇ ਸਟੇਟਾਂ ਨੇ ਇਹ ਚੋਂ ਲੈ ਲਓ, ਤੇ ਬਾਕੀ ਇਹ ਹੈ ਕਿ ਕੋਈ ਚੇਅਰਮੈਨ ਸੈਂਟਰ ਹੁਣ ਆਪਣੇ ਕੋਲੋਂ ਲਾਉਂਦਾ, ਏਦਾਂ ਦੇ ਕਰਕੇ ਫਿਰ ਜਿਹੜੇ ਇਹ ਪ੍ਰੋਜੈਕਟ ਜਿਹਦੇ ਰਾਹੀਂ ਸਾਡਾ ਇਰੀਗੇਸ਼ਨ ਸਿਸਟਮ ਚੱਲਦਾ, ਤੇ ਖਾਸ ਕਰਕੇ ਜਿਹੜੀ ਭਾਖੜਾ ਮੇਨ ਲਾਈਨ ਹੈ ਉਧਰੋਂ ਤਾਂ ਜਿਹਨੂੰ BML ਕਹਿੰਦੇ ਆ, ਤੇ ਉਧਰੋਂ ਬਿਜਲੀ ਦੇ ਪ੍ਰੋਜੈਕਟ ਉਹਦੇ ਤਹਿਤ ਆਉਣ ਕਰਕੇ ਇਹ ਸਾਰਾ ਕੁਛ ਹੋਇਆ, ਤੇ ਉਧਰੋਂ ਕਿਉਂਕਿ ਇਹਦੇ ਤੇ ਜਿਹੜਾ ਰਾਵੀ ਬਿਆਸ ਨੂੰ ਨਵਾਂ ਇਹਦੇ ਨਾਲ ਜੋੜਿਆ ਗਿਆ, ਕਿਉਂਕਿ ਜਦੋਂ ਹੁਣ ਵੱਧ ਪਾਣੀ ਰਾਜਸਥਾਨ ਵੀ ਮੰਗ ਰਿਹਾ, ਹਰਿਆਣਾ ਵੀ ਮੰਗ ਰਿਹਾ, ਉਹ ਕਹਿੰਦੇ ਵੀ ਜਿਹੜਾ ਰਾਵੀ ਬਿਆਸ ਜਿਹੜਾ ਹੈਗਾ ਉਹਦੇ ਤਹਿਤ ਦਿੱਤਾ ਜਾਵੇ, ਕਿਉਂਕਿ ਪਹਿਲਾਂ ਤਾਂ ਬਿਆਸ ਤੇ ਸਤਲੁਜ ਦਾ ਹੀ ਮਸਲਾ ਸੀਗਾ, ਤੇ ਹੁਣ ਰਾਵੀ ਨੂੰ ਨਾਲ ਜੋੜਨ ਕਰਕੇ ਫਿਰ ਉਹ ਜਿਹੜਾ ਟ੍ਰਿਬਿਊਨਲ ਆ ਉਹ ਪੰਜਾਬ ਦੇ ਦੌਰੇ ਤੇ ਆਇਆ, ਪਹਿਲਾਂ ਵੀ ਆਇਆ ਸੀ, ਪਹਿਲਾਂ ਕਿਸਾਨਾਂ ਨੇ ਵਿਰੋਧ ਕੀਤਾ, ਉਹਨੇ ਰੋਪੜ ਆਉਣਾ ਸੀ ਹੈੱਡਵਾਰਸ ਦੇਖਣ, ਉੱਥੋਂ ਵਾਪਸ ਮੁੜ ਗਏ ਹੁਣ, ਪਰ ਉਹ ਦੁਬਾਰਾ ਆਏ ਨੇ ਜਿੱਥੇ ਜਿਹੜੀ ਗੈਰ ਰਸਮੀ ਜਿਹੜੀ ਗੱਲਬਾਤ ਮੁੱਖ ਮੰਤਰੀ ਨੇ ਵੀ ਕੀਤੀ ਹੈ। ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਰਣਜੋਤ ਜੀ, ਉਹ ਹੈ ਕਿ ਬੀਬੀਐਮਬੀ ਦੇ ਕੋਲੇ ਸਾਰਾ ਇਹਨਾਂ ਦਾ ਜਿਹੜੇ ਮੇਨ ਵੱਡੇ ਦੋਨੇ ਇਹ ਸੀਗੇ ਪ੍ਰੋਜੈਕਟ ਹਾਈਡਲ ਪ੍ਰੋਜੈਕਟ ਦੋਨੇ, ਭਾਖੜਾ ਤੇ ਜਿਹੜਾ ਸੀਗਾ ਬਿਆਸ ਦਾ, ਤੇ ਜਾਂ ਭਾਖੜਾ ਡੈਮ ਤੇ ਪੌਂਗ ਡੈਮ ਦਾ ਜਾਣ ਤੋਂ ਬਾਅਦ 66 ਤੋਂ ਬਾਅਦ ਦੇਖੋ ਪੰਜਾਬ ਦੇ ਵਿੱਚ ਕਿੰਨੇ ਸਾਲ ਹੋ ਗਏ ਨੇ, ਤੇ ਉਹ ਤੋਂ ਬਾਅਦ ਇੱਥੇ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ, ਅਕਾਲੀ ਦਲ ਬੀਜੇਪੀ ਦੀਆਂ ਸਾਂਝੀਆਂ ਸਰਕਾਰਾਂ ਵੀ ਰਹੀਆਂ, ਪਰ ਕਿਸੇ ਨੇ ਜਿਹੜਾ ਪੰਜਾਬ ਦਾ ਆਪਣਾ ਪ੍ਰੋਜੈਕਟ ਸੀ ਜਿਹੜਾ ਉਦੋਂ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ, ਜਿਹਨੂੰ ਥੀਨ ਡੈਮ ਪ੍ਰੋਜੈਕਟ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ, ਉਹਦੇ ਵੱਲ ਬਿਲਕੁਲ ਧਿਆਨ ਨਹੀਂ ਕੀਤਾ, ਉਹਦੀ ਇੰਨੀ ਸਲੋ ਰੱਖੀ, ਉਹਦੇ ਕਈ ਕਾਰਨ ਸੀ, ਮਤਲਬ ਕਿ ਜਿਹਨੂੰ ਹੁਣ ਆਪਾਂ ਰਣਜੀਤ ਸਾਗਰ ਡੈਮ ਕਹਿੰਦੇ ਹਾਂ, ਹਾਲਾਂਕਿ ਉਹ ਪਿਛਲੀ ਸਰਕਾਰ ਵਿੱਚ ਸ਼ੁਰੂ ਹੋ ਗਿਆ ਸੀ, ਤੇ ਪਰ ਉਹਦੇ ਨਾਲ ਅੱਗੇ ਸ਼ਾਹਪੁਰ ਕੰਢੀ ਪ੍ਰੋਜੈਕਟ ਹੈ ਜਿਹੜਾ ਉਹ ਓਨਾ ਹੀ ਵੱਡਾ ਪ੍ਰੋਜੈਕਟ ਉਹ ਹੈਗਾ, ਤੇ ਇਸ ਸਰਕਾਰ ਨੇ ਆ ਕੇ ਹੁਣ ਇਹਨਾਂ ਵੱਲ ਵੀ ਜਿਹੜਾ ਹੈਗਾ ਜ਼ਿਆਦਾ ਧਿਆਨ ਦਿੱਤਾ, ਤਾਂ ਕਿ ਜਿਹੜਾ ਪੰਜਾਬ ਹੈ ਆਪਣਾ, ਕਿਉਂਕਿ ਇੱਥੇ ਤਾਂ ਪੰਜਾਬ ਦੇ ਵਾਟਰ ਸੋਰਸ ਡਿਪਾਰਟਮੈਂਟ ਦੇ ਅੰਡਰ ਨੇ ਇਹ ਪ੍ਰੋਜੈਕਟ ਤਾਂ, ਤੇ ਉੱਥੇ ਤਾਂ ਵੱਧ ਤੋਂ ਵੱਧ ਧਿਆਨ ਦਿੱਤਾ ਜਾ ਸਕੇ, ਹਾਲਾਂਕਿ ਇਹਦੇ ਚੋਂ ਵੀ ਜਿਹੜਾ ਪਾਣੀ ਆ ਉਹ ਜੰਮੂ ਕਸ਼ਮੀਰ ਨੂੰ ਦਿੱਤਾ ਜਾਣਾ, ਉਹ ਅਲੱਗ ਗੱਲ ਹੈ, ਉਹ ਇੱਕ ਹੋਰ ਸਮਝੌਤੇ ਦੇ ਤਹਿਤ ਹੈ, ਪਰ ਇਹ ਪ੍ਰੋਜੈਕਟ ਜਿਹੜੇ ਹੈਗੇ ਆ ਹੌਲੀ ਸੋਲੀ ਪੰਜਾਬ ਗੌਰਮੈਂਟ ਦੇ ਪ੍ਰੋਜੈਕਟ ਨੇ, ਇਹ ਇੰਨੇ ਸਲੋ ਕੀਤੇ ਗਏ ਇੰਨੇ ਸਾਲਾਂ ਦੇ ਵਿੱਚ, ਹੁਣ ਆਪਾਂ ਇਹਦਾ ਮੋਟਾ ਜਿਹਾ ਹਿਸਾਬ ਲਾ ਸਕਦੇ ਹਾਂ ਵੀ 34 ਸਾਲ ਹੋ ਤੇ 26 ਸਾਲ ਹੋ ਤੇ ਕਿੰਨੇ ਸਾਲ ਹੋ 26 ਸਾਲ ਹੈ, ਤੇ ਪਰ ਇਹ ਵੀ ਇਹਦੇ ਪਿੱਛੇ ਕਈ ਕਾਰਨ ਸੀ, ਇਹਦੇ ਪਿੱਛੇ ਇੱਕ ਦਾ ਕਾਰਨ ਇਹ ਸੀ ਕਿ ਜੇ ਇੱਥੋਂ ਨਹਿਰੀ ਸਿਲਸਿਲਾ ਮਜ਼ਬੂਤ ਹੁੰਦਾ ਤਾਂ ਜੇ ਨਹਿਰੀ ਪਾਣੀ ਲੋਕਾਂ ਨੂੰ ਮਿਲਦਾ ਤਾਂ ਟਿਊਬਵੈਲ ਲਾਉਣ ਦੀ ਲੋੜ ਨਹੀਂ ਪੈਣੀ, ਟਿਊਬਵੈਲ ਲਾਉਣ ਦੀ ਲੋੜ ਨਹੀਂ ਪੈਣੀ, ਇੰਜਣ ਨਹੀਂ ਵਿਕਣੇ, ਸਬਮਰਸੀਬਲ ਪੰਪ ਨਹੀਂ ਵਿਕਣੇ, ਸੈਂਟਰੀਫਿਊਗਲ ਪੰਪ ਨਹੀਂ ਵਿਕਣੇ, ਇੱਕ ਉਹ ਜਿਹੜਾ ਇੱਕ ਮਾਫੀਆ ਸੀਗਾ ਇਹਦਾ ਖਾਸ ਕਰਕੇ ਐਗਰੀਕਲਚਰ ਮਸ਼ੀਨਰੀ ਦਾ, ਉਹਨੇ ਸਰਕਾਰਾਂ ਤੇ ਇਹੋ ਜਿਹਾ ਪ੍ਰਭਾਵ ਰੱਖਿਆ ਕਿ ਇਹ ਪ੍ਰੋਜੈਕਟ ਇੰਨੇ ਸਲੋ ਰੱਖੇ ਗਏ, ਇਹ ਜਿਹੜੇ ਹੈਗੇ ਉਹ ਬਣੇ ਨਹੀਂ, ਹਾਲਾਂਕਿ ਜਦੋਂ 66 ਚ ਪਤਾ ਸੀ ਕਿ ਬੀਬੀਐਮਬੀ ਜਿਹੜਾ ਹੈਗਾ ਉਹ ਸਾਡੇ ਹੱਥ ਚ ਨਹੀਂ ਹੈ ਜਾਂ ਨਹੀਂ ਰਹਿਣਾ, ਉਦੋਂ ਭਾਵੇਂ ਠੀਕ ਹੈ ਚੇਅਰਮੈਨ ਪੰਜਾਬ ਦਾ ਲੱਗਦਾ ਰਿਹਾ ਅਲੱਗ ਗੱਲ ਹੈ, ਤੇ ਪਰ ਇਹ ਵੀ ਆਪਣਾ ਜਿਹੜਾ ਹੌਲੀ ਸੋਲੀ ਆਪਣਾ ਪ੍ਰੋਜੈਕਟ ਸੀ ਉਹਦੇ ਵੱਲ ਜਿਹੜਾ ਹੈਗਾ ਕੋਈ ਧਿਆਨ ਨਹੀਂ ਗਿਆ, ਉਹ ਹੁਣ ਚੱਲ ਰਿਹਾ ਅਜੇ ਵੀ ਜਿਹੜਾ ਹੈਗਾ ਪੂਰੀ ਤਰ੍ਹਾਂ ਉਹ ਆਪਰੇਸ਼ਨਲ ਨਹੀਂ ਹੈ ਅਜੇ, ਸ਼ਾਹਪੁਰ ਕੰਢੀ ਦਾ ਵੀ ਅਜੇ ਕੰਮ ਚੱਲ ਰਿਹਾ, ਤੇ ਹੁਣ ਪਰ ਇਹ ਵੀ ਇਸ ਸਰਕਾਰ ਨੇ ਇਹ ਦੋ ਗੱਲਾਂ ਬੜੀਆਂ ਕੀਤੀਆਂ, ਇੱਕ ਤਾਂ ਇਸ ਵੱਲ ਧਿਆਨ ਦਿੱਤਾ, ਦੂਜਾ ਜਿਹੜਾ ਸਾਡਾ ਨਹਿਰੀ ਸਿਲਸਿਲਾ ਸੀ ਹੁਣ ਉਹ ਵੀ ਜਾਣ ਬੁੱਝ ਕੇ ਖਤਮ ਕੀਤਾ ਗਿਆ, ਕਿਉਂਕਿ ਮੁਫ਼ਤ ਬਿਜਲੀ ਦੇ ਦਿੱਤੀ ਟਿਊਬਵੈਲਾਂ ਨੂੰ, ਕਿਸਾਨਾਂ ਨੂੰ ਹੋ ਗਿਆ ਕਿ ਸਾਨੂੰ ਬਿਜਲੀ ਤਾਂ ਮੁਫ਼ਤ ਹੈ, ਪਰ ਕਿਸਾਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਅਸੀਂ ਧਰਤੀ ਹੇਠੋਂ ਪਾਣੀ ਕਿੰਨਾ ਖਿੱਚ ਰਹੇ ਹਾਂ, ਹਰ ਸਾਲ ਦੇਖੋ ਬੋਰ ਡੂੰਘੇ ਹੋ ਜਾਂਦੇ ਆ, ਹਰ ਸਾਲ ਸਬਮਰਸੀਬਲ ਪੰਪ ਲਾਉਣਾ ਬੋਰ ਕਰਨਾ 5 ਲੱਖ ਦਾ ਖਰਚਾ ਘੱਟੋ ਘੱਟ ਇੱਕ ਕਿਸਾਨ ਦਾ, ਜਿਹੜਾ ਸਾਲ 2 ਸਾਲ ਬਾਅਦ ਜਿਹੜਾ ਉਹਨੂੰ ਕਰਨਾ ਪੈਂਦਾ ਸਿਰਫ ਤੇ ਸਿਰਫ ਧਰਤੀ ਦੇ ਹੇਠੋਂ ਪਾਣੀ ਖਿੱਚਣ ਲਈ, ਦੂਜਾ ਇਹ ਵੀ ਜਦੋਂ ਡਾਰਕ ਜ਼ੋਨ ਚ ਜਾਂਦਾ ਉਹ ਅਲੱਗ ਹੈ। ਇਹ ਸਰਕਾਰ ਨੇ ਇੱਕ ਕੰਮ ਇਹ ਵਧੀਆ ਕੀਤਾ ਕਿ ਜਿਹੜਾ ਪੁਰਾਣਾ ਨਹਿਰੀ ਸਿਲਸਿਲਾ ਸੀ ਉਹਦੇ ਦੁਆਰਾ ਸਾਰੇ ਨਕਸ਼ੇ ਚੱਕੇ, ਉਹ ਜਿਹੜੇ ਵੱਡੇ ਧੋਰੀ ਖਾਲ ਸੀ ਨਹਿਰੀ ਖਾਲ ਸੀ ਉਹਨਾਂ ਨੂੰ ਦੁਬਾਰਾ ਬਣਾਇਆ, ਇਹਨੂੰ ਜਿਹੜਾ ਫਲੋ ਵਧਾਉਣ ਵਾਸਤੇ, ਕਿਉਂਕਿ ਪਿਛਲੀਆਂ ਮੀਟਿੰਗਾਂ 'ਚ ਜਦੋਂ ਸਰਕਾਰ ਨੇ ਇਹ ਸੰਭਾਲੀ ਹੈ ਇਹਨੇ ਸੱਤਾ, ਉਦੋਂ ਇਹਨਾਂ 'ਚ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਨੂੰ ਜਿੰਨਾ ਪਾਣੀ ਮਿਲ ਰਿਹਾ ਉਹ ਵੀ ਪੂਰਾ ਨਹੀਂ ਵਰਤ ਰਿਹਾ, ਤੇ ਕਿਉਂਕਿ ਅੱਗੇ ਸਿਸਟਮ ਟੇਲਾਂ ਤੱਕ ਪਾਣੀ ਪਹੁੰਚਦਾ ਨਹੀਂ ਤੇ ਜਾਂ ਕਿਤੇ ਹੜ੍ਹ ਆ ਜਾਂਦੇ ਨੇ ਕਿਤੇ ਸੇਮ ਆ ਜਾਂਦੀ ਹੈ ਫਿਰ ਇਹਨਾਂ ਨੇ ਜਿਹੜੀਆਂ ਅੱਗੇ ਛੋਟੀਆਂ ਨਹਿਰਾਂ ਰਜਵਾਹੇ ਜਿਹਨਾਂ ਨੂੰ ਆਪਾਂ ਕਹਿੰਦੇ ਜਾਂ ਕੱਸੀਆਂ ਕਹਿੰਦੇ ਹਾਂ ਮਾਈਨਰ ਕਹਿੰਦੇ ਹਾਂ ਉਹ ਸਾਰੇ ਪੱਕੇ ਕਰਦੇ ਤੇ ਉਹ ਆਰ ਸੀ ਸੀ ਨਾਲ ਪੱਕੇ ਕਰਨ ਦੇ ਨਾਲ ਜਿੱਥੇ ਪਾਣੀ ਨਹੀਂ ਸੀ ਚੜ੍ਹਦਾ ਉੱਥੇ ਲਿਫਟ ਸਿਸਟਮ ਲਾ ਤੇ ਤੇ ਅੱਗੋਂ ਪਾਈਪ ਲਾਈਨ ਰਾਹੀਂ ਪਾਣੀ ਦੇ ਤਾ ਜਿੱਥੇ ਖਾਲ ਟੁੱਟਦੇ ਸੀ ਜਾਂ ਹੋਰ ਹੁਣ ਮਾਲਵੇ ਦੇ ਵਿੱਚ ਤਾਂ ਬਹੁਤ ਸਾਰੇ ਥਾਵਾਂ ਤੇ ਟੇਲਾਂ ਤੱਕ ਜਿਹਨੂੰ ਆਪਾਂ ਟੇਲ ਐਂਡ ਕਹਿੰਦੇ ਹਾਂ ਉੱਥੋਂ ਤੱਕ ਪਾਣੀ ਪਹੁੰਚ ਗਿਆ ਉੱਥੇ ਹੁਣ ਟਿਊਬਵੈੱਲਾਂ ਤੇ ਕੁਦਰਤੀ ਨਿਰਭਰਤਾ ਜਿਹੜੀ ਆ ਉਹ ਘੱਟ ਗਈ ਤੇ ਇਸ ਕਰਕੇ ਉਹ ਵੀ ਹੁਣ ਸਰਕਾਰ ਨੂੰ ਉਮੀਦ ਆ ਵੀ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਦਾ ਪੱਧਰ ਵੀ ਉੱਪਰ ਆ ਜਾਏਗਾ ਉਹਦੇ ਨਾਲ ਸ਼ਾਇਦ ਇਹਨੂੰ ਪੋਲੀਟੀਕਲ ਮਾਈਲੇਜ ਵੀ ਪਿੰਡਾਂ ਦੇ ਵਿੱਚ ਖਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਮਿਲ ਜਾਏਗੀ
4: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ
5: ਹਾਂਜੀ ਧੰਨਵਾਦ
4: ਜੀ ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 ਜੀ ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਤੁਸੀਂ ਇੰਜੋਏ ਕਰਦੇ ਰਹੋ ਫਿਲਹਾਲ ਮੈਂ ਲੈਣਾ ਤੁਹਾਡੇ ਕੋਲੋਂ ਇਜਾਜ਼ਤ ਕੱਲ੍ਹ ਫਿਰ ਦੁਬਾਰਾ ਤੁਹਾਡੇ ਨਾਲ ਸਾਂਝਾਂ ਪੈਣਗੀਆਂ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਅੱਜ ਦਾ ਦਿਨ ਇਹ ਹਫ਼ਤਾ ਤੁਹਾਡਾ ਰਹੇ ਤੇ ਉਹ ਇਜਾਜ਼ਤ ਰੱਬ ਰੱਖਾ

0: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना?
4: देखिए प्रजापति पांडे, उनकी श्रीमती एंड अदर्स, इन पति पत्नी और वो दो 15 मई से आपके नजदीकी थिएटर्स में।
5: JBCO Films लेके आए ने एक्शन, इमोशन अते फुल ऑन एंटरटेनमेंट। पंजाबी फीचर फिल्म शेरा।
6: 5 साल बाद मुड़िया शेरे, ते मुड़िया भी केड़े हाथ आ जी।
7: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
8: मैं उठों भी मुड़ के जितों कोई नहीं मुड़ के होगा।
5: Written and directed by Savio Sandhu, produced by Anmol Sahni।
7: उन देखना ना भूलियो 15 मई तो हाडे नेड़ले सिनेमा घरां विच शेरा।

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 04231029000 ਈਮੇਲ sales@ozlintels.au
3: ਓ ਮਾਰੇ ਗਏ ਦੁਬਾਰਾ ਦੇਰ ਹੋ ਗਈ ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ TSC ਵੱਲੋਂ ਸੁਨੇਹਾ ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।

0: की होया इनी टेंशन क्यों लेती हुई है
1: यार की दसा मॉर्गेज दा काम आज भी नहीं बनया
0: आज सिमी पैन जी आए सी उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता
1: अच्छा असि भी उन्होंने कॉन्टेक्ट कर दे फिर ता
0: जेकर थानू भी लोड है होम लोन रीफाइनेंस कार लोन या फिर एनी अदर लोन दी ता आज ही कॉन्टेक्ट करो हरप्रीत सिंह फ्रॉम यूवी फाइनेंशियल सर्विसेज एट 0433-8311 or visit uvfinancial.com.au Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते 0433-280-252
2: ते
3: हमारी लव स्टोरी तो लेजेंडरी बन गई
2: लेजेंडरी लव स्टोरीज की तो एंडिंग ट्रैजिक होती है
4: फ्रॉम द मेकर्स ऑफ रॉकी और रानी की प्रेम कहानी धर्मा प्रोडक्शंस प्रेजेंट्स चांद मेरा दिल वॉच अनन्या पांडे एंड लक्ष्य इन चांद मेरा दिल कमिंग टू सिनेमाज ऑन May 22nd
5: बलजीत व्याह वास्ते ज्वेलरी देखन तुन्ना ज्वेलर्स चलिए
6: यार उना दा डेंडी नॉग वाला स्टोर ना बड़ा ही दूर है
5: ओ हुन टेंशन नहीं हुन डेंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया ओही परोसा ते 30 साल तो वध वरियां दा एक्सपीरियंस रेडीमेड गोल्ड डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डेंडी नॉग फॉर मोर इन्फो कॉल 0499-2535-45 ते
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
7: Victoria the big build rail network nu aadhunik bana ke ate nave de sudhre station usar ke behtar connection bana reha hai twadi yatra nu surakhit ate saukha bana ke Victoria par vich jantak aawajai vich sudhar kar reha hai mai de kheer vich Ballarat ate Geelong line ate vighan painge deriyan to bacho ate yatra karan to pehla bigbuild.vic.gov.au te jaake vekh lo ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ
0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ Chetston Ford. Ready, set, Ford.
8: Kitchen da style dull lagda. Bathroom vanity simple jya. Hun tension khatam karo. Aa gaya ZJ Stone Mason. Tade ghar nu banaye ekdam classy. Assi banaune aa designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf ghar par tuhadi personality vi shine karegi stone de style nal. Call karo 0410
9: ਬੈਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ Search us online or call 0433-465-492.
8: Australia to India bhejna, India to Australia mangwana.
0: Documents, baggage ya business courier. Bas ek hi naam, Ship Global Australia. 15 saala da international experience. Melbourne to baad, hun Sydney, Harris Park vich vi. Special offer vich pao. 3 kilo Australia to India, sirf $295 vich. 2 kilo India to Australia, sirf $310. Delivery,
8: ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਓਰ ਵਿਜ਼ਿਟ shipglobal.au। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
3: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਕ੍ਰਿਸ਼ਨਾ ਜੀ ਇਹਨਾਂ ਨੇ ਕਿਹਾ ਕਿ ਰੁੱਖਾਂ ਵਾਂਗੂ ਖੜੇ ਰਹੇ
1: ਮੌਸਮ,
0: ਪਰ ਆਪਾਂ ਨਹੀਂ ਖਲੋਤੇ ਰੁੱਖਾਂ ਵਾਂਗੂ ਯਾਰ,
1: ਨਹੀਂ ਨਹੀਂ
0: ਆਪਾਂ ਬੁੱਤਾਂ ਵਾਂਗੂ ਖਲੋਤੇ ਹਾਂ
1: ਅਸੀਂ, ਪਤਾ ਨਹੀਂ ਤੂੰ ਪਹਿਲੇ ਤਾਂ ਜੀ ਸੋਰੀ ਸਾਰਿਆਂ ਨੂੰ,
0: ਕਾਹਦੇ ਲਈ
1: ਪਤਾ ਨਹੀਂ ਯਾਰ ਮੂਡ ਖਰਾਬ ਕਰਤਾ ਨਾ ਤੂੰ, ਸੈਡ ਫੀਲ ਕਰਾਤਾ ਨਾ ਲੋਕਾਂ ਨੂੰ
0: ਯਾਰ, ਤੁਸੀਂ ਪਹਿਲੇ ਬੰਦੇ ਆ ਮੈਂ ਵੇਖਿਆ ਜਿਹਦਾ ਮੂਡ ਖਰਾਬ ਹੋ ਗਿਆ ਸੈਡ ਨਾਲ, ਸੈਡਨਾ ਤੇ ਲੋਕਾਂ ਦਾ ਵਧੀਆ ਇਮੋਸ਼ਨ ਜਾਗਦਾ ਵਾ, ਸੈਡਨਾ ਦੇ ਲੋਕੀ ਪਤਾ ਨੀ ਕਿੱਥੋਂ ਤਾਰਾਂ ਕੱਢ ਕੇ ਤੇ ਕਿੱਥੇ ਜੋੜ ਲੈਂਦੇ ਆ।
1: ਹਾਂਜੀ
0: ਤੁਸੀਂ ਕਹੀ ਜਾਂਦੇ ਤੁਹਾਡਾ ਮੂਡ ਖਰਾਬ, ਤੁਹਾਨੂੰ ਪਿਆਰ ਨੀ ਹੋਇਆ ਕਦੀ ਜ਼ਿੰਦਗੀ ਚ।
1: ਚਲੋ ਜੀ ਥੈਂਕ ਯੂ ਸੋ ਮਚ, ਮੇਰੇ ਨਾਲ ਨੇ ਜੀ ਅੱਜ ਬਨੀ ਦਾ ਇਲੈਕਟ੍ਰੀਸ਼ੀਅਨ ਤਾਰਾਂ ਵਾਲੇ,
0: ਹਾਂਜੀ,
1: ਤੇ ਮੈਂ ਕ੍ਰਿਸ਼ਨਾ,
0: ਇਲੈਕਟ੍ਰੀਸ਼ੀਅਨ ਦੀ ਕੋਈ ਖਾਸ ਇੱਜ਼ਤ ਨਹੀਂ ਹੈਗੀ, ਇਹ ਨਹੀਂ।
1: ਹਾਂ ਨਹੀਂ ਨਹੀਂ ਇੱਜ਼ਤ ਤਾਂ ਹੈ ਬਾਈ, ਇੱਜ਼ਤ ਹਰ ਕਿਤੇ ਦੀ ਹੁੰਦੀ ਆ,
0: ਇੱਥੇ ਤਾਂ ਹੈਗੀ ਸਹੀ।
1: ਤੂੰ ਪਤਾ ਨਹੀਂ ਜਿਹੜੇ ਕੰਮ ਚ ਪੈ ਜਾਏ ਪਤਾ ਨਹੀਂ ਤੇਰੀ ਇੱਜ਼ਤ ਹੋਣੀ, ਪਰ ਦੇਖੋ
0: ਨਹੀਂ
1: ਇੱਜ਼ਤ ਹੈ, ਇੱਜ਼ਤ ਹੈ
0: ਜੀ।
1: ਉਹ ਲੋਕਾਂ ਨੂੰ ਤਾਂ ਹੈਲੋ ਕਰਦੀ ਹੈ ਇੱਕ ਮਿੰਟ,
0: ਲੋਕਾਂ ਨੂੰ ਪਤਾ ਲੱਗ ਗਿਆ ਵਾ ਕਿ ਆ ਗਏ ਆ,
1: ਆ ਗਏ
0: ਆ, ਦੱਸੋ ਕੀ ਹੋਇਆ,
1: ਹਾਂਜੀ ਕਿੱਥੇ ਆ
0: ਲੋਣਾ, ਜਿਆਦੀ ਗੱਲ ਹੋਣੀ ਹੈ,
1: ਸ਼ੋਅ ਦਾ ਨਾਂ ਤਾਂ ਦੱਸ ਦੋ।
0: ਵੈਸੇ ਤੇ ਕੋਈ ਕੰਮ ਨਾਲ ਇੱਜ਼ਤ ਹੁੰਦੀ ਆ, ਪਰ ਆਪਣੇ ਕੇਸ ਚ ਬੰਦੇ ਬੰਦੇ ਹਿਸਾਬ ਨਾਲ ਇੱਜ਼ਤ ਹੁੰਦੀ ਆ, ਕੰਮ ਕਰ ਨਹੀਂ ਮੈਟਰ ਕਰਦਾ,
1: ਕੰਮ ਕਾਰ ਮੈਟਰ ਨਹੀਂ ਕਰਦਾ। ਅੱਛਾ ਜਿੱਥੇ ਅਸੀਂ ਕੰਮ ਕਰਨ ਬਹਿ ਜਾਈਏ,
0: ਹਾਂਜੀ,
1: ਉਹ ਕੰਮ ਪੂਰਾ ਹੋ ਜਾਏ ਕਿਤੇ, ਇਹ ਮੁਸ਼ਕਿਲ ਆ।
0: ਹਾਂ ਹਨਾ, ਮਤਲਬ ਹੋ ਜਾਂਦਾ ਵਾ ਪਰ ਮੁਸ਼ਕਿਲ ਮੁਸ਼ਕਿਲ ਦੇ ਵਿੱਚ ਮੁਸ਼ਕਿਲ ਆ ਜਾਂਦੀ ਹੈ
1: ਜੀ। ਸੋ ਵੈਲਕਮ ਵੈਲਕਮ ਵੈਲਕਮ, ਮੈਂ ਕ੍ਰਿਸ਼ਨਾ, ਮੇਰੇ ਨਾਲ ਹੈ ਬਲਕੀਰਤ ਸਾਡਾ ਟੈਕਨੀਕਲ ਹੈੱਡ ਵਿਸ਼ੇਸ਼ਗਿਆ, ਐਂਡ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਤੇ, ਐਪੀਸੋਡ ਨੰਬਰ ਮੈਨੂੰ ਖਿਆਲ ਨਹੀਂ ਹੈ,
0: ਬਾਕੀ ਸਾਰੀਆਂ ਚੀਜ਼ਾਂ ਤੁਹਾਡੀਆਂ ਮੈਨੂੰ ਬੜੀਆਂ ਸੋਹਣੀਆਂ ਲੱਗੀਆਂ, ਇੰਨੀ ਸੋਹਣੀ ਇੰਟਰੋਡਕਸ਼ਨ ਦਿੱਤੀ, ਪਰ ਜਿਹੜਾ ਵਿੱਚ ਕਿਹੜਾ ਮੱਗਿਆ ਕੀ ਸੀਗਾ ਉਹ ਨਹੀਂ ਵਰਡ ਮੈਂ ਸਮਝ ਪਾਇਆ,
1: ਮੈਨੂੰ ਭੁੱਲ ਗਿਆ ਹੁਣ,
0: ਵਿਸ਼ ਤੋਂ ਜਿਹੜਾ ਸ਼ੁਰੂ ਹੋਇਆ ਸੀ
1: ਪਤਾ ਨਹੀਂ,
0: ਤੁਸੀਂ ਕਹਿ ਕੇ ਭੁੱਲ ਜਾਂਦੇ ਜੀ,
1: ਮੈਂ ਕਹਿ ਕੇ ਭੁੱਲ ਗਿਆ,
0: ਹੁਣ
1: ਵਿਸ਼ੇਸ਼ਗ
0: ਵਿਸ਼ੇਸ਼ਗ,
1: ਤੂੰ ਵਿਸ਼ੇਸ਼ਗ ਆ ਭਰਾ,
0: ਉਹ ਤੁਹਾਡਾ
1: ਟੈਕਨੀਕਲ ਹੈੱਡ ਹੈ,
0: ਨਹੀਂ ਮੈਂ ਨੀ ਹੈਗਾ, ਜੋ ਮਰਜ਼ੀ ਹੋ
1: ਜੋ ਮਰਜ਼ੀ ਕਰ ਲਓ,
0: ਮੈਂ ਵੀ ਨਹੀਂ ਗੱਲਾਂ ਚ ਆਇਆ।
1: ਮੇਰੇ ਹਿਸਾਬ ਨਾਲ ਸਾਡੇ ਨਾ ਇਸ ਕੰਮ ਦੇ ਅੰਦਰ ਇੱਕ ਡੈਜ਼ਿਗਨੇਸ਼ਨ ਨਿਕਲੀ ਹੋਈ ਹੈ, ਜੋ ਨਾ ਕੋਈ ਪਕੜਨਾ ਚਾਹ ਨਹੀਂ ਰਿਹਾ ਤਰੀਕੇ ਜਿਹਾ, ਸਾਰੇ ਤੂੰ ਆ ਬਈ, ਤੂੰ ਤੂੰ ਟੈਕਨੀਕ, ਤੈਨੂੰ ਪਤਾ ਯਾਰ, ਤੈਨੂੰ ਜ਼ਿਆਦਾ ਪਤਾ, ਸਹੀ ਕਿ ਨਹੀਂ। ਸੋ ਅੱਜ ਮੇਰੇ ਖਿਆਲ ਅੱਜ ਗੱਲਾਂ ਦਾ ਨਾ ਰੁੱਖ ਹੀ ਇਸ ਪਾਸੇ ਕਰੀਏ
0: ਕਿ
1: ਅਸੀਂ ਕੰਮ
0: ਕਾਰ ਤੇ ਜਾਈਏ ਤਾਂ ਜਿਨਾ ਕਿ ਨਹੀਂ।
1: ਹਾਂ ਨਹੀਂ ਫਿਰ ਤੋਂ
0: ਸੋਰੀ ਸੋਰੀ
1: ਸੋਰੀ
0: ਮਾਈ ਬੈਡ, ਮਾਈ
1: ਬੈਡ, ਗੱਲ ਜਿਹੜੀ ਹੋਈ ਹੈ
0: ਯਾਰ, ਐਗਜ਼ੈਕਟਲੀ ਮਾਈ ਬੈਡ,
1: ਨੋ ਨੋ ਨੋ,
0: ਆਈ ਰੀਅਲੀ ਸਵੇਅਰ ਔਨ ਮਾਈ ਗੱਲ।
1: ਹਾਂ ਯੂ ਸਵੇਅਰ ਔਨ ਯੋਰ ਗੱਲ, ਤੇ ਗੱਲਬਾਤ ਅੱਜ ਹੀ ਆਪਾਂ ਇਸ ਬਾਰੇ ਕਰਨੀ ਆ ਕਿ ਯਾਰ ਕੰਮ ਪੂਰੇ ਕਿਉਂ ਨਹੀਂ ਹੁੰਦੇ।
0: ਹਾਂ ਅੱਧੇ ਰਹਿ ਜਾਂਦੇ,
1: ਕੋਈ ਵੀ ਕੰਮ ਯਾਰ, ਕੋਈ ਵੀ ਕੰਮ ਪਕੜਦੇ ਆ ਪੂਰਾ ਹੀ ਨਹੀਂ ਹੁੰਦਾ, ਪੂਰਾ ਨਹੀਂ ਹੋ ਪਾ ਰਿਹਾ ਕੋਈ,
0: ਉਹ ਜਿਹੜਾ ਤੁਹਾਡਾ ਇੱਕ ਜੁੱਟ ਨਹੀਂ ਆ, ਉਹ ਇੰਗਲਿਸ਼ ਚ ਜੋਤੀ ਨੂੰ ਕੀ ਕਹਿੰਦੇ ਆ, ਐਸਟ੍ਰੋਲੋਜਰ,
1: ਐਸਟ੍ਰੋਲੋਜਰ,
0: ਹਾਂਜੀ, ਉਹਨੂੰ ਪੁੱਛੋ ਤੁਸੀਂ, ਇਹ ਆਪਣੇ ਬਸ ਦੀ ਗੱਲ ਨਹੀਂ।
1: ਉਹ ਕਹਿੰਦਾ 60-70 ਲੱਗੀ ਹੈ, 7.5 ਸਾਲ ਤਾਂ ਤੂੰ ਭੁੱਲੇ ਆ,
0: ਕੀ ਲੱਗਿਆ ਤੁਹਾਡੇ
1: 60-70 ਤੂੰ ਸੁਣੀ ਨੀ ਉਹ ਕੈਰੀ ਔਨ ਜਿੱਤਾ ਜਾਣਾ,
0: 410-307 ਸੁਣੀ, 60-70 ਪਹਿਲੀ ਵਾਰੀ ਸੁਣੀ, ਇਹ ਲਵਾ ਲਿਆ
1: ਯਾਰ। ਉਹ ਕਹਿੰਦਾ ਨੀ ਉਹ ਕੈਰੀਅਨ ਜੱਟਾ ਚ ਡਾਇਲੋਗ ਨੀ ਕਿ 10-60 ਲੱਗੀ, ਉਹ ਕਹਿੰਦਾ ਤੇਰੀ ਲਾਈਫ ਚ ਪ੍ਰੋਬਲਮ ਹੀ ਪ੍ਰੋਬਲਮ ਹੈ, ਫਿਰ ਇੱਦਾਂ ਕਹਿ ਦਿੰਦੇ ਆ,
0: ਉਹਦਾ ਮਤਲਬ ਵੀ 60-70 ਸਾਲ ਤੱਕ ਕੁਛ ਨਹੀਂ ਹੋ ਸਕਦਾ,
1: ਨਹੀਂ ਹਾਂ ਮਤਲਬ ਕਹਿੰਦਾ 7-7.5 ਸਾਲ ਬੰਦੇ ਦਾ ਥੋੜਾ ਇਸ ਤਰ੍ਹਾਂ ਹੀ ਨਿਕਲਦਾ ਟਾਈਮ ਕਿ ਬਸ ਬਚ ਕੇ ਰਹੋ ਜਿੰਨਾ ਹੋ ਸਕਦਾ, ਪਰ ਖੈਰ ਬਚ ਕੇ ਰਹੀਏ ਕਿਸ ਤਰ੍ਹਾਂ, ਸਾਡੇ ਖੁਦ ਦੇ ਕੰਮ ਇਸ ਤਰ੍ਹਾਂ ਦੇ
0: ਆ ਕਿ
1: ਸਵੇਰੇ ਕੰਮ ਮਿਲਦਾ ਸਾਨੂੰ ABC,
0: ਹਾਂਜੀ,
1: ਸ਼ਾਮ ਤੱਕ ਉਹ ਹੋ ਜਾਂਦਾ XYZ,
0: ਓ ਜ਼ੀ ਬ੍ਰੋ,
1: ABC ਪੂਰਾ ਹੁੰਦਾ
0: ਨਾ XYZ
1: ਪੂਰਾ ਹੁੰਦਾ। ਇਹ ਗੱਲਬਾਤ ਨੂੰ ਅੱਗੇ ਵਧਾਉਣ ਲਈ ਮੈਂ ਸੋਚਿਆ ਕਿ ਇੱਕ ਵਿਸ਼ੇਸ਼ਗਿਆ ਹੋਰ, ਨਦੀਓਂ ਪਾਰ ਸ਼ਹਿਰੋਂ ਪਾਰ,
0: ਜੋਸ਼ੀ
1: ਆ, ਮੈਨੂੰ ਮੁਸ਼ਕਿਲ ਲੱਗਦਾ,
0: ਨਹੀਂ
1: ਜੋਸ਼ੀ ਆ,
0: ਹਾਂਜੀ,
1: ਚਲੋ ਇਹਨੂੰ ਜੋ ਮਰਜ਼ੀ ਸਮਝ ਲਓ ਜੀ, ਅਸੀਂ ਸੱਤ ਸਮੁੰਦਰੋਂ ਪਾਰ ਇੱਕ ਬਹੁਤ ਤਗੜਾ ਵਿਸ਼ੇਸ਼ਗਿਆ ਲੈ ਕੇ ਆਏ ਹਾਂ ਤੁਹਾਡੇ ਨਾਲ ਬੋਇਜ਼ ਮੀਟਅਪ ਦੇ ਉੱਪਰ, ਗੱਲਬਾਤ ਇਹ ਤੋਰਨ ਲਈ, ਇਹ ਗੱਲ ਦੱਸਣ ਲਈ, ਸਾਨੂੰ ਇਹਦਾ ਕੋਈ ਪ੍ਰੋਪਰ ਇੱਕ ਸਟਰਕਚਰ ਦੇਣ ਲਈ,
0: ਕੰਮ
1: ਸ਼ੁਰੂ ਕਰਕੇ ਕੋਈ ਵੀ ਅਸੀਂ ਕੰਪਲੀਟ ਕਿਉਂ ਨਹੀਂ ਕਰ ਪਾ ਰਹੇ। ਸਾਡੇ ਨਾਲ ਬਣੇ ਹੋਏ ਨੇ, ਨਾਮ ਦੱਸੋ ਬਣੀ ਜੀ,
0: ਨਾਮ ਦੱਸੋ, ਬਲਕੀਰ ਸਿੰਘ,
1: ਅਬੇ ਯਾਰ
0: ਜਿਹੜੇ ਬਣੇ
1: ਇਹ ਵੀ ਨਹੀਂ ਪੂਰਾ ਹੋਇਆ, ਪਰ
0: ਪੂਰਾ ਹੋਣੀ ਨਹੀਂ,
1: ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਹੈ ਹਰਮਨ ਖਹਿਰਾ
0: ਜੀ। ਬਿਲਕੁਲ ਜੀ, ਹਰਮਨ ਖਹਿਰਾ ਜੀ, ਤੁਸੀਂ ਆਨ ਏਅਰ, ਬਾਕੀ ਤੁਹਾਡੇ ਬਾਰੇ ਬਾਅਦ ਦੱਸਦੇ ਹਾਂ, ਪਹਿਲਾਂ ਸੁਣਾਓ ਆਪਣੀ ਹਰਮਨ ਪਿਆਰੀ ਆਵਾਜ਼।
2: ਸਤਿ ਸ੍ਰੀ ਅਕਾਲ ਜੀ,
0: ਮੈਨੂੰ ਲੱਗਾ ਕਬਰ ਸ਼ੁਰੂ ਕਰਨ ਲੱਗੀ ਜਾਂਦੀ, ਵੇਖੀ ਕਿਤੇ ਭਰਾ,
1: ਐਕਸਾਈਟਮੈਂਟ
2: ਰੇਡੀਓ, ਹਾਂਜੀ ਰੇਡੀਓ, ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵੀ ਮੇਰੇ ਵੀਰ ਮਿੱਤਰ ਭਰਾ ਭੈਣ ਘਰਾਂ ਤੋਂ ਸੁਣ ਰਹੇ ਹੋ, ਕਾਰਾਂ ਤੋਂ ਸੁਣ ਰਹੇ ਹੋ, ਟਰੱਕਾਂ ਤੋਂ ਸੁਣ ਰਹੇ ਹੋ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਨਾ ਕਿ ਮੈਂ ਹੁਣ ਪ੍ਰਿਪੇਅਰ ਕਰਕੇ ਆ, ਅੱਗੇ ਬਲਕੀਰਤ ਭਾਜੀ ਤੁਸੀਂ ਸੰਭੋ।
0: ਯਾਰ ਵੇਖੋ ਜਿਹੜੇ ਕੁਰਸੀਆਂ ਤੇ ਬੈਠੇ ਤੁਹਾਡੇ ਨਾਲ ਗੱਲ ਕਰ ਲਈ, ਉਹਨਾਂ ਨੂੰ ਕੋਈ ਪਿਆਰ ਨਹੀਂ, ਕੋਈ
1: ਸਤਿ ਸ੍ਰੀ ਅਕਾਲ ਨਹੀਂ,
0: ਗੁੱਡ ਆਫਟਰਨੂਨ,
1: ਵੈਰੀ ਗੁੱਡ,
0: ਵੈਰੀ ਗੁੱਡ, ਉਹ ਵਿਚਾਰੇ
2: ਮੈਂ ਉਹਨਾਂ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀਗਾ, ਕ੍ਰਿਸ਼ਨਾ ਜੀ ਮੈਂ ਉਹ ਅੰਕਲ ਵਾਂਗੂ ਤਾਂ ਨਹੀਂ ਸਾਊਂਡ ਕਰ ਰਿਹਾ ਸੀ ਜਿਹੜਾ ਦੀ ਅੱਜ ਕੱਲ ਵੀਡੀਓ ਬੜੀ ਮਸ਼ਹੂਰ ਹੁੰਦੀ ਹੈ ਮੇਰੇ ਵੱਲੋਂ ਯਾਨੀ ਕਿ ਕੈਪਟਨ ਜੇਜੇ ਸਿੰਘ ਵੱਲੋਂ ਸਤਿ ਸ੍ਰੀ ਅਕਾਲ
3: ਬਿਲਕੁਲ ਜੀ ਮੈਨੂੰ
2: ਤਰੱਕੀਆਂ ਕਰ ਕੈਪਟਨ ਜੇਜੇ ਸਿੰਘ
0: ਤੁਸੀਂ ਪਤਾ ਕਿਹਦੇ ਵਰਗੇ ਲੱਗਣ ਦੇ
3: ਨਹੀਂ ਨਹੀਂ ਮੇਰੀ ਵੋਟ ਤੇ ਹੈ ਇਸ ਗੱਲ ਤੇ
0: ਤੁਸੀਂ ਉਹ ਵੀਡੀਓ ਨੀ ਵੇਖੀ ਹੋਣੀ ਕ੍ਰਿਸ਼ਨਾ ਜੀ ਪਰ ਜਿੰਨੇ ਵੇਖੀ ਉਹ ਸਮਝ ਸਕਦਾ ਇੱਕ ਅੰਕਲ ਹੈਗੇ ਮਸਾਜ ਚੇਅਰ ਤੇ ਬਹਿ ਕੇ ਵੀਡੀਓ ਭੇਜੀ ਉਹਨਾਂ ਨੇ ਵੇਖੀ ਤੁਸੀਂ
3: ਮੈਂ ਇੱਕ ਵੀਡੀਓ ਦੀ ਗੱਲ ਹੋ ਰਹੀ ਮੈਂ ਇੱਕ ਵੀਡੀਓ ਦੇਖੀ ਹੈ ਇੱਕ ਅੰਕਲ ਜੀ ਆ ਅੱਜ ਕੱਲ ਉਹ ਰੈਸਲਿੰਗ ਦੇ ਬਾਰੇ ਗੱਲ ਕਰਦੇ ਆ ਉਹ ਦੇਖੀ ਆ ਕੇਨ ਇੰਨਾ ਜੰਗਲੀ ਹੋ ਗਿਆ ਸੀ
0: ਮੇਰਾ ਇੰਟਰਸਟ ਨਹੀਂ ਅੰਕਲਾਂ ਚ ਆ ਗਿਆ
3: ਕੇਨ ਇੰਨਾ ਜੰਗਲੀ ਹੋ ਗਿਆ ਸੀ ਉਹਨੇ ਅੰਡਰਟੇਕਰ ਨੂੰ ਚੱਕ ਕੇ ਠਾਂ ਮਾਰਿਆ
0: ਨਾ ਵੇਖਿਆ ਕਰੋ ਇਹੋ ਜਿਹੀਆਂ ਚੀਜ਼ਾਂ ਮੈਂ ਵੀ ਆਖਾਂ ਦਿਨੋਂ ਦਿਨ ਬਦਲਦੇ ਕਿਉਂ ਜਾਂਦੇ ਤੁਸੀਂ
3: ਨਹੀਂ ਨਹੀਂ ਪਰ ਗੱਲਬਾਤ ਬਈ ਦੇਖੋ ਥੋੜਾ ਜਿਹਾ ਤੇ ਕੱਟ ਸੀ ਰੱਖੀ ਦੀ ਹੁੰਦੀ ਹੈ ਭਰਾ
0: ਓ ਸੋਰੀ ਸੋਰੀ ਇਹ ਵਾਲੀ ਗੱਲ ਨਹੀਂ ਕਰਨੀ
3: ਨਹੀਂ ਨਹੀਂ ਆਪਾਂ ਇਹ ਗੱਲ ਕਰਨੀ ਹੈ ਜਿਹੜਾ ਮੁੰਡਾ ਆਪਾਂ ਐਡ ਕੀਤਾ ਉਹਨੂੰ ਹਾਲ ਚਾਲ ਪੁੱਛੋ
0: ਹਾਂ ਮਾਈ ਲਵ ਹਾਊ ਆਰ ਯੂ
3: ਹਾਊ ਆਰ ਯੂ ਬ੍ਰਦਰ
0: ਹਾਊ ਆਰ ਯੂ ਗੋਇੰਗ
3: ਤੁਸੀਂ ਆ ਸਾਡੇ ਨਾਲ ਕਿਹੜੀ ਸਾਂਝ ਪਾਣ ਆਏ
2: ਹੋ ਪਹਿਲਾਂ ਜੀ ਕ੍ਰਿਸ਼ਨਾ ਜੀ ਕਦੇ ਵਿਸ਼ੇਸ਼ਗਿਆ ਕਹਿੰਦੇ ਸੀ ਕਦੇ ਪੰਡਿਤ ਕਹਿੰਦੇ ਸੀਗੇ ਇਹ ਐਕਚੁਅਲ ਚ ਰੋਲ ਸਾਡੇ ਕੋਲੋਂ ਵੀ ਨਹੀਂ ਸੈੱਟ ਹੋਇਆ ਮੇਰਾ ਰੇਡੀਓ ਹਾਂਜੀ ਦੇ ਵਿੱਚ ਕੀ ਰੋਲ ਹੈ ਇਹ ਸੈੱਟ ਹੀ ਨਹੀਂ ਹੋਇਆ ਕਦੇ
0: ਹਾਏ ਓਏ ਹੁਣ ਆਪਾਂ ਗੱਲ ਕਹਿਤੀ ਨਾ
2: ਹਨਾ ਆਪਾਂ ਯਾਰੀ ਦੋਸਤੀ ਦੇ ਵਿੱਚ ਹੀ ਕੰਮ ਕਰਦੇ ਰਹੇ ਤੇ ਹੁਣ ਪਰ ਜਦੋਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਮਿਲਣਾ ਹੁੰਦਾ ਕਿ ਗੱਲ ਕਰਨੀ ਹੁੰਦੀ ਕਿ ਤੁਸੀਂ ਰੇਡੀਓ ਹਾਂਜੀ ਚ ਕੀ ਕਰਦੇ ਹੋ ਫਿਰ ਮੈਂ ਪੋਲੇ ਜੇ ਮੂੰਹ ਨਾਲ ਕਹਿ ਦਿੰਦਾ ਹੁੰਦਾ ਆਈ ਐਮ ਹੈਡ ਆਫ ਆਪਰੇਸ਼ਨਸ ਇੰਡੀਆ ਡਿਵੀਜ਼ਨ ਯੂ ਨੋ
3: ਓ ਬਿਊਟੀਫੁਲ ਬਿਊਟੀਫੁਲ
0: ਭਰਾਵਾ ਇਹ ਤੇ ਤੂੰ ਟੁੱਟੀ ਜੀ ਗੱਲ ਕਹਿ ਕੇ ਤੇ ਸਭ ਤੋਂ ਵੱਡੀ ਪੋਸਟ ਦੱਸ ਗਿਆ ਵਾਹ
3: ਕੀ ਬਾਤ
0: ਹੈ ਇਹ ਤਰੀਕਾ ਬੜਾ ਵਧੀਆ ਰੱਖਿਆ
3: ਇਹ ਵਧੀਆ ਹੈ ਇੰਡੀਆ ਡਿਵੀਜ਼ਨ ਵਾਲੇ ਕਹਿਤਾ ਦੇਖ ਲੈ ਅਸੀਂ ਕਹਿ ਹੀ ਨਹੀਂ ਸਕਦੇ
0: ਅਸੀਂ ਤਾਂ ਡਿਵੀਜ਼ਨ ਦਾ ਪਤਾ ਹੀ ਨਹੀਂ ਸਾਨੂੰ
3: ਅਸੀਂ ਸਬਰਬ ਵੰਡ ਲੈਣੇ ਆਪਸ ਚ ਤੂੰ ਕਹਿ ਤੂੰ ਕੈਰਲਾਈਨ ਸਪ੍ਰਿੰਗ ਕਹਿ ਦਿਆ ਕਰ
0: ਉਹਨੂੰ ਤਾਂ ਡਿਸਕ੍ਰਾਈਬ ਦਿਸ ਸਪੈਲਿੰਗ ਮਾਂ ਆਏ
3: ਨਹੀਂ ਵੀ ਠੀਕ ਹੈ ਪਰ ਗੱਲ ਨੂੰ ਗੱਲਬਾਤ ਨੂੰ ਅੱਗੇ ਤੋਰਦਾ ਹੋਇਆ ਅੱਜ ਜੀ ਆਪਣਾ ਟੌਪਿਕ ਇਹ ਹੈ ਹਰਮਨ ਜੇ ਤੁਸੀਂ ਸਾਡੇ ਨਾਲ ਜੁੜੇ ਪਏ ਸੀਗੇ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਵਾਂ ਅੱਜ ਦਾ ਸਾਡਾ ਟੌਪਿਕ ਹੈ ਕਿ ਅਸੀਂ ਕੋਈ ਵੀ ਕੰਮ ਕਾਰ ਨਜਿੱਠਦੇ ਹਾਂ ਕਿ ਬਈ ਅੱਜ ਮੈਂ ਸੁਬਾਹ ਉੱਠੂੰਗਾ ਗੁੱਡ ਬੱਚਾ ਬਣੂੰਗਾ ਤੇ ਮੈਂ ਅੱਜ ਜਿਹੜੀ ਜਿਹੜੀ ਲਿਸਟਾਂ ਬਣਾਈਆਂ ਸੀ ਨਾ ਜਿਹਨੇ ਮੈਨੂੰ ਮਿਲੀਅਨੇਅਰ ਬਿਲੀਅਨੇਅਰ ਤੇ ਟ੍ਰਿਲੀਅਨੇਅਰ ਬਣਾ ਦੇਣਾ ਇਲੋਨ ਮਸਕ ਨੇ 4 ਸਾਲ ਬਾਅਦ ਆ ਜਾਣਾ ਕਿ ਭਾਜੀ ਲੋਨ ਦੀ ਸਖ਼ਤ ਜ਼ਰੂਰਤ ਹੈ ਤੁਸੀਂ ਕਹੋਗੇ ਕੋਈ ਨਹੀਂ ਯਾਰ ਉੱਦਾਂ ਹੀ ਲੈ ਜਾ ਤੂੰ ਭਰਾ ਹੈ ਆਪਣਾ ਇਹ ਵਾਲੀ ਚੀਜ਼ਾਂ ਅਸੀਂ ਪੂਰਨ ਨਹੀਂ ਕਰ ਪਾਉਂਦੇ ਕਿ ਤੁਹਾਡੇ ਨਾਲ ਵੀ ਇਹ ਵਾਲੀ ਸੇਮ ਸਿਮਿਲਰ ਪ੍ਰੋਬਲਮ ਹੈ ਡੂ ਯੂ ਫੀਲ ਵੈਰੀ ਮੱਚ ਮੋਟੀਵੇਟਡ ਇਨ ਦਾ ਮਾਰਨਿੰਗ ਐਂਡ ਬਾਏ ਦ ਈਵਨਿੰਗ ਯੂ ਆਰ ਲਾਈਕ ਕਿ ਕੋਈ ਨਹੀਂ ਕੱਲ ਦੇਖਾਂਗੇ
2: ਬਿਲਕੁਲ ਬਿਲਕੁਲ ਨਹੀਂ ਮੈਂ ਡਿਸਅਪੁਆਇੰਟ ਮੈਂ ਮਾਰਨਿੰਗ 'ਚ ਹੀ ਹੋ ਜਾਂਦਾ ਰਾਤ ਨੂੰ ਮੈਂ ਪੂਰਾ ਰਾਤ ਨੂੰ ਮਿੱਥ ਕੇ ਸੌਂਦਾ ਹੈ ਕਿ ਕੱਲ੍ਹ ਆਹ ਗੱਲ ਕਰਾਂਗੇ ਪਰ ਇਹਦੇ ਵਿੱਚ ਨਾ ਇੱਕ ਕ੍ਰਿਸ਼ਨਾ ਜੀ ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਕਦੇ ਕਦੇ ਆਪਾਂ ਨਾ ਮਿੱਥੀ ਚੀਜ਼ਾਂ ਵੱਡੀਆਂ ਲੈਂਦੇ ਹਾਂ ਆਪਾਂ ਐਕਸਪੈਕਟੇਸ਼ਨਸ ਹੀ ਕਈ ਚੀਜ਼ਾਂ ਤੋਂ ਬੜੀਆਂ ਵੱਡੀਆਂ ਲਾ ਲੈਂਦੇ ਹਾਂ ਆਪਾਂ ਮਿੱਥੀ ਲੈਂਦੇ ਹਾਂ ਕਿ ਮੈਂ ਆਹ ਚੀਜ਼ ਨੂੰ ਇੰਨੇ ਸਮੇਂ 'ਚ ਪ੍ਰਾਪਤ ਕਰ ਲੈਣਾ ਸੋ ਆਪਾਂ ਜਦੋਂ ਉਸ ਗੋਲ ਦੇ ਨਾਲ ਕੰਪੇਅਰ ਕਰਦੇ ਹਾਂ ਆਪਾਂ ਨੂੰ ਲੱਗਦਾ ਕਿ ਆਪਾਂ ਕੁਝ ਅਚੀਵ ਨਹੀਂ ਕੀਤਾ ਪਰ ਜੇ ਆਪਾਂ ਗੋਲ ਨਾ ਕੋਈ ਮਿੱਥਿਆ ਹੁੰਦਾ ਆਪਾਂ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਪਹੁੰਚੇ ਜੇ ਇਹ ਚੀਜ਼ਾਂ ਵੇਖੀਏ ਤੇ ਆਪਾਂ ਕਾਫੀ ਕੁਝ ਕੀਤਾ ਹੀ ਹੁੰਦਾ ਆ ਵਿਹਲੇ ਤੇ ਮਤਲਬ ਮੈਨੂੰ ਨੀ ਲੱਗਦਾ ਵਿਹਲਾ ਬਹਿਣ ਵਾਲਾ ਬੰਦਾ ਵੀ ਕੁਝ ਨਾ ਕੁਝ ਸੋਚਦਾ ਰਹਿੰਦਾ ਆ ਕੁਝ ਨਾ ਕੁਝ ਕਰਦਾ ਰਹਿੰਦਾ ਆ ਇਹ ਗੱਲ ਤੇ ਹੈਗੀ ਆ
3: ਮਾੜੀ ਮਿਸਾਲ ਬਣ ਰਿਹਾ
2: ਦੇਖ ਰਿਹਾ
3: ਆਸੇ ਪਾਸੇ ਰਿਸ਼ਤੇਦਾਰ ਕਹਿੰਦੇ ਬੇਟਾ ਇਹਦੇ ਵਰਗਾ ਨਹੀਂ ਮੰਨਣਾ
0: ਵੇਖੋ ਗੱਲਾਂ ਬਾਤਾਂ ਦੀ ਚਰਚਾ ਤੇ ਬਣ ਰਿਹਾ ਨਾ ਹੁਣ ਤੁਹਾਡੇ ਮੇਰੇ ਵਰਗੇ ਗੱਲਾਂ ਤੇ ਕਰਨ ਹੈ ਵੀ ਉਹ ਵਿਹਲਾ ਬੈਠਾ ਰਹਿੰਦਾ
3: ਇਹ ਵੀ ਗੱਲ ਕੁਸ਼ਤੀ
0: ਕਰ ਹੀ ਰਿਹਾ
3: ਤੇ ਬਲਕੀਰਤ ਜੀ ਤੁਹਾਡੀ ਕੀ ਸੋਚ ਹੈ ਇਹਦੇ ਬਾਰੇ ਹਾਊ ਡੂ ਯੂ ਫੀਲ ਅਬਾਊਟ ਇਟ
0: ਕਿ ਤੁਸੀਂ ਕਹਿੰਦੇ ਹੋ ਕਿ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਆ
3: ਹਾਂ ਕਿ ਮਤਲਬ ਸਵੇਰੇ ਬੜੀ ਮੋਟੀਵੇਸ਼ਨ ਹੁੰਦੀ ਕਿ ਅੱਜ ਯਾਰ ਜਿੰਨੇ ਕੰਮ ਇਹ ਰੁਕੇ ਪਏ ਆ ਟਲੇ ਪਏ ਆ ਟਾਲੇ ਪਏ ਆ ਆਪ ਹੀ ਇਹ ਅੱਜ ਮੁਕਾ ਦੇਣੇ ਆ ਤੇ ਅੱਜ ਜਿਸ ਰਾਜ ਵੀ ਆਪਾਂ
0: ਕੋ ਹੁੰਦਾ ਤੇ ਐਵੇਂ ਤੁਹਾਨੂੰ ਕਵਾਂ ਸਾਰਿਆਂ ਨੂੰ ਹੀ ਹੁੰਦਾ ਹੋਊਗਾ ਵੀ ਮੈਂ ਆਹ ਕੰਮ ਜਿਹੜਾ ਇਹ ਕਰ ਲਾਂ ਕੋਈ ਵੀ ਭਾਵੇਂ ਆਪਾਂ ਕਹਿ ਜ਼ਰੂਰ ਦਈਏ ਹੁਣ ਵੀ ਨਹੀਂ ਸਾਨੂੰ ਵੇਟ ਕਰਨੀ ਚਾਹੀਦੀ ਹੈ ਜਾਂ ਸਮੇਂ ਨਾਲ ਕਰਨਾ ਚਾਹੀਦਾ ਪਰ ਹਰ ਇੱਕ ਦਾ ਸੁਭਾਅ ਹੀ ਇੱਦਾਂ ਦਾ ਵਾ ਵੀ ਉਹਨੂੰ ਲੱਗਦਾ ਵੀ ਸਵੇਰੇ ਉੱਠ ਕੇ ਤੇ ਮੈਂ ਆਹ ਚੀਜ਼ ਕਰ ਲੈਣੀ ਆ ਪਰ ਹੁਣ ਮੈਨੂੰ ਜਿਹੜੀ ਮੇਰੀ ਆਪਣੀ ਆਵਾਜ਼ ਦੀ ਡਬਲਿੰਗ ਆਉਣ ਡੀ ਹਰਮਨ ਜੀ ਤੁਸੀਂ ਇੱਧਰੋਂ ਮਾੜਾ ਜਿਹਾ ਚੈੱਕ ਕਰੋ ਤੁਸੀਂ ਕੁਛ ਉੱਤੇ ਥੱਲੇ ਤੇ ਨਹੀਂ ਕੀਤਾ ਇੱਧਰੋਂ
2: ਨਹੀਂ ਜੀ ਮੇਰੇ ਵੱਲੋਂ ਤੇ ਠੀਕ ਆ ਜਾਂ ਫਿਰ ਇੱਦਾਂ ਕਰ ਸਕਦੇ ਆ ਕਿ ਮਾਈਕ ਮਿਊਟ ਕਰ ਸਕਦੇ ਆ ਮੇਰੇ ਵੱਲੋਂ ਨਹੀਂ ਹੋ ਰਿਹਾ ਕੁਛ
0: ਨਹੀਂ ਪਰ ਹੁਣ ਠੀਕ ਹੋ ਗਿਆ ਆਪੇ ਹੀ
3: ਨਾ
0: ਤੁਸੀਂ ਕਰੋ ਹੰਗਾ ਤੁਸੀਂ ਕਰੋ ਕੁਛ ਨਹੀਂ ਗੱਲ
3: ਹੈਲੋ ਹੈਲੋ ਹੈਲੋ ਹੈਲੋ ਕੈਸੇ ਹੈ ਆਪ
0: ਫੇਰ ਕਰੋ
2: ਬੜੀਆ ਜੀ ਬੜੀਆ ਵਧੀਆ ਆਵਾਜ਼ ਆ ਰਹੀ ਹੈ ਮੈਨੂੰ
3: ਆਵਾਜ਼ ਤਾਂ ਠੀਕ ਆ ਰਹੀ ਹੈ ਪਰ ਮੈਂ ਕਿਹਾ ਬਲਕੀਰਤ ਨਾਲ ਥੋੜੀ ਡਬਲਿੰਗ ਚੱਲਦੀ ਪਈ ਹੈ ਇਹਦੇ ਨਾਲ ਡਬਲਿੰਗ ਵੀ ਤਾਂ ਚੱਲਦੀ ਪਈ ਹੈ ਇਹ ਸਿਸਟਮ ਹੀ ਜਾਂਦਾ ਚੁੱਪ ਰਿਹਾ ਯਾਰ ਤੂੰ ਬਹੁਤਾ ਬੋਲਣਾ
2: ਇਹ ਡਬਲ ਮਾਈਂਡਡ ਹੈ ਇਹ ਸਾਡੀ ਟੀਮ ਦਾ ਬੰਦਾ ਡਬਲ ਮਾਈਂਡਡ ਹੈ
3: ਇਹਨੂੰ ਬਣਾ ਦਿੱਤਾ ਗਿਆ
0: ਹਾਂ
2: ਇਹਨੂੰ ਬਣਾ ਦਿੱਤਾ
0: ਮੈਨੂੰ ਡਬਲ ਕਰ ਦਿੱਤਾ ਗਿਆ।
1: ਇਹ ਉਹ ਪੱਥਰ ਦੀ ਮੂਰਤ ਹੈ ਜਿਹੜੀ ਡਬਲ ਮਾਈਂਡਡ ਬਣ ਚੁੱਕੀ ਹੈ।
0: ਮੈਂ ਮਾਈਕ ਖੋ ਕੇ ਨਾ ਇੱਦਾਂ ਕਰ ਲੈਣਾ,
3: ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ। ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ ਜਦ ਤੱਕ ਆਪਾਂ ਰੇਡੀਓ ਦਾ ਸ਼ੋਅ ਕਰਦੇ ਪਏ ਹਾਂ।
0: ਮੈਂ ਜਿਹੜੀ ਗੱਲ ਕਰਨ ਡਿਆ ਕਿ ਆਪਾਂ ਇਹ ਸੋਚ ਲੈਂਦੇ ਕਿ ਇਦੋਂ ਕਰਨਾ ਉਦੋਂ ਕਰਨਾ, ਪਰ ਹੁਣ ਤਾਂ ਆਪਾਂ ਨੂੰ ਇੱਦਾਂ ਹੀ ਆ ਵੀ ਸਵੇਰੇ ਉੱਠੇ ਤੇ ਹੋ ਰਹੀ ਆ ਚੀਜ਼ ਸਵੇਰੇ ਕਰਨੀ ਤੇ ਕਰਨੀ ਆ, ਪਰ ਉਹ ਨਹੀਂ ਹੁੰਦੀ ਮੇਰੇ ਨਾਲ ਤੇ ਅਕਸਰ ਹੀ ਹੁੰਦਾ। ਪਰ ਮੇਰੀ ਹੋ ਜਾਂਦੀ ਆ, ਮੈਂ ਇਹ ਨਹੀਂ ਕਹਿੰਦਾ ਵੀ ਹੁੰਦੀ ਨਹੀਂ, ਉਹ ਹੋ ਜਾਂਦੀ ਆ ਟਾਈਮ ਪਾ ਕੇ, ਪਰ ਉਹ ਹੋ ਜੇ ਪਰ ਨੈਕਸਟ ਵਾਰੀ ਫਿਰ ਵੀ ਨਹੀਂ ਮੈਨੂੰ ਸਮਝ ਆਉਂਦੀ ਇਹ ਗੱਲ ਦੀ ਵੀ ਉਹ ਟਾਈਮ ਪਾ ਕੇ ਹੋਣੀ ਆ, ਫਿਰ ਮੈਨੂੰ ਲੱਗਦਾ ਵੀ ਨਹੀਂ ਇਹ ਹੋ ਜਾਣੀ ਚਾਹੀਦੀ ਸੀ, ਇਹ ਹੋ ਜੇ, ਇਹ ਪ੍ਰੋਬਲਮ ਹੈਗੀ ਆ, ਪਤਾ ਨਹੀਂ ਮੇਰੇ ਕੱਲੇ ਚ।
2: ਤੁਸੀਂ ਨਿਊ ਈਅਰ ਦੇ ਰੈਜ਼ੋਲੂਸ਼ਨ ਤੁਸੀਂ ਰੱਖਦੇ ਹੋ ਲੈਂਦੇ ਹੋ ਬਲਕੀਰਤ ਜੀ?
0: ਅੱਜ ਮੈਨੂੰ ਲੱਗਦਾ 26 ਕਿ ਨਿਊ ਈਅਰ ਹੋ ਗਏ ਮੇਰੇ ਤੇ ਅੱਜ ਤੱਕ ਤੇ ਲਿਆ ਨਹੀਂ ਰੈਜ਼ੋਲੂਸ਼ਨ।
3: ਅੱਛਾ ਕਦੀ ਇਹ ਬੱਜਾ ਆ, ਠੀਕ ਹੈ ਗੁੱਡ,
0: ਹਾਂਜੀ ਕੋਈ ਰੈਜ਼ੋਲੂਸ਼ਨ
2: ਇਹ ਵੀ ਠੀਕ ਆ।
3: ਹਾਂ ਨਹੀਂ ਸਹੀ ਆ, ਮੈਂ ਤੇ ਮਤਲਬ ਜਦ ਤੱਕ ਠੀਕ ਠੀਕ ਹੋਸ਼ ਨਹੀਂ ਆ ਗਿਆ ਤਦ ਤੱਕ ਤਾਂ ਸੀ ਚਾ
0: ਕਿ ਬਾਜ ਦੀ ਤੁਹਾਡੀ ਵੀ ਡਬਲਿੰਗ ਸ਼ੁਰੂ ਹੋ ਗਈ,
3: ਡਬਲਿੰਗ ਸ਼ੁਰੂ ਹੋ ਗਈ ਬਸ ਯਾਰ ਦੇਖੋ ਮਾੜੀ ਗੱਲ।
0: ਮਤਲਬ ਪਤਾ ਨਹੀਂ ਹੁਣ ਵੇਖੋ ਸਾਰਾ ਕੁਝ ਸਵੇਰ ਦਾ ਕਰਨ ਡੇ ਆ, ਉਹੋ ਹੀ ਬਟਨ ਨੇ,
1: ਉਹੀ ਮਾਈਕ ਨੇ, ਇਹ ਦਿਨ ਹੀ ਅੱਜ ਦਾ ਦਿਨ ਹੀ ਇਦਾਂ ਚੜਿਆ,
0: ਪਤਾ ਨਹੀਂ ਕਿਉਂ ਸਾਡੀ ਵਾਰੀ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਣੀ ਹੁੰਦੀ ਵਿੱਚ,
3: ਸਾਡੀ ਵਾਰੀ ਬਿਮਾਰੀ ਪੈ ਗਈ ਹੈ।
0: ਹਾਏ ਇਹ ਤੇ ਤੁਸੀਂ ਸ਼ੇਰ ਵਾਲੇ ਪਾਸੇ
3: ਉਹ ਸ਼ੇਰੋ ਸ਼ਾਇਰੀ ਵੀ ਗਾਇਸ, ਤੁਹਾਨੂੰ ਸ਼ੇਰੋ ਸ਼ਾਇਰੀ ਵੀ ਅੱਜ ਸੁਣਾਵਾਂਗੇ। ਵਧੀਆ ਵਧੀਆ,
0: ਇੱਕ ਚੀਜ਼ ਪਹਿਲਾਂ ਆਪਾਂ ਕਰ ਲਈਏ, ਕੁਇਕ ਟਰਾਈ ਕਰ ਲਈਏ ਕਿ ਹਰਮਨ ਜੀ ਤੁਸੀਂ ਸਪੀਕਰ ਤੇ ਲਾਇਆ ਫੋਨ ਕਿ ਕਿੱਦਾਂ, ਮੈਨੂੰ ਮਾੜਾ ਜਿਹਾ ਦੱਸੋਗੇ ਵੀ ਕਿੱਦਾਂ ਤੁਸੀਂ?
2: ਮੈਂ ਆਪਣੇ ਹੈਡਫੋਨ ਲਾਏ ਹੋਏ ਆ ਜੀ, ਤੇ ਨਾਲ ਮੈਂ ਆਪਣੇ ਮਾਈਕ ਦੂਸਰਾ ਐਕਸਟਰਨਲ ਯੂਜ਼ ਕਰ ਰਿਹਾ, ਸੋ ਮੈਂ ਮਿਊਟ ਵੀ ਕਰਕੇ ਦੇਖ ਲੈਂਦਾ, ਉਹਦੇ ਨਾਲ ਜੇ ਤੁਹਾਨੂੰ ਫਰਕ ਪੈਂਦਾ ਮੈਂ ਮਿਊਟ ਕਰ ਰਿਹਾ ਹਾਂ।
0: ਨਹੀਂ ਨਹੀਂ ਮਿਊਟ ਨਹੀਂ ਕਰਨਾ, ਤੁਸੀਂ ਵੇਖੋ ਤੁਸੀਂ ਰਹਿਣਾ ਸਾਡੇ ਨਾਲ ਕਨੈਕਟਡ ਹੀ ਆ, ਇਹ ਨਹੀਂ
1: ਮੈਂ ਤਾਂ ਲੋਕਾਂ ਨੂੰ ਕਹਿੰਦਾ ਸ਼ਾਇਰੀ ਸੁਣਾਏ, ਆਪਣੇ ਆਪ ਨੂੰ ਸੁਣਾ ਕੇ ਚੱਲ ਜਾਊਗਾ
0: ਵੀਰ, ਅਸੀਂ ਸਾਹ ਸੁਣਦੇ ਤੁਹਾਡੇ, ਇੱਦਾਂ ਨਹੀਂ ਹੁੰਦਾ, ਢੱਕਣਾ ਤਾਂ ਆਨ ਏਅਰ ਹੀ
3: ਸਾਹ ਸੁਣਨੇ ਕਾਫੀ ਰੋਮਾਂਟਿਕ ਗੱਲ
2: ਨੂੰ ਇਹ ਵੀ ਦੱਸ ਦਈਏ ਕਿ ਜਦੋਂ ਅਸੀਂ ਸਵੇਰੇ ਯੂਟਿਊਬ ਤੇ ਲਾਈਵ ਕਰ ਰਹੇ ਸੀਗੇ
0: ਤੇ ਇਹ ਪਿੱਛੇ ਵਿਚਾਰੇ
2: ਜਦੋਂ ਤੁਹਾਨੂੰ ਪਾਰਟੀ ਆਵਾਜ਼ ਸੁਣ ਰਹੀ ਸੀਗੀ ਤੇ
0: ਨਹੀਂ ਇਦਾਂ ਨਾ ਕੋਈ ਇਦਾਂ ਨਾ ਕਿਤੇ ਉਹ ਸੌਰੀ ਤੁਹਾਡੀ ਗੱਲ ਕੱਟਣੇ ਆ, ਪਰ ਕੱਟਣੀ ਪੈਣੀ ਸੀ ਕਿਉਂਕਿ ਆਪਾਂ ਇਹ ਰਿਕਾਰਡਿੰਗ ਕਰਨ ਡੇ ਆ ਤੇ ਆਪਾਂ ਇਹ ਬਾਅਦ ਚ ਲਾਈਵ ਕਰਨਾ, ਤੇ ਸਰੋਤੇ ਉਹ ਸਮਝ ਲਓ ਵੀ ਕੋਈ ਵੀ ਦੇਣੀ ਸੀ ਉਹ ਪੁਰਾਣਾ ਲੰਘ ਚੁੱਕਾ ਡੇ,
3: ਇਹ ਕੈਸਾ ਪਿਆਰਾ ਦਿਨ ਥਾ।
2: ਹਾਂ, ਸੋ ਟੈਸਟਿੰਗ ਕਰਦੇ ਹੁੰਦੇ ਆ ਆਪਾਂ ਹਰ ਕੋਈ ਚੀਜ਼, ਜਿੱਦਾਂ ਆਪਾਂ ਲਾਈਵ ਦੀ ਅੱਜ ਟੈਸਟਿੰਗ ਕੀਤੀ ਕਿ ਆਪੇ ਅਸੀਂ ਯੂਟਿਊਬ ਦੇ ਉੱਤੇ ਵੀ ਲਾਈਵ ਹੋਈਏ ਕਿਉਂਕਿ ਅੱਗੇ ਜ਼ਮਾਨਾ ਵੀਡੀਓ ਦਾ ਹੀ ਹੈ, ਤੇ ਉਹਦੇ ਪਿੱਛੇ ਜੋ ਅੱਜ ਸਾਡੇ ਕੋਲੋਂ ਕੁਛ ਇੱਕ ਦੋ ਪ੍ਰੋਬਲਮਸ ਹੋਈਆਂ ਤੇ ਉਹ ਸਾਡਾ ਵਾਅਦਾ ਹੈ ਕਿ ਅਸੀਂ ਹੁਣ ਉਸ ਚੀਜ਼ ਨੂੰ ਟੈਕਲ ਕਰ ਲਿਆ, ਕੱਲ ਤੋਂ ਨਹੀਂ ਹੋਵੇਗੀ ਉਹ ਪ੍ਰੋਬਲਮਸ ਅੱਗੇ ਆਉਣ ਵਾਲੇ ਸਾਰੇ ਪ੍ਰੋਗਰਾਮਸ ਦੇ ਵਿੱਚ, ਕਿਉਂਕਿ ਮੇਰੇ ਨਾਲ ਟੈਕਨੀਕਲ
3: ਅੱਛਾ ਨਹੀਂ ਕਰੋ ਕੰਪਲੀਟ ਕਰੋ,
2: ਹੈਡ ਦਾ ਸਾਡੇ ਕੋਲ ਹੱਥ ਹੈ, ਟੈਕਨੀਕਲ ਹੈਡ ਸਾਡੇ ਨਾਲ ਹੈ, ਜਦੋਂ ਤੀਕਰ ਬਲਕੀਰਤ ਭਾਜੀ ਉਦੋਂ ਤੀਕਰ ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
3: ਨਹੀਂ ਮੈਂ ਸਮਝਿਆ ਤੁਸੀਂ ਇਹ ਗੱਲ ਤਾਂ ਛੇੜੀ, ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ,
2: ਉਹੀ ਸਮਝ ਲਓ ਕਿ
3: ਪਰ ਤੁਸੀਂ ਗੱਲ ਜਿਹੜੀ ਬਹੁਤ ਤਰੀਕੇ ਦੇ ਨਾਲ ਵਿਸ਼ੇਸ਼ਗ ਨੂੰ ਅਗੇਨ ਤੋਰਤੀ ਉਹਦੇ।
0: ਨਹੀਂ ਸਾਡੇ ਵੇਖੋ ਐਵੇਂ ਇਹਨਾਂ ਦੀ ਤੁਸੀਂ ਗੱਲ ਸੀਰੀਅਸ ਨਹੀਂ ਲੈਣੀ ਸਰੋਤੇ ਹੋ, ਕਿਉਂਕਿ ਐਵੇਂ ਕਹੀ ਜਾਂਦਾ ਵਿਚਾਰਾ, ਸਗੋਂ ਮੇਰੇ ਪਿੱਛੇ ਇਹਦਾ ਹੱਥ ਆ, ਹੱਥ ਤੇ ਕੀ ਐਵੇਂ ਗਲਤ ਹੋ ਜਾਂਦੀ ਇੱਦਾਂ ਦੀ ਚੀਜ਼, ਮਤਲਬ ਇੱਕ ਹੁੰਦਾ ਨਾ ਕਿ ਸਪੋਰਟ ਲਾ ਲਓ ਵੀ ਹਾਂ ਕ੍ਰਿਸ਼ਨਾ ਜੀ ਇੱਦਾਂ ਦੀ ਗੱਲ ਹੀ ਆ, ਤੁਹਾਡੀ ਸੋਚ ਗਲਤ ਆ, ਸਿੱਧੀ
3: ਮੈਂ ਕੁਛ ਨਹੀਂ ਬੋਲ ਰਿਹਾ, ਖੁਸ਼ੀ ਰਹੋ ਰਾਜ਼ੀ ਬਾਜ਼ੀ ਰਹੋ। ਖੈਰ ਗੱਲ ਨੂੰ ਅੱਗੇ ਤੋਰਦੇ ਹੋਏ ਜੀ, ਪੁਆਇੰਟ ਆਪਣਾ ਅਗੇਨ, ਸੋਰੀ ਗਾਇਸ ਅਗੇਨ, ਅੱਜ ਥੋੜਾ ਜਿਹਾ ਕੇਓਸ ਹੈ, ਬੇਅਰ ਵਿਦ ਮੀ, ਪਰ ਆਪਾਂ ਹੌਲੀ ਹੌਲੀ ਇਹਨੂੰ ਥੋੜਾ ਸਟਰਕਚਰ ਦੇਵਾਂਗੇ।
0: ਮਾਫੀ ਚਾਹੁੰਦਾ ਆਪਣੇ ਇੱਕ ਗੱਲ ਕਰ ਸਕਦਾ, ਮਾਫੀ ਪਲੀਜ਼, ਮਾਫੀ ਹਰਮਨ ਜੀ, ਤੁਸੀਂ ਇੱਕ ਰਿਕੁਐਸਟ ਆ, ਪਲੀਜ਼ ਆਪਣਾ ਮਾਈਕ ਕਰ ਦਿਓ ਬੰਦ ਤੇ ਆਪਣੇ ਹੈਡਫੋਨ ਲਾਓ, ਆਪਣਾ ਫੋਨ ਚੁੱਕੋ, ਉਹਨੂੰ ਕਰੋ ਆਪਣਾ ਮਤਲਬ ਨੋਰਮਲ, ਜਿੱਦਾਂ ਆਪਾਂ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਹਾਂ ਉਦਾਂ ਕਰੋ, ਵੇਖਿਓ ਕਿੰਨਾ ਮਜ਼ਾ ਆਉਂਦਾ
2: ਕਰਿਓ ਫੋਨ ਤੇ ਗੱਲ ਕਰ।
0: ਹਾਂ ਮੇਰੇ ਕਹਿਣ ਤੇ ਇੰਨਾ ਕੁ ਕਰ ਦਿਓ ਪਲੀਜ਼, ਇਹ ਕਰ ਦਿਓ ਸਿੰਪਲ। ਤੁਸੀਂ ਜਿੱਦਾਂ ਮੰਨ ਲਓ ਆਪਾਂ ਜਿੱਦਾਂ ਕਰਦੇ ਰਹਿੰਦੇ ਹਾਂ ਰੋਜ਼ ਹੀ, ਸਾਰੀ ਦਿਹਾੜੀ ਲੱਗੇ,
2: ਮੈਂ ਤੁਹਾਨੂੰ ਕਾਲ ਲਾ ਰਿਹਾ,
0: ਇੱਦਾਂ ਹੀ ਲੱਗੀ ਕਾਲ ਲੱਗੀ। ਅੱਛਾ ਤੁਸੀਂ ਕੰਪਿਊਟਰ ਤੋਂ ਲਾਓਗੇ, ਓਕੇ ਲਾਓ ਲਾਓ ਲਾਓ, ਫੋਨ ਤੋਂ ਲਾਓ ਕਾਲ, ਆਪਾਂ ਉਹਨਾਂ 'ਚ ਤੁਹਾਡੀ ਵੇਟ ਕਰਦੇ ਹਾਂ। ਹਾਂਜੀ ਕ੍ਰਿਸ਼ਨਾ ਜੀ, ਆਪਾਂ ਹੁਣ ਵੇਟ,
3: ਹਾਂਜੀ ਮੈਂ ਭੁੱਲ ਗਿਆ ਮੈਂ
0: ਕਿੱਦਾਂ ਕਦੀ ਵੇਟ ਕੀਤੀ ਤੁਸੀਂ,
3: ਉੱਦਾਂ ਕਦੀ ਵੇਟ,
1: ਹਾਂ ਨਹੀਂ। ਅੱਛਾ ਵੈਸੇ ਇੱਥੇ ਹੀ ਹੁੰਦਾ, ਇਹ ਵੀ ਚੱਕਰ ਆ ਹਨਾ, ਇਸ ਕਿੱਤੇ 'ਚ ਹੀ ਆ ਕਿੰਨੇ
3: ਅਗੇਨ ਗਾਇਸ ਹੈ ਨਾ, ਬਲਕੀਰਤ ਵੀ ਬਹੁਤ ਮਿਹਨਤੀ ਮੁੰਡਾ, ਹਰ ਤਰ੍ਹਾਂ ਦਾ ਕੰਮ ਕਰਦਾ। ਕੱਲ੍ਹ ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਸਿੰਪਲ ਐਗਜ਼ਾਮਪਲ ਦੇ ਦੇਵਾਂ, ਅਸੀਂ ਕੱਲ੍ਹ ਬਾਹਰ ਸੀਗੇ, ਅਸੀਂ ਛੋਟੀ ਜਿਹੀ ਇੱਕ ਬਾਈਟ ਲੈਣੀ ਸੀ, ਇੱਕ ਆਰਟਿਸਟ ਆਏ ਨੇ, ਉਹਨਾਂ ਦਾ ਸ਼ੋਅ ਹੈ ਹੈ ਨਾ, ਡਾਕਟਰ ਸਤਿੰਦਰ ਸਰਤਾਜ ਉਹਨਾਂ ਦਾ ਪ੍ਰੈਸ ਮੀਟ ਸੀਗਾ ਤੇ ਮੈਂ ਬਲਕੀਰਤ ਜੀ ਨੂੰ ਪਿੱਕ ਕਰਨ ਲਈ ਆਪਣੇ ਵੱਲੋਂ ਸੋਚਿਆ ਕਿ ਮੈਂ ਪਿੱਕ ਕਰਨ ਜਾਵਾਂ, ਰੇਡੀਓ ਤੋਂ ਪਿੱਕ ਕਰਨ ਜਾਵਾਂ, ਪਰ ਉਹ ਕਹਿੰਦੇ ਨਹੀਂ ਯਾਰ ਮੇਰੇ ਦੂਸਰੇ ਕੰਮ ਦੇ ਕਾਰਨ ਮੈਂ ਕਾਨਫਰੰਸ 'ਚ ਹਾਂ, ਮੈਂ ਆਪਣਾ ਫੋਨ ਨਾ ਕੰਨ ਤੋਂ ਪਰੇ ਕਰਕੇ ਫੇਰ ਦੇਖਿਆ, ਮੈਂ ਕਿਹਾ ਬਲਕੀਰਤ ਨੂੰ ਹੀ ਕਾਲ ਲੱਗੀ ਹੈ,
4: ਕਾਨਫਰੰਸ
3: ਕਹਿੰਦਾ ਮੈਂ ਕਾਨਫਰੰਸ 'ਚ ਹਾਂ, ਮੈਂ ਕਿਹਾ ਚਲੋ ਠੀਕ ਹੈ ਬਈ। ਮੈਂ ਬਲਕੀਰਤ ਜੀ ਦੀ ਟੈਕਸੀ ਰੈਂਕ 'ਚ ਖੜੇ ਕਰਕੇ ਆਪਣੀ ਕਾਰ ਹੈ ਨਾ ਵੇਟ ਕੀਤੀ ਆ, ਕੋਟ ਪੈਂਟ 'ਚ ਸੂਟਡ ਬੂਟਡ ਆਇਆ ਮੁੰਡਾ ਪੂਰੀ ਯੈਸ ਹੈ, ਟਾਈ ਵੀ ਪੂਰੀ ਤਨੀ ਪਈ ਪੂਰੀ ਯੈਸ ਹੈ ਜੀ, ਹੈ ਨਾ। ਅਸੀਂ ਪਹੁੰਚੇ ਜੀ ਉੱਥੇ ਜਗ੍ਹਾ ਤੇ, ਐਮ ਸੀ ਜੀ ਦਾ ਗੇਟ ਨੰਬਰ 2, ਜਿਹੜੇ ਲੋਕ ਗਏ ਹੋਏ ਆ ਦੇ ਮਸਟ ਬੀ ਨੋਇੰਗ ਕਿ ਗੇਟ ਨੰਬਰ 2 ਇਸ ਦਾ, ਹਾਂ ਇਟ ਇਸ ਦਾ ਐਂਟਰੈਂਸ ਆਫ ਦਾ ਐਮ ਸੀ ਜੀ ਗਰਾਊਂਡ, ਤੇ ਉੱਥੇ ਸ਼ੇਨ ਵਾਨ ਦਾ ਪੁਤਲਾ ਬਣਾਇਆ ਹੋਇਆ, ਬੁੱਤ ਬਣਾਇਆ ਹੋਇਆ ਯਾਦਗਾਰੀ ਆ, ਤੇ ਉਹਦੇ ਹੀ ਨੀਚੇ ਨਾ ਜਿਹੜਾ ਵਰਲਡ ਕੱਪ ਅਸੀਂ ਹਾਰੇ ਸੀਗੇ 2023 ਵਾਲਾ ਆਸਟ੍ਰੇਲੀਆ ਤੋਂ, ਉਹ ਵਾਲਾ ਵਰਲਡ ਕੱਪ ਦੀ ਟਰੋਫੀ ਰੱਖੀ ਹੋਈ ਸੀਗੀ, ਸਰਤਾਜ ਹੋਰਾਂ ਨੇ ਆਉਣਾ ਸੀਗਾ, ਉਹਦੇ ਨਾਲ ਪਿਕਚਰਸ ਕਰਾਉਣੀਆਂ ਸੀਗੀਆਂ, ਕ੍ਰਿਕਟ ਆਸਟ੍ਰੇਲੀਆ ਨੇ ਇਨਵਾਈਟ ਕੀਤਾ ਸੀ ਉਹਨਾਂ ਨੂੰ ਵਗੈਰਾ ਵਗੈਰਾ ਵਗੈਰਾ ਵਗੈਰਾ। ਪਰ ਫਿਲਹਾਲ ਅਸੀਂ ਸਾਰੇ ਵੇਟ ਕਰਦੇ ਪਏ ਆਰਟਿਸਟ ਦੇ, ਠੀਕ ਹੈ, ਮੈਂ ਤੇ ਬਲਕੀਰਤ ਸਾਈਡ ਤੇ ਖੜੇ, ਹੋਰ ਵੀ ਕਾਫੀ ਮੀਡੀਆ ਵਾਲੇ ਲੋਕ ਆਏ ਹੋਏ, ਐਂਡ ਅਗੇਨ ਓਬਵੀਅਸਲੀ ਐਵਰੀਵਨ ਇਜ਼ ਡਰੈਸਡ ਅਪ ਇਨ ਪੈਂਟ ਐਂਡ ਸ਼ਰਟ, ਹੈ ਨਾ, ਇੱਕ ਅੱਧਾ ਕੋਈ ਕਾਰਗੋ ਟਾਈਪ ਵੀ ਪਾ ਕੇ ਆਇਆ, ਬਲਕੀਰਤ ਪ੍ਰੋਪਰ ਨਾ ਕੋਟ ਪੈਂਟ 'ਚ। ਅੱਛਾ, ਮੁੰਡੇ ਨੇ ਨਾ ਉਸੇ ਟਾਈਮ ਬੈਗ ਖੋਲਿਆ, ਕਾਲੀਆਂ ਐਂ ਸ਼ਾਹ ਕਾਲੀਆਂ ਐਨਕਾਂ ਕੱਢੀਆਂ ਲਗਾ ਕੇ ਖੜਾ, ਇੱਧਰੋਂ ਨਾ ਇੱਕ ਗੋਰੀ ਆਈ, ਠੀਕ ਹੈ, ਕਹਿੰਦੇ ਓ ਮਾਈ ਗਾਡ ਇਜ਼ ਦਿਸ ਦ ਵਰਲਡ ਕੱਪ, ਹਨਾ, ਜਿਹਨੂੰ ਆਪਾਂ ਜੇ ਆਪਾਂ ਟਰਾਂਸਲੇਸ਼ਨ ਕਰ ਲਈਏ ਕਿ ਇਹ ਵਰਲਡ ਕੱਪ ਹੈ। ਅੱਛਾ, ਉਹਨੇ ਨਾ ਵੇਖਿਆ ਬਨੀ ਵੱਲ, ਬਨੀ ਸਾਹਮਣੇ ਵੇਖ ਰਿਹਾ, ਬਲਕੀਰਤ ਸੋਰੀ, ਹਨਾ, ਬਲਕੀਰਤ ਬਲਕੀਰਤ ਹੀ ਬਨੀ ਹੈ, ਬਨੀ ਬਲਕੀਰਤ, ਜੋ ਚਾਚਾ ਵਹੀਂ ਭਤੀਜਾ, ਜੋ ਭਤੀਜਾ ਵਹੀਂ ਚਾਚਾ, ਠੀਕ ਹੈ ਜੀ। ਅਤੇ ਆਪਣਾ ਦੇਖਿਆ ਇਹਨੇ ਜਵਾਬ ਨੇ, ਤਾਂ ਮੈਂ ਕਿਹਾ ਯੈਸ ਦਿਸ ਇਜ਼ ਵਰਲਡ ਕੱਪ, ਵਿੱਚ ਵਨ, ਫਿਰ ਇਹਦੇ ਵੱਲ ਦੇਖਿਆ ਤੇ ਇਹਨੇ ਜਾ ਤਾਂ ਮੈਂ ਕਿਹਾ 2023 ਦਾ ਵਨ ਡੇ ਵਾਲਾ ਵਰਲਡ ਕੱਪ ਹੈ। ਫਿਰ ਦੁਬਾਰਾ ਕਹਿੰਦੀ, ਕਹਿੰਦੀ ਮੈਂ ਫੋਟੋ ਕਰਾ ਸਕਦੀ ਹਾਂ, ਬਨੀ ਨੇ ਉਹਦੇ ਵੱਲ ਦੇਖਿਆ, ਕਹਿੰਦਾ ਯੈਸ ਸ਼ੋਰ, ਉਹ ਜੋ ਪ੍ਰਭਾਵ ਕਾਫੀ, ਉਹ ਗਈ ਹੈ, ਉਹ ਡਰਦੀ ਡਰਦੀ ਗਈ ਹੈ, ਕਿਸੇ ਦਾ ਕੁਛ ਲੈਣਾ ਦੇ ਨਹੀਂ, ਉਹ ਇੱਦਾਂ ਹੀ ਲਵਾਰਿਸ ਪਈ ਵਿਚਾਰੀ ਟਰੋਫੀ ਉੱਥੇ, ਉਹ ਭਾਵੇਂ ਲੈ ਕੇ ਚੱਲ ਜਾਂਦੀ ਬੱਚਿਆਂ ਨਾਲ ਫੋਟੋਆਂ ਕਰਾ ਕੇ ਵਾਪਸ ਰੱਖ ਜਾਂਦੀ, ਕਿਸੇ ਨੂੰ ਕੁਛ ਲੈਣਾ ਦੇਣਾ ਨਹੀਂ। ਅੱਛਾ, ਵਾਪਸ ਆਉਂਦੇ ਆਉਂਦੇ ਮੈਨੂੰ ਨਹੀਂ ਥੈਂਕ ਯੂ ਕਿਹਾ ਜਿੰਨੇ ਗੱਲ ਕੀਤੀ ਉਹਦੇ ਨਾਲ, ਕਹਿੰਦੀ ਥੈਂਕ ਯੂ ਸਰ, ਮਨੀ ਨੂੰ ਥੈਂਕ ਯੂ ਸਰ ਕਹਿ ਕੇ ਚਲੇ। ਇਹ ਪ੍ਰਭਾਵ ਹੈ ਪ੍ਰਧਾਨ,
4: ਵੇਖੋ ਤੁਸੀਂ, ਮਤਲਬ ਵਧੀਆ ਤੁਹਾਡੀ ਸੋਚ ਹੈ, ਤੁਸੀਂ ਉੱਥੇ ਮੈਨੂੰ ਮਿਲ ਪਏ, ਤੁਸੀਂ ਵੇਖ ਲਿਆ ਵੀ ਭਰਾ ਸੂਟਿਡ ਬੂਟਿਡ।
3: ਹਾਂ ਹਾਂ ਹਾਂ, ਪਰ ਮੇਰਾ ਪੁਆਇੰਟ ਇਹ ਸੀ ਕਿ ਮੁੰਡਾ ਬਹੁਤ ਕਰਮੱਠ ਹੈ, ਬਹੁਤ ਮਿਹਨਤੀ ਹੈ, ਤੇ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਕੰਮ ਕਰਦਾ।
4: ਨਹੀਂ ਵੱਡੀ ਐਵੇਂ ਜ਼ਿਆਦਾ ਨਾ ਕਹਿ ਦਿਓ, ਕਿਸੇ ਨੇ ਕਹਿਣਾ ਪਤਾ ਨਹੀਂ ਕੀ ਕਰੀ ਜਾਂਦੇ,
3: ਪਤਾ ਲੱਗੇ ਆਡਿਟ ਆਡਿਟ ਖੁੱਲ ਗਿਆ ਕੱਲ੍ਹ,
4: ਇੱਦਾਂ ਨਾ ਕਰਿਓ, ਕੁਝ ਵੀ ਨਹੀਂ ਇੱਦਾਂ ਦਾ ਹੈਗਾ।
3: ਹਾਂ, ਨਹੀਂ ਇੱਧਰ,
4: ਤੁਸੀਂ ਕਾਨਫਰੰਸ ਦੀ ਗੱਲ ਕੀਤੀ ਨਾ, ਆਹ ਮੈਨੂੰ ਹਰਮਨ ਜੀ, ਆਪਣਾ ਇੱਕ ਹੋਰ ਵੀਰ ਨਹੀਂ ਆ ਜਿਹੜਾ ਆਪਣੇ ਨਾਲ ਹੀ ਆ, ਜੁੜੇ ਹੋਏ ਆਪਣੇ ਜਿੰਨੇ ਜੁੜੇ ਹੋਏ ਵੀਰ, ਉਹਨਾਂ ਚੋਂ ਇੱਕ ਜੁੜਿਆ ਹੋਇਆ ਵੀਰ,
3: ਵਾਹ,
4: ਵੀਰ ਦਾ ਮੈਨੂੰ ਫੋਨ ਆਇਆ, ਉਹਨੂੰ ਮੈਂ ਮੈਂ ਨਾ ਯਾਰ ਕਾਨਫਰੰਸ 'ਚ ਹਾਂ, ਉਹ ਕਹਿੰਦਾ ਫਿਰ ਕੱਟ ਦੇ ਦੂਜੇ ਨੂੰ 5 ਮਿੰਟ, ਕਹਿੰਦਾ ਜ਼ਰੂਰੀ ਗੱਲ, ਤੂੰ ਦੂਜੇ ਨੂੰ ਕੱਟ ਛੇਤੀ ਛੇਤੀ 5 ਮਿੰਟ। ਮੈਂ ਕਿਹਾ ਭਰਾਵਾ ਕਾਨਫਰੰਸ ਹੋਰ ਵੀ ਹੁੰਦੀ ਆ।
3: ਦੇਖੋ, ਸੈਲਫ ਕੋਨਫੀਡੈਂਸ ਅਤੇ ਹਾਫ ਨੌਲੇਜ ਬੜੇ ਪਿਆਰੇ ਸਾਥੀ ਆ ਇੱਕ ਦੂਸਰੇ ਦੇ, ਯੂਜਲੀ ਇਹੀ ਹਿਊਮਰ ਲੈ ਕੇ ਆਉਂਦੇ ਆ। ਅਗਲਾ ਮੇਰਾ ਫਿਰ ਇਹਦੇ ਅੰਦਰ ਜਿਹੜਾ ਪੁਆਇੰਟਰ ਆਏਗਾ ਤੁਹਾਡੇ ਨਾਲ ਗੱਲਬਾਤ ਦਾ, ਹਰਮਨ, ਹੁਣ ਹਰਮਨ ਇਜ਼ ਬੈਕ,
4: ਹਾਂਜੀ ਹਾਂਜੀ ਹਰਮਨ,
3: ਇੱਦਾਂ ਨਹੀਂ ਛੱਡ, ਤੇ ਇਹ ਮੈਂ ਇੱਕ ਸਵਾਲ ਛੱਡ ਕੇ ਚਲਾ ਜਾਊਂਗਾ ਤੁਹਾਡੇ ਵਾਸਤੇ, ਪਰ ਉਸ ਤੋਂ ਆਪਾਂ ਜਵਾਬ ਲਵਾਂਗੇ ਤੁਹਾਡੇ ਤੋਂ ਇੱਕ ਗਾਣੇ ਤੋਂ ਬਾਅਦ। ਵਧੀਆ ਜਿਹਾ ਘੈਂਟ ਜਿਹਾ ਗਾਣਾ, ਮੇਰਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦੇ, ਠੀਕ ਹੈ।
4: ਸਵਾਲ ਗਾਣਾ ਭਲਾਈ ਵੀ ਨਾ ਸੁਣ ਲਈ ਯਾਰ ਮਨਜੀਤ, ਐਵੇਂ ਕਿਉਂ ਆਪਾਂ ਇੱਧਰੋਂ ਚਲਾਉਣਾ ਵਾ, ਐਵੇਂ ਕਾਪੀਰਾਈਟ ਨਾ ਆ ਜਾਏ ਕਿਤੇ ਆਪਣੇ ਸ਼ੋਅ 'ਚ।
3: ਹਾਂ ਹਾਂ ਹਾਂ,
4: ਪਤਾ ਨਹੀਂ ਨਾ ਕਿੱਥੋਂ ਤੱਕ ਦੱਸਦੇ,
3: ਗੱਲ ਤਾਂ ਸਹੀ,
5: ਮੈਂ ਓਰੀਜਨਲੀ ਨਾ ਗਾਦਾ ਕਿ ਫਿਰ ਵੀ ਆ ਜਾਏ,
4: ਕੋਈ ਚੱਕਰ ਹੀ ਨਹੀਂ, ਫਿਰ ਆਜੂਗਾ ਤੇ ਸਾਨੂੰ ਪਰਵਾਹ ਆ ਭਰਾਵਾ,
3: ਠੀਕ ਹੈ,
4: ਫਿਰ ਆਜੂਗਾ ਤੇ ਆਓ, ਚੱਕਰ ਹੀ ਨਹੀਂ, ਅਸੀਂ ਟੈਕਲ ਕਰ ਲਾਂਗੇ।
3: ਆਓ ਇਰਸ਼ਾਦ ਜੀ, ਇਰਸ਼ਾਦ,
4: ਸਵਾਲ ਬਾਅਦ ਚ ਕਰੋਗੇ ਫਿਰ?
3: ਨਹੀਂ ਨਹੀਂ, ਫਿਰ ਪਹਿਲੇ ਗਾਣਾ ਸੁਣੂਗਾ ਫਿਰ ਸਵਾਲ ਕਰੂੰਗਾ।
5: ਤੁਸੀਂ ਬਲਕੀਰਤ ਜੀ, ਤੁਸੀਂ ਨਾਲ, ਬਲਕੀਰਤ ਜੀ ਤੁਸੀਂ ਨਾਲ ਸ਼ੁਰੂ ਹੋ,
4: ਤੁਸੀਂ ਹਰਮਨ ਜੀ ਵੇਖੋ, ਮੈਂ ਤੁਹਾਡੇ ਸਾਹਮਣੇ ਹੁਣ,
5: ਹਾਂਜੀ ਰੇਡੀਓ ਤੇ, ਹਾਂਜੀ ਰੇਡੀਓ ਤੇ
4: ਬੈਠੇ ਆ, ਧੰਨਵਾਦ ਧੰਨਵਾਦ
5: ਧੰਨਵਾਦ, ਉਹੀ ਗਾਣਾ ਸੱਜ ਰਿਹਾ,
4: ਉਹੀ
5: ਆਉਂਦਾ ਤਈਓ ਡੇਲੀ ਮੁੰਡਾ, ਹਾਂਜੀ ਹਾਂਜੀ ਕਰਦਾ ਤਾਈਓ ਡੇਲੀ ਮੁੰਡਾ, ਹਾਂਜੀ ਹਾਂਜੀ ਕਰਦਾ, ਬਸ
4: ਮੈਨੂੰ ਲੱਗਾ ਤੁਸੀਂ ਉਹ ਬੜਾ ਸੁਣਾਉਣ ਲੱਗੇ ਹੋ, ਮੰਨ ਗਿਆ ਵੱਖਰੀ ਪਛਾਣ, ਹਾਂਜੀ ਰੇਡੀਓ, ਉਹ ਤੁਸੀਂ ਸੁਣਿਆ ਨੀ, ਤੇਰੀ ਵੀ ਆ ਮੇਰੀ ਵੀ ਆ ਜਾਨ,
3: ਹਾਂਜੀ ਰੇਡੀਓ,
1: ਮੈਂ ਤਾਂ ਡਰ ਗਿਆ ਕੋਈ ਹੋਰ ਗਾਣਾ,
4: ਰੇਡੀਓ ਅੱਗੇ ਕੀ
3: ਮਾਣ ਪਹਿਚਾਨ ਸਾਡੀ ਜਾਨ
4: ਹਾਂਜੀ ਰੇਡੀਓ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ ਆਏ
3: ਵਾਹ ਵਾਹ ਵਾਹ ਸੋ ਵੈਲਕਮ ਬੈਕ ਗਾਇਜ਼ ਅੱਜ ਦਾ ਸ਼ੋ ਮੈਂ ਆਈ ਐਮ ਸੌਰੀ ਮੈਂ ਦੁਬਾਰਾ ਮਾਫੀ ਮੰਗ ਸਕਦਾ ਪਲੀਜ਼ ਜਦੋਂ ਮੇਰਾ ਸੋਲੋ ਸੁਣਨ ਬੈਠੋਗੇ ਉਹਦੇ ਅੰਦਰ ਥੋੜੀ ਸੰਜੀਦਗੀ ਹੁੰਦੀ ਹੈ ਮੈਨੂੰ ਪਹਿਲੇ ਜੱਜ ਨਾ ਕਰ ਲਿਓ ਠੀਕ ਹੈ ਸੁਣ ਲਿਓ ਮੈਂ ਤਿਆਰੀ ਕਰਕੇ ਆਇਆ ਉਹਦੀ ਵੀ
5: ਮੈਂ ਵੀ ਇੱਥੇ ਐਡ ਕਰਨਾ ਚਾਹੁੰਦਾ ਮੈਨੂੰ ਲੱਗਿਆ ਉੱਥੇ ਖਬਰਾਂ ਖੁਬਰਾਂ ਦੀਆਂ ਗੱਲਾਂ ਕਰਨਗੇ ਅਖਬਾਰ ਲਾ ਕੇ ਰੱਖ ਲੈਣਾ ਮੈਂ ਥੋੜਾ ਨੌਲੇਜ ਚ ਘਾਟਾ ਨਾ ਮੈਂ ਕਿਤੇ ਸਾਊਂਡ ਏਦਾਂ ਦਾ ਨਾ ਕਰਾਂ ਕਿ ਮੈਨੂੰ ਆਉਂਦਾ ਨੀ ਮੈਂ ਤੇ ਸਾਈਡ ਤੇ ਅਖਬਾਰ ਰੱਖੀ ਹੋਈ ਆ
3: ਪਤਾ ਨੀ ਹਨਾ ਕਿਹੜੀ ਬਿਪਤਾ ਸਿਰੇ ਪੈ ਜੇ ਤਿਆਰੀ ਰੱਖੋ ਪੂਰੀ
5: ਰੇਡੀਓ ਰੇਡੀਓ ਤੇ ਜਾਣਾ ਹੈ ਗੰਭੀਰ ਜੇ ਬੰਦੇ ਹੋਣਗੇ ਇਹ ਇੱਥੇ ਤੇ ਆਪਣੇ ਬੰਦੇ ਮਿਲ ਗਏ ਤੇ ਪੂਰੇ ਉੱਦਾਂ ਹੀ
4: ਨਹੀਂ ਹਰਮਨ ਜੀ ਵੇਖੋ ਇਦਾਂ ਦੀ ਕੋਈ ਗੱਲ ਨਹੀਂ ਆ
3: ਇਹ ਨਾ ਆਪਾਂ ਐਕਚੁਅਲੀ ਆਪਾਂ ਸੈਕਸ਼ਨ ਹੀ ਰੱਖਿਆ ਹੈ ਸ਼ੋਅ ਦਾ ਨਾ
4: ਨੌਲੇਜੇਬਲ ਹੋ ਮੈਨੂੰ ਛੱਡ ਕੇ ਪਰ ਗੱਲ ਇਹ ਆ ਕਿ
3: ਹਾਂ ਨਹੀਂ ਆਪਾਂ ਨੇ ਸ਼ੋਅ ਇਦਾਂ ਰੱਖਿਆ ਕਿ ਆਹ ਦੋ ਤਿੰਨ ਯਾਰ ਦੋਸਤ ਗੱਲ ਕਰ ਰਹੇ ਤੇ ਚੌਥਾ ਜਿਹੜਾ ਸੁਣ ਰਿਹਾ ਨਾ ਉਹਨੂੰ ਲੱਗੇ ਉਸ ਡਰਾਇੰਗ ਰੂਮ 'ਚ ਬੈਠਾ ਪਿਆ
4: ਫਿਲਮਾਂ
3: ਦੀ ਗੱਲ ਹੋਈ ਫਿਲਮਾਂ ਬਾਰੇ ਦੱਸੋ ਹਰਮਨ ਟੈਲ ਮੀ ਯੋਰ ਫੇਵਰੇਟ ਕਾਈਂਡ ਆਫ ਫਿਲਮਾਂ ਇੱਕ ਅੱਧੀ ਕੋਈ ਵਧੀਆ ਜਿਹੀ ਰਿਕਮੈਂਡੇਸ਼ਨ ਹੋਵੇ ਦੱਸੋ ਬਈ
5: ਮੇਰਾ ਖਿਆਲ ਹੈ ਪੰਜਾਬੀ ਫਿਲਮਾਂ ਤੇ ਮੈਂ ਦੇਖਣੀਆਂ ਛੱਡੀਆਂ ਹੋਈਆਂ ਨੇ ਕਾਫੀ ਸਮਾਂ ਹੋ ਗਿਆ
3: ਲਾਈਕਵਾਈਜ਼ ਬ੍ਰੋ ਲਾਈਕਵਾਈਜ਼
4: ਕਿ ਮਨ ਭਰ ਗਿਆ ਤੁਹਾਡਾ ਕਿ ਉਦਾਂ ਹੀ
5: ਮਨ ਭਰਿਆ ਦੀ ਗੱਲ ਨੀ ਗੀ ਮੈਨੂੰ ਲੱਗਦਾ ਆਪਾਂ ਸ਼ੁਰੂ ਤੋਂ ਹੀ ਦੋਸ਼ ਕੱਢਦੇ ਹਾਂ ਕਿ ਰਾਈਟਰ ਨੀ ਪੰਜਾਬੀ ਦੇ ਵਿੱਚ ਚੰਗੇ ਹਰੇਕ ਮੂਵੀ ਕਾਮੇਡੀ ਵਾਲੀ ਹੀ ਹੁੰਦੀ ਹੈ ਹਨਾ ਹੁਣ ਮੇਰੇ ਕਾਫੀ ਮਿੱਤਰ ਨੇ ਯੂਨੀਵਰਸਿਟੀ ਦੇ ਮਿੱਤਰ ਨੇ ਜੋ ਕਿ ਹੁਣ ਇੰਡਸਟਰੀ ਦੇ ਵਿੱਚ ਰਾਈਟਰ ਬਣ ਚੁੱਕੇ ਨੇ ਤੇ ਬੜੇ ਸੋਹਣੇ ਰਾਈਟਰ ਨੇ ਬੜੇ ਗੰਭੀਰ ਵਿਸ਼ਿਆਂ ਤੇ ਉਹਨਾਂ ਨੇ ਲਿਖਿਆ ਬਟ ਉਹ ਵੀ ਜਦੋਂ ਪ੍ਰੋਜੈਕਟ ਅੱਜ ਕੱਲ੍ਹ ਕਰ ਰਹੇ ਆ ਨਾ ਤੇ ਉਹ ਵੀ ਫਨੀ ਪ੍ਰੋਜੈਕਟ ਹੀ ਕਰ ਰਹੇ ਆ ਫਨੀ ਮੂਵੀਜ਼ ਹੀ ਕਰ ਰਹੇ ਆ ਤੇ ਮੈਂ ਆਪਣੇ ਇੱਦਾਂ ਹੀ ਮਿੱਤਰ ਨੂੰ ਉਹ ਬੜਾ ਹੁਣ ਨਾਮੀ ਰਾਈਟਰ ਬਣ ਚੁੱਕਿਆ ਮੈਂ ਫੋਨ ਕਰਕੇ ਪੁੱਛਿਆ ਕਿ ਆਪਾਂ ਗੱਲਾਂ ਕਰਦੇ ਹੁੰਦੇ ਸੀਗੇ ਕਿੰਨੇ ਗੰਭੀਰ ਵਿਸ਼ਾ ਤੇ ਤੂੰ ਗੱਲਾਂ ਲਿਖੀਆਂ ਨੇ ਬਟ ਫਿਰ ਵੀ ਫਿਲਮਾਂ ਫਨੀ ਕਿਉਂ ਕਰ ਰਿਹਾ ਸੋ ਉਹਦਾ ਇੱਕ ਜਵਾਬ ਇਹ ਸੀਗਾ ਕਿ ਮੇਰੇ ਤੋਂ ਮੰਗਦੇ ਹੀ ਫਨੀ ਨੇ ਕੋਈ ਵੀ ਪ੍ਰੋਡਿਊਸਰ ਰਿਸਕ ਨਹੀਂ ਲੈਣਾ ਚਾਹੁੰਦਾ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਮੈਂ ਕੁਝ ਵੱਖਰਾ ਕਰਕੇ ਤੇ ਰਿਸਕ ਲਵਾਂ ਜੇ ਕੋਈ ਪੈਸਾ ਲਾ ਰਿਹਾ ਕਰੋੜਾਂ ਦੇ ਵਿੱਚ ਉਹ ਕਰੋੜਾਂ ਦੇ ਵਿੱਚ ਕਮਾਉਣਾ ਵੀ ਚਾਹੁੰਦਾ ਹੈ ਤੇ ਆਪਣੀ ਪੰਜਾਬੀ ਇੰਡਸਟਰੀ ਨੂੰ ਚੰਗੇ ਰਾਈਟਰਸ ਮਿਲ ਚੁੱਕੇ ਨੇ ਮੈਨੂੰ ਨਹੀਂ ਲੱਗਦਾ ਕਿ ਚੰਗੇ ਰਾਈਟਰਾਂ ਦੀ ਕਮੀ ਹੈ ਟੈਕਨੀਸ਼ੀਅਨਾਂ ਦੀ ਕਮੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਗੀ ਸਾਨੂੰ ਰਿਸਕ ਟੇਕਿੰਗ ਪ੍ਰੋਡਿਊਸਰਸ ਦੀ ਲੋੜ ਹੈ
3: ਦੈਟ ਇਜ਼ ਸੋ ਰਾਈਟ
5: ਸਾਡੀ ਇੰਡਸਟਰੀ
3: ਇਨ ਫੈਕਟ ਜੇ ਦੇਖਿਆ ਜਾਵੇ ਨਾ ਦੂਸਰੇ ਪਾਸੇ ਤੇਰਾ ਹੀ ਜੇ ਮੈਂ ਪੁਆਇੰਟ ਸਪਲੀਮੈਂਟ ਕਰਾਂ ਮੇਰੀ ਵੀ ਇਹੀ ਫੀਲਿੰਗ ਹੈ ਇੱਕ ਗੱਲ ਆ ਕਿ ਆਪਾਂ ਕਹਿ ਦਿੰਦੇ ਕਿ ਫਾਰਮੂਲਾ ਚੱਲਦਾ ਹੈ ਨਾ ਬਾਲੀਵੁੱਡ 'ਚ ਬੜੀ ਗੱਲ ਚੱਲਦੀ ਕਿ ਫਾਰਮੂਲਾ ਸਿਨੇਮਾ ਹੈ ਜੀ ਇਹ ਕਿ ਹੈ ਨਾ ਇੱਕ ਠੀਕ ਠਾਕ ਵਧੀਆ ਐਕਟਰ ਲੈ ਲਿੱਤਾ ਦੋ ਆਈਟਮ ਸੌਂਗ ਪਾ ਤੇ ਐਕਸ਼ਨ ਡਰਾਮਾ ਕਾਮੇਡੀ ਫਿਲਮ ਬਣ ਗਈ ਹਿੱਟ ਹੋ ਜਾਏਗੀ ਹੈ ਨਾ ਇੱਕ ਟਾਈਮ 'ਤੇ ਫਾਰਮੂਲਾ ਚੱਲਦਾ ਸੀ ਉਹ ਅੱਜ ਪੰਜਾਬੀ ਸਿਨੇਮਾ ਨੂੰ ਉਸ ਚੀਜ਼ ਨੇ ਘੇਰਿਆ ਹੋਇਆ ਟੋਟਲੀ ਕਾਮੇਡੀ ਸਲੈਪਸਟਿਕ ਕਾਮੇਡੀ ਹੋ ਗਈ ਜਾਂ ਫਿਰ ਜਿਸ ਆਪਾਂ ਡਰਾਮਿਆਂ ਦੀ ਕਾਮੇਡੀ ਹੁੰਦੀ ਸੀ ਉਹ ਹੈ ਨਾ ਹੁਣ ਸਕਰੀਨ ਪਲੇਅ 'ਤੇ ਲਿਖੀ ਜਾਣੀ ਸ਼ੁਰੂ ਹੋ ਗਈ ਗੱਲ ਇਹ ਹੈ ਕਿ ਵਰਕ ਕੁਛ ਵੀ ਨਹੀਂ ਕਰਦਾ ਪਿਆ ਤਾਂ ਵੀ ਅੱਜ ਦਾ ਫਾਈਨੈਂਸ਼ੀਅਰ ਜਾਂ ਪ੍ਰੋਡਿਊਸਰ ਜਾਗ ਨਹੀਂ ਰਿਹਾ ਇਸ ਪੱਖੋਂ ਕਿ ਯਾਰ ਲੋਕਾਂ ਨੂੰ ਕੁਛ ਵੱਖਰਾ ਵੇਖਣਾ ਹੋਵੇ ਨਾ ਕਿ ਇਟ ਸ਼ੁੱਡ ਬੀ ਵਰਕਿੰਗ
5: ਬਿਲਕੁਲ
3: ਕਿ ਉਹ ਵਰਕ ਹੁਣ ਵੀ ਨਹੀਂ ਕਰਦਾ ਪਿਆ
5: ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਟੌਪ 3 ਮੂਵੀਜ਼ ਰਹਿਣਗੀਆਂ ਇੱਕ ਗੁਰੂ ਨਾਨਕ ਜਹਾਜ਼ ਤਰਸੇਮ ਜੱਸੜ ਹੋਣਾ ਦੀ ਇੱਕ ਮੂਵੀ ਦਾ ਬਲੈਕ ਪ੍ਰਿੰਸ ਸਤਿੰਦਰ ਸਰਤਾਜ ਹੋਣਾ ਦੀ ਇੱਕ ਮੌੜ ਐਮੀ ਵਿਰਕ ਦੀ ਇਹ ਤਿੰਨ ਮੂਵੀਜ਼ ਮੇਰੀ ਨਿਗਾਹ ਦੇ ਵਿੱਚ ਬੜੀਆਂ ਸੋਹਣੀਆਂ ਪੰਜਾਬੀ ਮੂਵੀਜ਼ ਬਣੀਆਂ ਨੇ ਬਟ ਇਹਨਾਂ ਦੇ ਜਦੋਂ ਤੁਸੀਂ ਆਂਕੜੇ ਦੇਖੋਗੇ ਤਿੰਨੇ ਦੀਆਂ ਤਿੰਨੇ ਮੋਨਿਟਰੀ ਵਾਈਜ਼ ਦੇ ਦੇਖਿਆ ਜਾਵੇ ਤੇ ਫਲੌਪ ਮੂਵੀਜ਼ ਨੇ
3: ਉਹਦੇ ਅੰਦਰ ਇੱਕ ਇਹ ਵੀ ਕਾਰਨ ਆ ਜਾਂਦਾ ਨਾ ਕਿ ਬਜਟਿੰਗ ਪ੍ਰੋਬਲਮ ਵੀ ਸੀਗੀ ਖਾਸ ਕਰ ਮੌੜ ਨਾਲ ਤਾਂ ਮੈਂ ਸੁਣਿਆ ਕਿ ਬਹੁਤ ਓਵਰ ਬਜਟ ਚੱਲ ਗਈ ਸੀ ਮੌੜ ਦੀ ਇੱਕ ਹੋਰ ਖਾਸੀਅਤ ਆ ਜੋ ਮੈਨੂੰ ਬਹੁਤ ਵਧੀਆ ਲੱਗੀ ਦਾ ਵੇ ਕਿਉਂਕਿ ਲੋਕ ਕਥਾ ਨੂੰ ਪ੍ਰੈਜੈਂਟ ਕਰਨਾ ਇੱਕ ਆਹ ਬੜੀ ਪ੍ਰੋਬਲਮ ਹੁੰਦੀ ਕਿ ਹਰ ਕਿਸੇ ਨੂੰ ਪਤਾ ਹੁਣ ਨੈਕਸਟ ਸੀਨ ਕੀ ਆ ਜੇ ਨੈਕਸਟ ਸੀਨ ਹੀ ਤਾਂ ਐਟਲੀਸਟ ਬੰਦੇ ਨੂੰ ਐਂਡਿੰਗ ਤਾਂ ਪਤਾ ਹੈ ਨਾ ਨੋਵੈਲਟੀ ਖਤਮ ਹੈ ਮੈਨੂੰ ਸਭ ਤੋਂ ਵਧੀਆ ਗੱਲ ਐਂਡ ਬਹੁਤ ਦਲੇਰੀ ਵਾਲੀ ਗੱਲ ਸੀ ਫਿਲਮ ਮੇਕਰ ਦੀ ਕਿ ਉਹਨਾਂ ਨੇ ਓਪਨ ਐਂਡਿੰਗ ਛੱਡਤੀ ਕਿਉਂਕਿ ਹਾਂ ਕਿ ਹਰ ਕਿਸੇ ਕਿਉਂਕਿ ਤੁਸੀਂ ਜਿਹੜੇ ਜਿਹੜੇ ਏਰੀਆ ਤੋਂ ਆਉਂਦੇ ਹੋ ਵੱਖਰੇ ਵੱਖਰੇ ਉਸੇ ਹਿਸਾਬ ਦੇ ਤੁਸੀਂ ਉਹ ਉਸ ਕਥਾ ਦੇ ਐਂਡ ਸੁਣੇ ਹੋਏ ਆ ਹੈ ਨਾ ਬਹੁਤ ਪਰ ਉਹੀ ਗੱਲ ਆ ਕਿ ਇਸ ਬਰੇਵਰੀ ਨੂੰ ਉਸ ਹਿਸਾਬ ਨਾਲ ਕਦੀ ਨਵਾਜ਼ਿਆ ਨਹੀਂ ਜਾਂਦਾ ਜਿਸ ਹਿਸਾਬ ਨਾਲ ਨਵਾਜ਼ਿਆ ਜਾਣਾ ਚਾਹੀਦਾ
4: ਕਿਉਂਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਠੀਕ ਨੇ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜੇ ਐਜ਼ ਆ ਆਡੀਅੰਸ ਆ ਹੁਣ ਮੈਂ ਵੇਖ ਲਓ ਤੁਸੀਂ ਵੇਖ ਲਓ ਜਾਂ ਆਪਾਂ ਸਾਰੇ ਹੀ ਹਾਂ ਹੁਣ ਆਪਾਂ ਜੇ ਇਸ ਮੁੱਦੇ 'ਤੇ ਗੱਲ ਕਰਨ ਬਹਿੰਦੇ ਹਾਂ ਵੀ ਯਾਰ ਆਹ ਵੇਖੀਏ ਅਤੇ ਕਿਉਂ ਨਹੀਂ ਆ ਉਦੋਂ ਸਾਰੀਆਂ ਚੀਜ਼ਾਂ ਇਹ ਆਪਣੀ ਜਿਹੜੀ ਉਹ ਧਿਆਨ ਆ ਜਾਂਦੀਆਂ ਆ ਗਈਆਂ ਫਿਰ ਜਦੋਂ ਨੈਕਸਟ ਸਟੈਪ ਆਪਾਂ ਮੰਨ ਲਓ ਇਸ ਤੋਂ ਹਟ ਕੇ ਜੋਨਰ 'ਚੋਂ ਜਾ ਕੇ ਤੁਸੀਂ ਐਜ਼ ਆ ਵਿਊਅਰ ਤੁਸੀਂ ਮੰਨ ਲਓ ਬਹਿਣਾ ਵਾ ਕੋਈ ਚੀਜ਼ ਵੇਖਣ ਉਦੋਂ ਤੁਸੀਂ ਵੀ ਕਹਿਣਾ ਵਾ ਵੀ ਆਹ ਚੀਜ਼ ਅਧੂਰੀ ਆ ਪੂਰੀ ਨਹੀਂ ਹੋਈ ਆਹ ਇੱਦਾਂ ਹੀ ਆ ਉੱਦਾਂ ਨਹੀਂ ਹੋਇਆ ਫਿਰ ਤੁਸੀਂ ਉਸ ਥਿੰਕਿੰਗ ਨਾਲ ਸੋਚਣ ਲੱਗ ਪੈਂਦੇ ਹੋ ਤੁਸੀਂ ਮੰਨ ਲਓ ਥੀਏਟਰ ਗਏ ਹੋ ਫਿਲਮ ਕਿੱਦਾਂ ਦੀ ਆ ਲੱਗੀ ਆ ਉਹਦੇ ਵਿੱਚ ਫਿਰ ਤੁਸੀਂ ਇਹ ਵੀ ਵੇਖਣਾ ਵੀ ਕਿੰਨੇ ਲੋਕ ਵੇਖਣ ਗਏ ਆ ਮੈਂ ਆਹ ਵੇਖਾਂ ਕਿ ਨਾ ਵੇਖਾਂ ਕਈ ਉਹ ਵੀ ਵੇਖ ਕੇ ਜਾਂਦੇ ਆ ਉਹਨਾਂ ਦੇ ਵਿੱਚ ਆਪਾਂ ਵੀ ਉੱਦਾਂ ਹੀ ਆ
3: ਪਿਛਲੇ 5-7 ਸਾਲ ਤੋਂ ਇੱਕ ਆਹ ਚੀਜ਼ ਬਹੁਤ ਵੱਡਾ ਮੇਜਰ 5-7 ਵੀ ਨਹੀਂ ਜ਼ਿਆਦਾ ਟਾਈਮ ਹੋ ਗਿਆ ਪਰ ਕਾਫੀ ਸਾਲਾਂ ਤੋਂ ਨਾ ਇੱਕ ਬਹੁਤ ਵੱਡਾ ਮੇਜਰ ਮਾਈਨਸ ਪੁਆਇੰਟ ਆ ਗਿਆ ਫਿਲਮਾਂ ਦੇ ਅੰਦਰ ਕਿ ਰਿਵਿਊ ਨਹੀਂ ਆਉਂਦਾ ਹੁਣ ਹੁਣ ਉਹਦਾ ਬਾਕਸ ਆਫਿਸ ਨੰਬਰ ਆਉਂਦਾ ਤੇ ਅਸੀਂ ਆਰਟ ਨੂੰ ਇਸ ਲਿਹਾਜ਼ ਨਾਲ ਵੇਖਣ ਜਾਂਦੇ ਕਿ ਯਾਰ ਇਹਦੀ ਸੇਲ ਇੰਨੀ ਹੋਈ ਆ ਜਦਕਿ ਮਤਲਬ ਜ਼ਰੂਰੀ ਨਹੀਂ ਹੈ ਕਿ ਮੈਨੂੰ ਜੇ ਆਪਾਂ ਚਾਹ ਦੀ ਹੀ ਗੱਲ ਕਰ ਲਈਏ ਨਾ ਕਿ ਸ਼ਾਇਦ ਮੈਨੂੰ ਅਦਰਕ ਵਾਲੀ ਵਧੀਆ ਲੱਗਦੀ ਹੋਊਗੀ ਤਾਂ ਤੈਨੂੰ ਲਾਚੀਆਂ ਵਾਲੀ ਹਨਾ ਕਿੰਨਾ ਫਰਕ ਤਾਂ ਇੱਕ ਸਿੰਪਲ ਨੋਰਮਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਯੂਜ਼ ਆਉਣ ਲਈ ਡਰਿੰਕ ਦਾ ਤੇ ਆਰਟ ਤਾਂ ਬਹੁਤ ਸਬਜੈਕਟਿਵ ਹੈ ਇੱਕ ਇਹ ਚੀਜ਼ ਤਾਂ ਯੂ ਆਰ ਵੈਰੀ ਮੱਚ ਰਾਈਟ ਕਿ ਇਸ ਚੀਜ਼ ਨੇ ਨੁਕਸਾਨ ਤਾਂ ਕੀਤਾ
4: ਕਿਉਂਕਿ
3: ਆਪਾਂ ਪਹਿਲੀ ਕਨਸੈਪਸ਼ਨ ਬਣਾ ਲੈਂਦੇ ਹਾਂ
4: ਇਹ ਚੀਜ਼ ਕਿਉਂਕਿ ਇਹ ਹੁਣ ਆਪਾਂ ਤਾਂ ਐਜ਼ ਆ ਚਲੋ ਆਪਾਂ ਤਾਂ ਕਦੀ ਫਿਲਮ ਵੇਖੋ ਬਣਾਈ ਵੀ ਨਹੀਂ ਆ ਜਾਂ ਆਪਾਂ ਇਸ ਦਾ ਹਿੱਸਾ ਹੈਗੇ ਵੀ ਨਹੀਂ ਮੇਕਿੰਗ ਦਾ ਮੈਂ ਇੱਕ ਇੱਥੇ ਇੰਟਰਵਿਊ 'ਤੇ ਕੋਈ ਮਤਲਬ ਵਾਹਵਾ ਵੱਡਾ ਸੋਰੀ ਮੇਰਾ ਖੰਘ ਜੀ ਗਲਾ ਜਿਹਾ ਖਰਾਬ ਹੋ ਗਿਆ
3: ਇਟਸ ਆਲ ਰਾਈਟ
4: ਹੁੰਮਸ ਜਿਹਾ ਹੋ ਗਿਆ ਕਮਰੇ ਦੇ ਵਿੱਚ ਨਾ ਬੂਹਾ ਖੋਲੋ ਕ੍ਰਿਸ਼ਨਾ ਜੀ ਪਲੀਜ਼ ਮਾੜਾ ਜਿਹਾ ਅਤੇ ਉਹਦੇ ਵਿੱਚ ਹਰਮਨ ਜੀ ਉਹ ਆਏ ਸੀ ਇੱਥੇ ਸਟੂਡੀਓ ਵਿੱਚ ਅਤੇ ਉਹਨਾਂ ਨੂੰ ਇੱਦਾਂ ਹੀ ਫਿਲਮਾਂ ਦੀ ਗੱਲ ਚੱਲਣ ਡੀ ਵੀ ਤੁਸੀਂ ਕਿਉਂ ਮੰਨ ਲਓ ਵੀ ਆਹ ਫਿਲਮ ਆਪਣੀ ਪੰਜਾਬੀ ਦੀ ਆਹ ਵਿਸ਼ਾ ਨਹੀਂ ਚੱਲਦਾ ਜਾਂ ਆਹ ਵਿਸ਼ਾ ਨਹੀਂ ਚੱਲਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਹਾਸੇ ਠੱਠੇ ਵਾਲਾ ਹੀ ਚੱਲਦਾ ਅਤੇ ਉਹਦੇ ਵਿੱਚ ਉਹ ਕਹਿੰਦੇ ਕਿ ਵੇਖੋ ਦੋ ਫਿਲਮਾਂ ਨੇ ਜਿਹੜੀਆਂ ਵੀ ਅੱਜ ਤੱਕ ਦੀਆਂ ਕਹਿ ਲਓ ਵੀ ਇੱਕ ਲੀ ਦੇ ਵਿੱਚ ਸੁਪਰ ਡੁਪਰ ਹਿੱਟ ਗਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਨੇ ਜੱਟ ਐਂਡ ਜੂਲੀਅਟ ਦਾ ਨਾਮ ਲਿਆ ਸੀ ਅਤੇ ਦੂਜੀ ਆ ਕੈਰੀ ਔਨ ਜੱਟਾ ਅਤੇ ਉਹ ਕਹਿੰਦੇ ਸੀ ਕਿ ਤੀਜਾ ਜਿੱਡੀ ਹੋਰ ਕਹਿੰਦੇ ਸੀ ਵੀ ਜਿੰਨੀਆਂ ਮਰਜ਼ੀ ਇਸ ਤੋਂ ਉਹ ਇਸ ਤੋਂ ਵਧੀਆ ਕੰਸੈਪਟ ਵੀ ਉਹ ਕਹਿੰਦੇ ਸੀ ਆਏ ਨੇ ਈਵਨ ਕਿ ਉਹਨਾਂ ਨੇ ਆਪ ਦੇ ਹੀ

0: ਹੋ ਗਏ ਜਾਂ ਰਾਈਟਰ ਹੋ ਗਏ, ਫਿਰ ਉਹ ਜਦੋਂ ਚੀਜ਼ ਮੰਨ ਲਓ ਆਪਣੇ ਸਾਹਮਣੇ ਕੋਈ ਇੱਕ ਚੀਜ਼ ਚੱਲ ਜਾਂਦੀ ਆ, ਫਿਰ ਉਹ ਹਿਊਮਨ ਟੈਂਡੈਂਸੀ ਆ ਜਾਂਦੀ ਆ ਵੀ ਜਿਹੜੀ ਚੀਜ਼ ਚੱਲੀ ਆ ਉਹਦੇ ਵਿੱਚ ਰਹਿ ਕੇ ਹੀ ਕੁਛ ਕੀਤਾ ਜਾਵੇ ਕਿ ਸਾਡੀ ਵੀ ਚੱਲੇ। ਮੈਂ ਵੀਰ ਨੇੜੇ ਤੇੜੇ ਕਰੂੰਗਾ, ਮੈਂ ਨਵੀਂ ਕਿਤਾਬ ਲਿਆ ਕੇ ਥੋੜਾ ਆਪਣੀ ਲੀਕ ਸ਼ੁਰੂ ਕਰ।
1: ਇਹਦੇ ਅੰਦਰ ਹੋਰ ਵੀ ਪੁਆਇੰਟ ਆ ਜਾਂਦਾ ਕਿ ਹੁਣ ਹਰ ਕਿਸੇ ਕੋਲ ਸਬਸਕ੍ਰਿਪਸ਼ਨ ਹੈਗੀ ਆ, ਵਰਲਡ ਸਿਨੇਮਾ ਤੁਹਾਡੇ ਇਕਦਮ ਸਾਹਮਣੇ। ਮੈਨੂੰ ਯਾਦ ਆ ਜਦੋਂ ਮੈਂ ਫਸਟ ਟਾਈਮ ਮਾਰਟਿਨ ਸਕੋਰਸੇਜ਼ੀ ਦੀ ਫਿਲਮ ਵੇਖੀ ਸੀਗੀ ਤੇ ਮੈਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਜੇ ਕਿਸੇ ਹੋਰ ਨਾਲ ਗੱਲ ਕਰਾਂ ਤੇ ਬਹੁਤ ਕੁਝ ਸਮਝਾਉਣਾ ਪਏਗਾ, ਪਰ ਅੱਜ ਸਾਡੇ ਹੀ ਹੈ ਨਾ ਲੋਕਾਂ ਵਿੱਚੋਂ ਹਰ ਕਿਸੇ ਨੇ ਵੇਖੀਆਂ ਹੋਈਆਂ ਉਸ ਫਿਲਮਾਂ, ਹਰ ਕਿਸੇ ਨੇ ਵੁਲਫ ਆਫ ਵਾਲ ਸਟਰੀਟ ਤੋਂ ਲੈ ਕੇ ਟੈਕਸੀ ਡਰਾਈਵਰ ਤੱਕ ਇੱਦਾਂ ਹੀ ਦੇਖੀਆਂ। ਜੇ ਤੁਸੀਂ ਇੱਦਾਂ ਦੇ ਕੰਸੈਪਟ ਵੇਖ ਲੈਂਦੇ ਹੋ ਤੇ ਓਬਵੀਅਸਲੀ ਤੁਹਾਡਾ ਟੇਸਟ ਇਵੋਲਵ ਹੁੰਦਾ, ਫਿਰ ਤੁਸੀਂ ਆਪਣੀ ਭਾਸ਼ਾ ਦੇ ਅੰਦਰ। ਜਿਸ ਤਰ੍ਹਾਂ ਮੈਂ ਇੱਕ ਛੋਟਾ ਐਗਜ਼ਾਮਪਲ ਦਵਾਂ, ਮੈਂ ਟ੍ਰੇਲਰ ਵੇਖਿਆ ਨਵੀਂ ਫਿਲਮ ਆ ਰਹੀ ਹੈ ਪਰਮੀਸ਼ ਸ਼ਰਮਾ ਦੀ,
0: ਸ਼ੇਰਾ,
1: ਕੀ ਨਾਮ ਹੈ,
2: ਸ਼ੇਰਾ।
1: ਮੈਨੂੰ ਬਸ ਕਨਸੈਪਚੁਅਲੀ ਇਹ ਅੱਛਾ ਲੱਗਾ ਉਹਦੇ ਅੰਦਰ,
0: ਫਰਾਈਡੇ ਨੂੰ, ਸੌਰੀ ਮਤਲਬ ਮੈਂ ਕੱਲ ਹੋ ਸਕਦਾ ਸਾਡਾ ਬਾਅਦ ਚ ਚੱਲੇ, ਪਰ ਫਰਾਈਡੇ ਨੂੰ 15 ਮਈ ਨੂੰ ਇਹ ਰਿਲੀਜ਼ ਹੋਣੀ ਹੈ ਸਿਨੇਮਾ ਕਰਨ ਦੇ ਵਿੱਚ।
1: ਆਈ ਐਮ ਲੁਕਿੰਗ ਬਹੁਤ ਟਾਈਮ ਬਾਅਦ ਮੈਂ ਆਈ ਐਮ ਲੁਕਿੰਗ ਫਾਰਵਰਡ ਟੂ ਅ ਫਿਲਮ ਲਾਈਕ ਦੈਟ। ਕਿਉਂ? ਕਿਉਂਕਿ ਮੈਨੂੰ ਉਹਦੇ ਤੋਂ ਇੱਕ ਵਾਈਬ ਆਈ ਕਿ ਸ਼ਾਇਦ ਜੋ ਬਾਲੀਵੁੱਡ ਅੱਜ ਕੱਲ੍ਹ ਐਕਸ਼ਨ ਦੇ ਰਿਹਾ
0: ਐਗਜੈਕਟਲੀ
1: ਉਹ ਸਾਡੀ ਭਾਸ਼ਾ 'ਚ ਸੁਣਨ ਨੂੰ ਮਿਲ ਜਾਊਗਾ,
0: ਕਿਉਂਕਿ ਉਹ ਮੈਂ ਵੀ ਉਹਦੀ ਇੰਟਰਵਿਊ ਸੁਣੀ, ਮੈਂ ਵੀ
1: ਉੱਥੋਂ ਉਹਨੇ ਵੀ ਦੇਖੀ ਕੰਟਰੋਵਰਸੀ ਬਹੁਤ ਡਰਾ ਕਰ ਲੈਣੀ ਕਿਉਂਕਿ ਅਗੇਨ ਉਹੀ ਪੁਰਾਣੀ ਸੋਚ ਉਸ ਹਿਸਾਬ ਦਾ, ਜਿਸ ਤਰ੍ਹਾਂ ਉਹਦੇ ਅੰਦਰ ਦਿਸਦਾ ਬਹੁਤ ਜ਼ਿਆਦਾ ਸਮੋਕਿੰਗ ਆ, ਉਹਦੇ ਅੰਦਰ ਮੇਰੇ ਖਿਆਲ ਕਿਸਿੰਗ ਸੀਨ ਵਗੈਰਾ ਵੀ ਹੈਗੇ। ਮੈਨੂੰ ਨੀ ਪਤਾ ਹਜੇ ਤੱਕ ਵੈਸੇ ਪੰਜਾਬੀ ਫਿਲਮਾਂ ਦੇ ਅੰਦਰ ਆ ਗਿਆ ਕਿ ਨਹੀਂ ਆ ਗਿਆ, ਕਿਸਿੰਗ ਕਿਸ ਸੀਨ,
0: ਮਤਲਬ ਉਸ ਲੈਵਲ ਤੱਕ ਦਾ ਨਹੀਂ,
1: ਉਸ ਲੈਵਲ ਦਾ ਨਹੀਂ ਹੈ ਹਨਾ, ਪਰ ਟ੍ਰੇਲਰ ਤੋਂ ਹੀ ਪਤਾ ਲੱਗ ਗਿਆ ਕਿ
0: ਆ ਵੀ ਜਾਂਦਾ ਤੇ ਸਾਡੀ ਬੋਰਡ ਉਹਨੂੰ ਨਹੀਂ ਪ੍ਰਵਾਨਗੀ ਦਿੰਦੀ, ਉਹ ਕੱਟੀ ਜਾਂਦੀ ਹੈ ਵਿੱਚੋਂ ਚੀਜ਼।
1: ਨਹੀਂ ਬੋਰਡ ਨਹੀਂ ਮਨਾ ਕਰ ਦਿਓ ਕਿ ਸੈਂਸਰ ਬੋਰਡ ਇੱਕੋ ਹੀ ਆ, ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦੀ ਆਡੀਅੰਸ ਆ, ਜਿਸ ਏਰੀਆ ਦੀ ਜੋ ਆਡੀਅੰਸ ਆ ਹਨਾ, ਜਿਸ ਹੁਣ ਤੂੰ ਮਲਿਆਲੀ ਫਿਲਮਾਂ ਵੇਖ ਲਵੇਂ ਉੱਥੇ ਤਮਿਲ ਫਿਲਮਾਂ ਜਿੱਦਾਂ ਹੀ ਲਿਖੀਆਂ ਜਾਂਦੀਆਂ ਉਹ ਚੱਲ ਹੀ ਨਹੀਂ ਸਕਦੀਆਂ ਕਿਉਂਕਿ ਉਹਨਾਂ ਦੀ ਕਹਾਣੀ ਹੁੰਦੀ ਬਹੁਤ ਨੋਰਮਲ, ਉਹਨਾਂ ਦੀ ਕਿੰਨੀ ਸਟੋਰੀਜ਼ ਤਾਂ ਜੋ ਆਪਾਂ ਸ਼ੋਅ ਅੱਜ ਕਰਦੇ ਪਏ ਉਹਦੇ ਵਿੱਚੋਂ ਨਿਕਲ ਆਉਣ ਕਿ ਕੰਮ ਸ਼ੁਰੂ ਕੀਤਾ, ਹਾਂ ਸਿੰਪਲ ਆਮ ਬੰਦੇ ਦੀ ਕਹਾਣੀ ਹੈ ਨਾ, ਉਸ ਹਿਸਾਬ ਦੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਉਹ ਸੈਂਸੀਬਿਲਟੀ ਵੀ ਹੈ ਹਰ ਆਡੀਅੰਸ ਦੀ। ਪਰ ਮੇਰੇ ਖਿਆਲ ਨਾਲ ਇਟ ਇਜ਼ ਲੌਂਗ ਟਾਈਮ ਕਿ ਸੈਂਸੀਬਿਲਿਟੀਜ਼ ਹੁਣ ਸਮਝ ਆਉਣ ਪੰਜਾਬੀ ਸਿਨੇਮਾ ਵਾਲਿਆਂ ਨੂੰ ਕਿ ਅਸੀਂ ਵੀ ਇਵੋਲਵ ਹੋ ਚੁੱਕੇ ਹਾਂ, ਵੀ ਵਾਂਟ ਟੂ ਵਾਚ ਗੁੱਡ ਕੰਸੈਪਟ। ਉਹ ਯਾਰ ਉਹ ਬਹੁਤ ਅੱਛੀ ਫਿਲਮ ਸੀ ਹਰਮਨ, ਹੈਵ ਯੂ ਸੀਨ ਦੈਟ? ਤੂੰ ਵੀ ਦੱਸ ਕਿੱਦਾਂ ਦੀ ਲੱਗੀ
0: ਜਿਹੜੀ
1: ਆਹ ਯਾਰ ਰੂਪਨ ਬਲ ਨੇ ਜਿਹੜੀ ਡਾਇਰੈਕਟ ਕੀਤੀ ਸੀ, ਮੈਨੂੰ ਯਾਦ ਨਾਮ ਭੁੱਲ ਗਿਆ ਇੱਕਦਮ,
0: ਆ ਜਿਹੜੀ ਆਪਣਾ
1: ਮੈਂਡੀ ਤੱਖੜ ਨਾਲ ਬੋਡੀ ਸਵੈਪ ਹੋ ਜਾਂਦੀ ਹੈ
0: ਬਾਬਾ ਜੀ, ਜਿਹਦੇ ਵਿੱਚ
1: ਉਹ ਠੀਕ ਸੀਗੀ ਐਜ਼ ਅ ਕਾਮੇਡੀ ਸਟਿਲ,
0: ਸਾਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਉਹਦੀ ਗੱਲ ਕਰਦੇ ਹਾਂ,
1: ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਹਨਾ, ਉਹਦਾ ਥੋੜਾ ਮੀਮਸ ਵਗੈਰਾ ਦਿਖਾਤੇ ਥੋੜਾ ਜਿਹਾ ਨਾ, ਕਿ ਥੋੜਾ ਜਿਹਾ ਪਤਾ ਤਾਂ ਲੱਗੇ ਕਿ ਤੁਸੀਂ ਯੰਗ ਆਡੀਅੰਸ ਨਾਲ ਵੀ ਇੰਟਰੈਕਟ ਕਰਨਾ ਚਾਹੁੰਦੇ ਹੋ।
0: ਮੈਨੂੰ ਇਸ ਕਰਕੇ ਚੀਜ਼ ਵਧੀਆ ਲੱਗੀ ਕਿਉਂਕਿ ਹੁਣ ਰੂਪਨ ਬਾਲ ਜੀ ਦੀ ਤੁਸੀਂ ਗੱਲ ਕੀਤੀ ਆ ਵੀ ਇੱਕ ਨਾਮੀ ਵੀਡੀਓ ਡਾਇਰੈਕਟਰ ਨੇ, ਵੱਡੇ ਵੱਡੇ ਐਕਟਰਾਂ ਦੇ ਇਹਨਾਂ ਨੇ ਗਾਣੇ ਜਿਹੜਾ ਉਹ ਡਾਇਰੈਕਟ ਕੀਤੇ ਨੇ ਹਨਾ, ਵੀਡੀਓਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਕਰਨ ਔਜਲੇ ਹੋ ਗਏ ਜਾਂ ਹੋਰ ਵੱਡੇ ਵੱਡੇ ਨਾਮੀ ਐਕਟਰ ਨੇ। ਹੁਣ ਇਹਨਾਂ ਨੇ ਕੀ ਕਰਦੇ ਸੀ, ਇਹ ਯੰਗਸਟਰ ਲਈ ਵੀਡੀਓਜ਼ ਬਣਾਉਂਦੇ ਸੀ, ਠੀਕ ਹੈ, ਆਪਾਂ ਹੀ ਉਹਨਾਂ ਨੂੰ ਜਾ ਕੇ ਵਾਚ ਕਰਦੇ ਨਾ ਜਿਹੜੀ ਉਹ ਵੀਡੀਓ ਆਉਂਦੀ ਗਾਣੇ ਦੀ, ਇਹਨਾਂ ਨੇ ਆਪਣੀ ਚੀਜ਼ ਹੀ ਫਿਲਮ ਦੇ ਵਿੱਚ ਲੈ ਕੇ ਗਏ। ਇਹਨਾਂ ਨੇ ਮੰਨ ਲਓ ਇਹ ਹੋ ਸਕਦਾ ਸੀ ਨਾ ਵੀ ਇਹ ਹਟ ਕੇ ਵੀ ਕਰ ਦਿੰਦੇ, ਜੋ ਫਿਲਮ 'ਚ ਚੱਲਣ ਡਿਆ ਉਹ ਉਹਦੇ ਹਿਸਾਬ ਨਾਲ ਡਾਇਰੈਕਟ ਕਰ ਦਿੰਦੇ, ਪਰ ਨਹੀਂ ਇਹਨਾਂ ਨੇ ਉਹੀ ਚੀਜ਼ ਵਿੱਚ ਖੜੀ। ਹਾਂ ਉਹ ਜਿੰਨੀ ਵੀ ਚੱਲੀ ਆ ਉਹ ਇੱਕ ਅਲੱਗ ਗੱਲ ਆ ਜਾਂਦੀ ਆ, ਪਰ ਤੁਸੀਂ ਆਪਣੇ ਉਸ ਚੀਜ਼ ਨੂੰ ਉੱਥੇ ਲੈ ਕੇ ਆਉਣਾ ਇਹ ਵੀ ਕੌਨਫੀਡੈਂਸ ਦੀ ਗੱਲ ਹੈਗੀ।
3: ਬਿਲਕੁਲ ਬਿਲਕੁਲ, ਇਹ ਨਾ ਇੱਕ ਸਭ ਤੋਂ ਵਧੀਆ ਚੇਂਜ ਜੋ ਮੈਨੂੰ ਇਸ ਮੂਵੀ ਤੋਂ ਬਾਅਦ ਇਹ ਲੱਗਾ, ਹੁਣ ਜਦੋਂ ਤੁਸੀਂ ਵੀ ਕ੍ਰਿਸ਼ਨਾ ਜੀ ਗੱਲ ਕੀਤੀ, ਤੁਸੀਂ ਕਿਸੇ ਐਕਟਰ ਦਾ ਨਾਂ ਨਹੀਂ ਲਿਆ, ਤੁਸੀਂ ਡਾਇਰੈਕਟਰ ਦਾ ਨਾਂ ਲਿਆ। ਪੰਜਾਬੀ ਸਿਨੇਮੇ ਦੇ ਵਿੱਚ ਮੂਵੀਆਂ ਦੇਖੀਆਂ ਜਾਂਦੀਆਂ ਨੇ ਐਕਟਰ ਦੇ ਨਾਂ ਤੋਂ ਕਿ ਉਹ ਐਕਟਰ ਉਸ ਮੂਵੀ ਦੇ ਵਿੱਚ ਹੈ। ਜਦੋਂ ਆਪਾਂ ਹਾਲੀਵੁੱਡ ਮੂਵੀ ਵੇਖਦੇ ਹਾਂ ਤਾਂ ਤੁਸੀਂ ਮਾਰਟਿਨ ਸਕੋਰਸੇਜ਼ੀ ਦਾ ਨਾਂ ਲਿਆ, ਮਾਰਟਿਨ ਸਕੋਰਸੇਜ਼ੀ ਦਾ ਨਾਂ ਹੀ ਜਦੋਂ ਸੁਣ ਲਈਦਾ ਆਪਾਂ ਐਕਟਰ ਵੇਖਦੇ ਹੀ ਨੇ, ਆਪਾਂ ਨੂੰ ਪਤਾ ਹੈ ਕਿ ਆਪਾਂ ਮੂਵੀ ਉਹ ਦੇਖਣੀ ਹੈ। ਜਦੋਂ ਆਪਾਂ ਕ੍ਰਿਸਟੋਫਰ ਨੋਲਨ ਦਾ ਨਾਮ ਸੁਣ ਲੈਂਦੇ ਹਾਂ ਆਪਾਂ ਨੂੰ ਐਕਟਰ ਦਾ ਮਤਲਬ ਹੀ ਨਹੀਂ ਹੁੰਦਾ ਵੀ ਨੋ ਕਿ ਉਹ ਡਾਇਰੈਕਟਰ ਦੀ ਵਿਜ਼ਨ ਆਪਾਂ ਵੇਖਣ ਚੱਲੇ ਹਾਂ। ਜਦੋਂ ਆਪਣੀ ਪੰਜਾਬੀ ਇੰਡਸਟਰੀ ਵਿੱਚ ਵੀ ਇਹ ਚੇਂਜ ਆ ਗਿਆ ਕਿ ਹਾਂ ਆਪਾਂ ਕਿਸੇ ਡਾਇਰੈਕਟਰ ਦੀ ਵਿਜ਼ਨ ਵੇਖਣ ਚੱਲੇ ਹਾਂ, ਐਕਟਰ ਨਾਲ ਨਹੀਂ, ਮਤਲਬ ਫਿਰ ਨਿਊ ਐਕਟਰਸ ਨਾਲ ਵੀ ਐਕਸਪੈਰੀਮੈਂਟਸ ਕੀਤੇ ਜਾ ਸਕਦੇ ਨੇ। ਜੋ ਬਜਟ ਪੁਰਾਣੇ ਐਕਟਰਾਂ ਨੂੰ ਦਿੱਤੇ ਜਾਂਦੇ ਨੇ ਕਰੋੜਾਂ ਦੇ ਵਿੱਚ, ਉਹਦੀ ਵਰਤੋਂ ਕੀਤੀ ਜਾ ਸਕਦੀ ਹੈ, ਸੈੱਟ ਦੇ ਉੱਪਰ ਕੀਤੀ ਜਾ ਸਕਦੀ ਹੈ, ਹੋਰ ਵੀ ਚੀਜ਼ਾਂ ਦੇ ਉੱਤੇ ਕੀਤੀ ਜਾ ਸਕਦੀ ਹੈ, ਆਪਣੀ ਪੰਜਾਬੀ ਇੰਡਸਟਰੀ ਤਾਂਹੀਓ ਵੱਧ ਸਕੇ।
0: ਨਹੀਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਹਰਮਨ ਜੀ, ਕਿਉਂਕਿ ਆਪਾਂ ਜੇ ਹੁਣ ਵੇਖੋ ਲਿਸਟ ਬਣਾਉਣ ਬਹਿ ਜਾਈਏ ਗਿਰਨ ਬੈਜ

0: ਤੇ ਆਪਣੇ ਸਾਹਮਣੇ ਗਿਣਤੀ ਦੇ ਹੀ ਡਾਇਰੈਕਟਰ ਆਪਾਂ ਨੂੰ ਚੇਤੇ ਹੋਣੇ ਆ, ਪੰਜ ਸੱਤ ਜਿਹੜੇ ਹੋਣਗੇ, ਪਰ ਪ੍ਰੋਜੈਕਟਰ ਵੇਖਣੇ ਹੋਣ ਤੇ ਆਪਾਂ ਨੂੰ ਏ ਟੂ ਜ਼ੈਡ ਸਾਰੇ ਚੇਤੇ ਆ।
1: ਸਹੀ ਗੱਲ ਆ,
2: ਹੁਣ
1: ਕ੍ਰਿਸਟੋਫਰ ਨੋਲਨ ਦੀ ਹਰ ਕੋਈ ਮੂਵੀ ਮੈਂ ਦੇਖੀ ਹੋਏਗੀ, ਹਰ ਕੋਈ ਜਦੋਂ ਕੋਈ ਹੁਣ ਓਡੈਸੀ ਆਉਣੀ ਹੈ, ਉਸ ਤੋਂ ਪਹਿਲਾਂ ਓਪਨਹਾਈਮਰ ਆਈ ਸੀਗੀ, ਫਿਰ ਟੈਨੈਂਟ ਆਈ ਸੀ ਉਸ ਤੋਂ ਪਹਿਲਾਂ। ਇਹ ਅੱਛਾ ਇੱਕ ਗੱਲ ਹੋਰ ਹੈ ਕ੍ਰਿਸ਼ਨਾ ਜੀ, ਬਲਕੀਰਤ ਜੀ, ਮੇਰਾ ਖਿਆਲ ਹੈ ਤੁਸੀਂ ਮੇਰੇ ਗੱਲ ਦੇ ਨਾਲ ਮੇਲ ਖਾਓਗੇ ਕਿ ਚੰਗਾ ਮੂਵੀ ਟੇਸਟ ਅਨਇੰਪਲੋਇਮੈਂਟ ਦੇ ਨਾਲ ਹੁੰਦਾ ਹੈ।
3: ਬਿਲਕੁਲ ਸਹੀ ਗੱਲ,
1: ਜਿੰਨਾ ਤੁਹਾਡੀ ਬੇਰੋਜ਼ਗਾਰੀ ਦਾ ਲੈਵਲ ਉੱਚਾ ਆ ਨਾ, ਉਨਾ ਹੀ ਤੁਹਾਡਾ ਮੂਵੀਆਂ ਦਾ ਟੇਸਟ ਵੀ ਉੱਚਾ
3: ਹੋਵੇ। ਸਲੈਸ਼ ਤੁਸੀਂ ਕ੍ਰੀਏਟਿਵ ਫੀਲਡ ਦੇ ਅੰਦਰ ਹੋ, ਇਦਾਂ ਵੀ ਨਾ ਕਰੋ ਲੋਕੀ ਕਹਿੰਦੇ ਵਿਹਲੇ ਹੀ ਬੈਠੇ ਆ।
1: ਜਦੋਂ ਮੈਂ ਆਪਣੀ ਬੇਰੋਜ਼ਗਾਰੀ ਦੇ ਪੀਕ ਤੇ ਸੀ, ਉਦੋਂ ਮੈਨੂੰ ਪਤਾ ਹੁੰਦਾ ਸੀਗਾ ਕਿ ਹਾਂ ਇਸ ਸਾਲ ਆਹ ਮੂਵੀ ਨੂੰ ਆਸਕਰ ਮਿਲ ਸਕਦਾ।
0: ਇੰਡੀਆ
3: ਤੋਂ ਵੀ ਕੋਈ ਨਾ ਕੋਈ ਜੂਰੀ ਮੈਂਬਰ ਬਣਦਾ, ਤੂੰ ਜਦੋਂ ਵੀ ਨਾਮ ਸੁਣੇਗਾ ਨਾ ਕਦੀ ਕਿ ਜਿਹੜਾ ਵੀ ਜੂਰੀ ਦਾ ਮੈਂਬਰ ਬਣਦਾ, ਤੂੰ ਕਹੇਗਾ ਯਾਰ ਇਹਨੂੰ ਤਾਂ ਇੱਥੇ ਨੀ ਕੋਈ ਖਾਸੀ ਇੱਜ਼ਤ ਦਿੰਦਾ।
0: ਮੈਂ ਉੱਥੇ ਕਨੈਕਟ ਕਰ ਗਿਆ ਇੱਕ ਚੀਜ਼, ਪਰ ਮੈਂ ਦੱਸਣਾ ਨੀ ਕਿਹਦੇ ਨਾਲ।
3: ਕ੍ਰਿਸਟੋਫਰ ਨੋਲਨ ਦੀ ਗੱਲ ਹੁੰਦੀ ਪਈ ਹੈ ਤਾਂ ਇੱਕ ਇਹ ਵੀ ਦੇਖੋ ਇਹਦੇ ਅੰਦਰ ਹੋਰ ਇੱਕ ਪੁਆਇੰਟ ਆ ਜਾਂਦਾ ਕਿ ਓਡੈਸੀ ਜਿਹੜੀ ਆ ਰਹੀ ਹੈ ਉਹਦੇ ਅੰਦਰ ਮਲਟੀ ਸਟਾਰ ਕਾਸਟ ਆ, ਮਤਲਬ ਕਿਹੜਾ ਸੁਪਰ ਸਟਾਰ ਉਸ ਫਿਲਮ ਦੇ ਅੰਦਰ ਨਹੀਂ ਹੈ, ਤੇ ਅਗੇਨ ਇਟ ਇਜ਼ ਬੀਂਗ ਮਾਰਕੀਟਡ ਐਜ ਕ੍ਰਿਸਟੋਫਰ ਨੋਲਨ ਮੂਵੀ। ਹਰਮਨ ਜਿਹੜਾ ਇੱਥੇ ਆਈਮੈਕਸ ਹੈ ਨਾ ਮੈਲਬਨ ਦੇ ਅੰਦਰ, ਉਹ ਮੇਰੇ ਖਿਆਲ ਨਾਲ ਵਰਲਡ ਦੇ ਅੰਦਰ ਇੱਧਰ ਸਿਰਫ ਤਿੰਨ ਹੀ ਹੈਗੇ ਆ ਹੋਰ ਇੱਧਰ ਆਈਮੈਕਸ, ਕਿ ਇਹ ਲੇਜ਼ਰ ਪ੍ਰੋਜੈਕਸ਼ਨ
1: ਜੋ ਫਿਲਮ ਦੇ ਤੇ ਲੇਜ਼ਰ ਪ੍ਰੋਜੈਕਸ਼ਨ, ਹਾਂਜੀ
3: ਲੇਜ਼ਰ ਪ੍ਰੋਜੈਕਸ਼ਨ ਦੇ ਅੰਦਰ ਦਿਖਾਉਂਦੇ ਆ। ਤੇ ਮੈਂ ਓਡੀਸੀ ਮੇਰੇ ਖਿਆਲ ਨਾਲ 25-26 ਜੁਲਾਈ ਨੂੰ ਆ ਰਹੀ ਆ। ਮੈਂ ਆਪਣੇ ਵੱਲੋਂ ਬੜੀ ਓਵਰ ਸਮਾਰਟ ਨਾਲ ਸ਼ੋਅ ਕੀਤੀ, ਮੈਂ ਕਿਹਾ ਲੈ ਬਾਈ ਬਹੁਤ ਪਹਿਲੇ ਮੈਂ ਖੋਲ ਰਿਹਾ ਸੈਸ਼ਨ ਟਾਈਮ, ਅਗਲੇ ਮਹੀਨੇ ਤੱਕ ਬੁੱਕਡ ਆਊਟ ਆ, ਅਗਲੇ ਮਹੀਨੇ ਤੱਕ ਜਿਹੜੀ ਫਿਲਮ 25 ਜੁਲਾਈ ਨੂੰ ਰਿਲੀਜ਼ ਹੋਣੀ ਆ ਉਹ ਬੁੱਕਡ ਆਊਟ ਹੈ
1: 15-17 ਅਗਸਤ ਦੇਖਣੀ। ਬਲਕੀਰਤ ਜੀ ਤੁਸੀਂ ਤੁਹਾਨੂੰ ਤੁਸੀਂ ਇਸ ਕਨਸੈਪਟ ਨੂੰ ਸਮਝਦੇ ਹੋ ਆਈਮੈਕਸ ਦੇ ਕਨਸੈਪਟ ਨੂੰ?
0: ਅਸਲ ਦੇ ਵਿੱਚ ਸਾਡੇ ਲਾਸਟ ਟਾਈਮ ਵੀ ਗੱਲ ਹੋਈ ਇਹਦੇ ਉੱਤੇ ਜੀ, ਹਾਲਾਂਕਿ ਮੈਂ ਨਹੀਂ ਗਿਆ ਪਰ ਤੁਸੀਂ ਮੈਨੂੰ ਦੱਸਿਆ ਕਿ ਜਾ ਗਿਆ ਉੱਥੇ,
3: ਤੂੰ ਨਹੀਂ ਗਿਆ?
1: ਸੋ ਜੋ ਸਾਡੇ ਦਰਸ਼ਕ ਜੋ ਨਹੀਂ ਸਮਝ ਪਾ ਰਹੇ, ਆਪਾਂ ਦਰਸ਼ਕਾਂ ਨੂੰ ਵੀ ਤੇ ਸਮਝਾ ਦਈਏ ਕ੍ਰਿਸ਼ਨਾ ਜੀ ਬਲਕੀਰਤ ਜੀ,
0: ਪਲੀਜ਼ ਪਲੀਜ਼ ਪਲੀਜ਼,
1: ਕਿ ਅਸਲ ਦੇ ਵਿੱਚ ਕ੍ਰਿਸਟੋਫਰ ਨੋਲਨ ਜੋ ਡਾਇਰੈਕਟਰ ਨੇ ਉਹ ਪਸੰਦ ਕਰਦੇ ਨੇ ਆਪਣੀਆਂ ਮੂਵੀਜ਼ ਨੂੰ ਸ਼ੂਟ ਕਰਨਾ ਆਈਮੈਕਸ ਫਿਲਮ ਕੈਮਰਿਆਂ ਦੇ ਵਿੱਚ, ਬਾਕੀ ਜਿੰਨੇ ਵੀ ਕੈਮਰੇ ਹੁੰਦੇ ਉਹ ਡਿਜੀਟਲ ਕੈਮਰਾਜ਼ ਹੁੰਦੇ ਨੇ। ਆਈਮੈਕਸ ਫਿਲਮ ਕੈਮਰਿਆਂ ਦੀ ਜੋ ਰੈਜ਼ੋਲਿਊਸ਼ਨ ਹੁੰਦੀ ਹੈ ਉਹ ਤਕਰੀਬਨ 18K ਹੁੰਦੀ ਹੈ, ਜਿੱਦਾਂ ਆਪਾਂ ਹੁਣ ਪੜ੍ਹਦੇ ਹਾਂ ਨਾ HD 4K, ਇਟਸ ਆਲਮੋਸਟ 18K। ਸੋ ਉਸ ਰੈਜ਼ੋਲਿਊਸ਼ਨ ਨੂੰ ਵੇਖਣ ਦਾ ਇੱਕੋ ਹੀ ਜ਼ਰੀਆ ਆ, ਉਹ ਆ ਆਈਮੈਕਸ ਦੇ ਸਿਨੇਮਾਸ। ਸੋ ਜੇ ਜਿਹੜਾ ਵੀ ਕ੍ਰਿਸਟੋਫਰ ਨੋਲਨ ਦੀ ਮੂਵੀਜ਼ ਨੂੰ ਜੇ ਦੇਖਣਾ ਚਾਹੁੰਦਾ ਹੈ ਜਿੱਦਾਂ ਡਾਇਰੈਕਟਰ ਨੇ ਇੰਟੈਂਡ ਕੀਤਾ ਕਿ ਤੁਸੀਂ ਉੱਦਾਂ ਦੇਖੋ, ਉਹਦੇ ਵਾਸਤੇ ਜ਼ਰੀਆ ਆਈਮੈਕਸ ਸਿਨੇਮਾਜ਼ ਹੀ ਆ।
3: ਜੀ ਬਿਲਕੁਲ, ਇਹਦੇ ਅੰਦਰ ਮੈਂ ਥੋੜ੍ਹਾ ਇੱਕ ਹੋਰ ਐਡ ਕਰ ਦੇਣਾ ਚਾਹੁੰਦਾ, ਖਾਸ ਕਰ ਜਿਹੜੇ ਆਪਣੇ ਹਨਾ ਲੋਕਲ ਸੁਣਨ ਵਾਲੇ ਆ, ਕਿ ਆਈਮੈਕਸ ਦੇ ਉੱਪਰ ਹਮੇਸ਼ਾ ਹਰ ਵਕਤ ਨਾ ਤੁਸੀਂ ਚੈੱਕ ਕਰਦੇ ਰਿਹਾ ਕਰੋ, ਜਦੋਂ ਉਹਨਾਂ ਕੋਈ ਆਈਮੈਕਸ ਵਾਲੀ ਫਿਲਮ ਨਹੀਂ ਹੁੰਦੀ ਲੱਗਣ ਵਾਲੀ ਤਾਂ ਉਹ ਮੇਜਰ ਪੁਰਾਣੀਆਂ ਤਗੜੀਆਂ ਹਿੱਟ ਫਿਲਮਾਂ ਵੀ ਨਾ ਸੈਸ਼ਨ ਬਾਈ ਸੈਸ਼ਨ ਰਨ ਕਰਦੇ ਰਹਿੰਦੇ ਆ। ਸੋ ਹੋ ਸਕਦਾ ਅੱਜ ਅਵੇਂਜਰਸ ਲੱਗੀ ਹੋਵੇ, ਹੋ ਸਕਦਾ ਅੱਜ ਟਾਈਟੈਨਿਕ ਲੱਗੀ ਹੋਵੇ ਜਦੋਂ ਉਹਨੇ ਦੁਬਾਰਾ ਰੀਸਟੋਰ ਕੀਤੀ, ਹੋ ਸਕਦਾ ਓਪਨਹਾਈਮਰ ਦੁਬਾਰਾ ਲੱਗੀ ਹੋਵੇ। ਸੋ ਡੂ ਚੈੱਕ ਇਟ ਆਊਟ, ਕਿਉਂਕਿ ਉਹ ਹੈ ਹੀ ਬਿਲਕੁਲ ਵੱਖਰਾ, ਜੋ ਜਿਸ ਤਰ੍ਹਾਂ ਉਹਦੇ ਅੰਦਰ ਤੁਸੀਂ ਫਿਲਮ ਵੇਖ ਲਓਗੇ ਤੇ ਤੁਹਾਨੂੰ ਹੁਆਇਟਸ ਦੇ ਅੰਦਰ ਵੇਖ ਲਈ ਜਾਂ ਵਿਲੇਜ ਦੇ ਅੰਦਰ ਵੇਖ ਲਿੱਤੀ, ਉਹਦੇ ਨਾਲ ਦੀ ਕੋਈ ਰੀਸ ਨਹੀਂ, ਦੂਰ ਦੂਰ ਤੱਕ ਨਹੀਂ। ਆਈਮੈਕਸ ਦੇ ਕੈਮਰਾਜ਼ ਵੀ ਵੱਖਰੇ ਹੁੰਦੇ ਅਤੇ ਗਿਣਤੀ ਦੇ ਹੀ ਹੁੰਦੇ। ਓਪਨਹਾਈਮਰ ਲਈ ਜਿੱਥੇ ਤੱਕ ਮੈਨੂੰ ਯਾਦ ਹੈ ਸਪੈਸ਼ਲ ਬਣਾਇਆ ਗਿਆ ਸੀਗਾ ਕੈਮਰਾ, ਕਿਉਂਕਿ ਓਪਨਹਾਈਮਰ ਫਿਲਮ ਦੇ ਅੰਦਰ ਬਲੈਕ ਐਂਡ ਵਾਈਟ ਸ਼ੂਟਿੰਗ ਕਰਨੀ ਸੀ, ਸਪੈਸ਼ਲੀ ਕੈਮਰਾ ਬਣਾਇਆ ਗਿਆ ਸਿਰਫ ਕ੍ਰਿਸਟੋਫਰ ਨੋਲਨ ਦੇ ਯੂਜ਼ ਕਰਨ ਲਈ, ਤੇ ਤੋੜਿਆ ਵੀ ਉਹਨੇ ਹੀ ਅੱਜ ਤੱਕ ਇੱਕੋ।
1: ਬਿਲਕੁਲ ਬਿਲਕੁਲ,
0: ਸੋ ਉਹੀ ਆ ਨਾ, ਕਿਉਂਕਿ ਇਹ ਕੁਆਲਿਟੀ ਤੇ ਜ਼ਿਆਦਾ ਫੋਕਸ ਕਰਦੇ ਨੇ, ਕੁਆਂਟਿਟੀ ਤੇ ਘੱਟ ਕਰਦੇ ਨੇ।
3: ਪਰ ਉਹੀ ਗੱਲ ਆ ਕਿ ਇੱਕ ਅੰਮ੍ਰਿਤਸਰ ਬੈਠਾ ਹੋਇਆ ਮੁੰਡਾ, ਇੱਕ ਇੱਥੇ ਬੈਠਾ ਹੋਇਆ ਮੈਂ, ਤੇ ਮੇਰੇ ਸਾਹਮਣੇ ਤੂੰ, ਅਸੀਂ ਤਿੰਨੋਂ ਪੰਜਾਬੀ ਨੌਜਵਾਨ ਕਹਿ ਸਕਦਾ, ਮੈਂ ਆਪਣਾ ਨੂੰ ਹਜੇ ਵੀ ਨੌਜਵਾਨ ਕਹਿ ਸਕਦਾ, ਤੀਆਂ ਦਾ ਹੀ ਹੋਇਆ ਹਨਾ। ਇਟਸ ਫਾਈਨ, ਯਾ ਯਾ ਯਾ, ਹਨਾ। ਪਰ ਖੈਰ, ਜੇ ਆਪਾਂ ਲੋਕ ਵੱਖਰੇ ਵੱਖਰੇ ਏਰੀਆ ਤੋਂ ਆਉਂਦੇ ਹੋਏ ਤੇ ਵੱਖਰੇ ਵੱਖਰੇ ਏਰੀਆ ਚ ਰਹਿੰਦੇ ਹੋਏ, ਵੱਖਰੀ ਵੱਖਰੀ ਲਾਈਫ ਜੀਂਦੇ ਹੋਏ, ਇੱਕੋ ਸਾਡਾ ਕਾਮਨ ਫੈਕਟਰ ਹੈ ਨਾ ਸਾਡੀ ਬੋਲੀ ਐਂਡ ਲਵ ਫੋਰ ਸਿਨੇਮਾ। ਤੇ ਜੇ ਮੈਂ ਖੁਸ਼ ਹਾਂ ਪੈਸੇ ਦੇਣ ਨੂੰ, ਜੇ ਉੱਥੇ ਹਰਮਨ ਖੁਸ਼ ਹੈ ਪੈਸੇ ਪੇ ਕਰਨ ਨੂੰ, ਜੇ ਬਲਕੀਰਤ ਖੁਸ਼ ਹੈ ਪੈਸੇ ਪੇ ਕਰਨ ਨੂੰ, ਇੱਦਾਂ ਦੇ ਹੋਰ ਲੱਖਾਂ ਨੌਜਵਾਨ ਨੇ ਜੋ ਪੰਜਾਬੀ ਸਿਨੇਮਾ 'ਚ ਚੇਂਜ ਚਾਹੁੰਦੇ ਆ, ਚਾਹੁੰਦੇ ਕਿ ਬੈਟਰ ਕੰਸੈਪਟ ਵਾਲੀਆਂ ਫਿਲਮਾਂ ਆਉਣ, ਤਾਂ ਕਿ ਅਸੀਂ ਵੀ ਹਨਾ ਇੱਕ ਯਾਰ ਤੁਸੀਂ ਪ੍ਰਾਊਡ ਫੀਲ ਕਰਦੇ ਹੋ ਨਾ। ਸੋਚੋ ਯਾਰ ਜਦੋਂ ਮਤਲਬ ਆਈ ਐਮ ਨੋਟ ਟੂ ਸ਼ੋਰ ਕਿ ਰੀਅਲ ਤੇਲਗੂ ਭਾਸ਼ਾ 'ਚ ਬਣੀ ਹੈ ਮੇਰੇ ਖਿਆਲ ਨਾਲ ਬਾਹੂਬਲੀ, ਜਿਹੜਾ ਉਹਦੀ ਓਰੀਜਨਲ ਆ
0: ਬਣੀ ਹੈ, ਯੈਸ
3: ਹਨਾ, ਤੇਲਗੂ ਉਹਨਾਂ ਦੀ ਮੇਨ ਨਾ,
0: ਬਾਅਦ 'ਚ ਹਿੰਦੀ 'ਚ ਉਹਨਾਂ ਨੇ ਬਾਅਦ 'ਚ।
3: ਸੋ ਜੋ ਲੋਕ ਤੇਲੰਗਾਨਾ ਤੋਂ ਜਾਂ ਆਂਧਰਾ ਤੋਂ ਆਉਂਦੇ ਹੋਣਗੇ ਹਨਾ, ਐਂਡ ਉਹ ਕ੍ਰੀਏਟਿਵ ਬੈਕਗਰਾਊਂਡ ਦੇ ਹੁੰਦੇ ਹੋਣਗੇ, ਦੇ ਵੁੱਡ ਬੀ ਫੀਲਿੰਗ ਸੋ ਮੱਚ ਪ੍ਰਾਊਡ ਕਿ ਪਾਥ ਬ੍ਰੇਕਿੰਗ ਸਿਨੇਮਾ ਸਾਡੇ ਵੱਲੋਂ ਆਇਆ, ਹਿੰਦੀ ਇੰਡਸਟਰੀ ਨਹੀਂ ਲੈ ਕੇ ਆ ਸਕੀ ਜੋ ਅਸੀਂ ਪਾਥ ਬ੍ਰੇਕ ਕੀਤਾ ਹਨਾ। ਜਦਕਿ ਵੇਖਿਆ ਜਾਵੇ ਗੱਲਾਂ ਉਹੀ ਆ ਉਹਦੇ ਅੰਦਰ ਹਨਾ, ਪਰ ਦ ਸਕੇਲ ਦ ਵਿਜ਼ਨ, ਆਰ ਆਰ ਆਰ ਥੋੜ੍ਹੀ ਓਵਰ ਜੀ ਹੋ ਗਈ, ਪਰ ਚਲੋ ਸਟਿਲ ਮੈਂ ਕਹਿੰਦਾ ਉਹ ਵੀ ਜੋ ਜਿਸ ਹਿਸਾਬ ਦਾ ਕੰਮ ਕਰ ਗਈ ਹਿੰਦੀ ਦੇ ਅੰਦਰ ਨਹੀਂ ਕਰ ਪਾਉਂਦੀ। ਸਾਨੂੰ ਵੀ ਇਸ ਤਰ੍ਹਾਂ ਦਾ ਕੁਝ ਚਾਹੀਦਾ ਕਿ ਜ਼ਰੂਰੀ ਨਹੀਂ ਸੁਪਰ ਹੀਰੋ ਬਣਾਓ, ਜ਼ਰੂਰੀ ਨਹੀਂ ਰੱਥ 'ਤੇ ਕਿਸੇ ਨੂੰ ਚਾੜ ਦਿਓ, ਪਰ ਇੱਕ ਵਧੀਆ ਗੁੱਡ ਕੰਸੈਪਟ ਵਾਲੀ ਫਿਲਮ ਹੋਵੇ ਕਿ ਬੰਦਾ ਕਵੇ ਕਿ ਹਾਂ ਹੈਵ ਯੂ ਸੀਨ ਫਿਲਮ ਫਰੋਮ ਮਾਈ ਸਟੇਟ, ਇਹ ਵਾਲੀ ਗੱਲ
0: ਜਾਣਾ ਪਵੇ ਵੇਖਣ।
1: ਸਾਨੂੰ ਕੁਝ ਨਾ ਕੁਝ ਟੈਕਨੀਕਲ ਕੁਆਲਿਟੀ ਦੇ ਵਿੱਚ ਵੀ ਸਟਰੋਂਗ ਹੋਣਾ ਪਵੇਗਾ ਸਾਡੇ ਸਿਨੇਮਾ ਨੂੰ। ਜਿੱਥੇ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਚੰਗੀ ਸਟੋਰੀਜ਼ ਦੀ, ਕ੍ਰਿਸ਼ਨਾ ਜੀ, ਇੱਕ ਤੁਸੀਂ ਚੀਜ਼ ਨੋਟ ਕਰੋਗੇ ਕਿ ਪੰਜਾਬੀ ਜਦੋਂ ਆਪਾਂ ਮੂਵੀ ਦੇਖਦੇ ਹਾਂ ਉਹ ਗੱਲਾਂ ਸੁਣਨ 'ਚ ਝੂਠ ਜਿਹੀਆਂ ਲੱਗਦੀਆਂ। ਉਹਦਾ ਕਾਰਨ ਇਹ ਹੈ, ਨਹੀਂ ਐਕਚੁਅਲੀ ਮੈਂ ਸੱਚੀ ਮੈਂ ਇਹਦੇ ਮਗਰ ਦਾ ਮੈਂ ਕਾਰਨ ਦੱਸਦਾ। ਜਦੋਂ ਆਪਾਂ ਹਾਲੀਵੁੱਡ ਮੂਵੀ ਦੇਖਦੇ ਹਾਂ ਉੱਥੇ ਸਿੰਕ ਸਾਊਂਡ ਦੀ ਵਰਤੋਂ ਕਰਦੇ ਨੇ, ਕਿ ਜੋ ਐਕਟਰ ਜੋ ਐਕਟਿੰਗ ਕਰ ਰਿਹਾ ਉਹਦੇ ਉੱਤੇ ਇੱਕ ਮਾਈਕ ਹੈਂਗ ਕਰ ਰਿਹਾ ਵਾ, ਉੱਥੇ ਜੋ ਬੋਲ ਰਿਹਾ ਵਾ ਉਸੇ ਚੀਜ਼ ਨੂੰ ਉਹ ਆਫਟਰ ਐਡੀਟਿੰਗ ਦੇ ਵਿੱਚ ਐਡਿਟ ਕਰ ਰਹੇ ਨੇ, ਉਸੇ ਆਵਾਜ਼ ਨੂੰ ਕਰ ਰਹੇ ਨੇ, ਜਿੱਥੇ ਡਬਿੰਗ ਦੀ ਲੋੜ ਪੈਂਦੀ ਹੈ ਸਿਰਫ ਉੱਥੇ ਕਰਦੇ। ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਹਰ ਕਿਸੇ, ਯਾਨੀ ਕਿ ਤੁਸੀਂ ਦੇਖੋ ਕਿ ਇੱਕ ਖੁੱਲੇ ਮੈਦਾਨ ਦੇ ਵਿੱਚ ਕਿਸੇ ਕੋਈ ਐਕਟਰ ਕੋਈ ਡਾਇਲੋਗ ਬੋਲ ਰਿਹਾ ਵਾ, ਉਹ ਉਹਨੂੰ ਉੱਥੇ ਰਿਕਾਰਡ ਕੀਤਾ ਆ, ਬਟ ਜਦੋਂ ਉਹਨੂੰ ਡਬਿੰਗ ਕੀਤੀ ਇੱਕ ਬੰਦ ਕਮਰੇ ਦੇ ਵਿੱਚ ਕੀਤੀ, ਉਹ ਡਿਫਰੈਂਸ ਆ ਜਿਹੜਾ ਆਡੀਅੰਸ ਨੂੰ ਨਾ ਚਾਹੁੰਦੇ ਹੋਏ ਵੀ ਦਿਖ ਜਾਂਦਾ ਹੈ।
3: ਮੂਡ ਦਾ ਕਿੰਨਾ ਫਰਕ ਹੋਏਗਾ, ਬੰਦਾ ਕਿਸ ਮਨੋਦਸ਼ਾ ਨਾਲ ਆਇਆ, ਆਰਾਮ ਨਾਲ ਆਇਆ ਹਨਾ, ਟਰੈਕ ਪੈਂਟਸ ਪਾ ਕੇ ਆਪਣੀ ਹੱਥ ਚ ਕਾਫੀ ਆ, ਉਹ ਵਾਲੀ ਗੱਲ ਨਹੀਂ ਬਣਨੀ।
1: ਜਦੋਂ ਐਕਟਿੰਗ ਕਰ ਰਿਹਾ ਹੋਵੇਗਾ, ਜਦੋਂ ਉਹਨੂੰ ਆਲੇ ਦੁਆਲੇ ਦਾ ਮਾਹੌਲ ਦਿਖ ਰਿਹਾ ਹੋਵੇਗਾ, ਜਦੋਂ ਚਾਹੇ ਉਹ ਗੁੱਸੇ ਦੇ ਵਿੱਚ ਬੋਲ ਰਿਹਾ ਹੋਵੇਗਾ, ਉਦੋਂ ਉਸੇ ਆਵਾਜ਼ ਨੂੰ ਜਦੋਂ ਆਪਾਂ ਸਿਨੇਮਾ ਦੇ ਵਿੱਚ ਸੁਣਾਂਗੇ ਤੇ ਆਪਾਂ ਉਹਨੂੰ ਫੀਲ ਕਰਾਂਗੇ। ਪਰ ਜਦੋਂ ਉਹ ਆਵਾਜ਼ ਕਿਸੇ ਸਟੂਡੀਓ ਦੇ ਵਿੱਚ ਰਿਕਾਰਡ ਹੋਵੇਗੀ, ਉਦੋਂ ਉਹ ਦੁਖੀ ਹੋ ਸਕਦਾ, ਉਦੋਂ ਅੱਡ ਉਹਦੀ ਮਨੋਭਾਵਨਾ ਹੋ ਸਕਦੀ ਹੈ, ਉਹ ਚੀਜ਼ਾਂ ਮੈਚ ਨਹੀਂ ਕਰਦੀਆਂ। ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਉਹ ਝੂਠ ਜੀ ਲੱਗਦੀ ਹੈ ਗੱਲ।
0: ਉਹਦੇ ਵਿੱਚ ਉਹੀ ਹੈ ਨਾ ਕਿ ਰਿਐਲਿਟੀ ਇੱਕ ਤੇ ਖਤਮ ਹੋ ਜਾਂਦੀ ਹੈ ਹਨਾ, ਇਮੋਸ਼ਨ ਖਤਮ ਹੋ ਗਿਆ, ਫਿਰ ਜਦੋਂ ਤੁਸੀਂ ਮੰਨ ਲਓ ਕੋਈ ਚੀਜ਼ ਵੇਖਣ ਜਾਂਦੇ ਹੋ ਉਹ ਤੁਸੀਂ ਕਨੈਕਟ ਹੋ ਜਾਂਦੇ ਹੋ ਜੀ ਨਾਲ, ਕਿਉਂਕਿ ਮੈਂ ਉਸ ਪੇਜ ਦੇ ਵਿੱਚ ਚਲ ਜਾਂਦਾ।
3: ਜਿਸ ਚੀਜ਼ 'ਚੋਂ ਇਮੋਸ਼ਨ ਚਲਾ ਗਿਆ, ਖਾਸ ਕਰ ਫਿਲਮ 'ਚੋਂ ਹੀ ਜੇ ਇਮੋਸ਼ਨ ਚਲੇ ਗਿਆ ਤੇ ਮਤਲਬ ਮਗਰ ਤਾਂ ਕੁਛ ਰਹਿ ਨਹੀਂ ਗਿਆ, ਕਿਉਂਕਿ ਇਟ ਇਜ਼ ਨੋਟ ਐਨ ਐਜੂਕੇਸ਼ਨਲ ਪਲੇਟਫਾਰਮ, ਉਹਦਾ ਕੋਈ ਸਪੋਰਟਸ ਨਹੀਂ ਹੈ, ਕੁਛ ਨਹੀਂ ਹੈ,
0: ਮੇਜਰ ਕਨੈਕਟ ਨਾ ਲਵਰ ਬੰਦੀ ਤੁਸੀਂ ਪ੍ਰਮੋਸ਼ਨ ਦੀ ਗੱਲ ਤੁਹਾਡੀ ਜਿਹੜੀ ਆ ਉਹ ਸਮਝੀ ਨਹੀਂ,
3: ਆਪਨੇ ਘਬਰਾਣਾ ਨਹੀਂ ਹੈ,
0: ਹੁਣ ਤੁਹਾਡੀ ਪ੍ਰਮੋਸ਼ਨ ਦੀ ਗੱਲ ਆਪਾਂ ਜ਼ਰੂਰ ਜੇ ਕਰ ਸਕਦੇ ਹਾਂ।
3: ਮੈਂ ਸੁਣਿਆ ਹਰਮਨ ਤੈਨੂੰ ਥੈਂਕ ਯੂ ਮੈਸੇਜ ਆਇਆ ਸੀਗਾ ਪਿੱਛੇ ਜੇ, ਬਹੁਤ ਵਧੀਆ ਤੂੰ ਸੋਚੀ ਪੈ ਗਿਆ ਕਿ ਇਹ ਕਹਿਣਾ ਕੀ ਚਾਹ ਰਹੇ ਆ। आपने घबराना नहीं है, हमारे दिल में कुछ नहीं है, हमारी ग्रामर थोड़ी इधर उधर घूमने चल जाती है फिर वापस आती है।
1: हम
0: भूल गए थे, बिसर गए थे,
1: मेले सजना विछड़ गया दिया यादा, यही गल है। बलकीरत भाई ने मेनू बड़े चिर बाद की कदे क्या ही नहीं, थैंक यू क्या मेनू थैंक यू क्या, तो मैं घबराई गया, मैं मेनू कढ़ते नहीं देन लगे।
3: अच्छा हुंदा ना तां कोई कोई मेनू भी इस तरीफ कर रहा है, कहना यार मैं गलत की कीता बंदा थोड़ा सेल्फ ऑडिट करदा,
0: आदत जी नहीं ना हैगी तरीफ दी। मतलब सानू कदी क्या ही नहीं कहे ने भी धन्यवाद थैंक यू,
3: मर्द समाज नु ये सब चीजां नहीं मिली हुई है, ये गल सही है वैसे।
0: पर मेनू कोई कह दे ना ते मेरा नेक्स्ट टाइम ओदे लिए काम करन नु मेनू लगदा यार करा के ना, ये बाय थैंक यू ना कह दे किते,
3: इदां भी हुंदा।
0: हां मेनू मेनू लगदा भी ओ मतलब यार आदत पैनी हुंदी हर चीज दी, ओ तुहानू हौली हौली पैंदी है, हुण सानू नहीं साडे जिहदा अहीं काम कीता है ओने हक ना कराया। हुण मान लो कोई मैं हुण तुहानू कोई काम करना ते वड्डा भरा मान लो जो भी आ मैं तुहानू कहना भी कृष्णा जी वो सामने रूम चो तुम कोई ट्राईपोर्ड जा कोई कुर्सी
3: ट्राईपोर्ड
0: चलो ना लिया कोई लैट फड़ा दो कुछ भी कर दो, हुण तुसी फड़ा दोगे, मैं तुहानू कहूंगा थैंक यू कृष्णा जी सो मच है ना, की मतलब ओहदे च मैनू लगदा कि नहीं कहना चाहीदी ओ
3: चीज, अपना पंजा नहीं लगदा
0: पर एवें मतलब तुसी स्रोते हो इहनू मतलब ओस वे नाल नहीं लैणी।
3: हां नहीं नहीं पर असी देखो भाई असी भी यही कह रहे कि असी कर्टसी सिख रहे हैं।
0: हां जी
3: साडे चक्कर जाके कोई साडा फैन बन जाए ते असी कर्टसी भुल जावे, बड़े तगड़े व्यू आए थे राह च रोक लगा सर एक फोटो एक फोटो एक फोटो
0: अगे तुहाडी वीडियो बड़ी चल गई है
3: केड़े आ जी
1: जो दिल तो लै गया मैं बोलूंगा मेरे नाल दी नाल दिल तो लै गया तुसी भी बोलना शेर है जी के सजना दर्द वंडावण दी थां सानू सीने लावण दी थां औखा वेला आया ते तू सब तो पहला आवण दी थां सब तो पिछे रह गया है दिल तो ही लै गया है दिल तो ही लै गया के दुखा सूली टंगिया ते तू लोड़ा सानू टंगिया ते तू दुखा सूली टंगिया ते तू लोड़ा सानू टंगिया ते तू जिंदगी दे विच पहली बारी असा जे कुछ मंगया ते तू सोचा दे विच पै गया है दिल तो ही
0: दिल तो ही रह गया है क्या बात
1: गम दे सानू नाग लड़ा के साडे विच विछोड़े पा के गम दे सानू नाग लड़ा के साडे विच विछोड़े पा के जिन्ना रज रज जशन मनाए ओना लोकां दे विच जाके जेड़े दिन दा बह गया है
0: दिल तो ही रह
1: गया दिल तो ही रह
0: गया दिल तो ही रह गया क्या बात
3: शुरुआत कीती सी साबर कुट्टी साहब नाल ਉਸੇ ਰੁੱਖਾਂ ਵਾਂਗੂ ਖੜੇ ਰਹੇ ਏਦਾਂ ਹੀ ਸੀ ਨਾ
0: ਹਾਂਜੀ ਏਦਾਂ ਹੀ ਸੀ
3: ਹੁਣ ਦਿਲ ਤੋਂ ਲੈ ਗਿਆ ਵਿੱਚ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜਿਹਦਾ ਪਹਿਲੀ ਤੇ ਅਖੀਰਲੀ ਨਾਲ ਕੋਈ ਤਲਕ ਨਹੀਂ ਕਿਉਂਕਿ ਇਹੀ ਖੂਬਸੂਰਤੀ ਹੈ ਗਾਇਸ
1: ਵਿਚਲੀਆਂ ਗੱਲਾਂ ਕਰਕੇ ਆਪਾਂ ਵੀ ਦਿਲ ਤੋਂ ਜੇ ਲੈ ਗਏ
3: ਮੈਡਮ ਹਾਂ ਨਹੀਂ ਨਹੀਂ ਨਹੀਂ ਗੱਲ ਇਹ
0: ਨਹੀਂ ਹੁੰਦਾ ਦਿਲ
3: ਤੋਂ ਲੈਣਾ ਗੱਲ ਇਹੀ ਹੈ ਮਤਲਬ ਕਿ ਜਦ ਚਾਰ ਦੋਸਤ ਚਾਰ ਯਾਰ ਮਿਲ ਜਾਏ ਹਨਾ ਉਹ ਲਈ ਕਹਿੰਦੇ ਨਾ ਗੱਲਬਾਤ ਕਿ ਜਿੱਥੇ ਤਿੰਨ ਚਾਰ ਯਾਰ ਦੋਸਤ ਬਹਿ ਜਾਣ ਨਾ ਉਹ ਸਟਾਰਟਿੰਗ ਦਾ ਐਂਡ ਪੁਆਇੰਟ ਦਾ ਰਿਲੇਸ਼ਨ ਕਦੇ ਨਿਕਲ ਨਹੀਂ ਸਕਦਾ ਕਿਉਂਕਿ ਗੱਲ ਕਿੱਥੋਂ ਤੁਰੀ ਜਾਂਦੀ ਹੈ ਤੇ ਕਿੱਥੇ ਪਹੁੰਚਦੀ ਹੈ ਪਰ ਸਾਡਾ ਮਕਸਦ ਇੱਕੋ ਹੀ ਹੁੰਦਾ
0: ਨਾ ਰੱਖਿਆ ਨਾ
3: ਹਾਂ ਤੇ ਸਾਡਾ ਮਕਸਦ ਪਰ ਇੱਕੋ ਹੀ ਹੁੰਦਾ ਕਿ ਜਿਹੜਾ ਸਾਨੂੰ ਸੁਣਦਾ ਪਿਆ ਨਾ ਉਹ ਵੀ ਥੋੜਾ ਜਿਹਾ ਨਾ ਫਰੈਸ਼ ਜਿਹਾ ਫੀਲ ਕਰ ਲਵੇ ਉਹ ਵੀ ਕਵੇ ਕਿ ਯਾਰ ਮਜ਼ਾ ਆ ਗਿਆ ਹਨਾ ਤੇ ਅੱਜ ਦੇ ਬੋਇਜ਼ ਮੀਟਅਪ ਦਾ ਜੀ ਇਹ ਅਖੀਰਲਾ ਮਿਨਟ ਆ ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ ਸਾਰਿਆਂ ਨੂੰ ਮੈਂ ਬੋਏ ਨੰਬਰ 1 ਕ੍ਰਿਸ਼ਨਾ ਬੋਏ ਨੰਬਰ 2 ਡਰ ਗਿਆ ਬਲਕੀਰਤ ਐਂਡ ਬੋਏ ਨੰਬਰ 3 ਸਾਡਾ ਹਰਮਨ
1: ਕ੍ਰਿਸ਼ਨਾ ਜੀ ਤੁਸੀਂ ਵੀ ਸ਼ੇਰ ਸੁਣਾ ਕੇ ਰੁਕ ਸਕੋ
3: ਓ ਯਾਰ ਮੇਰੇ ਸ਼ੇਰ ਯਾਰ ਅੱਜ ਕੱਲ ਬਿੱਲੀ ਬਣੇ ਪਏ ਆ ਯਾਰ ਤੂੰ ਤੂੰ ਮੈਨੂੰ ਇਸ ਤਰ੍ਹਾਂ ਨਾ ਬੋਲ ਚੱਲ ਮੈਂ ਨਾ ਇਦਾਂ ਕਰਦਾ ਆਪਣਾ ਉਮੇਰ ਨਜ਼ਮੀ ਸਾਹਿਬ ਦਾ ਹਨਾ ਉਹ ਵਾਲਾ ਸੁਣਾ ਦਿੰਦੇ ਆ ਕੀ ਸੀਗਾ ਮੈਂ ਤਾਂ ਭੁੱਲ ਹੀ ਗਿਆ
0: ਜਿਹੜਾ ਵੀ ਆਉਂਦਾ ਸੁਣਾ ਦੋ, ਜਿਹੜਾ ਤੁਸੀਂ ਆਪ ਲਿਖਿਆ ਯਾਰ ਸਰਤਾਜ ਸਾਹਿਬ ਵਾਸਤੇ ਉਹੀ ਸੁਣਾ,
3: ਉਹ ਮੈਂ ਸਵੇਰੇ ਸੁਣਾ ਗਿਆ ਯਾਰ,
0: ਤੇ ਯਾਰ ਫਿਰ ਕੀ ਸ਼ਾਮ ਨੂੰ ਨਹੀਂ ਸੁਣਾ ਸਕਦੇ,
3: ਮੈਂ ਸੁਣਾ
0: ਉਹਦਾ ਸਮਾਂ ਰੱਖਦੇ ਹੋ ਤੁਸੀਂ ਸ਼ੇਰ ਦਾ ਵੀ ਸਵੇਰੇ ਸੁਣਾਉਣਾ।
3: ਹਾਂ ਚਲੋ ਨਹੀਂ ਪਰ ਮੈਂ ਚੇਂਜ ਕਰ ਦਿੰਦਾ ਉਹਨੂੰ ਸਰਤਾਜ ਸਾਹਿਬ ਵਾਲੇ ਨੂੰ, ਇਹ ਮੈਂ ਹਰਮਨ ਨੂੰ ਡੈਡੀਕੇਟ ਕਰ ਦਿੰਦਾ, ਠੀਕ ਹੈ ਹੈਂ
1: ਬਾਜੀ
3: ਦਾ ਰੇਡੀਓ, ਹਾਂਜੀ ਹਾਂਜੀ ਰੇਡੀਓ ਹਾਂਜੀ ਕਾ ਬੈਕ ਐਂਡ ਕਾ ਗੁਲਿਸਤਾਂ ਸ਼ਾਦਾਬ ਰਹਿਤਾ ਹੈ, ਠੀਕ ਹੈ ਮਾੜਾ ਮੇਰਾ ਮਿਸਰਾ ਹਿੱਲ ਗਿਆ ਕਿਉਂਕਿ ਮੈਨੂੰ ਲੰਮਾ ਕਰਨਾ ਪੈ ਗਿਆ, ਠੀਕ ਹੈ ਜੱਜ ਨਾ ਕਰੀ ਮੈਨੂੰ ਹਰਮਨ, ਠੀਕ ਹੈ
0: ਮੁਕਰਰ ਕਰੋ।
3: ਹਾਂ ਹਰਮਨ ਦੇ, ਉਹ ਹਰਮਨ ਕਹਿਤਾ ਸੋਰੀ, ਹਾਂਜੀ ਦੇ ਹਰਮਨ ਦੇ ਬੈਕ ਐਂਡ
0: ਅਥਾਰਿਟੀ
3: ਨੀ ਭਰਾ
0: ਕ੍ਰਿਸ਼ਨਾ ਜੀ,
3: ਹੋ ਸਕਦਾ ਮੈਨੂੰ ਫੋਨ ਆਵੇ ਸ਼ਾਮ ਨੂੰ ਕਿ ਬੇਟਾ ਤੂੰ ਰਹਿ ਨੀ ਦਿਆ ਕਰ,
0: ਤੁਹਾਨੂੰ ਬੜਾ ਪੰਗਾ ਪੈ ਗਿਆ ਸੀ
3: ਕਿਆ,
0: ਉਹ ਮੈਨੂੰ ਪਹਿਲਾਂ ਥੈਂਕ ਯੂ ਨੀ ਕਹਿਣਾ ਮੈਂ ਭਰਾਵਾ, ਮੈਂ ਨਵਾਂ ਨਵਾਂ ਮੈਨੂੰ ਕਿਸੇ ਨੇ ਦੱਸਿਆ ਵੀ ਜਦੋਂ ਕੋਈ ਤੁਹਾਡੇ ਲਈ ਕੁਛ ਕਰਦਾ ਆ ਨਾ ਤੇ ਉਹਨੂੰ ਰਿਸਪੈਕਟਲੀ ਤੁਸੀਂ ਥੈਂਕ ਯੂ ਕਹਿਣਾ ਹੁੰਦਾ ਵਾ, ਤੇ ਮੈਂ ਭਰਾਵਾ ਓਕੇ ਮੈਂ ਕਹਿਣਾ ਹਾਂਜੀ ਕਿਉਂ ਨੀ ਕਹਾਂਗੇ ਕਹਾਂਗੇ, ਤੇ ਮੈਂ ਭਰਾਵਾ ਨੂੰ ਕਹਿਣਾ ਥੈਂਕ ਯੂ ਥੈਂਕ ਯੂ ਥੈਂਕ ਯੂ
3: ਥੈਂਕ ਯੂ,
0: ਉਹ ਭਰਾਵਾ ਮੈਨੂੰ ਇੱਕ ਬੰਦਾ ਮੇਰੇ ਪਿੱਛੇ ਹੀ ਪੈ ਗਿਆ, ਉਹ ਕਹਿੰਦਾ ਥੈਂਕ ਯੂ ਹੁੰਦਾ ਵਾ ਥੈਂਕ ਯੂ ਕਹਿ, ਮੈਂ ਕਿਹਾ ਯਾਰ ਕਹਿ ਤੇ ਦਿਆਂ ਥੈਂਕ ਯੂ, ਉਹ ਭਰਾਵਾ ਬੜੇ ਚਿਰ ਲਾ ਕੇ ਮੁੜ ਕੇ
3: ਮੈਨੂੰ ਥੈਂਕ ਯੂ,
0: ਹਾਂ
3: ਇੱਦਾਂ ਹੀ ਸਿਖਾਇਆ ਸੀ,
0: ਤੁਸੀਂ ਆਪਣਾ ਸ਼ੇਅਰ ਸੁਣਾਓ
1: ਬਿਕੌਜ਼
3: ਪਾਪੂਲੇਸ਼ਨ। ਹਾਂਜੀ ਹਾਂਜੀ ਹਰਮਨ, ਹਰਮਨ ਦੇ ਉੱਪਰ ਜੀ ਜਾਂਦੇ ਜਾਂਦੇ ਸ਼ੇਅਰ ਹੈ ਜੀ, ਜਿਉਂਦੇ ਰਹੋ ਵੱਸਦੇ ਰਹੋ, ਕਿ ਹਾਂਜੀ ਦੇ ਓਪਰੇਸ਼ਨ, ਹਾਂ ਹਿੰਦੀ ਸੀ ਸੋਰੀ, ਹਾਂਜੀ ਕੇ ਓਪਰੇਸ਼ਨਸ ਕੇ ਗੁਲਿਸਤਾਂ ਸ਼ਾਦਾਬ ਰਹੇਂਗੇ ਜਬ ਉਨਕੀ ਰਹਿਨੁਮਾਈ ਹਰਮਨ ਜੈਸੇ ਬਾਗਬਾਂ ਕਰਤੇ ਰਹੇਂਗੇ। ਥੈਂਕ ਯੂ ਗਾਇਜ਼, ਥੈਂਕ ਯੂ ਵੈਰੀ ਮਚ, ਮੈਂ ਤੁਹਾਨੂੰ ਮਤਲਬ ਬਾਅਦ ਚ ਪਤਾ ਕਰ ਲੂੰ, ਸੋਰੀ ਫੋਰ ਮਾਈ ਵੈਰੀ ਬੈਡ ਸ਼ਾਇਰੀ, ਪਰ ਅਗਲੀ ਵਾਰੀ ਜਦੋਂ ਆਪਾਂ ਮਿਲਾਂਗੇ ਕੋਸ਼ਿਸ਼ ਕਰਾਂਗੇ ਕਿ ਬਈ ਅਗਲੀ ਵਾਰੀ ਪ੍ਰੋਪਰ ਇੱਕ ਸੈੱਟ ਤਿਆਰ ਕਰਕੇ ਰੱਖਾਂਗੇ, ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਸ਼ਾਇਰੀਆਂ ਸੁਣਾਵਾਂਗੇ। ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਪਲੀਜ਼ ਜਿੱਥੇ ਜਿੱਥੇ ਵੀ ਤੁਸੀਂ ਇਹ ਜਿੰਨੇ ਵੀ ਆਪਣੇ ਪਲੇਟਫਾਰਮ ਨੇ ਪਲੀਜ਼ ਉੱਥੇ ਸ਼ੇਅਰ ਕਰ ਦਿਓ। ਅੱਜ ਜਿਹੜੇ ਬੰਦੇ ਨਾਲ ਮੇਰੇ ਸੀਗੇ ਨਾ ਸ਼ੋਅ ਦੇ, ਇਹੀ ਸਾਰੇ ਮੈਸੇਜ ਸਭ ਤੋਂ ਪਹਿਲਾਂ ਪੜ੍ਹਦੇ ਆ, ਸੋ ਫੀਡਬੈਕ ਬਹੁਤ ਛੇਤੀ ਪਹੁੰਚ ਜਾਣੀ ਹੈ, ਸਟੀਕ ਤੇਜ਼ ਰਫਤਾਰ ਤੇ ਹੋਰ
0: 200 ਦੀ ਸਪੀਡ ਤੇ ਜਾਣੀ ਹੈ,
3: 200 ਦੀ ਸਪੀਡ
0: ਤੇ ਡੰਗੂ ਜਿਹੜਾ ਛੱਤ ਤੇ ਜਾਂਦਾ ਕੀ ਕਹਿੰਦੇ ਰੋਕੇਟ ਹੀ ਹੁੰਦਾ ਉਹ,
3: ਹਾਂਜੀ ਛੱਤ ਤੇ ਜਾਂਦਾ ਰੋਕੇਟ ਹੁੰਦਾ ਪਰ ਤੁਸੀਂ ਰੋਕੇਟ ਵਾਂਗ ਕਿਤੇ ਹੋਰ ਜਾਇਓ ਨਾ, ਕਿਉਂਕਿ 24 ਚੈਨਲ ਸਾਡਾ ਰੇਡੀਓ ਹਾਂਜੀ ਹਜੇ ਵੀ ਸ਼ਾਦਾਬ ਹੈ, ਆਬਾਦ ਹੈ, ਚੱਲਦਾ ਪਿਆ। ਸਾਡੇ ਸ਼ੋਅ ਤੋਂ ਬਾਅਦ ਅਗਲਾ ਸ਼ੋਅ ਸੁਣਨ ਲਈ ਤਿਆਰ ਰਹੋ, ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM।
0: ਪਰ ਹਰਮਨ ਜੀ ਨੇ ਯਾਰ ਅੱਜ, ਹਰਮਨ ਜੀ ਤੁਸੀਂ ਕਹੋ ਕੁਛ ਸਰੋਤਿਆਂ ਲਈ।
3: ਮੈਂ ਹਮੇਸ਼ਾ ਐਂਡ ਕਰਦਾ, ਹਮੇਸ਼ਾ ਐਂਡ ਦਾ ਪੰਚ ਖਤਮ ਕਰ ਦਿੰਦਾ,
1: ਐਂਡ ਕਰਨ ਦਾ ਇਰਾਦਾ ਹੀ ਨਹੀਂਗਾ,
0: ਲਾਈਕ ਕਰੋ ਨਹੀਂ ਐਂਡ ਨਹੀਂ ਹੋਣਾ, ਆਪਾਂ ਜਸਟ ਅੱਜ ਲਈ ਵਿਦਾ ਲੈਣੀ ਆ,
3: ਵਿਦਾ, ਮੈਨੂੰ ਵਿਦਾ ਕਰੋ ਪਲੀਜ਼, ਮੈਨੂੰ ਜ਼ਰੂਰ ਵਿਦਾ ਕਰੋ, ਤੁਸੀਂ ਦੋਨੋਂ ਲੱਗੇ ਰਹੋ ਭਰਾਵਾ।
1: ਮੈਨੂੰ ਲੱਗਦਾ ਹੈ ਕਿ ਦੇਬੀ ਭਾਈ ਦਾ ਸ਼ੇਅਰ ਹੈ ਇੱਕ ਮੇਰੇ ਕੋਲ,
3: ਹਾਂ ਵੈਰੀ ਗੁੱਡ,
1: ਵਿਦਾ ਨਹੀਂ ਹੋ ਸਕਦਾ
3: ਬੈਸਟ,
1: ਦੇਬੀ ਮਖਸੂਸਪੁਰੀ ਜੀ ਦਾ ਸ਼ੇਅਰ, ਮਤਲਬ ਜਦੋਂ ਕੋਈ ਵੀ ਪ੍ਰੋਗਰਾਮ ਜਾਂਦਾ ਆ, ਸੁਰਜੀਤ ਪਾਤਰ ਸਾਹਿਬ ਹੁਣੀ ਕਿਹਾ ਕਰਦੇ ਸੀਗੇ ਕਿ ਕੋਈ ਵੀ ਪ੍ਰੋਗਰਾਮ, ਕੋਈ ਵੀ ਜੋ ਆਪਾਂ ਚੀਜ਼ ਮਿੱਥਦੇ ਆ, ਉਹ ਅੰਤ ਵੱਲ ਨਹੀਂ ਜਾਂਦੀ, ਉਹ ਸਿਖਰ ਵੱਲ ਜਾਂਦੀ। ਸੋ ਆਪਾਂ ਆਪਣੇ ਪ੍ਰੋਗਰਾਮ ਨੂੰ ਜਦੋਂ ਸਿਖਰ ਵੱਲ ਲੈ ਕੇ ਜਾ ਰਹੇ ਹਾਂ, ਦੇਬੀ ਮਖਸੂਸਪੁਰੀ ਦਾ ਸ਼ੇਅਰ ਹੋਵੇ ਤੇ ਉਸ ਤੋਂ ਵੱਧ ਸਿਖਰ ਤੇ ਜਾ ਹੀ ਨਹੀਂ ਸਕਦੀ। ਸੋ ਸ਼ੇਅਰ ਮੈਂ ਸੁਣਾਉਂਦਾ ਹਾਂ ਕਿ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ, ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ, ਘੱਟ ਮਿਲੀਏ ਘੱਟ ਆਈਏ ਜਾਈਏ, ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ, ਤੇਰੇ ਲਈ ਦੁਆਵਾਂ ਨਹੀਂ ਕਰਦੇ।
3: ਵਾਹ,
1: ਮੰਨਿਆ ਉਹ ਸਭ ਤੋਂ ਸੋਹਣੇ ਨੇ, ਮੰਨਿਆ ਉਹ ਸਭ ਤੋਂ ਸੋਹਣੇ ਨੇ, ਮੰਨਿਆ ਉਹ ਸਭ ਤੋਂ ਚੰਗੇ ਨੇ, ਪਰ ਸਾਨੂੰ ਭਾ ਕੇ ਉਹਨਾਂ ਦਾ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ, ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ, ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ, ਪਰ ਕਿਸੇ ਖਿਲਾਫ਼ ਤੂੰ ਸੱਚ ਜਾਣੀ ਅਸੀਂ ਸਲਾਹਾਂ ਨਹੀਂ
0: ਕਰਦੇ। ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਮਾਂ ਕੱਢਣ ਲਈ, ਤੇ ਇੰਨੇ ਸੋਹਣੇ ਸ਼ੇਅਰ ਤੇ ਇੰਨੀ ਸੋਹਣੀ ਆਵਾਜ਼ ਦੇ ਵਿੱਚ ਸਾਨੂੰ ਸੁਣਾਉਣ ਲਈ। ਥੋੜਾ ਜਿਹਾ ਗਿਆਨ ਸਾਨੂੰ ਦੇਣ ਦੇ ਲਈ, ਆ ਇੰਗਲਿਸ਼ ਵਾਲੇ ਵੱਡੇ ਵੱਡੇ ਜੇ ਨਾਂ ਦੋ ਚਾਰ ਸਾਨੂੰ ਦੱਸਣ ਲਈ, ਸਾਨੂੰ ਨਹੀਂ ਚਲੋ ਮੈਨੂੰ ਚੇਤਾ ਰਹੇ ਭੁੱਲੀਏ ਨੇ, ਪਰ ਧੰਨਵਾਦ ਨਹੀਂ ਦੱਸੇ
3: ਟਾਟਾ ਜੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 18 ਤਰੀਕ ਆ, ਮਈ ਦਾ ਮਹੀਨਾ, ਸੋਮਵਾਰ ਦਾ ਦਿਨ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਗੌਤਮ ਜੀ, ਤੁਸੀਂ ਆਉਂਦੇ ਰਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਖਬਰਾਂ ਦੇ ਬੁਲੇਟਿਨ ਦੀ। ਇਸ ਹਫ਼ਤੇ ਦੇ ਵਿੱਚ ਬਹੁਤ ਕੁਝ ਹੋ ਵਾਪਰਨਾ, ਸੋ ਉਸ ਦੇ ਉੱਤੇ ਆਧਾਰਿਤ ਇਹ ਖਬਰਾਂ ਹੋਣਗੀਆਂ ਜ਼ਿਆਦਾਤਰ ਦੁਨੀਆ ਦੀਆਂ, ਭਾਰਤ ਦੀਆਂ, ਆਸਟ੍ਰੇਲੀਆ ਦੀਆਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਇਬੋਲਾ, ਇਸ ਬਿਮਾਰੀ ਬਾਰੇ ਸ਼ਾਇਦ ਤੁਸੀਂ ਭੁੱਲੇ ਨਹੀਂ ਹੋਵੋਗੇ, ਪਰ ਹੁਣ ਇਸ ਨੂੰ ਵਿਸ਼ਵ ਸਿਹਤ ਸੰਗਠਨ ਯਾਨੀ WHO ਦੀ ਤਰਫ ਤੋਂ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ ਗਿਆ। ਸ਼ੁਰੂਆਤ ਅਸਲ ਦੇ ਵਿੱਚ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ ਹੋਈ ਹੈ, ਜਿੱਥੇ ਇਤੂਰੀ ਸੂਬੇ ਦੇ ਵਿੱਚ ਇਬੋਲਾ ਫੈਲਣ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ। WHO ਨੇ ਕਿਹਾ ਹੈ ਕਿ ਇਸ ਦੇ ਨਾਲ ਹੁਣ ਤੱਕ ਲਗਭਗ 246 ਸ਼ੱਕੀ ਮਾਮਲੇ ਕਾਂਗੋ ਦੇ ਵਿੱਚ ਦਰਜ ਹੋਏ ਨੇ। 80 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਨੂੰ ਵਿਸ਼ਵ ਭਰ ਦੇ ਵਿੱਚ ਮਹਾਂਮਾਰੀ ਜਾਂ ਐਮਰਜੈਂਸੀ ਦੀ ਕੈਟੇਗਰੀ ਦੇ ਵਿੱਚ ਨਹੀਂ ਲਿਆਂਦਾ ਗਿਆ, ਪਰ WHO ਦੇ ਡਾਇਰੈਕਟਰ ਜਨਰਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਕ੍ਰਮਿਤ ਲੋਕਾਂ ਦੀ ਸਹੀ ਗਿਣਤੀ ਅਤੇ ਬਿਮਾਰੀ ਦੇ ਫੈਲਣ ਦੇ ਬਾਰੇ ਸਹੀ ਅੰਦਾਜ਼ੇ ਨਾ ਲੱਗੇ ਤਾਂ ਇਹ ਅਫਰੀਕਾ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਫੈਲ ਸਕਦੀ ਹੈ। WHO ਦੇ ਮੁਤਾਬਕ ਇਸ ਵਾਰ ਇਬੋਲਾ ਬੁਡੀਬਿਊਗ ਵਾਇਰਸ ਦੇ ਨਾਲ ਹੋਇਆ, ਜਿਸ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਬਣੀ ਹੈ, ਨਾ ਹੀ ਕੋਈ ਟੀਕਾ। ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਦੱਸਿਆ ਹੈ ਕਿ ਵਾਇਰਸ ਕੋਂਗੋ ਤੋਂ ਬਾਹਰ ਕਈ ਮੁਲਕਾਂ ਦੇ ਵਿੱਚ ਫੈਲਣ ਦਾ ਖਦਸ਼ਾ ਜਤਾ ਦਿੱਤਾ ਗਿਆ ਹੈ। ਗੁਆਂਢੀ ਦੇਸ਼ ਯੁਗਾਂਡਾ ਦੇ ਵਿੱਚ ਵੀ 2 ਮਾਮਲੇ ਸਾਹਮਣੇ ਆਏ ਨੇ। ਯੁਗਾਂਡਾ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ 59 ਸਾਲ ਦੇ ਇੱਕ ਵਿਅਕਤੀ ਦੀ ਵੀਰਵਾਰ ਦੇ ਦਿਨ ਮੌਤ ਹੋਈ ਸੀ, ਉਸ ਦੀ ਇਬੋਲਾ ਪੋਜ਼ਿਟਿਵ ਹੀ ਪਾਇਆ ਗਿਆ। ਇਹ ਵਾਇਰਸ ਦੇ ਨਾਲ ਕੋਂਗੋ ਦੇ ਗੁਆਂਢੀ ਦੇਸ਼ਾਂ ਨੂੰ ਜ਼ਿਆਦਾ ਖਤਰਾ ਮੰਨਿਆ ਜਾ ਰਿਹਾ ਹੈ, ਕਿਉਂਕਿ ਜ਼ਿਆਦਾਤਰ ਆਵਾਜਾਈ ਵਪਾਰ ਉਹਨਾਂ ਆਲੇ ਦੁਆਲੇ ਦੇ ਦੇਸ਼ਾਂ ਦੇ ਨਾਲ ਹੀ ਹੁੰਦਾ ਹੈ। ਦੱਸ ਦਈਏ ਕਿ ਅਫਰੀਕੀ ਮੁਲਕਾਂ ਦੇ ਵਿੱਚ ਹਾਲ ਫਿਲਹਾਲ ਇਬੋਲਾ ਦੇ ਕੋਈ ਬਹੁਤ ਜ਼ਿਆਦਾ ਕੇਸ ਨਹੀਂ ਆਏ ਨੇ, ਜੇਕਰ ਸਿਰਫ ਕੋਂਗੋ ਨੂੰ ਛੱਡ ਦਈਏ ਤਾਂ। ਦੁਨੀਆ ਭਰ ਦੀਆਂ ਦੂਜੀਆਂ ਖਬਰਾਂ ਦੀ ਸਾਂਝ। ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਆਬੂਧਾਬੀ ਸਥਿਤ ਬਰਾਖਾ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਡਰੋਨ ਹਮਲਾ ਵਾਪਰਿਆ। ਇਸ ਦੀ ਜਾਣਕਾਰੀ ਆਬੂਧਾਬੀ ਦੇ ਸਰਕਾਰੀ ਮੀਡੀਆ ਦਫ਼ਤਰ ਦੀ ਤਰਫ ਤੋਂ ਦਿੱਤੀ ਗਈ ਹੈ। ਹਮਲਾ ਕਿਸਨੇ ਕੀਤਾ, ਇਸ ਦੇ ਬਾਰੇ ਕੋਈ ਜਾਣਕਾਰੀ ਹਾਲੇ ਸਾਂਝੀ ਨਹੀਂ ਹੋਈ ਹੈ। ਹਮਲੇ ਤੋਂ ਬਾਅਦ ਪਾਵਰ ਪਲਾਂਟ ਦੇ ਵਿੱਚ ਅੱਗ ਲੱਗੀ, ਜਿਸ 'ਤੇ ਕਾਬੂ ਤਾਂ ਜ਼ਰੂਰ ਪਾ ਲਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਪਾਵਰ ਪਲਾਂਟ ਅਲ ਦਫਰਾ ਖੇਤਰ ਦੇ ਵਿੱਚ ਮੌਜੂਦ ਹੈ। ਆਬੂਧਾਬੀ ਦੇ ਅਧਿਕਾਰੀਆਂ ਦੇ ਮੁਤਾਬਕ ਅਲ ਦਫਰਾ ਦੇ ਵਿੱਚ ਫਿਲਹਾਲ ਆਮ ਲੋਕਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਇੱਕ ਬਿਜਲੀ ਜਨਰੇਟਰ ਦੇ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਇਸ ਦੇ ਉੱਤੇ ਕਾਬੂ ਪਾ ਲਿਆ ਗਿਆ। ਇਹ ਅੱਗ ਡਰੋਨ ਹਮਲੇ ਦੀ ਵਜ੍ਹਾ ਦੇ ਨਾਲ ਲੱਗੀ ਸੀ, ਇਸ ਦੀ ਪੁਸ਼ਟੀ ਤਾਂ ਕਰ ਦਿੱਤੀ ਗਈ ਹੈ, ਪਰ ਰੇਡੀਓਲੋਜੀਕਲ ਪੱਧਰ ਦੇ ਉੱਤੇ ਕੋਈ ਵੀ ਖਤਰਾ ਹਾਲੇ ਨਹੀਂ ਦੱਸਿਆ ਗਿਆ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਇਹ ਅੱਗ ਦਾ ਅਸਰ ਪਾਵਰ ਪਲਾਂਟ ਦੀ ਸੁਰੱਖਿਆ ਜਾਂ ਹੋਰਨਾਂ ਜ਼ਰੂਰੀ ਪ੍ਰਣਾਲੀਆਂ ਦੇ ਉੱਤੇ ਨਹੀਂ ਪਿਆ ਹੈ। ਉੱਥੇ ਹੀ ਅਗਲੀ ਖਬਰ ਦੀ ਸਾਂਝ ਤੇ ਇਹ ਰੂਸ ਤੋਂ, ਜਿੱਥੇ ਭਾਰਤੀ ਸਫਾਰਤਖਾਨੇ ਨੇ ਪੁਸ਼ਟੀ ਕੀਤੀ ਹੈ ਕਿ ਐਤਵਾਰ ਦੇ ਦਿਨ ਮਾਸਕੋ ਖੇਤਰ ਦੇ ਵਿੱਚ ਹੋਏ ਇੱਕ ਡਰੋਨ ਹਮਲੇ 'ਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋਈ ਹੈ, ਜਦਕਿ 3 ਹੋਰ ਜ਼ਖਮੀ ਹੋਏ ਨੇ। ਸਫਾਰਤਖਾਨੇ ਨੇ ਸੋਸ਼ਲ ਮੀਡੀਆ 'ਤੇ ਜਾਰੀ ਬਿਆਨ 'ਚ ਕਿਹਾ ਕਿ ਮਾਸਕੋ ਦੇ ਇੱਕ ਖੇਤਰ ਦੇ ਵਿੱਚ ਵਾਪਰੇ ਡਰੋਨ ਹਮਲੇ ਦੇ ਵਿੱਚ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਉਸ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਇਸ ਤੋਂ ਪਹਿਲਾਂ ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਮਾਸਕੋ ਖੇਤਰ ਦੇ ਵਿੱਚ ਯੂਕਰੇਨ ਦੀ ਤਰਫ ਤੋਂ ਵੱਡੇ ਪੱਧਰ ਦੇ ਉੱਤੇ ਡਰੋਨ ਹਮਲੇ ਕੀਤੇ ਗਏ ਨੇ। ਹਾਲਾਂਕਿ ਇਹਨਾਂ ਹਮਲਿਆਂ 'ਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਕੀਤੀ ਗਈ ਹੈ, ਪਰ ਇਹ ਸਾਰੇ 3 ਭਾਰਤੀ ਮੂਲ ਦੇ ਨਹੀਂ ਨੇ, ਅਲੱਗ ਅਲੱਗ ਖੇਤਰਾਂ ਦੇ ਵਿੱਚ ਹੋਏ ਹਮਲੇ ਨੇ। ਖੇਤਰੀ ਗਵਰਨਰ ਆਂਦਰੇਈ ਵਰਿਓਬੋਵ ਨੇ ਕਿਹਾ ਕਿ ਰਾਜਧਾਨੀ ਦੇ ਉੱਤਰ ਦੇ ਵਿੱਚ ਸਥਿਤ ਖਿਮਕੀ ਨਾਮ ਦੇ ਇਲਾਕੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ, ਜਦਕਿ ਪੋਰਗੋਲਕੀ ਨਾਮ ਦੇ ਇੱਕ ਪਿੰਡ ਦੇ ਵਿੱਚ ਇੱਕ ਪੁਰਸ਼ ਦੀ ਅਤੇ ਇੱਕ ਮਹਿਲਾ ਦੀ ਜਾਨ ਗਈ ਹੈ। ਰੂਸ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ 556 ਡਰੋਨਸ ਨੂੰ ਇੰਟਰਸੈਪਟ ਵੀ ਕੀਤਾ ਗਿਆ ਹੈ। ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਇਹ ਹਮਲੇ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਰੂਸ ਦੇ ਦੁਆਰਾ ਪਿਛਲੇ ਦਿਨਾਂ ਦੇ ਵਿੱਚ ਕੀਤੇ ਗਏ ਘਾਤਕ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਸੀ। ਚੇਤੇ ਕਰਵਾ ਦਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਰੂਸ ਦੀ ਤਰਫ ਤੋਂ ਇੱਕ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਕੀਤਾ ਗਿਆ ਸੀ, ਜਿੱਥੇ 34 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਈਰਾਨ ਦੇ ਰਾਜਧਾਨੀ ਤਹਿਰਾਨ ਦੇ ਵਿੱਚ ਸੰਕਟ ਪ੍ਰਬੰਧਨ ਦੇ ਨਾਲ ਜੁੜੇ ਇੱਕ ਸੰਗਠਨ ਦਾ ਕਹਿਣਾ ਹੈ ਕਿ ਰਾਜਧਾਨੀ ਤਹਿਰਾਨ ਸ਼ਹਿਰ ਦੇ ਵਿੱਚ 51,000 ਐਸੇ ਘਰ ਅਤੇ ਇਮਾਰਤਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਦੇ ਦਰਮਿਆਨ ਨੁਕਸਾਨ ਪਹੁੰਚਾਇਆ। ਬੀਬੀਸੀ ਦੀ ਫਾਰਸੀ ਸੇਵਾ ਦੇ ਮੁਤਾਬਕ ਅਲ ਨਾਸਿਰੀ ਨਾਮ ਦੇ ਇੱਕ ਸੰਗਠਨ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ 691 ਇਮਾਰਤਾਂ ਦੀ ਮੁਰੰਮਤ ਕਰਨ ਦੀ ਲੋੜ ਹੈ, ਜਦਕਿ 1791 ਇਮਾਰਤਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਢਾਹ ਕੇ ਫਿਰ ਤੋਂ ਬਣਾਉਣਾ ਹੋਏਗਾ। ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਜੰਗ ਦੇ ਦਰਮਿਆਨ 12,000 ਤੋਂ ਜ਼ਿਆਦਾ ਕਾਰਾਂ ਅਤੇ ਬਾਈਕਸ ਵੀ ਨਸ਼ਟ ਹੋਈਆਂ ਨੇ। ਉੱਥੇ ਹੀ ਈਰਾਨ ਦੇ ਤਸਨੀਮ ਨਿਊਜ਼ ਏਜੰਸੀ ਦੇ ਮੁਤਾਬਕ ਈਰਾਨੀ ਪਾਰਲੀਮੈਂਟ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੂੰ ਚੀਨ ਦੇ ਮਾਮਲਿਆਂ ਦਾ ਵਿਸ਼ੇਸ਼ ਪ੍ਰਤੀਨਿਧੀ ਹੁਣ ਬਣਾਇਆ ਗਿਆ। ਏਜੰਸੀ ਦੇ ਮੁਤਾਬਕ ਇਹ ਨਿਯੁਕਤੀ ਰਾਸ਼ਟਰਪਤੀ ਦੇ ਪ੍ਰਸਤਾਵ ਅਤੇ ਸੁਪਰੀਮ ਲੀਡਰ ਦੀ ਸਹਿਮਤੀ ਤੋਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਗਲੀਬਾਫ ਨੇ ਪਾਕਿਸਤਾਨ ਦੀ ਵਿਚੋਲਗੀ ਦੇ ਵਿੱਚ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਹੋਈ ਗੱਲਬਾਤ ਦੇ ਵਿੱਚ ਈਰਾਨੀ ਵਫਦ ਦੀ ਅਗਵਾਈ ਕੀਤੀ ਸੀ। ਤਸਨੀਮ ਖਬਰ ਏਜੰਸੀ ਦੇ ਮੁਤਾਬਕ ਈਰਾਨ ਦੀ ਫੌਜ ਅਤੇ ਸੁਰੱਖਿਆ ਏਜੰਸੀਆਂ ਦੇ ਕਾਫ਼ੀ ਕਰੀਬੀ ਇਹ ਮੰਨੀ ਜਾਂਦੀ ਏਜੰਸੀ। ਇਸ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵਿੱਚ ਸੰਬੰਧਾਂ ਨੂੰ ਲੈ ਕੇ ਗਲੀਬਾਫ ਦੇ ਕੋਲ ਇੱਕ ਚੰਗਾ ਤਜਰਬਾ ਹੈ, ਉਹ ਇਸ ਦੇ ਕੋਆਰਡੀਨੇਟਰ ਹੋਣਗੇ। ਰਿਪੋਰਟ ਦੇ ਮੁਤਾਬਕ ਇਸ ਤੋਂ ਪਹਿਲਾਂ ਈਰਾਨ ਦੇ ਸਿਖਰਲੇ ਨੇਤਾ ਨੂੰ ਹੀ ਵਿਸ਼ੇਸ਼ ਪ੍ਰਤੀਨਿਧੀ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਸੀ। ਚੀਨ ਈਰਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੋਹਾਂ ਦੇਸ਼ਾਂ ਨੇ ਕਰੀਬ 25 ਸਾਲ ਤੋਂ ਸਾਂਝਾ ਸਹਿਯੋਗ ਜਿਹੜਾ ਅੱਗੇ ਤੋਰਿਆ, ਆਪਸ ਦੇ ਵਿੱਚ ਵਪਾਰ ਕਰਦੇ ਰਹੇ ਨੇ। ਪਿਛਲੇ ਸਾਲ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ ਅਬਦੁੱਲਾ ਰਹਿਮਾਨੀ ਫਜ਼ਲੀ ਨੂੰ ਬੀਜਿੰਗ ਦੇ ਵਿੱਚ ਈਰਾਨ ਦੇ ਰਾਜਦੂਤ, ਰਾਸ਼ਟਰਪਤੀ ਦੇ ਵਿਸ਼ੇਸ਼ ਪ੍ਰਤੀਨਿਧੀ ਅਤੇ ਇਸਲਾਮੀ ਗਣਰਾਜ ਦੇ ਪ੍ਰਤੀਨਿਧੀ ਦੇ ਰੂਪ ਦੇ ਵਿੱਚ ਚੁਣਿਆ ਸੀ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਦੁਨੀਆ ਭਰ ਦੇ ਨਾਲ ਜੁੜੀਆਂ ਹੋਈਆਂ ਅਤੇ ਭਾਰਤ ਤੋਂ ਵੀ ਨੇ ਖਬਰਾਂ ਇਹ। ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦੇ ਨਾਲ ਜੁੜੀ ਖਬਰ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡਸ ਦੇ ਵਿੱਚ ਸਵੀਡਨ ਦੇ ਲਈ ਹੁਣ ਰਵਾਨਾ ਹੋ ਗਏ। ਉਹਨਾਂ ਦੀ ਰਵਾਨਗੀ ਦੇ ਵੇਲੇ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਯੇਟਿਨ ਮੌਜੂਦ ਰਹੇ ਸੀ। ਪ੍ਰਧਾਨ ਮੰਤਰੀ ਨੇ ਗਰਮਜੋਸ਼ੀ ਦੇ ਨਾਲ ਜਿਹੜਾ ਉਹਨਾਂ ਦਾ ਸਵਾਗਤ ਜਿਹੜਾ ਕੀਤਾ ਗਿਆ, ਉਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਜੱਫੀ ਪਾਈ। ਇਸ ਤੋਂ ਪਹਿਲਾਂ ਮੋਦੀ ਨੇ ਨੈਦਰਲੈਂਡਸ ਦੇ ਅਸਕਡਿਓਲਾਈਕ ਡੈਮ ਦਾ ਦੌਰਾ ਵੀ ਕੀਤਾ। ਦੱਸ ਦਈਏ ਕਿ ਮੋਦੀ ਨੇ ਕਿਹਾ ਕਿ ਨੈਦਰਲੈਂਡ ਨੇ ਆਪਣੇ ਜਲ ਸਰੋਤਾਂ ਨੂੰ ਸਾਂਭਣ ਦੇ ਲਈ ਬੜਾ ਬਿਹਤਰੀਨ ਕੰਮ ਕੀਤਾ ਔਰ ਦੁਨੀਆ ਭਰ ਨੂੰ ਇਸ ਤੋਂ ਸਿੱਖਣਾ ਚਾਹੀਦਾ। ਇਸ ਦਰਮਿਆਨ ਇਸ ਯੋਜਨਾ ਦਾ ਦੌਰਾ ਕਰਕੇ ਉਹਨਾਂ ਨੇ ਇਸ ਦੀ ਅਹਿਮ ਵਿਸ਼ੇਸ਼ਤਾ ਸਮਝਣ ਦੀ ਲੋੜ ਦੇ ਉੱਤੇ ਜ਼ੋਰ ਵੀ ਦਿੱਤਾ ਅਤੇ ਕਿਹਾ ਕਿ ਸੱਚਾਈ, ਹੜ੍ਹਾਂ ਦਾ ਕੰਟਰੋਲ ਅਤੇ ਜਲ ਮਾਰਗ ਨੈੱਟਵਰਕ ਦੇ ਵਿੱਚ ਵਿਸਤਾਰ ਨੂੰ ਲੈ ਕੇ ਭਾਰਤ ਨੂੰ ਨੈਦਰਲੈਂਡ ਤੋਂ ਕਾਫ਼ੀ ਕੁਝ ਸਿੱਖਣਾ ਹੋਏਗਾ। ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ, ਇਸ ਤੋਂ ਇਲਾਵਾ ਇਨੋਵੇਸ਼ਨ, ਡਿਫੈਂਸ, ਸਟੇਬਿਲਿਟੀ, ਮੋਬਿਲਿਟੀ ਵਰਗੇ ਕਈ ਖੇਤਰਾਂ ਦੇ ਵਿੱਚ ਸਹਿਯੋਗ ਵਧਾਉਣ ਨੂੰ ਲੈ ਕੇ ਇੱਕ ਰੋਡ ਮੈਪ ਵੀ ਤਿਆਰ ਕੀਤਾ ਜਾਏਗਾ, ਇਹ ਵੀ ਦਾਅਵਾ ਕੀਤਾ ਗਿਆ। ਦੱਸ ਦਈਏ ਕਿ ਪ੍ਰਧਾਨ ਮੰਤਰੀ ਇਹਨਾਂ ਦਿਨਾਂ ਦੇ ਦਰਮਿਆਨ ਨੌਰਡਿਕ ਦੇਸ਼ਾਂ ਦੇ ਦੌਰੇ ਦੇ ਉੱਤੇ ਨੇ। UAE ਤੋਂ ਬਾਅਦ ਉਹ ਇਹਨਾਂ ਦੇਸ਼ਾਂ ਦੇ ਵੱਲ ਰਵਾਨਾ ਹੋਏ ਨੇ। ਨੈਦਰਲੈਂਡ ਤੋਂ ਬਾਅਦ ਸਵੀਡਨ ਦੇ ਵਿੱਚ ਪਹੁੰਚਣ ਦੇ ਉੱਤੇ ਸਵੀਡਨ ਦੇ ਗੋਥਨਬਰਗ ਦੇ ਵਿੱਚ ਉਹਨਾਂ ਦਾ ਜਹਾਜ਼ ਉਤਰਿਆ, ਜਿੱਥੋਂ ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟੋਸਨ ਨੇ ਉਹਨਾਂ ਦਾ ਸਵਾਗਤ ਕੀਤਾ। ਮੋਦੀ ਨੇ ਐਕਸ ਦੇ ਉੱਤੇ ਪੋਸਟ ਪਾ ਕੇ ਲਿਖਿਆ ਕਿ ਸਵੀਡਿਸ਼ ਪ੍ਰਧਾਨ ਮੰਤਰੀ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਬਿਹਤਰੀਨ ਸਵਾਗਤ ਕੀਤਾ। ਮੋਦੀ ਨੇ ਲਿਖਿਆ ਕਿ ਮੈਂ ਪ੍ਰਧਾਨ ਮੰਤਰੀ ਕ੍ਰਿਸਟੋਸਨ ਨੂੰ ਮਿਲ ਕੇ ਵਪਾਰ, ਨਿਵੇਸ਼, ਇਨੋਵੇਸ਼ਨ ਅਤੇ ਡਿਫੈਂਸ ਦੇ ਖੇਤਰ ਦੇ ਵਿੱਚ ਭਾਰਤ ਸਵੀਡਨ ਸੰਬੰਧਾਂ ਨੂੰ ਅੱਗੇ ਤੋਰਨ ਦੀ ਵੀ ਗੱਲ ਕਰਾਂਗਾ। ਪ੍ਰਧਾਨ ਮੰਤਰੀ ਕ੍ਰਿਸਟੋਸਨ ਅਤੇ ਯੂਰਪੀ ਕਮਿਸ਼ਨ ਦੀ ਪ੍ਰਮੁੱਖ ਉਰਸਿਲਾ ਵਾਨ ਡੇਰ ਲਿਓਨ ਦੇ ਨਾਲ ਵੀ ਉਹ ਯੂਰਪੀਅਨ ਬਿਜ਼ਨਸ ਰਾਊਂਡ ਟੇਬਲ ਫਾਰ ਇੰਡਸਟਰੀ ਦੇ ਇੱਕ ਬੈਠਕ ਦੇ ਵਿੱਚ ਗੱਲਬਾਤ ਕਰਨਗੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਦਾ ਜਹਾਜ਼ ਇੰਡੀਆ ਵਨ ਸਵੀਡਿਸ਼ ਏਅਰਬੇਸ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਸਵੀਡਿਸ਼ ਏਅਰਫੋਰਸ ਦੇ ਲੜਾਕੂ ਜਹਾਜ਼ਾਂ ਦੇ ਨਾਲ ਐਸਕੋਟ ਕਰਕੇ ਅੱਗੇ ਤੋਰਿਆ ਗਿਆ। ਇਸ ਤੋਂ ਪਹਿਲਾਂ ਮੋਦੀ ਨੈਦਰਲੈਂਡਸ ਦੇ 2 ਦਿਨਾਂ ਦੌਰੇ ਦੇ ਉੱਤੇ ਸਨ ਅਤੇ ਹੁਣ ਸਵੀਡਨ ਤੋਂ ਬਾਅਦ ਉਹ ਨੌਰਡਿਕ ਦੇਸ਼ਾਂ ਦੇ ਦੌਰੇ ਨੂੰ ਆਪਣਾ ਮੁਕੰਮਲ ਕਰਕੇ ਇਟਲੀ ਤੋਂ ਹੁੰਦਿਆਂ ਹੋਇਆਂ ਵਾਪਸ ਭਾਰਤ ਆਉਣਗੇ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਕੇਰਲ ਤੋਂ, ਜਿੱਥੇ ਨਵੇਂ ਬਣੇ ਮੁੱਖ ਮੰਤਰੀ VD ਸਤੀਸ਼ਨ ਨੇ ਆਪਣਾ ਮੰਤਰੀ ਮੰਡਲ ਚੁਣ ਲਿਆ। ਖਬਰ ਏਜੰਸੀ PTI ਦੇ ਮੁਤਾਬਕ ਸਤੀਸ਼ਨ ਨੇ ਐਤਵਾਰ ਦੇ ਦਿਨ ਕਿਹਾ ਕਿ ਕਾਂਗਰਸ ਨੇਤਾ ਰਮੇਸ਼ ਚੇਨਿਤਲਾ, KA ਮੁਰਲੀਧਰਨ ਅਤੇ ਸਨੀ ਜੋਸਫ ਕੇਰਲ ਦੇ ਵਿੱਚ UDF ਸਰਕਾਰ ਦੇ ਮੰਤਰੀ ਹੋਣਗੇ। ਕਾਂਗਰਸ ਦੇ ਸੀਨੀਅਰ ਨੇਤਾ ਤ੍ਰਿਵੰਚੂਪੁਰਮ ਰਾਧਾਕ੍ਰਿਸ਼ਨਨ ਕੇਰਲ ਵਿਧਾਨ ਸਭਾ ਦੇ ਸਪੀਕਰ ਹੋਣਗੇ। ਉੱਥੇ ਸ਼ਨੀਮੋਲ ਉਸਮਾਨ ਡਿਪਟੀ ਸਪੀਕਰ ਹੋਣਗੇ। ਹਾਲੀਆ ਚੋਣਾਂ ਦੇ ਵਿੱਚ UDF ਨੇ ਕੇਰਲ ਦੀ ਵਿਧਾਨ ਸਭਾ ਦੀਆਂ 140 ਸੀਟਾਂ 'ਚੋਂ 102 ਦੇ ਅੰਦਰ ਜਿੱਤ ਹਾਸਲ ਕੀਤੀ ਸੀ। ਉੱਥੇ ਸੱਤਾਧਾਰੀ LDF ਯਾਨੀ ਖੱਬੇ ਪੱਖੀ ਪਾਰਟੀਆਂ ਦੇ ਖਾਤੇ 'ਚ ਮਹਿਜ਼ 35 ਸੀਟਾਂ ਆਈਆਂ ਸੀ। LDF ਯਾਨੀ ਕਿ ਲੈਫਟ ਡੈਮੋਕਰੇਟਿਕ ਫਰੰਟ ਕਮਿਊਨਿਟੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਅਗਵਾਈ ਵਾਲਾ ਇੱਕ ਸੰਗਠਨ ਹੈ, ਜਦਕਿ UDF ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਇਹ ਕਾਂਗਰਸ ਦੀ ਅਗਵਾਈ ਵਾਲਾ ਇੱਕ ਸੰਗਠਨ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰਦੇ ਹੋਈਏ ਅਤੇ ਸਿਆਸਤ ਦੀ ਗੱਲ ਜਦੋਂ ਕਰੀਓ ਹੈ ਅਤੇ ਹੁਣ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨਾਲ ਜੁੜੀ ਖਬਰ, ਜਿਨ੍ਹਾਂ ਨੇ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਸਰਕਾਰ ਦੀ ਆਲੋਚਨਾ ਕੀਤੀ ਹੈ। ਸੋਸ਼ਲ ਮੀਡੀਆ ਐਕਸ ਦੇ ਉੱਤੇ ਲਿਖਦਿਆਂ ਹੋਇਆਂ ਰਾਹੁਲ ਗਾਂਧੀ ਨੇ ਕਿਹਾ ਕਿ ਨੀਟ 2024 ਦਾ ਪੇਪਰ ਲੀਕ ਹੋਇਆ ਸੀ, ਪ੍ਰੀਖਿਆ ਰੱਦ ਨਹੀਂ ਸੀ ਹੋਈ, ਮੰਤਰੀ ਨੇ ਅਸਤੀਫਾ ਵੀ ਨਹੀਂ ਸੀ ਦਿੱਤਾ, CBI ਨੇ ਜਾਂਚ ਬਿਠਾਈ, ਇੱਕ ਕਮੇਟੀ ਬਣੀ, ਨੀਟ 2026 ਦਾ ਪੇਪਰ ਲੀਕ ਹੋਇਆ, ਪ੍ਰੀਖਿਆ ਰੱਦ ਹੋਈ, ਮੰਤਰੀ ਨੇ ਫਿਰ ਤੋਂ ਅਸਤੀਫਾ ਨਹੀਂ ਦਿੱਤਾ, CBI ਫਿਰ ਤੋਂ ਜਾਂਚ ਕਰ ਰਹੀ ਹੈ, ਇੱਕ ਹੋਰ ਕਮੇਟੀ ਬਣੇਗੀ। ਮੋਦੀ ਜੀ, ਦੇਸ਼ ਤੁਹਾਡੇ ਤੋਂ ਕੁਝ ਸਵਾਲ ਪੁੱਛ ਰਿਹਾ, ਜਵਾਬ ਦਿਓ। ਬਾਰ ਬਾਰ ਪੇਪਰ ਲੀਕ ਕਿਉਂ ਹੋ ਰਹੇ ਨੇ? ਬਾਰ ਬਾਰ ਇਸ ਪ੍ਰੀਖਿਆ ਪੇ ਚਰਚਾ ਦੇ ਮਾਮਲੇ 'ਚ ਤੁਸੀਂ ਚੁੱਪ ਕਿਉਂ? ਅਸਲ ਦੇ ਵਿੱਚ ਪ੍ਰਧਾਨ ਮੰਤਰੀ ਅਕਸਰ ਰੇਡੀਓ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਪ੍ਰੀਖਿਆ ਪੇ ਚਰਚਾ ਨਾਮ ਦਾ ਇੱਕ ਪ੍ਰੋਗਰਾਮ ਕਰਦੇ ਨੇ। ਰਾਹੁਲ ਗਾਂਧੀ ਨੇ ਇਹ ਵੀ ਲਿਖਿਆ ਕਿ ਬਾਰ ਬਾਰ ਤੁਸੀਂ ਫੇਲ ਹੋ ਰਹੇ ਹੋ, ਪਰ ਸਿੱਖਿਆ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕਰ ਰਹੀ? ਚੇਤੇ ਕਰਵਾ ਦਈਏ ਕਿ ਨੀਟ 2026 ਯਾਨੀ ਕਿ ਡਾਕਟਰੀ ਦੀ ਪੜ੍ਹਾਈ ਤੋਂ ਪਹਿਲਾਂ ਜਿਹੜਾ ਇੱਕ ਐਂਟਰੈਂਸ ਐਗਜ਼ਾਮ ਲਿਆ ਜਾਂਦਾ, ਭਾਰਤ ਭਰ ਦੇ ਵਿੱਚ ਇੱਕ ਕੌਮੀ ਪ੍ਰੀਖਿਆ ਪ੍ਰਣਾਲੀ ਹੈ। ਇਹ 3 ਮਈ ਨੂੰ ਹੋਈ ਸੀ, ਪਰ ਪੇਪਰ ਲੀਕ ਅਤੇ ਧਾਂਦਲੀ ਦੇ ਦੋਸ਼ਾਂ ਤੋਂ ਬਾਅਦ 12 ਮਈ ਨੂੰ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ। ਅਦਾਕਾਰ ਰਜਨੀਕਾਂਤ ਨੇ ਤਾਮਿਲਨਾਡੂ ਦੇ ਵਿੱਚ ਨਵੇਂ ਬਣੇ ਮੁੱਖ ਮੰਤਰੀ ਜੋਸਫ ਵਿਜੇ ਨੂੰ ਮੁੱਖ ਮੰਤਰੀ ਬਣਨ ਦੇ ਉੱਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਵਿਜੇ ਨੇ ਕਾਫ਼ੀ ਘੱਟ ਉਮਰ ਦੇ ਵਿੱਚ NTR ਤੋਂ ਵੀ ਜ਼ਿਆਦਾ ਤਜਰਬਾ ਹਾਸਲ ਕਰ ਲਿਆ। ਰਜਨੀਕਾਂਤ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਐਤਵਾਰ ਦੇ ਦਿਨ ਕਿਹਾ ਕਿ ਜਦੋਂ ਅਚਾਨਕ ਮੀਡੀਆ ਨੇ ਮੈਨੂੰ ਵਿਜੇ ਦੇ ਬਾਰੇ ਪੁੱਛਿਆ ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਉਹਨਾਂ ਦੇ ਲਈ ਖੁਸ਼ ਹਾਂ, ਜਲਨ ਬਿਲਕੁਲ ਨਹੀਂ। ਅਸਲ 'ਚ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲਾਂ ਤੁਰ ਰਹੀਆਂ ਸੀ ਕਿ ਰਜਨੀਕਾਂਤ ਨੂੰ ਵਿਜੇ ਦੀ ਜਿੱਤ ਤੋਂ ਖੁਸ਼ੀ ਨਹੀਂ ਹੋਈ। ਉਦੋਂ ਰਜਨੀਕਾਂਤ ਨੇ ਕਿਹਾ ਕਿ ਲੋਕਾਂ ਨੂੰ ਵਿਜੇ ਤੋਂ ਬਹੁਤ ਉਮੀਦਾਂ ਨੇ, ਉਮੀਦ ਮੈਨੂੰ ਵੀ ਹੈ ਔਰ ਇਹ ਵੀ ਆਸ ਹੈ ਕਿ ਉਹ ਪੂਰਾ ਕਰਨਗੇ, ਪਰ 2 ਸਾਲ ਪਹਿਲਾਂ ਸਾਨੂੰ ਉਹਨਾਂ ਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਦੇ ਫੈਨਸ ਦਾ ਧਿਆਨ ਰੱਖਣਾ ਚਾਹੀਦਾ, ਉਹਨਾਂ ਦੇ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ। ਸਿਨੇਮਾ ਅਤੇ ਸੋਸ਼ਲ ਮੀਡੀਆ ਨੇ 60 ਸਾਲ ਦੀ ਦ੍ਰਾਵਿੜ ਰਾਜਨੀਤੀ ਤੋਂ ਬਦਲਾਵ ਲਿਆਉਣ ਦੇ ਵਿੱਚ ਬਹੁਤ ਮਦਦ ਕੀਤੀ। ਚੇਤੇ ਕਰਵਾ ਦਈਏ ਕਿ ਕੇਰਲ ਦੇ ਵਾਂਗ ਇੱਕ ਹੋਰ ਦੱਖਣੀ ਸੂਬੇ ਤਾਮਿਲਨਾਡੂ ਦੇ ਵਿੱਚ ਵੀ ਤਾਜ਼ਾ ਤਰੀਨ ਚੋਣਾਂ ਹੋ ਕੇ ਹਟੀਆਂ ਨੇ, ਜਿੱਥੇ ਤਮਿਲਗਾ ਵੇਤਰੀ ਕੜਗਮ ਯਾਨੀ ਵਿਜੇ ਦੀ ਅਗਵਾਈ ਵਾਲੀ ਇਹ ਪਾਰਟੀ TVK ਨੇ 10 ਮਈ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੱਕਦੇ ਆਇਆ, ਇੱਥੇ ਹਾਲਾਂਕਿ ਬਹੁਮਤ ਹਾਸਲ ਨਹੀਂ ਸੀ ਕੀਤਾ ਪਰ ਫਿਰ ਵੀ ਸਰਕਾਰ ਬਣਾ ਲਈ ਹੈ। ਉੱਥੇ ਭਾਰਤ ਦੇ ਨਾਲ ਜੁੜੀ ਬੜੀ ਅਹਿਮ ਤਰੀਨ ਖਬਰ, ਆਖਰੀ ਖਬਰ ਸਾਂਝੀ ਕਰਦੇ ਚੱਲੀਏ, ਜਿੱਥੇ ਭਾਰਤ ਸਰਕਾਰ ਨੇ ਚਾਂਦੀ ਦੀ ਇੰਪੋਰਟ ਪਾਲਿਸੀ ਦੇ ਵਿੱਚ ਸੋਧ ਕੀਤੀ ਹੈ। ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਪੈਂਦੇ ਡਾਇਰੈਕਟੋਰੇਟ ਆਫ ਫੋਰਨ ਟ੍ਰੇਡ ਨੇ ਇਸ ਦਾ ਐਲਾਨ ਕੀਤਾ। ਇਸ ਸੋਧ ਤੋਂ ਬਾਅਦ ਚਾਂਦੀ ਦੀ ਇੰਪੋਰਟ ਨੂੰ ਭਾਰਤ ਦੇ ਵਿੱਚ ਫ੍ਰੀ ਤੋਂ ਹਟਾ ਕੇ ਰਿਸਟ੍ਰਿਕਟਿਡ ਕੈਟਾਗਰੀ ਦੇ ਵਿੱਚ ਪਾ ਦਿੱਤਾ ਗਿਆ। ਯਾਨੀ ਪਹਿਲਾਂ ਚਾਂਦੀ ਇੰਪੋਰਟ ਕਰਨ ਦੇ ਲਈ ਕੇਵਲ ਡਿਊਟੀ ਦੇਣੀ ਹੁੰਦੀ ਸੀ, ਪਰ ਹੁਣ ਅਜਿਹਾ ਨਹੀਂ ਹੋ ਸਕੇਗਾ। ਚਾਂਦੀ ਦੀ ਇੰਪੋਰਟ ਪਾਲਿਸੀ ਦੇ ਵਿੱਚ ਬਦਲਾਅ ਤੋਂ ਬਾਅਦ ਹੁਣ ਚਾਂਦੀ ਇੰਪੋਰਟ ਕਰਨ ਦੇ ਲਈ ਡਾਇਰੈਕਟੋਰੇਟ ਜਨਰਲ ਆਫ ਫੋਰਨ ਟ੍ਰੇਡ ਤੋਂ ਇਸ ਦੇ ਲਈ ਪਹਿਲਾਂ ਲਾਇਸੈਂਸ ਲੈਣਾ ਹੋਏਗਾ। ਲਾਇਸੈਂਸ ਮਿਲਣ ਤੋਂ ਬਾਅਦ ਹੀ ਚਾਂਦੀ ਇੰਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇਗੀ। ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਕੋਈ ਸ਼ਰਤ ਸੋਨੇ ਦੇ ਨਾਲ ਨਹੀਂ ਰੱਖੀ ਗਈ ਹੈ, ਜੋ ਕਿ ਚਾਂਦੀ ਦੇ ਮੁਕਾਬਲੇ ਕਾਫ਼ੀ ਮਹਿੰਗਾ ਇੱਕ ਕਮੋਡਿਟੀ ਹੈ। ਸਾਰੇ ਜਾਣਦੇ ਹਾਂ ਕਿ ਅਜਿਹਾ ਕਿਉਂ ਕੀਤਾ ਗਿਆ ਹੈ, ਇਸ ਦੇ ਪਿੱਛੇ ਮਕਸਦ ਕੀ ਹੋ ਸਕਦਾ ਹੈ। ਵਿਦੇਸ਼ੀ ਮੁਦਰਾ ਬਚਾਉਣ ਦੇ ਲਈ ਪ੍ਰਧਾਨ ਮੰਤਰੀ ਮੋਦੀ ਬਾਰ ਬਾਰ ਅਪੀਲ ਕਰ ਚੁੱਕੇ ਨੇ। ਉਹਨਾਂ ਦੀ ਅਪੀਲ ਤੋਂ ਬਾਅਦ 12 ਮਈ ਨੂੰ ਸੋਨੇ ਅਤੇ ਚਾਂਦੀ ਦੇ ਵਿੱਚ ਇੰਪੋਰਟ ਡਿਊਟੀ 6% ਤੋਂ ਵਧਾ ਕੇ 15% ਵੀ ਕਰ ਦਿੱਤੀ ਗਈ ਸੀ, ਜਿਸ ਦਾ ਮਕਸਦ ਇਹ ਸੀ ਕਿ ਸੋਨਾ ਅਤੇ ਚਾਂਦੀ ਮਹਿੰਗੇ ਹੋਣ ਦੇ ਨਾਲ ਇਸ ਦੀ ਖਰੀਦਦਾਰੀ ਘੱਟ ਹੋ ਜਾਵੇ ਅਤੇ ਭਾਰਤ ਨੂੰ ਇਸ ਦੇ ਇੰਪੋਰਟ ਦੇ ਲਈ ਘੱਟ ਤੋਂ ਘੱਟ ਵਿਦੇਸ਼ੀ ਮੁਦਰਾ ਖਰਚ ਕਰਨੀ ਪਵੇ। ਡਾਇਰੈਕਟੋਰੇਟ ਆਫ ਫੋਰਨ ਟ੍ਰੇਡ ਨੇ 16 ਮਈ ਨੂੰ ਚਾਂਦੀ ਦੀ ਇੰਪੋਰਟ ਨੂੰ ਲੈ ਕੇ ਆਪਣਾ ਹੁਣ ਨਵਾਂ ਹੁਕਮ ਵੀ ਜਾਰੀ ਕਰ ਦਿੱਤਾ ਹੈ। ਯਾਨੀ ਸੋਨੇ ਚਾਂਦੀ ਦੇ ਉੱਤੇ ਇੰਪੋਰਟ ਡਿਊਟੀ ਵਧਾਉਣ ਤੋਂ ਮਹਿਜ਼ 4 ਦਿਨ ਬਾਅਦ ਇਹ ਫੈਸਲਾ ਲਿਆ ਗਿਆ ਹੈ। ਆਓ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ, ਜਿੱਥੇ ਹੁਣ ਸੋਨੇ ਚਾਂਦੀ ਦੀਆਂ ਗੱਲਾਂ ਹੋ ਹੀ ਰਹੀਆਂ ਨੇ ਅਤੇ ਬਜਟ ਦੇ ਨਾਲ ਜੁੜੀ ਖਬਰ। ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਪਿਛਲੇ ਹਫ਼ਤੇ ਕਿ ਬਜਟ ਜਿਹੜਾ ਇਸ ਵਾਰ ਫੈਡਰਲ ਬਜਟ ਜਾਂ ਮਈ ਬਜਟ ਪੇਸ਼ ਕੀਤਾ ਗਿਆ ਟ੍ਰੈਜਰ ਜਿਮ ਚਾਮਸ ਦੀ ਤਰਫ ਤੋਂ, ਉਸ ਦੇ ਕਈ ਮਹੀਨਿਆਂ ਤੱਕ ਸੇਕ ਆਉਂਦੇ ਰਹਿਣਗੇ। ਉਸ ਦੀਆਂ ਖਬਰਾਂ, ਉਸ ਦੇ ਚਰਚੇ ਜਿਹੜੇ ਨੇ ਹੁੰਦੇ ਰਹਿਣਗੇ। ਇੱਕ ਬੜਾ ਹੀ ਵਿਲੱਖਣ ਕਿਸਮ ਦਾ ਬਜਟ ਸੀ ਜਿਸ ਨੇ ਬੜਾ ਕੁਝ ਬਦਲਿਆ ਹੈ, ਪਰ ਇਸ ਬਜਟ ਦੇ ਨਾਲ ਜੁੜੇ ਵਿਰੋਧੀ ਧਿਰ ਦੇ ਭਾਸ਼ਣ ਵੀ ਹੋ ਗਏ, ਸੱਤਾ ਧਿਰ ਦਾ ਪੱਖ ਵੀ ਸੁਣ ਲਿਆ। ਆਮ ਲੋਕਾਂ ਦੇ ਬਾਰੇ ਕੀ, ਇੱਕ ਨਿਊਜ਼ ਪੋਲ ਸਰਵੇਖਣ ਕਰਵਾਇਆ ਗਿਆ ਆਸਟ੍ਰੇਲੀਅਨ ਨਾਮ ਦੇ ਅਖਬਾਰ ਦੀ, ਆਸਟ੍ਰੇਲੀਅਨ ਅਖਬਾਰ ਦੀ ਤਰਫ ਤੋਂ। ਇਸ ਸਰਵੇਖਣ ਦੇ ਵਿੱਚ ਕਰੀਬ 1252 ਆਸਟ੍ਰੇਲੀਅਨ ਵੋਟਰਸ ਤੋਂ ਅਲੱਗ ਅਲੱਗ ਸਵਾਲ ਪੁੱਛੇ ਗਏ ਸੀ ਲੰਘੇ ਵੀਰਵਾਰ ਤੋਂ ਲੈ ਕੇ ਇਸ ਐਤਵਾਰ ਦੇ ਦਰਮਿਆਨ। 52% ਲੋਕਾਂ ਨੇ ਇਹ ਮੰਨਿਆ ਹੈ ਕਿ ਇਸ ਬਜਟ ਦੇ ਨਾਲ ਉਹ ਹੋਰ ਮਾੜੇ ਹੋ ਜਾਣਗੇ, ਉਹਨਾਂ ਦੇ ਉੱਤੇ ਹੋਰ ਗਲਤ ਪ੍ਰਭਾਵ ਪੈਣਗੇ। 11% ਲੋਕਾਂ ਨੇ ਮੰਨਿਆ ਕਿ ਇਸ ਬਜਟ ਨੇ ਉਹਨਾਂ ਨੂੰ ਚੰਗਾ ਕਰ ਦੇਣਾ। 37% ਲੋਕਾਂ ਨੇ ਮੰਨਿਆ ਕਿ ਇਸ ਬਜਟ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਹਾਲਾਂਕਿ 47% ਲੋਕ ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਇਹ ਮੰਨਦੇ ਨੇ ਕਿ ਇਸ ਬਜਟ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਦਰਮਿਆਨ ਪਾੜੇ ਨੂੰ ਵਧਾਇਆ। ਨੌਜਵਾਨਾਂ ਨੂੰ ਇਸ ਬਜਟ ਦੇ ਵਿੱਚ ਕੁਝ ਵੀ ਹਾਸਲ ਨਹੀਂ ਹੋਣਾ, ਇੰਟਰਜੈਨਰੇਸ਼ਨਲ ਇਕੁਇਟੀ ਜਿਹੜੀ ਹੈ ਉਸ ਦੇ ਨਾਲ ਹਾਊਸਿੰਗ ਕ੍ਰਾਈਸਿਸ ਵਧਣਗੇ। ਮਹਿਲਾਵਾਂ ਦੇ ਲਈ ਵੀ ਇਸ ਬਜਟ ਦੇ ਵਿੱਚ ਕੁਝ ਨਹੀਂ ਸੀ, ਇਹ ਵੀ ਦਾਅਵਾ ਅਲੱਗ ਅਲੱਗ ਸਵਾਲਾਂ ਦੇ ਜਵਾਬਾਂ ਦੇ ਆਧਾਰ ਦੇ ਉੱਤੇ ਕੀਤਾ ਗਿਆ। ਰੈਂਟਰਸ ਯਾਨੀ ਕਿ ਕਿਰਾਏ ਦੇ ਉੱਤੇ ਰਹਿਣ ਵਾਲੇ ਲੋਕ ਇਹ ਮੰਨਦੇ ਨੇ ਕਿ ਇਸ ਬਜਟ ਦੇ ਨਾਲ ਉਹਨਾਂ ਦੇ ਉੱਤੇ ਹੋਰ ਬੋਝ ਵਧੇਗਾ। ਹਾਊਸਿੰਗ ਡੈਫੀਨੇਟਲੀ ਜ਼ਾਹਰ ਜੀ ਗੱਲ ਹੈ ਕਿ ਬਹੁਤ ਵੱਡਾ ਇੱਕ ਵਿਸ਼ਾ ਰਿਹਾ ਹੈ, ਇਸ਼ੂ ਰਿਹਾ ਹੈ ਇਸ ਬਜਟ ਦੇ ਵਿੱਚ। ਪਰ ਇਸ ਬਜਟ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਪਾਰਟੀ ਵਧੀਆ ਕਰ ਸਕਦੀ ਸੀ। 47% ਲੋਕਾਂ ਨੇ ਮੰਨਿਆ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਇੰਨਾ ਵਧੀਆ ਬਜਟ ਨਹੀਂ ਸੀ ਦੇ ਸਕਦੀ। ਹਾਲਾਂਕਿ ਵਨ ਨੇਸ਼ਨ ਪਾਰਟੀ ਦੇ ਨਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਰਾਏ ਵੰਡੀ ਹੋਈ ਹੈ। ਨਿਊਜ਼ ਪੋਲ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਹੁਣ ਜਦੋਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਦੂਸਰੇ ਪਾਸੇ ਐਂਗਸ ਟੇਲਰ ਜਿਹੜੇ ਕਿ ਪ੍ਰਧਾਨ ਮੰਤਰੀ ਦੇ ਇੱਕ ਵੱਡੇ ਦਾਅਵੇਦਾਰ ਵੀ ਨੇ, ਦੋਹਾਂ ਦੇ ਦਰਮਿਆਨ ਕਿਸ ਨੂੰ ਤੁਸੀਂ ਬਿਹਤਰ ਪ੍ਰਧਾਨ ਮੰਤਰੀ ਮੰਨਦੇ ਹੋ? 46% ਹਾਲੇ ਵੀ ਐਂਥਨੀ ਅਲਬਨੀਜ਼ ਨੂੰ ਬਿਹਤਰ ਮੰਨਦੇ ਨੇ, 38% ਐਂਗਸ ਟੇਲਰ ਨੂੰ ਮੰਨਦੇ ਨੇ। ਹਾਲਾਂਕਿ ਜਿਮ ਚਾਮਸ ਅਤੇ ਐਂਥਨੀ ਅਲਬਨੀਜ਼ ਨੇ ਇਸ ਦਰਮਿਆਨ ਆਸਟ੍ਰੇਲੀਆ ਭਰ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਇਸ ਬਜਟ ਦੇ ਬਾਰੇ ਜਿਹੜਾ ਉੱਥੋਂ ਦੇ ਸਥਾਨਕ ਮੀਡੀਆ ਦੇ ਨਾਲ ਚਰਚਾਵਾਂ ਕਰਨੀਆਂ ਨੇ। ਪਹਿਲਾਂ ਮੈਲਬਨ ਦਾ ਤੁਹਾਨੂੰ ਗੇੜਾ ਕਢਾ ਦਈਏ, ਜਿੱਥੇ ਮੈਲਬਨ ਦੇ ਵਿੱਚ ਪਿਛਲੇ ਹਫ਼ਤੇ, ਉਸ ਤੋਂ ਵੀ ਪਿਛਲੇ ਹਫ਼ਤੇ, ਬਲਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਖ਼ਬਰਾਂ ਤੁਹਾਨੂੰ ਦੱਸਦੇ ਆ ਰਹੇ ਹਾਂ। ਕਦੇ ਰੈਸਟੋਰੈਂਟਾਂ ਦੇ ਵਿੱਚ ਅੱਗ ਲਗਾ ਦਿੱਤੀ ਗਈ ਜਾਣ ਬੁੱਝ ਕੇ, ਛੇੜਛਾੜ ਜਾਂ ਪਰੇਸ਼ਾਨੀਆਂ, ਕਦੇ ਸਿਗਰਟ ਤੰਬਾਕੂ ਦੀਆਂ ਦੁਕਾਨਾਂ ਦੇ ਵਿੱਚ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਤੁਹਾਡੇ ਨਾਲ ਇਹ ਵੀ ਖ਼ਬਰਾਂ ਸਾਂਝੀਆਂ ਕੀਤੀਆਂ ਸੀ ਕਿ ਹੁਣ ਬਾਰਸ ਦੇ ਵਿੱਚ, ਪਬਸ ਜਿਹੜੇ ਕਲੱਬਸ ਨੇ, ਉਹਨਾਂ ਦੇ ਵਿੱਚ ਵੀ ਅੱਗਜ਼ਨੀ ਦੀਆਂ ਘਟਨਾਵਾਂ ਵਧੀਆਂ ਨੇ, ਭਾਵੇਂ ਸ਼ਰਾਰਤ ਦੇ ਤੌਰ 'ਤੇ ਹੋਵੇ, ਭਾਵੇਂ ਸਾਜਿਸ਼ਨ ਤੌਰ ਦੇ ਉੱਤੇ ਹੋਵੇ। ਪਰ 4 ਵੱਡੇ ਵੈਨਿਊਜ਼ ਨੂੰ ਨੁਕਸਾਨ ਪਹੁੰਚਿਆ ਹੈ। ਇੱਕ ਤਾਂ ਚੈਪਲ ਸਟਰੀਟ ਦੇ ਉੱਤੇ ਪੈਂਦਾ ਬਾਰ ਅੱਪ, ਇੱਕ ਸਾਊਥ ਬੈਂਕ ਦੇ ਵਿੱਚ ਸੋਹੋ, ਪ੍ਰਾਹਨ ਦੇ ਵਿੱਚ ਲਵ ਮਸ਼ੀਨ, ਅਤੇ 80 ਪਰੂਫ ਜਿਹੜਾ ਕਿ ਕੀਜ਼ ਬਰੋ ਦੇ ਵਿੱਚ ਪੈਂਦਾ। ਹਾਲਾਂਕਿ ਇਹਨਾਂ ਅੱਗਜਨੀ ਦੀਆਂ ਘਟਨਾਵਾਂ ਦੇ ਵਿੱਚ ਇਹਨਾਂ ਬਾਰਸ ਦਾ ਪੂਰੀ ਤਰ੍ਹਾਂ ਦੇ ਨਾਲ ਨੁਕਸਾਨ ਹੋ ਗਿਆ, ਸੜਕੇ ਜਲ ਕੇ ਰਾਖ ਹੋ ਗਈਆਂ ਸੀ। ਇਸ ਤੋਂ ਇਲਾਵਾ ਕੁਝ ਹੋਰ ਵੀ ਵੈਨਿਊ ਸੀ ਜਿਨ੍ਹਾਂ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਵੇਂ ਸਾਊਥ ਯਾਰਾ ਦੇ ਵਿੱਚ ਦੀ ਐਮਰਸਨ, CBD ਦੇ ਵਿੱਚ ਲਾਡੀਡਾ, ਇਸ ਤੋਂ ਇਲਾਵਾ ਬਾਰ ਬੰਬੀ, ਹੋਰ ਵੀ ਬਹੁਤ ਸਾਰੇ ਸੀ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਅੱਗ ਨਹੀਂ ਲੱਗੀ, ਮਾਮੂਲੀ ਨੁਕਸਾਨ ਜ਼ਰੂਰ ਹੋਇਆ ਹੋਏਗਾ। ਇੰਡਸਟਰੀ ਸੋਰਸਿਸ ਨੇ ਹਰਾਲਸਨ ਅਖਬਾਰ ਦੇ ਹਵਾਲੇ ਦੇ ਨਾਲ ਹੁਣ ਇਹ ਖਬਰ ਦੱਸੀ ਹੈ ਕਿ ਲਗਭਗ 20 ਵੈਨਿਊਜ਼ ਹੋਣਗੇ, ਬਾਰਸ ਅਲੱਗ ਅਲੱਗ ਮੈਲਬਨ ਭਰ ਦੇ ਵਿੱਚ, ਜਿਨ੍ਹਾਂ ਨੂੰ ਸ਼ਰਾਰਤ ਦੇ ਤੌਰ 'ਤੇ ਜਾਂ ਸਾਜਿਸ਼ ਦੇ ਤੌਰ 'ਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਇਹਨਾਂ ਸਾਰਿਆਂ ਦਾ ਖਰਚਾ ਜਿਹੜਾ ਬਣ ਗਿਆ ਹੈ, ਜਿਹੜਾ ਡੈਮੇਜ ਬਿੱਲ ਹੈ, ਉਹ ਲਗਭਗ $4 ਕਰੋੜ ਬਣਦਾ ਹੈ। ਅਜਿਹੇ ਦੇ ਵਿੱਚ ਹੁਣ ਓਵਰਆਲ ਜਿਹੜੀ ਫਾਇਰ ਬੰਬਿੰਗ ਦੇ ਜਿਹੜੇ ਇੰਸੀਡੈਂਟ ਵਾਪਰ ਰਹੇ ਨੇ, ਉਹਨਾਂ ਨੂੰ ਲੈ ਕੇ ਸਵਾਲ ਬਾਰ ਬਾਰ ਉੱਠੇ ਨੇ, ਹੁਣ ਵੀ ਉੱਠਿਆ, ਅਤੇ ਇਹ ਪੁੱਛਿਆ ਜਾ ਰਿਹਾ ਹੈ ਕਿ ਆਖਿਰਕਾਰ ਇਹ ਰਿਪੇਅਰ ਜਿਹੜੀ ਹੈ, ਇਹ ਐਡਾ ਵੱਡਾ ਬਿੱਲ ਜਿਹੜਾ ਇਹਨਾਂ ਦਾ ਹੁਣ ਕੌਣ ਜ਼ਿੰਮੇਦਾਰ ਹੈ? ਪ੍ਰਸ਼ਾਸਨ, ਜੋ ਕਿ ਇਸ ਕਿਸਮ ਦੀ ਸਿਕਿਉਰਿਟੀ, ਇਸ ਕਿਸਮ ਦੀ ਸੁਰੱਖਿਆ ਮੁਹੱਈਆ ਨਹੀਂ ਕਰਵਾ ਪਾ ਰਿਹਾ, ਅਤੇ ਉਹ ਡਰ ਜਾਂ ਉਹ ਦਹਿਸ਼ਤ ਦਾ ਮਾਹੌਲ ਅਪਰਾਧੀਆਂ ਦੇ ਵਿੱਚ ਨਹੀਂ ਬਣ ਪਾ ਰਿਹਾ, ਉਹਨਾਂ ਦੇ ਹੌਸਲੇ ਹਾਲੇ ਵੀ ਬੁਲੰਦ ਨੇ, ਜਾਂ ਫਿਰ ਉਹ ਲੋਕ ਜਿਹੜੇ ਇਹਨਾਂ ਵੈਨਿਊਜ਼ ਨੂੰ ਚਲਾ ਰਹੇ ਨੇ, ਉਹਨਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਉਹ ਇਹ ਬਿਜ਼ਨਸ ਕਿਉਂ ਹੀ ਚਲਾ ਰਹੇ ਨੇ ਵਿਕਟੋਰੀਆ ਦੇ ਵਿੱਚ। ਆਸਟ੍ਰੇਲੀਆ ਦੇ ਅਲੱਗ ਅਲੱਗ ਸਕੂਲਾਂ ਦੇ ਪ੍ਰਿੰਸੀਪਲਸ ਦੇ ਹਵਾਲੇ ਦੇ ਨਾਲ ਇੱਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਆਸਟ੍ਰੇਲੀਆ ਦੁਨੀਆ ਦਾ ਪਹਿਲਾ ਦੇਸ਼ ਸੀ ਜਦੋਂ ਇਹ ਐਲਾਨ ਕੀਤਾ ਗਿਆ ਸੀ ਕਿ 16 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਅਲੱਗ ਅਲੱਗ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਖਾਤੇ ਬਣਾਉਣਾ ਪਾਬੰਦ ਕਰ ਦਿੱਤਾ ਗਿਆ, ਬੈਨ ਕਰ ਦਿੱਤਾ ਗਿਆ। ਉਹਨਾਂ ਦੇ ਸੋਸ਼ਲ ਮੀਡੀਆ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸੀ, ਪਰ ਹੁਣ ਸਕੂਲਾਂ ਦੇ ਪ੍ਰਿੰਸੀਪਲ ਇਹ ਮੰਨਦੇ ਨੇ ਕਿ ਇਸ ਬੈਨ ਨੇ ਥੋੜ੍ਹਾ ਬਹੁਤ ਫਰਕ ਪਾਇਆ ਹੋਏਗਾ, ਪਰ ਸਿੱਧੇ ਤੌਰ ਦੇ ਉੱਤੇ ਕੋਈ ਇਸ ਕਿਸਮ ਦੇ ਕੋਈ ਚਮਤਕਾਰੀ ਸਿੱਟੇ, ਨਤੀਜੇ, ਰਿਜ਼ਲਟਸ ਨਿਕਲ ਕੇ ਸਾਹਮਣੇ ਨਹੀਂ ਆਏ। ਖਾਸ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾ ਰਹਿੰਦਾ ਹੈ ਬੁਲਿੰਗ ਦਾ, ਬੂਸਟਿੰਗ ਦਾ। ਬੁਲਿੰਗ ਜਿਹੜੀ ਹੈ ਉਹ ਘਟੀ ਜ਼ਰੂਰ ਹੈ ਪਰ ਖਤਮ ਨਹੀਂ ਹੋ ਗਈ ਹੈ। ਵਿਕਟੋਰੀਆ, ਨਿਊ ਸਾਊਥ ਵੇਲਸ, ਕੁਇਨਜ਼ਲੈਂਡ ਅਲੱਗ ਅਲੱਗ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਕਹਿਣਾ ਕਿ ਨੌਜਵਾਨਾਂ ਨੇ ਇਸ ਦੇ ਬੈਕਡੋਰ ਐਂਟਰੀ ਦੇ ਤਰੀਕੇ ਵੀ ਲੱਭੇ ਨੇ, ਯਾਨੀ ਕਿ ਸੋਸ਼ਲ ਮੀਡੀਆ ਪਾਬੰਦੀਆਂ ਲੱਗੀਆਂ ਹੋਣ ਦੇ ਬਾਵਜੂਦ ਕੋਈ ਖਾਸ ਫਰਕ ਨਹੀਂ ਪਿਆ। ਆਸਟ੍ਰੇਲੀਆ ਦੇ ਪ੍ਰਮੁੱਖ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਹੁਣ ਇੱਕ ਤਾਜ਼ਾ ਤਰੀਨ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ ਵਨ ਨੇਸ਼ਨ ਪਾਰਟੀ ਲਿਬਰਲ ਪਾਰਟੀ ਨੂੰ ਸੱਟ ਜ਼ਰੂਰ ਮਾਰੀ ਹੋਏਗੀ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਲਿਬਰਲ ਪਾਰਟੀ ਦੇ ਸਾਰੇ ਪੱਕੇ ਵੋਟਰ ਵਨ ਨੇਸ਼ਨ ਦੇ ਵਿੱਚ ਚਲੇ ਗਏ ਜਾਂ ਫਿਰ ਚਲੇ ਜਾਣਗੇ। ਅਜਿਹਾ ਤਾਂ ਨਹੀਂ ਹੋ ਸਕਦਾ। ਸੋਸ਼ਲ ਮੀਡੀਆ ਦੇ ਉੱਤੇ ਜਾਂ ਆਸਟ੍ਰੇਲੀਆ ਦੇ ਬਹੁਤ ਸਾਰੇ ਦੱਖਣਪੰਥੀ ਮੀਡੀਆ ਦੀ ਤਰਫ ਤੋਂ ਕੁਝ ਅਜਿਹੀ ਹੀ ਤਸਵੀਰ ਦਿਖਾਈ ਜਾ ਰਹੀ ਹੈ, ਪ੍ਰਦਰਸ਼ਿਤ ਕੀਤੀ ਜਾ ਰਹੀ ਹੈ ਕਿ ਐਂਗਸ ਟੇਲਰ ਦੀ ਅਗਵਾਈ ਵਾਲੀ ਲਿਬਰਲ ਨੈਸ਼ਨਲ ਗੱਠਜੋੜ ਦੀ ਜਿਹੜੀ ਪਾਰਟੀਆਂ ਨੇ ਉਹ ਵਨ ਨੇਸ਼ਨ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲ ਪਾ ਰਹੀਆਂ। ਦੱਸ ਦਈਏ ਕਿ ਤਾਜ਼ਾ ਤਰੀਨ ਹੋਏ ਭਾਸ਼ਣ ਜਿਹੜੇ ਐਂਗਸ ਟੇਲਰ ਦੇ ਹੋਏ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਬਜਟ ਪੇਸ਼ ਕੀਤਾ ਗਿਆ ਸੀ ਜਿਮ ਚਾਮਸ ਦੀ ਤਰਫ ਤੋਂ, ਉਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਦੇ ਉੱਤੇ ਭਾਸ਼ਣ ਦੇ ਦਰਮਿਆਨ ਐਂਗਸ ਟੇਲਰ ਨੇ ਇਹ ਗੱਲ ਕਹੀ ਕਿ ਉਹ ਆਸਟ੍ਰੇਲੀਆ ਦੇ ਵਿੱਚ ਸਰਕਾਰ ਬਣਦਿਆਂ ਸਾਰ ਇਮੀਗ੍ਰੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਸੱਟ ਮਾਰਨਗੇ। ਇਸ ਤੋਂ ਇਲਾਵਾ ਉਹ ਇਹ ਵੀ ਦੇਖਣਗੇ ਕਿ ਜਿਹੜੇ ਗੈਰ ਕਾਨੂੰਨੀ ਆਸਟ੍ਰੇਲੀਆ 'ਚ ਰਹਿ ਰਹੇ ਲੋਕ ਨੇ ਉਹਨਾਂ ਨੂੰ ਇੱਥੋਂ ਕੱਢ ਦੇਣਗੇ। ਸਵਾਲ ਹੁਣ ਉਹਨਾਂ ਤੋਂ ਤਾਜ਼ਾ ਇੰਟਰਵਿਊ ਦੇ ਵਿੱਚ ਇਹ ਪੁੱਛਿਆ ਗਿਆ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਵਨ ਨੇਸ਼ਨ ਪਾਰਟੀ ਵਰਗੀਆਂ ਪੋਲਿਸੀਜ਼ ਤੁਸੀਂ ਅਪਣਾ ਕੇ ਉਹੋ ਜਿਹੀ ਇਮੇਜ ਆਪਣੀ ਦਿਖਾਉਣਾ ਚਾਹੁੰਦੇ ਹੋ, ਪੌਲਿਨ ਹੈਨਸਨ ਬਣਨਾ ਚਾਹੁੰਦੇ ਹੋ। ਇਸ ਦੇ ਜਵਾਬ ਦੇ ਵਿੱਚ ਐਂਗਸ ਟੇਲਰ ਨੇ ਕਿਹਾ ਕਿ ਮੇਰੀ ਉਹਨਾਂ ਲੋਕਾਂ ਦੇ ਪ੍ਰਤੀ ਇੱਕ ਚੰਗੀ ਰਿਸਪੈਕਟ ਹੈ, ਇੱਕ ਚੰਗਾ ਸਦਭਾਵ ਹੈ ਜਿਹੜੇ ਲੋਕ ਵਨ ਨੇਸ਼ਨ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ, ਪਰ ਇੱਥੇ ਇਹ ਮਤਲਬ ਨਹੀਂ ਹੋਏਗਾ ਕਿ ਸਾਡਾ ਆਪਣਾ ਵੋਟ ਬੈਂਕ ਜਿਹੜਾ ਉਹ ਟੁੱਟਿਆ ਹੋਏਗਾ। ਲੋਕਾਂ ਨੇ ਪਿਛਲੇ ਕੁਝ ਸਮਿਆਂ ਦੇ ਦਰਮਿਆਨ ਸਿਆਸਤਦਾਨਾਂ ਦੇ ਵਿੱਚੋਂ ਖੋਈ ਹੋਈ ਜਿਹੜੀ ਇੱਕ ਕਿਸਮ ਦੀ ਓਨੈਸਟੀ ਹੈ, ਇਮਾਨਦਾਰੀ ਹੈ, ਉਸ ਦਾ ਖਾਮਿਆਜ਼ਾ ਭੁਗਤਿਆ। ਲਿਬਰਲ ਨੈਸ਼ਨਲ ਗੱਠਜੋੜ ਦੀ ਵੀ ਕਮਜ਼ੋਰੀਆਂ ਕੁਝ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਲੋਅਰ ਹਾਊਸ ਦੇ ਵਿੱਚ ਇਸ ਵਕਤ ਲੇਬਰ ਪਾਰਟੀ 94 ਸੀਟਾਂ ਲੈ ਕੇ ਬੈਠੀ ਹੈ, ਯਾਨੀ ਕਿ ਪੂਰਨ ਬਹੁਮਤ ਦੇ ਨਾਲ ਬੈਠੀ ਹੈ। ਹਾਲਾਂਕਿ ਵਨ ਨੇਸ਼ਨ ਪਾਰਟੀ ਨੂੰ ਅਪੋਜੀਸ਼ਨ ਤਾਂ ਨਹੀਂ ਮੰਨਿਆ ਜਾ ਸਕਦਾ, ਪਰ ਅਪੋਜੀਸ਼ਨ ਦੇ ਤੌਰ ਦੇ ਉੱਤੇ ਲਿਬਰਲ ਨੈਸ਼ਨਲ ਗੱਠਜੋੜ ਉਹ ਭੂਮਿਕਾ ਵੀ ਨਹੀਂ ਨਿਭਾ ਪਾ ਰਿਹਾ। ਇਸ ਤਰੀਕੇ ਦੇ ਨਾਲ ਇਹ ਵੀ ਸਵਾਲ ਪੁੱਛਿਆ ਗਿਆ ਕਿ ਕੀ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਵੀ ਤੁਸੀਂ ਕਮਜ਼ੋਰ ਪੈ ਗਏ ਹੋ, ਜੇਕਰ ਅਜਿਹਾ ਹੈ ਤਾਂ ਸਰਕਾਰ ਬਣਾਉਣ ਦਾ ਦਾਅਵਾ ਕਿੱਦਾਂ ਪੇਸ਼ ਕੀਤਾ ਜਾਏਗਾ। ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਇਸ ਕਿਸਮ ਦੇ ਕਿਸੇ ਵੀ ਅੰਗਰੇਜ਼ੀ ਦਾ ਅੱਖਰ ਵਰਤ ਕੇ ਨੌਨਸੈਂਸ ਦੇ ਵਿੱਚ ਯਕੀਨ ਨਹੀਂ ਰੱਖਦਾ। ਇੱਕ ਸੀਟ ਵਨ ਨੇਸ਼ਨ ਨੂੰ ਮਿਲੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਅਪੋਜੀਸ਼ਨ ਬਣ ਗਏ ਨੇ। ਸਿਆਸਤ ਦੇ ਵਿੱਚ ਧਰਾਤਲ ਦੇ ਉੱਤੇ ਗੱਲ ਹੁੰਦੀ ਹੈ, ਯਾਨੀ ਕਿ ਜ਼ਮੀਨੀ ਪੱਧਰ ਦੇ ਉੱਤੇ ਗੱਲ ਹੁੰਦੀ ਹੈ। ਹਵਾ ਦੇ ਵਿੱਚ ਗੱਲਾਂ ਕਰਨ ਦੇ ਨਾਲ ਅਜਿਹੇ ਕਿਸਮ ਦੀ ਜਿਹੜੀ ਕੁਛ ਧਿਰਾਂ ਨੇ ਉਹ ਪ੍ਰਮੁੱਖ ਵਿਰੋਧੀ ਧਿਰਾਂ ਨਹੀਂ ਬਣ ਸਕਦੀਆਂ। ਸਾਡੇ ਕੁਛ ਆਪਣੇ ਮਸਲੇ ਨੇ, ਆਪਣੇ ਕੁਛ ਪੱਖ ਨੇ, ਹਾਊਸਿੰਗ ਦਾ ਮਸਲਾ ਹੋਵੇ, ਮਾਈਗ੍ਰੇਸ਼ਨ ਦਾ ਮਸਲਾ ਹੋਵੇ, ਇਸ ਦੇ ਉੱਤੇ ਅਸੀਂ ਆਪਣੇ ਪੱਖ ਬੇਬਾਕੀ ਦੇ ਨਾਲ ਰੱਖ ਦਿੱਤੇ ਨੇ। ਕੁਆਂਟਸ ਦਾ ਇੱਕ ਜਹਾਜ਼ ਮੈਲਬਨ ਤੋਂ ਅਮਰੀਕਾ ਦੇ ਲਈ ਕੱਲ੍ਹ ਦੇ ਦਿਨ ਰਵਾਨਾ ਹੋਇਆ ਸੀ। ਰਵਾਨਾ ਹੋਣ ਤੋਂ ਕੁਝ ਘੰਟੇ ਬਾਅਦ ਹਵਾ ਦੇ ਵਿੱਚ ਸੀ। ਜਹਾਜ਼ ਦੇ ਵਿੱਚ ਇੱਕ ਪੈਸੈਂਜਰ ਨੇ, ਇੱਕ ਯਾਤਰੀ ਨੇ ਜਹਾਜ਼ ਦੇ ਕਰਮਚਾਰੀ ਨੂੰ ਦੰਦੀ ਵੜ ਦਿੱਤੀ, ਜਿਸ ਤੋਂ ਬਾਅਦ ਜਹਾਜ਼ ਨੂੰ ਤਹੀਤੀ ਦੇ ਵਿੱਚ ਲੈਂਡ ਕਰਨਾ ਪਿਆ। ਇੱਥੋਂ ਰੀਫਿਊਲ ਕੀਤਾ ਗਿਆ ਅਤੇ ਫਿਰ ਬਾਅਦ ਦੇ ਵਿੱਚ ਫਿਰ ਤੋਂ ਡਾਲਾਸ ਦੇ ਲਈ, ਜਿਹੜਾ ਕਿ ਅਮਰੀਕੀ ਸ਼ਹਿਰ ਹੈ, ਉਸ ਦੇ ਲਈ ਰਵਾਨਾ ਕਰ ਦਿੱਤਾ ਗਿਆ। ਕੁਆਂਟਸ ਗਰੁੱਪ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਜਹਾਜ਼, ਜਿਸ ਦੀ ਫਲਾਈਟ ਸੰਖਿਆ QF-21 ਸੀ, 18 ਘੰਟੇ ਦੀ ਟੋਟਲ ਜਰਨੀ ਸੀ। ਸਕਰੀਨ ਦੇ ਉੱਤੇ 11 ਘੰਟੇ ਹੀ ਹਾਲੇ ਹੋਰ ਬਾਕੀ ਵੀ ਸੀ, ਜਿਸ ਦਰਮਿਆਨ ਇਸ ਪੈਸੈਂਜਰ ਨੇ ਕੁਝ ਗਲਤ ਸ਼ਬਦਾਵਲੀ ਜਿਹੜੀ ਸੀ ਜਹਾਜ਼ ਦੇ ਕਰੂ ਮੈਂਬਰਸ ਦੇ ਬਾਰੇ ਵਰਤੀ, ਜਦੋਂ ਉਹ ਉੱਠਿਆ ਬਾਥਰੂਮ ਦੇ ਲਈ ਜਾਂ ਟੋਇਲਟ ਦੇ ਲਈ, ਹਾਲਾਂਕਿ ਪੂਰੀ ਘਟਨਾ ਦਾ ਵਿਸਥਾਰ ਸਾਂਝਾ ਨਹੀਂ ਕੀਤਾ ਗਿਆ, ਪਰ ਉਸ ਵਿਅਕਤੀ ਨੂੰ ਤਾਹਿਤੀ ਦੇ ਵਿੱਚ ਉਤਾਰ ਕੇ ਗ੍ਰਿਫਤਾਰ ਕਰ ਦਿੱਤਾ ਗਿਆ। ਉਸ ਨੂੰ ਗਾਂ ਦੀ ਯਾਤਰਾ ਨਹੀਂ ਕਰਨ ਦਿੱਤੀ ਗਈ। ਆਸਟ੍ਰੇਲੀਆ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਨਕਬਾ ਡੇ ਦੇ ਤੌਰ ਦੇ ਉੱਤੇ ਪ੍ਰਦਰਸ਼ਨ ਹੋਏ ਨੇ ਇਸ ਵੀਕਐਂਡ ਦੇ ਦਰਮਿਆਨ। 15 ਮਈ ਨੂੰ ਹਰ ਸਾਲ ਅਰਬੀ ਭਾਸ਼ਾ ਦਾ ਸ਼ਬਦ ਨਕਬਾ, ਜਿਹਦਾ ਮਤਲਬ ਹੁੰਦਾ ਕੈਟਾਸਟ੍ਰੋਫ, ਯਾਨੀ ਕਿ ਵੱਡੇ ਪੱਧਰ ਦੇ ਉੱਤੇ ਜਿਹੜੀ ਇੱਕ ਕਿਸਮ ਦੀ ਤਬਾਹੀ, ਇੱਕ ਕਿਸਮ ਦਾ ਐਸਾ ਇਵੈਂਟ ਜਿਸ ਦੇ ਨਾਲ ਆਮ ਤੌਰ ਦੇ ਉੱਤੇ ਮਹਾ ਤਬਾਹੀ ਜਾਂ ਇੱਕ ਕਿਸਮ ਦੀ ਅਚਾਨਕ ਹੋਈ ਪਰੇਸ਼ਾਨੀ, ਅਚਾਨਕ ਹੋਈ ਨਿਰਾਸ਼ਾ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ। ਇਸ ਦਰਮਿਆਨ ਮੈਲਬਰਨ ਦੇ ਵਿੱਚ ਰੈਲੀ ਹੋਈ, 500 ਦੇ ਕਰੀਬ ਲੋਕਾਂ ਨੇ ਨਕਬਾ ਰੈਲੀ ਦੇ ਵਿੱਚ ਐਤਵਾਰ ਦੇ ਦਿਨ ਸ਼ਿਰਕਤ ਕੀਤੀ। ਸਟੇਟ ਲਾਇਬ੍ਰੇਰੀ ਤੋਂ ਲੈ ਕੇ ਫਲਿੰਡਰ ਸਟਰੀਟ ਸਟੇਸ਼ਨ ਤੱਕ ਇਹ ਰੈਲੀ ਗਈ। ਪੈਲਸਤੀਨੀਅਨ ਗੁੱਟ ਦੀ ਤਰਫ ਤੋਂ ਰੈਲੀ ਕੀਤੀ ਗਈ ਸੀ। ਸੈਨੇਟਰ ਲੀਡੀਆ ਥੋਰਪੇ ਇਸ ਰੈਲੀ ਦੇ ਵਿੱਚ ਮੌਜੂਦ ਰਹਿੰਦੇ ਨੇ ਅਤੇ ਦੱਸਦੇ ਨੇ ਕਿ ਫਲਸਤੀਨੀ ਲੋਕਾਂ ਦੇ ਨਾਲ ਆਸਟ੍ਰੇਲੀਆ ਦੇ ਐਬੋਰੀਜਨਲ ਲੋਕ ਆਪਣੀ ਪੂਰੀ ਪੂਰੀ ਹਮਾਇਤ ਜਤਾਉਂਦੇ ਨੇ। ਗ੍ਰੀਨਜ਼ ਪਾਰਟੀ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਵੀ ਮੌਜੂਦ ਰਹੇ, ਜਿਨ੍ਹਾਂ ਨੇ ਕਿਹਾ ਕਿ ਕਈ ਵਾਰ ਐਸੇ ਮੁੱਦਿਆਂ ਦੇ ਉੱਤੇ, ਖਾਸ ਤੌਰ ਦੇ ਉੱਤੇ ਮੱਧ ਪੂਰਬ ਦੇ ਮੁੱਦਿਆਂ ਦੇ ਉੱਤੇ ਚੁੱਪੀ ਵਰਤ ਲੈਣੀ, ਸ਼ਾਂਤੀ ਵਰਤ ਲੈਣੀ ਵੀ ਇੱਕ ਬਹੁਤ ਵੱਡਾ ਗੁਨਾਹ ਹੈ। ਉਹਨਾਂ ਕਿਹਾ ਕਿ ਨਕਬਾ ਕੋਈ ਇੱਕ ਦਿਨ ਦੇ ਵਿੱਚ ਨਹੀਂ ਹੋਇਆ, ਜਦੋਂ ਇਸ ਕਿਸਮ ਦੇ ਨਾਲ ਸਾਇਲੈਂਸ ਵਰਤ ਲਈ ਜਾਂਦੀ ਹੈ ਤਾਂ ਨਕਬਾ ਕਦੇ ਵੀ ਖਤਮ ਨਹੀਂ ਹੋਏਗਾ। ਬਹੁਤ ਸਾਰੇ ਲੋਕਾਂ ਦੇ ਹੱਥਾਂ ਦੇ ਵਿੱਚ ਇਜ਼ਰਾਈਲੀ ਝੰਡੇ ਵੀ ਫੜੇ ਹੋਏ ਸੀ, ਪਰ ਜ਼ਿਆਦਾਤਰ ਪ੍ਰੋ ਪਲਸਤੀਨੀ ਰੈਲੀ ਇਹ ਜਿਹੜੀ ਸੀ ਦੇਖਣ ਨੂੰ ਮਿਲੀ। ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ। ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਖਬਰ, ਜਿੱਥੇ ਪਰਥ ਬੀਅਰਸ, ਜੀ ਹਾਂ ਇਹ ਨਾਮ ਹੁਣ ਯਾਦ ਕਰ ਲਿਓ, NRL ਯਾਨੀ ਕਿ ਨੈਸ਼ਨਲ ਰਗਬੀ ਲੀਗ ਦੇ ਵਿੱਚ ਇਹ ਕਲੱਬ ਵੀ ਹੁਣ ਬੜੇ ਧਮਾਕੇਦਾਰ ਐਂਟਰੀ ਦੇ ਨਾਲ ਸ਼ੁਰੂਆਤ ਕਰੇਗਾ। ਤਾਜ਼ਾ ਤਰੀਨ ਕਲੱਬ ਹੋਏਗਾ ਜਿਹੜਾ ਕਿ ਆਸਟ੍ਰੇਲੀਆ ਦੀ ਸਭ ਤੋਂ ਚਹੇਤੀ ਖੇਡ ਰਗਬੀ ਦੇ ਵਿੱਚ ਇੱਕ ਐਂਟਰ ਹੋਣ ਜਾ ਰਿਹਾ। ਕਿਹਾ ਗਿਆ ਜਾਂ ਦਾਅਵਾ ਕੀਤਾ ਗਿਆ ਕਿ ਪਰਥ ਬੀਅਰਸ ਦੇ 30,000 ਤੋਂ ਜ਼ਿਆਦਾ ਮੈਂਬਰ ਅਗਲੇ ਸਾਲ ਤੱਕ ਬਣ ਜਾਣਗੇ। ਹਾਲਾਂਕਿ ਇਹਨਾਂ ਦਾ ਇੱਕ ਜਿਹੜਾ ਸੈਂਟਰ ਉਹ ਸਿਡਨੀ ਦੇ ਵਿੱਚ ਹੋਏਗਾ, ਕਿਉਂਕਿ ਪਰਥ ਬੀਅਰਸ ਨੂੰ ਉਮੀਦ ਹੈ ਕਿ 20% ਜਿਹੜੀ ਇਸ ਕਲੱਬ ਦੀ ਮੈਂਬਰਸ਼ਿਪ ਹੈ ਉਹ ਈਸਟਰਨ ਕੋਸਟ ਤੋਂ ਹੀ ਆਉਣੀ ਹੈ, ਯਾਨੀ ਪੂਰਬੀ ਤਟੀ ਇਲਾਕਿਆਂ ਤੋਂ, ਚਾਹੇ ਉਹ ਮੈਲਬਰਨ ਹੋ ਗਿਆ ਚਾਹੇ ਸਿਡਨੀ ਹੋ ਗਿਆ। ਉਂਝ ਮੈਂਬਰਸ਼ਿਪ ਦੇ ਮਾਮਲੇ ਦੇ ਵਿੱਚ NRL ਦਾ ਜਿਹੜਾ ਇੱਕ ਤਾਜ਼ਾ ਤਰੀਨ ਕਲੱਬ ਹੈ ਡੋਲਫਿਨਸ, ਉਹਨਾਂ ਨੇ ਦਾਅਵਾ ਕੀਤਾ ਹੈ ਕਿ 2025 ਦੇ ਅਖੀਰ ਤੱਕ ਉਹਨਾਂ ਨੇ 28,000 ਦੇ ਕਰੀਬ ਮੈਂਬਰਸ ਬਣਾ ਲਏ ਸੀ, ਪਰ NRL ਦੀ ਵੈਬਸਾਈਟ ਦੇ ਮੁਤਾਬਕ ਮੈਂਬਰਸ਼ਿਪ ਫਿਗਰਸ ਜਿਹੜੀਆਂ ਨੇ ਉਹ 7 ਕਲੱਬਸ ਦੇ ਵਿੱਚ ਮੇਜਰਲੀ ਵੱਡੀਆਂ ਹੋਈਆਂ ਨੇ। ਪੈਰਾਮੈਟਾ ਕਲੱਬ ਦੀ ਸਭ ਤੋਂ ਵੱਡੀ ਮੈਂਬਰਸ਼ਿਪ ਹੈ, 36,668 ਮੈਂਬਰ ਨੇ। ਨਿਊਕੈਸਲ ਦੇ 32,000 ਮੈਂਬਰ ਨੇ, ਮੈਲਬਰਨ ਦੇ 31,255, ਕੈਨਬਰਾ ਦੇ 27,397, ਸਿਡਨੀ ਰੂਸਟਰ ਦੇ 23,233 ਅਤੇ ਨੌਰਥ ਕੁਇਨਜ਼ਲੈਂਡ ਦੇ 19,469, ਕਰੋਨੂਲਾ ਦੇ 17,923। ਹਾਲਾਂਕਿ ਜਿਹੜਾ ਪਰਥ ਬੀਅਰਸ ਇਹ ਨਵਾਂ ਕਲੱਬ ਹੋਏਗਾ, ਇਹਨਾਂ ਨੇ ਆਪਣੀ $79 ਤੋਂ ਮੈਂਬਰਸ਼ਿਪ ਰੱਖਣ ਦਾ ਇੱਕ ਪਲਾਨ ਸ਼ੁਰੂ ਕੀਤਾ ਹੈ, ਜਿਸ ਦੇ ਵਿੱਚ ਡਿਜੀਟਲ ਵਾਲਿਟ, ਕੀ ਰਿੰਗ, ਬੰਪਰ ਸਟਿੱਕਰ, ਇਸ ਤੋਂ ਇਲਾਵਾ ਕੁਝ ਟਿਕਟਾਂ ਦੇ ਲਈ ਐਕਸੈਸ ਜਿਹੜੀ ਉਹ ਦਿੱਤੀ ਜਾਏਗੀ। ਪ੍ਰੀਮੀਅਮ ਕਲੱਬ 2027 ਦੀ ਮੈਂਬਰਸ਼ਿਪ ਵੀ ਜਲਦੀ ਸ਼ੁਰੂ ਕਰ ਦਿੱਤੀ ਜਾਏਗੀ। ਦੱਸ ਦਈਏ ਕਿ ਪਰਥ ਬੀਅਰਸ ਨੇ ਦਾਅਵਾ ਕੀਤਾ ਹੈ ਕਿ 2027 ਦੇ ਸੀਜ਼ਨ ਤੋਂ ਪਹਿਲਾਂ ਚੋਟੀ ਦੇ 20 ਖਿਡਾਰੀਆਂ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਣਗੇ। ਇਸ ਦੇ ਵਿੱਚ ਮੈਲਬਰਨ ਸਟੋਰਮ ਦੇ ਸਟਾਰ ਖਿਡਾਰੀ ਨਿਕ ਮੀਨੀ ਅਤੇ ਟਾਇਰਨ ਵਿਸ਼ਟ ਜਿਹੜੇ ਨੇ ਉਹ ਤਾਜ਼ਾ ਤਰੂਨ ਰਿਕ੍ਰਿਟ ਹੋਣਗੇ। ਇਸ ਤੋਂ ਇਲਾਵਾ ਪੈਰਾਮੈਟਾ ਦੇ ਸੀਨ ਰਸਲਸ, ਸ਼ਾਰਕ ਤੋਂ ਸਿਸੋਫੀਆ ਤਲਾਕਾਈ, ਟਾਈਗਰਸ ਦੇ ਲਿਊਕ ਲਿਓਲੀਲੀ ਅਤੇ ਪੈਨਰਿਥ ਦੇ ਲਿਆਮ ਹੈਨਰੀ ਵੀ ਪਰਥ ਬੀਅਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। IPL ਦੇ ਨਾਲ ਜੁੜੀਆਂ ਕੀ ਖਬਰਾਂ ਨੇ? ਪੰਜਾਬ ਦੀ ਹਾਰ ਦਾ ਅਫਸੋਸ ਤਾਂ ਤੁਸੀਂ ਮਨਾ ਹੀ ਲਿਆ ਹੋਣਾ, ਜਾਂ ਫਿਰ ਬੈਂਗਲੁਰੂ ਦੇ ਜੇ ਤੁਸੀਂ ਪ੍ਰਸ਼ੰਸਕ ਹੋ ਤਾਂ ਉਸਦੀ ਜਿੱਤ ਦਾ ਵੀ ਜਸ਼ਨ ਮਨਾ ਲਿਆ ਹੋਣਾ। ਪਰ ਹੋਰਨਾਂ ਦੂਜੀਆਂ ਅਪਡੇਟਸ ਦੇ ਲਈ ਵਾਪਸ ਚੱਲਦੇ ਹਾਂ ਹੁਣ ਮੈਲਬਰਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
0: ਸਿਡਨੀ ਦੇ ਵਿੱਚ ਇੱਕ ਵਾਪਰੀ ਘਟਨਾ ਦੀ ਤਾਜ਼ਾ ਅਪਡੇਟ ਤੋਂ ਸ਼ੁਰੂ ਕਰਦੇ ਹਾਂ। ਇੱਕ ਕੱਲ੍ਹ ਦੇ ਦਿਨ ਹਮਲਾ ਹੋਇਆ ਬੱਸ ਦੇ ਵਿੱਚ, ਜਿਹਦੇ ਵਿੱਚ ਕਿ ਇੱਕ 16 ਅਤੇ ਇੱਕ 17 ਸਾਲਾਂ ਦੀ ਕੁੜੀ, ਇਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਅਸਲ ਦੇ ਵਿੱਚ ਕੱਲ੍ਹ ਦੇ ਦਿਨੇ ਸ਼ਾਮੀ 8:15 ਵਜੇ ਘਟਨਾ ਵਾਪਰੀ ਸੀ ਸਿਡਨੀ CBD ਦੇ ਵਿੱਚ। ਇੱਕ ਸਵਾਰੀ ਨਾਲ, ਬੱਸ ਡਰਾਈਵਰ ਦੇ ਨਾਲ ਅਤੇ 2 ਅਮਰੀਕੀ ਘੁੰਮਣ ਫਿਰਨ ਆਏ ਸੈਲਾਨੀਆਂ ਦੇ ਨਾਲ ਵੀ ਇਹਨਾਂ ਨੇ ਬਦਤਮੀਜ਼ੀ ਕੀਤੀ। ਘਟਨਾ ਕੁਛ ਇਸ ਤਰੀਕੇ ਦੇ ਨਾਲ ਵਾਪਰੀ ਕਿ ਕੱਲ੍ਹ ਦੇ ਦਿਨ 8:15 ਦੇ ਕਰੀਬ ਸਿਡਨੀ ਸਿਟੀ ਪੁਲਿਸ ਏਰੀਆ ਕਮਾਂਡ ਦੇ ਅਧਿਕਾਰੀਆਂ ਨੂੰ ਇਹ ਇਤਲਾਹ ਮਿਲੀ ਕਿ ਜੋਰਜ ਸਟਰੀਟ ਅਤੇ ਹੇ ਮਾਰਕੀਟ ਸਟਰੀਟ ਦੇ ਚੁਰਾਹੇ ਦੇ ਉੱਤੇ ਇੱਕ ਹਮਲਾ ਹੋਇਆ ਵਾ। ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਤੱਕ ਇਹ ਦੋ ਕੁੜੀਆਂ ਜਿਨ੍ਹਾਂ ਦੀ ਕਿ ਇੱਕ ਦੀ ਉਮਰ 16 ਅਤੇ ਇੱਕ ਦੀ 17, ਇੱਕ ਇਹਨਾਂ ਦੇ ਨਾਲ ਨੌਜਵਾਨ ਵੀ ਦੱਸਿਆ ਜਾਂਦਾ ਜਿਹਦੀ ਉਮਰ 19 ਸਾਲ ਹੈ। ਹੁਣ ਤਾਜ਼ੀਆਂ ਜਿਹੜੀਆਂ ਅਪਡੇਟ ਆਈਆਂ ਨੇ ਉਹਦੇ ਵਿੱਚ ਇਹ ਪਤਾ ਲੱਗਾ ਕਿ 35 ਸਾਲਾ ਬੱਸ ਡਰਾਈਵਰ ਅਤੇ ਇੱਕ 35 ਸਾਲਾਂ ਦੀ ਹੋਰ ਸਵਾਰੀ, ਜਿਹੜੇ ਦੋਵੇਂ ਪੁਰਸ਼, ਇਹਨਾਂ ਦੋਵਾਂ ਦੇ ਨਾਲ ਇਹਨਾਂ ਕੁੜੀਆਂ ਨੇ ਬਦਤਮੀਜ਼ੀ ਕੀਤੀ, ਮਾਰਕੁੱਟ ਕੀਤੀ, ਕਾਫੀ ਹੰਗਾਮਾ ਕੀਤਾ ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜਦੋਂ ਇਹਨਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉੱਥੇ ਵੀ ਦੱਸਦੇ ਨੇ ਗੁੱਸਾ ਇਹਨਾਂ ਦਾ ਸ਼ਾਂਤ ਨਾ ਹੋਣ ਦੇ ਕਰਕੇ, ਸੜਕ ਦੇ ਉੱਤੇ ਜਾ ਰਹੀਆਂ ਦੋ ਅਮਰੀਕੀ ਮਹਿਲਾ ਸੈਲਾਨੀ ਜਿਨ੍ਹਾਂ ਦੀ ਕਿ ਇੱਕ ਦੀ ਉਮਰ 27 ਅਤੇ ਇੱਕ ਦੀ 28 ਦੱਸੀ ਜਾ ਰਹੀ ਹੈ, ਕਥਿਤ ਹਮਲਾ ਇਹਨਾਂ ਦੇ ਉੱਤੇ ਵੀ ਕੀਤਾ ਗਿਆ। ਮੌਕੇ ਦੇ ਉੱਤੇ ਪਹੁੰਚੀ ਮੈਡੀਕਲ ਟੀਮ ਦੇ ਵੱਲੋਂ ਬੱਸ ਡਰਾਈਵਰ, ਸਵਾਰੀ ਅਤੇ ਦੋ ਇਹ ਜਿਹੜੀਆਂ ਅਮਰੀਕਨ ਕੁੜੀਆਂ ਸੀ ਇਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਹਾਲਾਂਕਿ ਇਹ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਕਿੰਨੀਆਂ ਕੁ ਗੰਭੀਰ ਸੱਟਾਂ, ਪਰ ਇੰਨਾ ਜ਼ਰੂਰ ਕਿਹਾ ਗਿਆ ਕਿ ਕੋਈ ਖਾਸ, ਕੋਈ ਜ਼ਿਆਦਾ ਸੀਰੀਅਸ ਕੋਈ ਮੈਟਰ ਨਹੀਂ ਸੀ ਹਮਲੇ ਦੇ ਵਿੱਚ। ਪਰ ਇਹਨਾਂ ਦੋਵਾਂ ਕੁੜੀਆਂ ਨੂੰ ਮੌਕੇ ਦੇ ਉੱਤੇ ਪੁਲਿਸ ਨੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ। ਕੁੱਟਮਾਰ ਦਾ ਮਾਮਲਾ ਜਿਹੜਾ ਇਹਨਾਂ ਦੇ ਉੱਤੇ ਦਰਜ ਕਰ ਲਿਆ ਗਿਆ। ਸੋ ਫਿਲਹਾਲ ਅੱਜ ਦੇ ਦਿਨ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਅੱਜ ਦੇ ਦਿਨ ਚਿਲਡਰਨ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਣਾ। ਸੋ ਪੁਲਿਸ ਨੇ ਫਿਲਹਾਲ ਇਹਨਾਂ ਕਿਹਾ ਕਿ ਉਹ ਇਹਨਾਂ ਸਾਰੀ ਵਾਪਰੀ ਘਟਨਾ ਦੀ ਫਿਲਹਾਲ ਜਾਂਚ ਕਰ ਰਹੇ ਨੇ। ਸੋ ਇਸ ਮੌਕੇ ਦੇ ਉੱਤੇ ਆਪਾਂ ਵੇਖ ਰਹੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਹੁਣ ਹੌਲੀ ਹੌਲੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਛੋਟੀ ਉਮਰ ਦੇ ਵਿੱਚ ਨੇ, ਅਤੇ ਖਾਸ ਤੌਰ ਦੇ ਉੱਤੇ ਆਪਾਂ ਕੁੜੀਆਂ ਦੇ ਵਿੱਚ ਇੱਦਾਂ ਦਾ ਰੁਝਾਨ ਮਾਰ ਕੁਟਾਈ ਦਾ ਵੇਖ ਕੇ ਸ਼ਾਇਦ ਇਸ ਖਬਰ ਨੂੰ ਇਸ ਟਾਈਮ ਸਿਡਨੀ ਦੀਆਂ ਖਬਰਾਂ ਦੇ ਵਿੱਚ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ। ਅੱਜ ਸਵੇਰ ਦੇ ਸਮੇਂ ਦੇ ਉੱਤੇ ਹੋਰ ਵਧੇਰੇ ਅਪਡੇਟ ਆ ਸਕਦੀਆਂ ਨੇ। ਖੇਡ ਜਗਤ ਵੱਲ ਝਾਤੀ ਮਾਰਦੇ ਹਾਂ ਅਤੇ ਅੱਜ ਦੇ ਦਿਨ ਦੀਆਂ ਕੁਛ ਖਾਸ ਅਪਡੇਟਸ ਜਿਹੜੀਆਂ ਕਿ ਵੀਕਐਂਡ ਦੇ ਨਾਲ ਜੁੜੀਆਂ ਨੇ। ਵੀਕਐਂਡ ਦੇ ਉੱਤੇ IPL ਅਤੇ AFL ਚਰਚਾ ਦੇ ਵਿੱਚ ਰਹੀਆਂ। AFL ਤੋਂ ਜੇ ਸ਼ੁਰੂਆਤ ਕਰੀਏ ਤਾਂ ਆਸਟ੍ਰੇਲੀਆ ਦੇ ਨਿਯਮਾਂ ਦੇ ਮੁਤਾਬਕ ਖੇਡਿਆ ਜਾਂਦਾ ਹੈ ਫੁੱਟਬਾਲ, ਜਿਹਨੂੰ ਕਿ ਫ੍ਰੀ ਸਟਾਈਲ ਫੁੱਟਬਾਲ ਵੀ ਕਹਿ ਦਿੰਦੇ ਨੇ। ਆਸਟ੍ਰੇਲੀਅਨ ਫੁੱਟਬਾਲ ਲੀਗ 10ਵਾਂ ਇਹ ਹਫ਼ਤਾ ਸੀ, 10ਵਾਂ ਰਾਊਂਡ ਸੀ। ਐਤਵਾਰ ਦੇ ਦਿਨ ਦੇ ਨਤੀਜਿਆਂ ਦੇ ਉੱਤੇ ਇੱਕ ਝਾਤੀ ਮਾਰ ਲੈਂਦੇ। ਫ੍ਰੀਮੈਂਟਲ ਦੀ ਟੀਮ ਨੇ ਅਸੈਂਡਨ ਦੀ ਟੀਮ ਦੇ ਉੱਤੇ ਜਿੱਤ ਦਰਜ ਕੀਤੀ ਸੀ। MCG ਦੇ ਮੈਦਾਨ ਦੇ ਵਿੱਚ ਇਹ ਹੋਇਆ ਮੈਚ, ਜਿਹਦੀ ਕਿ ਇਹ ਪਹਿਲੀ ਜਿੱਤ ਇਹਨਾਂ ਨੇ ਦਰਜ ਕੀਤੀ ਹੈ। ਸੋ ਸ਼ੁਰੂਆਤ ਤੋਂ ਹੀ ਕਾਫੀ ਦਬਦਬੇ ਦੇ ਨਾਲ ਖੇਡੇ ਅਤੇ 104 ਦੇ ਮੁਕਾਬਲੇ 61 ਦੇ ਨਾਲ ਇਹ ਮੈਚ ਇਹਨਾਂ ਨੇ ਜਿੱਤ ਲਿਆ। ਸੋ ਇਹਦੇ ਨਾਲ ਲਗਾਤਾਰ ਇਹ 9ਵੀਂ ਜਿੱਤ ਇਹਨਾਂ ਨੇ ਦਰਜ ਕੀਤੀ। ਉਸ ਤੋਂ ਬਾਅਦ ਦੂਸਰਾ ਮੁਕਾਬਲਾ ਜਿਹੜਾ ਉਹ ਸੇਂਟ ਕਿਲਡਾ ਅਤੇ ਰਿਚਮੰਡ ਦੇ ਦਰਮਿਆਨ ਸੀ। ਸੋ ਇਸ ਮੁਕਾਬਲੇ ਦੇ ਵਿੱਚ ਜਿਹੜੇ ਰਿਚਮੰਡ ਨੇ 109 ਦੇ ਮੁਕਾਬਲੇ 73 ਦੇ ਨਾਲ ਇਹ ਮੁਕਾਬਲਾ ਜਿਹੜਾ ਆਸਾਨੀ ਦੇ ਨਾਲ ਜਿੱਤ ਲਿਆ। ਅਤੇ ਉਸ ਤੋਂ ਬਾਅਦ ਤੀਸਰਾ ਮੈਚ ਜਿਹੜਾ ਉਹ ਵੈਸਟ ਕੋਸਟ ਅਤੇ GWS ਦੇ ਦਰਮਿਆਨ ਸੀ। ਈਗਲਸ ਦੀ ਟੀਮ ਜਿਹੜੀ ਆਪਣੇ ਵੈਸੇ ਘਰੇਲੂ ਮੈਦਾਨ ਦੇ ਉੱਤੇ ਖੇਡ ਕੇ ਐਡਵਾਂਟੇਜ 'ਤੇ ਜ਼ਰੂਰ ਲੈ ਗਈ। ਆਪਟਸ ਸਟੇਡੀਅਮ ਦੇ ਵਿੱਚ ਇਹ ਮੈਚ ਸੀ। ਸੋ GWS ਨੂੰ ਇਹਨਾਂ ਨੇ 88 ਦੇ ਮੁਕਾਬਲੇ 71 ਦੇ ਨਾਲ ਮਾਤ ਦਿੱਤੀ। ਹਾਲਾਂਕਿ ਕਾਫੀ ਫਸਵਾਂ ਮੈਚ ਇਹ ਹੋਰ ਨਿਬੜਿਆ। ਸੋ ਅਜਿਹੇ ਦੇ ਵਿੱਚ ਹੁਣ ਤੱਕ ਦੀ ਜੇਕਰ ਆਪਾਂ ਸਾਰਨੀ ਦੇ ਉੱਤੇ ਝਾਤੀ ਮਾਰੀਏ ਅਤੇ ਟੇਬਲ ਜਿਹੜਾ ਰੈਂਕਿੰਗ ਆ ਉਹ ਇਸ ਟਾਈਮ ਦੇ ਉੱਤੇ, ਹਾਂਜੀ, ਸੋ ਸਿਡਨੀ ਸਵਾਨਸ ਦੀ ਟੀਮ ਜਿਹੜੀ ਆ ਉਹ ਫਿਲਹਾਲ ਨੰਬਰ 1 ਦੇ ਉੱਤੇ ਹੀ ਬਣੀ ਹੋਈ ਹੈ। 10ਾਂ ਦੇ ਵਿੱਚੋਂ 9 ਮੈਚ ਜਿੱਤੇ ਨੇ। ਫਰਮੈਂਟਲ ਦੀ ਟੀਮ ਨੇ ਵੀ 10ਾਂ ਦੇ ਵਿੱਚੋਂ 9 ਮੈਚ ਜਿੱਤੇ ਨੇ, ਪਰ ਰਨ ਰੇਟ ਦੇ ਹਿਸਾਬ ਦੇ ਨਾਲ, ਮਾਫੀ ਚਾਹੁੰਦਾ, ਅੰਕਾਂ ਦੇ ਹਿਸਾਬ ਦੇ ਨਾਲ, ਗੋਲਾਂ ਦੇ ਹਿਸਾਬ ਦੇ ਨਾਲ ਇਹਨਾਂ ਦਾ ਦੂਸਰਾ ਨੰਬਰ ਹੈ। ਉਸ ਤੋਂ ਬਾਅਦ ਫਿਰ ਜਲੌਂਗ ਕੈਟਸ ਦੀ ਟੀਮ ਜਿਨ੍ਹਾਂ ਨੇ 10ਾਂ ਦੇ ਵਿੱਚੋਂ 7 ਮੈਚ ਜਿੱਤੇ। ਚੌਥੇ ਨੰਬਰ ਦੇ ਉੱਤੇ ਗੋਲਡ ਕੋਸਟ ਸਨਸ ਦੀ ਟੀਮ ਹੈ ਜਿਨ੍ਹਾਂ ਨੇ ਵੀ 10ਾਂ ਦੇ ਵਿੱਚੋਂ 7 ਮੈਚ ਜਿੱਤੇ। 5ਵੇਂ ਨੰਬਰ ਦੇ ਉੱਤੇ ਮੈਲਬਰਨ ਦੀ ਟੀਮ, ਇਹ ਵੀ 7 ਮੈਚ ਜਿੱਤ ਚੁੱਕੇ ਨੇ। ਅਤੇ ਫਿਰ ਆਉਂਦੀ ਆ ਹੌਥਨ ਦੀ ਵਾਰੀ। ਸੋ ਹੁਣ ਇਸ ਟਾਈਮ ਦੇ ਉੱਤੇ ਕੁਛ ਕੁ ਚੀਜ਼ਾਂ ਵੇਖਣ ਵਾਲੀਆਂ ਜਿਹੜੀਆਂ ਹੁਣ ਦੇ ਰਾਊਂਡ ਤੱਕ, ਰਿਚਮੰਡ ਅਤੇ ਸੈਂਡਨ ਜਿਨ੍ਹਾਂ ਨੇ ਸਿਰਫ ਇੱਕ ਇੱਕ ਮੈਚ ਹੀ ਜਿੱਤਿਆ, ਇਹ ਕੋਈ ਬਹੁਤ ਵਧੀਆ ਸੀਜ਼ਨ ਇਸ ਵਾਰੀ ਇਹਨਾਂ ਦਾ ਨਹੀਂ ਜਾ ਰਿਹਾ। ਕਾਰਲਟਨ ਦੀ ਟੀਮ ਵੀ ਕੁਛ ਖਾਸ ਵਧੀਆ ਨਹੀਂ ਕਰ ਪਾਈ, 10ਾਂ ਦੇ ਵਿੱਚੋਂ ਸਿਰਫ 2 ਹੀ ਮੈਚ ਇਹਨਾਂ ਨੇ ਵੀ ਜਿੱਤਿਆ। ਸੋ ਹੇਠਲੇ ਦਰਜੇ ਦੀਆਂ 18 ਦੇ ਵਿੱਚੋਂ 3 ਟੀਮਾਂ ਇਹ ਨੇ। ਹੁਣ ਸਿਖਰ ਦੇ ਉੱਤੇ ਜਿਹੜੀ ਟੱਕਰ ਆ ਇਸ ਟਾਈਮ ਦੇ ਉੱਤੇ ਉਹ ਵੇਖਣ ਵਾਲੀ ਚੀਜ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਅਤੇ ਕਿਹੜੇ ਪਾਸੇ ਨੂੰ ਹੋ ਨਿਬੜਦੀ ਹੈ। ਸਿਡਨੀ ਸਵਾਨਸ ਅਤੇ ਫਰਮੈਂਟਲ ਦੀ ਟੀਮ ਜਿਨ੍ਹਾਂ ਦੇ ਕਿ 36-36 ਅੰਕ ਬਰਾਬਰ ਜ਼ਰੂਰ ਨੇ ਪਰ ਪਰਸੈਂਟੇਜ ਜਿਹੜੀ ਆ ਉਹ ਬਰਾਬਰ ਹੈ ਸਿਡਨੀ ਦੀ, ਇਸ ਕਰਕੇ ਉਹ ਨੰਬਰ ਇੱਕ ਦੇ ਉੱਤੇ ਨੇ। ਹੁਣ ਅਗਲੀ ਜਿਹੜੀ ਰੇਸ ਹੈ, ਅਗਲੀ ਦੌੜ ਆ ਹੁਣ ਅਗਲੇ ਜਾਂ ਫਿਰ ਇਸ ਹਫ਼ਤੇ ਦੇ ਲਈ, ਉਹ ਹੋਊਗੀ ਜਲੌਂਗ, ਗੋਲਡ ਕੋਸਟ ਅਤੇ ਮੈਲਬਨ ਦੀ, ਜਿਨ੍ਹਾਂ ਦੇ ਕਿ ਤਿੰਨਾਂ ਦੇ 28-28 ਅੰਕ ਨੇ ਫਿਲਹਾਲ। ਇਹਨਾਂ ਦਾ ਵੀ ਜਿਹੜੀ ਪਰਸੈਂਟੇਜ ਆ ਉਸ ਲਿਹਾਜ਼ ਦੇ ਨਾਲ ਇਹ ਜ਼ਰੂਰ ਉੱਤੇ ਥੱਲੇ ਬੈਠੇ, ਪਰ ਅੰਕ ਇਹਨਾਂ ਦੇ ਬਿਲਕੁਲ ਬਰਾਬਰ ਨੇ। ਸੋ ਹੁਣ ਆਹ ਵਾਲਾ ਜਿਹੜਾ ਹਫ਼ਤਾ ਕਾਫੀ ਇਹਨਾਂ ਦਾ ਇੰਪੋਰਟੈਂਟ ਰਹੂਗਾ, ਕਿਹੜੀ ਟੀਮ ਕਿਹੜੇ ਪਾਸੇ ਨੂੰ ਹੋ ਗੁਜ਼ਰਦੀ ਹੈ। ਸੋ ਫਿਲਹਾਲ ਜੇ ਆਪਾਂ ਆਈ

0: ਸੋ ਪਹਿਲੀ ਟੀਮ ਬਣੀ ਆ ਆਰਸੀਬੀ, ਕੋਹਲੀ ਦੀ ਟੀਮ ਜਿਹੜੀ ਕਿ ਕੁਆਲੀਫਾਈ ਕਰ ਗਈ ਆ, ਉਹ ਇਸ ਕਰਕੇ ਕਿਉਂਕਿ ਧਰਮਸ਼ਾਲਾ ਦੇ ਵਿੱਚ ਕੱਲ੍ਹ ਦੇ ਦਿਨ ਜਿਹੜਾ ਮੈਚ ਖੇਡਿਆ ਗਿਆ ਸੀ ਪੰਜਾਬ ਕਿੰਗਸ ਦੀ ਟੀਮ ਨੂੰ ਇਹਨਾਂ ਨੇ 23 ਦੌੜਾਂ ਦੇ ਨਾਲ ਹਰਾ ਦਿੱਤਾ। ਸੋ ਇਸ ਮੈਚ ਦੇ ਵਿੱਚ ਕਾਫੀ ਆਸਾਂ ਲਾਈਆਂ ਜਾ ਰਹੀਆਂ ਸੀ ਪੰਜਾਬ ਦੀ ਟੀਮ ਤੋਂ, ਪਰ ਲਗਾਤਾਰ ਹੁਣੇ 6ਵੀਂ ਹਾਰ ਆ ਪੰਜਾਬ ਕਿੰਗਸ ਦੀ। ਸੋ ਲਗਭਗ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਹੁਣ ਕੰਢੇ ਦੇ ਉੱਤੇ ਬੈਠੇ ਨੇ। ਉਸ ਤੋਂ ਬਾਅਦ ਜੇ ਆਪਾਂ ਦਿੱਲੀ ਕੈਪੀਟਲਸ ਦੀ ਗੱਲ ਕਰੀਏ ਤਾਂ ਇਹਨਾਂ ਦਾ ਮੈਚ ਕਾਫੀ ਵਧੀਆ ਰਿਹਾ। ਦਿੱਲੀ ਕੈਪੀਟਲਸ ਨੇ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਨੇ। ਰਾਜਸਥਾਨ ਰੋਇਲਸ ਜਿਹੜੀ ਕਿ ਵੱਡੇ ਦਾਅਵੇਦਾਰ ਸੀ ਇਸ ਵਾਰੀ, ਇਹਨਾਂ ਨੂੰ ਉਹਨਾਂ ਨੇ ਜਿਹੜਾ ਕੱਲ੍ਹ ਦੇ ਦਿਨ ਹਰਾਇਆ, ਅਤੇ ਇਸੇ ਵਜ੍ਹਾ ਦੇ ਕਰਕੇ ਦਿੱਲੀ ਕੈਪੀਟਲਸ ਦੇ ਹੁਣ ਚਾਂਸ ਹਾਲੇ ਤੱਕ ਵੀ ਬਚੇ ਨੇ। ਉਸ ਤੋਂ ਇਲਾਵਾ ਇੱਕ ਹੋਰ ਮੈਚ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿਹਦੇ ਵਿੱਚ ਕਿ KKR ਦੀ ਟੀਮ ਨੇ ਗੁਜਰਾਤ ਟਾਈਟਨਸ ਨੂੰ ਹਰਾ ਦਿੱਤਾ ਸੀ। ਸੋ ਇਹ ਵੀ ਇੱਕ ਵੱਡਾ ਮੈਚ ਉਹ ਨਿਬੜਿਆ, ਜਿਹਦੇ ਵਿੱਚ ਕਿ ਸੁਨੀਲ ਨਰਾਇਣ ਦਾ ਬੱਲਾ ਚੱਲਿਆ ਆਖਿਰਕਾਰ। ਸੋ ਉਹਨਾਂ ਨੇ ਕਾਫੀ ਵਧੀਆ ਇਸ ਮੈਚ ਦੇ ਵਿੱਚ ਖੇਡ ਦਾ ਪ੍ਰਦਰਸ਼ਨ ਕੀਤਾ, ਜਿਹਦੀ ਵਜ੍ਹਾ ਦੇ ਕਰਕੇ ਹੁਣ ਇਹ ਟੀਮ ਜਿਹੜੀ ਆ ਫਿਲਹਾਲ ਬਾਹਰ ਤਾਂ ਨਹੀਂ ਹੋਈ, ਪਰ ਹਾਂ ਉਮੀਦਾਂ ਬੜੀਆਂ ਟੀਮਾਂ ਦੀਆਂ ਬਰਕਰਾਰ ਨੇ। ਅੱਜ ਦੇ ਦਿਨ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਦਾ ਦਿਨ ਦਾ ਮੈਚ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਰਹੂਗਾ, ਕਿਉਂਕਿ ਅੱਜ ਦੇ ਦਿਨ ਚੇਨਈ ਅਤੇ ਹੈਦਰਾਬਾਦ ਦਾ ਮੈਚ ਆ। ਜੇਕਰ ਆਪਾਂ ਟੇਬਲ ਦੇ ਉੱਤੇ ਝਾਤੀ ਮਾਰੀਏ ਤਾਂ ਚੇਨਈ ਸੁਪਰ ਕਿੰਗਸ ਜਿਹੜੀ ਕਿ ਇਸ ਟਾਈਮ ਦੇ ਉੱਤੇ ਸਾਰੇ ਦੇ ਸਾਰੇ ਸਾਰਣੀ ਦੇ ਵਿੱਚ ਲਗਭਗ 5ਵੇਂ ਨੰਬਰ ਦੇ ਉੱਤੇ ਬੈਠੀ ਹੈ। ਹਾਂਜੀ, 5ਵੇਂ ਨੰਬਰ ਦੇ ਉੱਤੇ 12 ਦੇ ਵਿੱਚੋਂ 6 ਮੈਚ ਜਿੱਤ ਕੇ, ਅਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਹੈਦਰਾਬਾਦ ਦੀ ਟੀਮ ਦੀ ਤਾਂ ਉਹ 3ਰੇ ਨੰਬਰ ਦੇ ਉੱਤੇ ਨੇ। ਖੈਰ ਇਹਨਾਂ ਦੋਵਾਂ ਨੇ 12-12 ਮੈਚ ਖੇਡੇ ਨੇ, ਅਤੇ ਇਸ ਤੋਂ ਬਾਅਦ ਜਿਹੜੀ ਵੀ ਟੀਮ ਜਿੱਤਦੀ ਹੈ ਇੱਕ ਵੱਡਾ ਉਲਟ ਫੇਰ ਹੋਣ ਦੇ ਚਾਂਸ ਨੇ। ਸੋ ਫਿਲਹਾਲ IPL ਦਾ ਕੁਛ ਇਹ ਮਾਹੌਲ ਚੱਲ ਰਿਹਾ। ਆਉਣ ਵਾਲੇ ਦਿਨ ਹੁਣ ਤੈਅ ਕਰਨਗੇ ਵੀ ਕਿਹੜੇ ਪਾਸੇ ਨੂੰ ਇਹ ਟੂਰਨਾਮੈਂਟ ਜਾਂਦਾ। ਫਿਲਹਾਲ ਜੇਕਰ ਸਭ ਤੋਂ ਵੱਧ ਦੌੜਾਂ ਦੀ ਗੱਲ ਕਰੀਏ ਤਾਂ ਸਾਈ ਸੁਦਰਸ਼ਨ ਜਿਹੜੇ ਕਿ 554 ਦੌੜਾਂ ਬਣਾ ਕੇ ਇਸ ਟਾਈਮ ਔਰੇਂਜ ਕੈਪ ਲੈ ਕੇ ਬੈਠੇ ਨੇ। ਦੂਸਰੇ ਨੰਬਰ ਦੇ ਉੱਤੇ ਗੁਜਰਾਤ ਦਾ ਹੀ ਖਿਡਾਰੀ ਅਤੇ ਦੋਵੇਂ ਹੀ ਇਹ ਓਪਨਰ ਨੇ ਸ਼ੁਭਮਨ ਗਿੱਲ, ਅਤੇ ਦੌੜਾਂ ਵੀ ਸਿਰਫ ਦੋਵਾਂ ਦੇ ਫਰਕ ਦੇ ਨਾਲ ਇਹ ਕੈਪ ਇਹਨਾਂ ਨੇ ਆਪਣੇ ਕੋਲ ਰੱਖੀ ਹੈ। ਹਾਲਾਂਕਿ ਸ਼ੁਭਮਨ ਗਿੱਲ ਨੇ ਇੱਕ ਮੈਚ ਘੱਟ ਵੀ ਖੇਡਿਆ ਵਾ ਸਾਈ ਸੁਦਰਸ਼ਨ ਦੇ ਨਾਲੋਂ, ਅਤੇ 3ਰੇ ਨੰਬਰ ਦੇ ਉੱਤੇ ਹੁਣ ਕੋਹਲੀ ਫੇਰ ਦੁਬਾਰਾ ਆ ਗਏ ਨੇ। 542 ਦੌੜਾਂ ਜੇ ਕੱਲ੍ਹ ਦੇ ਦਿਨ ਦੀਆਂ ਇਹਨਾਂ ਦੀਆਂ ਮਿਲਾ ਲਈਏ, ਅਤੇ ਚੌਥੇ ਨੰਬਰ ਦੇ ਉੱਤੇ KL ਰਾਹੁਲ ਜਿਹੜੇ ਕਿ ਕੱਲ੍ਹ ਦੇ ਦਿਨ ਵੀ ਹਾਫ ਸੈਂਚਰੀ ਮਾਰ ਕੇ ਗਏ ਨੇ, ਵਧੀਆ ਖੇਡੇ ਨੇ। ਅਤੇ ਉਸ ਤੋਂ ਬਾਅਦ ਫਿਰ ਕਲਾਸਨ ਦੀ ਵਾਰੀ ਆ ਜਾਂਦੀ ਹੈ, ਅਤੇ ਫਿਰ ਆ ਜਾਂਦਾ ਵਾ ਵੈਭ ਸੂਰਯਵੰਸ਼ੀ, ਅਤੇ ਉਸ ਤੋਂ ਪਿੱਛੇ ਆ ਇਸ ਟਾਈਮ ਅਭਿਸ਼ੇਕ ਸ਼ਰਮਾ। ਸੋ ਅੱਜ ਦਾ ਮੈਚ ਵੀ ਤੈਅ ਕਰੂਗਾ ਕਿ ਜੇਕਰ ਅਭਿਸ਼ੇਕ ਸ਼ਰਮਾ ਦਾ ਬੱਲਾ ਚੱਲਦਾ ਤਾਂ ਇਹ ਇਸ ਲੜੀ ਦੇ ਵਿੱਚ ਵੀ ਕਿੱਥੋਂ ਕੁ ਤੱਕ ਕਿੰਨਾ ਕੁ ਤਾਂ ਜਾ ਪਾਉਂਦੇ ਨੇ। ਸੋ ਫਿਲਹਾਲ IPL ਆਪਣੇ ਕਾਫੀ ਇੰਟਰਸਟਿੰਗ ਮੋਡ ਦੇ ਵਿੱਚ ਪਹੁੰਚਦੀ ਨਜ਼ਰ ਆ ਰਹੀ ਹੈ। ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਅਤੇ ਪੋਡਕਾਸਟ ਦੇ ਉੱਤੇ ਜਾ ਕੇ ਅਤੇ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਸਮੇਤ ਇਹ ਖਬਰਾਂ ਵੀ ਤੁਸੀਂ ਹਰ ਰੋਜ਼ ਇੰਜੋਏ ਕਰ ਸਕਦੇ ਹੋ। ਅਤੇ ਇਜਾਜ਼ਤ।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
4: लेजेंडरी लव स्टोरीज की तो एंडिंग ट्रैजिक होती है।
5: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
6: Chand Mera Dil, Chand Mera Dil.
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ Ford. Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433 280 252 te 0433-280-252 te.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦਿੱਤੇ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ, ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਰਾਵੀ ਬਿਆਸ ਜਲ ਟ੍ਰਿਬਿਊਨ ਕੋਲੇ ਪੰਜਾਬ ਦਾ ਪੱਖ ਰੱਖਿਆ। ਕੱਲ ਜਲ ਟ੍ਰਿਬਿਊਨਲ ਨੇ ਹਰੀਕੇ ਬਰਾਜ ਆ ਜਿਹੜਾ ਉਹਦਾ ਦੌਰਾ ਕੀਤਾ। ਉਧਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਗਮਾਡਾ ਦੇ ਜਿਹੜਾ ਮੁੱਖ ਪ੍ਰਸ਼ਾਸਕ ਹੈ ਉਹਨੂੰ ਆਪਣੇ ਦਫ਼ਤਰ ਦੇ ਵਿੱਚ ਤਲਬ ਕੀਤਾ ਤੇ ਕਿਹਾ ਕਿ ਆਰ ਕਾਰਡ ਲੈ ਕੇ ਆਉਣ। ਤੇ ਇਹ ਜਿਹੜਾ ਪਿਛਲੇ 8 ਮਈ ਨੂੰ ਜਿਹੜਾ ਹੈਗਾ ਮੋਹਾਲੀ ਦੇ 3 ਬਿਲਡਰਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ ਗਏ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜਾ ਹੈ ਉਹ ਬੁਲਾਇਆ ਗਿਆ। ਤੇ ਇਹਦੇ ਨਾਲ ਹੀ ਜਿਹੜਾ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਵੀ ਜਿਹੜਾ ਹੈ ਉਹ ਵੀ ਪੇਸ਼ ਹੋਣ ਲਈ ਕਿਹਾ। ਇਸ ਤੋਂ ਅਗਲੀ ਖਬਰ ਜਿਹੜਾ ਹੈਗਾ ਉਹ ਹੈ ਕਿ ਹੁਣ ਸਿੱਕਮ ਦੇ ਵਿੱਚ ਆਨੰਦ ਮੈਰਿਜ ਐਕਟ ਆ ਜਿਹੜਾ ਉਹ ਲਾਗੂ ਹੋ ਗਿਆ। 1 ਜੂਨ ਤੋਂ ਜਿਹੜਾ ਹੈ ਆਨੰਦ ਮੈਰਿਜ ਐਕਟ ਦੇ ਤਹਿਤ ਜਿਹੜੀ ਹੈ ਵਿਆਹਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਸ਼ੁਰੂ ਹੋ ਜਾਏਗੀ। ਹੁਣ ਸਿੱਕਮ ਦੇ ਵਿੱਚ ਵੀ ਜਿਹੜੇ ਰਹਿੰਦੇ ਸਿੱਖ ਨੇ ਉਹ ਇਸ ਕਾਨੂੰਨ ਦੇ ਤਹਿਤ ਆਪਣੇ ਜਿਹੜੇ ਵਿਆਹ ਨੇ ਉਹ ਰਜਿਸਟਰਡ ਉਹ ਕਰਵਾ ਸਕਣਗੇ। ਤੇ ਉਧਰ ਜਿਹੜਾ ਹੈ ਪੇਪਰ ਲੀਕ ਦੇ ਮਾਮਲੇ ਦੇ ਉੱਪਰ ਜਿਹੜੇ ਮੰਧਾਰੇ ਆ ਜਿਹੜੀ ਲੈਕਚਰਰ ਤੇ ਜਿਹੜੀ ਇਹਦੇ ਵਿੱਚ ਜਿਹੜੀ ਨੈਸ਼ਨਲ ਟੈਸਟਿੰਗ ਅਥਾਰਟੀ NTA ਉਹਦੇ ਵਿੱਚੋਂ ਇੱਕ ਮੈਂਬਰ ਸੀ ਤੇ ਉਹਨੂੰ CBI ਨੇ 14 ਦਿਨਾਂ ਦੇ ਜਿਹੜਾ ਰਿਮਾਂਡ ਤੇ ਲਿਆ, ਜੋ ਪਿੱਛੇ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਇਆ ਸੀ, NEET ਦੇ ਪੇਪਰ ਲੀਕ ਦਾ। ਇਹ ਖਾਸ ਖ਼ਬਰਾਂ
0: ਜੀ, ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ ED ਦੇ ਵੱਲੋਂ ਹੁਣ ਅੱਗੇ ਕਦਮ ਵਧਾ ਲਏ ਗਏ ਨੇ, ਜਿਹੜੇ ਪਿੱਛੇ ਬਿਲਡਰਸ ਦੇ ਉੱਤੇ ਗੱਲਬਾਤ ਜਿਹੜੀ ਸੂਈ ਆ ਕੇ ਧਰੀ, ਹੁਣ ਉੱਥੇ ਉਹ ਰੁਕਦਾ ਨਜ਼ਰ ਨਹੀਂ ਆ ਰਿਹਾ ਹਾਲੇ ਕਦਮ। ਇਹਦਾ ਮਤਲਬ ਕਿ ਹਾਲੇ ਅੱਗੇ ਹੋਰ ਵੀ ਕਈ ਨਾਂ ਹਾਲੇ ਵਿੱਚ ਸ਼ਾਮਿਲ ਹੋਣਗੇ ਜਾਂ ਫਿਰ ਇਹ ਸਿਲਸਿਲਾ ਅੱਗੇ ਵਧੂਗਾ। ਕੀ ਲੱਗਦਾ ਤੁਹਾਨੂੰ, ਇਹ ਕਿੱਥੋਂ ਕੁ ਤੱਕ ਜਾਣ ਵਾਲਾ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਫਿਰ ਬਹੁਤ ਜਲਦ ਹੋਰ ਵੀ ਕਈ ਨਵੇਂ ਨਾਂ ਆਪਾਂ ਸੁਣਾਂਗੇ ਵੀ BJP 'ਚ ਚੱਲ ਗਏ?
1: ਨਹੀਂ ਦੇਖੋ, ਇਹ ਹੁਣ ਇੱਕ ਤਰੀਕਾ ਜਿਹੜਾ ਹੈਗਾ BJP ਨੂੰ ਬੜਾ ਵਧੀਆ ਲੱਭ ਗਿਆ ਕਿ ਬੰਦਿਆਂ ਦੇ ਜਿਹੜੇ ਹੈ ਕੋਈ ਨਾ ਕੋਈ ਏਦਾਂ ਦੇ ਲੂਪ ਹੋਲ ਲੱਭੋ, ਏਦਾਂ ਦੇ ਉਹਨਾਂ ਦੇ ਫੜੋ ਤੇ ਪਹਿਲਾਂ ਚੁੱਪ ਰਹੋ ਤੇ ਐਨ ਮੌਕੇ ਤੇ ਆ ਕੇ ਜਿਹੜਾ ਜਦੋਂ ਲੋਹਾ ਗਰਮ ਹੈ ਉਦੋਂ ਜਿਹੜੀ ਹੈ ਝੋਟ ਮਾਰੋ। ਹੁਣ ਇਹਦੇ ਚ ਜਿਹੜਾ ਹੈ ਪਿੱਛੇ 3 ਬਿਲਡਰਾਂ ਦੇ ਛਾਪੇ ਮਾਰੇ ਗਏ, ਉਦੋਂ ਕਾਫੀ ਚਰਚਾ ਰਹੀ। ਇੱਕ ਫਲੈਟ ਤੋਂ ਇੱਕ ਬਿਲਡਰ ਨੇ ਤਾਂ ਕਹਿੰਦੇ ਨੋਟਾਂ ਨਾਲ ਭਰੇ ਹੋਏ ਬੈਗ ਥੱਲੇ ਸੁੱਟਤੇ ਸੀ, ਤੇ ਇੱਦਾਂ ਦੀਆਂ ਗੱਲਾਂ ਵੀ ਜਿਹੜੀਆਂ ਮੀਡੀਆ ਚ ਚੱਲਦੀਆਂ ਰਹੀਆਂ। ਉਧਰ ਜਿਹੜੇ ਬਿਜਲੀ ਮੰਤਰੀ ਜੋ ਪਿੱਛੇ ਲੁਧਿਆਣੇ ਤੋਂ ਚੋਣ ਜਿੱਤੇ ਸੀ ਤੇ ਮਿਸਟਰ ਅਰੋੜਾ, ਸੰਜੀਵ ਅਰੋੜਾ, ਉਹਨਾਂ ਨੂੰ ਵੀ ਜਿਹੜਾ ਹੈਗਾ ਹਰਾਸਤ ਦੇ ਵਿੱਚ ਲਿਆ ਹੋਇਆ, ਤੇ ਹੁਣ ਉਹਦੇ ਸੰਬੰਧ ਦੇ ਵਿੱਚ ਵੀ ਜਿਹੜਾ ਹੈ ਅੱਗੋਂ ਪੁਣਛਾਣ ਕੀਤੀ ਜਾ ਰਹੀ ਹੈ। ਤੇ ਅਸਲ ਦੇ ਵਿੱਚ ਚਲੋ ਇਹ ਜਿਹੜੀਆਂ ਏਜੰਸੀਆਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਕਰਪਸ਼ਨ ਰੋਕਣ ਵਾਸਤੇ, ਇਹ ਸਾਰਾ ਕੁਛ ਕਰਨ ਵਾਸਤੇ, ਤੇ ਪਰ ਜੇ ਇਹਦੇ ਪਿੱਛੇ ਤੁਹਾਡਾ ਪੋਲੀਟੀਕਲ ਵੈਂਡੇਟ ਹੈ, ਤੁਹਾਡੇ ਪਿੱਛੇ ਇਹ ਪਰਪਜ ਹੈ ਵੀ ਜਾਂ ਤਾਂ ਡਰਾ ਕੇ ਆਪਣੀ ਪਾਰਟੀ ਸ਼ਾਮਿਲ ਕਰ ਲਓ ਤੇ ਜਾਂ ਫਿਰ ਉਹਨਾਂ ਨੂੰ ਫੜ ਕੇ ਉਹਨਾਂ ਤੇ ਮੁਕੱਦਮੇ ਸ਼ੁਰੂ ਕਰਾ ਦਿਓ, ਇਹ ਮੇਰਾ ਖਿਆਲ ਬਹੁਤ ਖਤਰਨਾਕ ਰੁਝਾਨ ਹੈ। ਕਿਉਂਕਿ ਪੰਜਾਬ 'ਚ ਹੁਣ ਥੋੜਾ ਜਿਹਾ ਜ਼ਿਆਦਾ ਤੇਜ਼ੀ ਨਾਲ ਵੇਖਣ 'ਚ ਮਿਲ ਰਿਹਾ, ਬਾਕੀ ਸੂਬਿਆਂ 'ਚ ਆਪਾਂ ਪਹਿਲਾਂ ਦੇਖ ਚੁੱਕੇ ਹਾਂ। ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੱਕ ਉਹਨਾਂ ਨੇ ਫੜ ਕੇ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਬੰਦ ਕਰਤਾ ਸੀ। ਤੇ ਹੁਣ ਇਹਦੇ 'ਚ ਵੀ ਜਿਹੜੇ ਕੁਛ ਏਦਾਂ ਦੇ ਬਾਅਦ 'ਚ ਕਾਨੂੰਨ ਇਸ ਸਰਕਾਰ ਨੇ ਸਪੈਸ਼ਲ ਕਾਨੂੰਨ ਬਣਾਏ, ਜਿਵੇਂ ਮਨੀ ਲਾਂਡਰਿੰਗ ਬਾਰੇ ਜਿਹੜਾ ਐਕਟ ਹੈ ਉਹ ਬਣਾਇਆ ਗਿਆ, ਤੇ ਜਾਂ ਇਹ ਬਾਕੀ ਹੋਰ ਕੁਛ ਜਿਹੜੇ ਏਦਾਂ ਦੇ ਜਿਹਦੇ ਬਾਰੇ ਉਹਨਾਂ ਨੂੰ ਇਹ ਹੈ ਕਿ ਬਿਨਾਂ ਕਿਸੇ ਦੱਸੇ ਬਿਨਾਂ ਕਿਸੇ ਗੱਲ ਤੋਂ ਇਹ ਹੈ ਕਿ ਤੁਸੀਂ ਫੜ ਕੇ ਅੰਦਰ ਕਰ ਸਕਦੇ ਹੋ। ਹੁਣ ਦੇਖੋ, ਪਹਿਲਾਂ ਇੱਕ ਸਿਸਟਮ ਹੁੰਦਾ ਸੀ ਜਿਹਦੇ ਤਹਿਤ ਕੋਰਟ ਤੁਹਾਨੂੰ ਸਜ਼ਾ ਦਿੰਦੀ ਸੀ, ਕੋਰਟ ਜਿੰਨਾ ਚਿਰ ਅਦਾਲਤ ਤੁਹਾਨੂੰ ਦੋਸ਼ੀ ਨਹੀਂ ਸੀ ਠਹਿਰਾਉਂਦੀ, ਦੋਸ਼ੀ ਨਹੀਂ ਸੀ ਮੰਨਿਆ ਜਾਂਦਾ, ਉਹਨਾਂ ਚਿਰ ਮੁਲਜ਼ਮ ਕਹਿੰਦੇ ਸੀ ਕਿ ਜਿਹਦੇ ਖਿਲਾਫ ਜਿਹੜਾ ਹੈ ਸ਼ੱਕ ਹੈ, ਤੇ ਅਦਾਲਤੀ ਫੈਸਲਾ ਕਰਦੀ ਸੀ ਕਿ ਕੀ ਜਿਹੜਾ ਹੈ ਉਹ ਕਰਨਾ। ਤੇ ਹੁਣ ਜਿਹੜੇ ਐਕਟ ਏਦਾਂ ਦੇ ਜਿਹੜੇ ਬਣਾ ਦਿੱਤੇ ਗਏ ਇਹਦੇ ਤਹਿਤ ਕੋਈ ਚੱਕਰ ਨਹੀਂ, ਤੁਹਾਨੂੰ ਅਦਾਲਤ ਦੇ ਵਿੱਚ ਤਾਂ ਤੁਹਾਨੂੰ ਰਿਮਾਂਡ ਲੈਣ ਵਾਸਤੇ ਪੇਸ਼ ਕਰਨਾ, ਤੇ ਅੱਗੋਂ ਇਹ ਹੈ ਵੀ ਤੁਹਾਡੇ ਤੇ ਜੋ ਹੈ ਫੈਸਲਾ ਉਹ ਇਹਨਾਂ ਐਕਟ ਦੇ ਤਹਿਤ ਪੁਲਿਸ ਨੇ ਲੈਣਾ ਜਾਂ ਜਿਹੜੀਆਂ ਦੂਜੀਆਂ ਏਜੰਸੀ ਨੇ ਜਿਵੇਂ CBI ਹੈ, ED ਹੈ, ਤੇ ਉਹਨਾਂ ਨੇ ਜਿਹੜਾ ਹੈਗਾ ਐਕਸ਼ਨ ਲੈਣਾ। ਤੇ ਉਹ ਸਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਚੱਲ ਰਿਹਾ ਉਹ ਕਿਹਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ, ਕਿੱਦਾਂ ਕਰ ਰਹੇ ਨੇ। ਤੇ ਜਦੋਂ ਕੋਈ ਦੂਜੀ ਪਾਰਟੀ ਸ਼ਾਮਿਲ ਹੋ ਜਾਂਦਾ ਉਦੋਂ ਸਾਰਾ ਕੁਛ ਬੰਦ ਹੋ ਜਾਂਦਾ, ਫਿਰ ਉਹਦੇ ਤੇ ਸ਼ੱਕ ਦੀ ਨਜ਼ਰ ਵੀ ਨਹੀਂ ਜਾਂਦੀ ਕਿ ਇਹ ਬੰਦਾ ਵੀ ਕਿਤੇ ਸ਼ਾਮਿਲ ਹੋ ਸਕਦਾ। ਪੰਜਾਬ ਦੇ ਵਿੱਚ ਤਾਂ ਇਹ ਹਾਲੀਆ ਜਿਹੜੀ ਹੈ ਸਾਡੇ ਸਾਹਮਣੇ ਉਦਾਹਰਨ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਜਿਹੜੇ ਸਾਡੇ ਇੱਥੋਂ ਰਾਜ ਸਭਾ ਮੈਂਬਰ ਚੁਣੇ ਗਏ ਸੀਗੇ, ਤੇ ਉਹਨਾਂ ਦਾ ਇਹ ਹੈ ਕਿ ਜਦੋਂ ਉਹ BJP ਸ਼ਾਮਿਲ ਹੋ ਗਏ ਉਦੋਂ ਪਹਿਲਾਂ ਹੀ ਉਹਨਾਂ ਦੇ ਟਿਕਾਣੇ ਤੇ ਛਾਪੇ ਮਾਰੇ ਗਏ, ਰੇਡ ਪਈ ਹੈ ED ਦੀ। ਤੇ ਜਦੋਂ BJP ਦੇ ਵਿੱਚ ਸ਼ਾਮਿਲ ਹੋ ਗਏ ਤੇ ਉਸ ਤੋਂ ਬਾਅਦ ਫਿਰ ਸਾਰਾ ਕੁਛ ਠੀਕ ਠਾਕ ਹੋ ਗਿਆ, ਫਿਰ ਕੋਈ ਮੁੜ ਕੇ ਰੇਡ ਵੀ ਨਹੀਂ ਜਾਂ ਪਹਿਲਾਂ ਵਾਲੀ ਗੱਲ ਆ ਉਹਦਾ ਵੀ ਕਿਤੇ ਥੋ ਪਤਾ ਨੀ ਜਿਹੜਾ ਹੈਗਾ ਲੱਗਦਾ ਕਿ ਬਣਿਆ ਉਹਨਾਂ ਦੇ ਖਿਲਾਫ। ਹੁਣ ਏਦਾਂ ਹੀ ਸੰਜੀਵ ਅਰੋੜਾ ਜਿਨ੍ਹਾਂ ਬਾਰੇ ਵੀ ਪਹਿਲਾਂ ਚਰਚਾ ਸੀ ਕਿ ਇਹ ਵੀ ਜਿਹੜਾ ਹੈ BJP ਜਾ ਸਕਦੇ ਆ, ਪਰ ਉਹ ਸੰਜੀਵ ਅਰੋੜਾ ਜਿਹੜਾ ਸੀ ਉਹ ਡਟ ਗਏ, ਉਹ ਕਹਿੰਦੇ ਵੀ ਨਹੀਂ ਇਹੋ ਜਿਹੀ ਕੋਈ ਗੱਲ ਨੀ। ਤੇ ਹੁਣ ਉਦੋਂ ਬਾਅਦ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਬਕਾਇਦਾ। ਤੇ ਹਾਲਾਂਕਿ ਜਦੋਂ ਬੰਦਾ ਕਿਸੇ ਅਹੁਦੇ ਤੇ ਘੱਟੋ ਘੱਟ ਮੰਤਰੀ ਆ ਉਦੋਂ ਇਸ ਤਰ੍ਹਾਂ ਦੀ ਨਹੀਂ ਹੁੰਦੀ, ਪਰ ਹੁਣ ਇਸ ਦੇਸ਼ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਉਹ ਰਹੀ ਨੀ, ਨਾ ਕੋਈ ਸ਼ਰਮ ਰਹੀ ਆ ਨਾ ਕੋਈ ਡਿਸਿਪਲਿਨ ਰਹੇ ਵੀ ਜਿਹੜਾ ਇੱਕ ਮੰਤਰੀ ਦੇ ਅਹੁਦੇ ਤੇ ਉਹ ਬਾਹਰ ਕਿੱਧਰ ਭੱਜ ਜਾਊਗਾ, ਤੁਸੀਂ ਉਹਨੂੰ ਬੁਲਾ ਕੇ ਉਦਾਂ ਪੁੱਛ ਗਿੱਛ ਕਰ ਸਕਦੇ ਹੋ। ਤੇ ਪਰ ਨਹੀਂ, ਉਹ ਇੱਕ ਤਰ੍ਹਾਂ ਦਾ ਜਲੀਲ ਕਰਨ ਵਾਸਤੇ ਕਿ ਬਾਕੀ ਦੇ ਹੋਰ ਡਰ ਜਾਣ ਇਸ ਗੱਲ ਤੋਂ ਵੀ ਜੇ ਇੱਕ ਮੰਤਰੀ ਨੂੰ ਫੜ ਕੇ ਜੇਲਾਂ ਜੇਲ੍ਹ ਦੇ ਸਿੱਖਾਂ ਦੇ ਪਿੱਛੇ ਡੱਕਿਆ ਜਾ ਸਕਦਾ ਤਾਂ ਬਾਕੀ ਆਮ ਲੋਕ ਇਹਦੇ ਭਾਣੀ ਹਾਰ ਨੇ। ਤੋ ਇਹ ਇਸ ਤਰ੍ਹਾਂ ਦੀ ਦਾ ਜਿਹੜਾ ਇਹ ਮਾਹੌਲ ਚੱਲ ਰਿਹਾ, ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੀ ਹੈ BJP ਹੁਣ ਪੰਜਾਬ ਦੇ ਵਿੱਚ ਆਪਣੀ ਐਂਟਰੀ ਲੈਣ ਦੀ। ਪਰ ਇਹ ਵੀ ਕਈ ਵਾਰੀ ਇਹ ਗੱਲਾਂ ਬੈਕਫਾਇਰ ਵੀ ਕਰ ਜਾਂਦੀਆਂ, ਉਲਟਾ ਅਸਰ ਵੀ ਜਿਹੜਾ ਹੈ ਉਹ ਕਰ ਜਾਂਦੀਆਂ ਨੇ। ਤੇ ਕਹਿਣ ਨੂੰ ਤਾਂ ਭਾਵੇਂ ਮੀਡੀਆ ਦੇ ਵਿੱਚ ਦੇਖੋ ਪੋਲੀਟੀਕਲ ਵਿਰੋਧ ਹੁੰਦੇ ਆ ਬਹੁਤ ਥਾਂ ਤੇ, ਹੁਣ ਸਭ ਤੋਂ ਵੱਧ ਸੋਸ਼ਲ ਮੀਡੀਆ ਇਹਨਾਂ ਗੱਲਾਂ ਨੂੰ ਸਭ ਤੋਂ ਪਹਿਲਾਂ ਲੈਂਦਾ, ਉੱਥੇ ਕੌਣ ਬੰਦੇ ਆ ਕਿਹਦੀ ਕਿਸ ਕਿਸਮ ਦੇ ਨਾਲ ਕਿਹਦਾ ਪੋਲੀਟੀਕਲ ਵਿਰੋਧ ਹੈ ਉਹ ਉਦਾਂ ਗੱਲ ਨੂੰ ਚੱਕ ਲੈਂਦਾ, ਤੇ ਅੱਧ ਪਚੱਧੀ ਜਾਣਕਾਰੀ ਦੇ ਕੇ ਇੱਕ ਵਾਰੀ ਇਹ ਹੋ ਜਾਂਦਾ ਬਸ ਖਤਮ, ਇੱਥੇ ਸਾਰਾ ਕੁਛ ਕਰਪਟ ਹੈ, ਸਾਰਾ ਸਿਸਟਮ ਕਰਪਟ ਹੈ, ਏਦਾਂ ਦੀਆਂ ਗੱਲਾਂ ਆ ਜਾਂਦੀਆਂ ਨੇ। ਤੇ ਪਰ ਹੁਣ ਜਿਹੜਾ ਹੈਗਾ ਸਾਡੇ ਇਹ ਸਾਹਮਣੇ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਅੱਗੇ ਜਿਹੜੀ ਆ ਉਹ ਕਿੱਧਰ ਜਾਏਗੀ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਹੁਣ ਇਸ ਗੱਲ ਦਾ ਇੱਕ ਚਰਚਾ ਹੈ ਕਿ ਜਿਹੜਾ ਹੈਗਾ ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ, ਹੁਣ BJP ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਐਂਟਰੀ ਮਾਰੇਗੀ, ਪੰਜਾਬ ਦੇ ਵਿੱਚ ਸੱਤਾ ਚ ਆਏਗੀ, ਏਦਾਂ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ। ਤੇ ਹੁਣ ਇਹਦੇ ਚ ਇੱਕ ਜਿਹੜੀ ਨਵੀਂ ਡਿਵੈਲਪਮੈਂਟ ਹੋਰ ਹੋਈ ਹੈ, ਚਲੋ ਇਹਦੇ ਨਾਲ ਨਾਲ ਪਿੱਛੇ ਜੇ ਕੁਛ ਕਿਸਾਨ ਜਥੇਬੰਦੀਆਂ ਨੇ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਪੂਰੇ ਨਾ ਕਰਨ ਦੇ, ਰਾਜਪਾਲ ਨੂੰ ਗਵਰਨਰ ਨੂੰ ਜਿਹੜਾ ਹੈ ਮੈਮੋਰੈਂਡਮ ਦੇਣ ਵਾਸਤੇ ਕੋਸ਼ਿਸ਼ ਕੀਤੀ ਸੀ, ਤੇ ਪਰ ਮੋਹਾਲੀ ਤੋਂ ਜਦੋਂ ਉਹ ਐਂਟਰ ਹੋਣੇ ਸ਼ੁਰੂ ਹੋਏ ਚੰਡੀਗੜ੍ਹ ਦੇ ਵਿੱਚ ਉਹਨਾਂ ਤੇ ਲਾਠੀ ਚਾਰਜ ਹੋ ਗਿਆ। ਹੁਣ ਕੱਲ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਕਿ ਪੰਜਾਬ ਦੇ ਗਵਰਨਰ ਨੇ ਖੁਦ ਹੁਣ ਜਿਹੜੇ ਮਿਸਟਰ ਗੁਲਾਬ ਚੰਦ ਕਟਾਰੀਆ ਤੇ ਸੈਂਟਰ ਦੇ ਰਿਪ੍ਰੈਜੈਂਟੇਟਿਵ ਨੇ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਖੁਦ ਬੁਲਾਇਆ ਕਿਸਾਨ ਜਥੇਬੰਦੀਆਂ ਨੂੰ, ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਗੱਲਬਾਤ ਕਰਨ, ਤੇ ਜਿਹੜੇ ਪਿੱਛੇ ਜਿਹੜੀਆਂ ਮੰਗਾਂ ਪੈਂਡਿੰਗ ਨੇ ਕਿਸਾਨਾਂ ਦੀਆਂ, ਖਾਸ ਕਰਕੇ MSP ਵਾਲੀ ਗੱਲ ਹੈ ਤੇ ਜਾਂ ਕੁਛ ਹੋਰ ਨੇ, ਤੇ ਵੀ ਆਪਾਂ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ। ਹੁਣ ਉਹ ਦੋਵੇਂ ਪਾਸੇ ਜਿਹੜਾ ਹੈਗਾ BJP ਇਹ ਰਸਤਾ ਖੋਲਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਤਾਂ ਇਹ ਕਿ ਕਿਸਾਨ ਜਿਵੇਂ ਪਿਛਲੀਆਂ ਇਲੈਕਸ਼ਨਾਂ ਦੇ ਦੌਰਾਨ ਤਿੱਖਾ ਵਿਰੋਧ ਹੁੰਦਾ ਰਿਹਾ ਕਿਸਾਨਾਂ ਵੱਲੋਂ ਕਈ ਪਿੰਡਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ, ਇੱਥੋਂ ਤੱਕ ਜਿਹੜੇ ਸੀ ਕੈਂਪ ਵੀ ਜਿਹੜੇ ਸੀ ਪੋਲਿੰਗ ਕੈਂਪ ਨਹੀਂ ਲੱਗਣ ਦਿੱਤੇ BJP ਦੇ, ਇਸ ਲੈਵਲ ਤੱਕ ਵਿਰੋਧ ਹੁੰਦਾ ਰਿਹਾ। ਹੁਣ ਉਹ ਇੱਧਰੋਂ ਵੀ ਚਾਹੁੰਦੇ ਆ ਕਿ ਸਾਡੀ ਕਿਤੇ ਨਾ ਕਿਤੇ ਥੋੜੀ ਮੋਟੀ ਰਸਾਈ ਹੋ ਜੇ, ਤੇ ਕਿਉਂਕਿ ਉਹ ਵੱਧ ਤੋਂ ਵੱਧ ਪਹਿਲਾਂ ਉਹਨਾਂ ਨੇ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜੇ ਸਿੱਖ ਨੇ ਉਹਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖ ਲੀਡਰ ਨੇ, ਤੇ ਜਿਹੜੇ ਨਾਲ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਵੀ ਦਸਤਾਰ ਸਜਾ ਕੇ ਆਉਂਦੇ ਨੇ ਜਦੋਂ ਪੰਜਾਬ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਆਉਂਦੇ ਨੇ। ਤੇ ਪਿੱਛੇ ਜੇ ਜਿਹੜਾ ਹੈਗਾ ਮੁੱਖ ਮੰਤਰੀ ਦੇ ਕਜ਼ਨ ਨੂੰ ਵੀ ਉਹਨਾਂ ਨੇ ਜਿਹੜਾ ਹੈਗਾ BJP ਚ ਸ਼ਾਮਿਲ ਕਰਾਇਆ, ਤੇ ਸੋ ਇਹਦੇ ਨਾਲ ਨਾਲ ਫਿਰ ਦੋਨੇ ਪਾਸੇ ਜਿਹੜਾ ਹੈਗਾ ਇਹ ਕੰਮ ਜਿਹੜਾ ਹੈ ਉਹ ਚਲਾਇਆ ਜਾ ਰਿਹਾ। ਹੁਣ ਮੇਰਾ ਖਿਆਲ ਹੈ ਕਿਉਂਕਿ ਗਮਾਡਾ ਤੇ ਪੇਡਾ ਮਾਫ ਕਰਨਾ ਪੁੱਡਾ, ਇਹ ਦੋ ਜਿਹੜੀਆਂ ਵੱਡੀਆਂ ਏਜੰਸੀਆਂ ਨੇ, ਡਿਵੈਲਪਮੈਂਟ ਏਜੰਸੀਆਂ ਜਿਹੜੀਆਂ ਖਾਸ ਕਰਕੇ ਇਹ ਜਿਹੜੀਆਂ ਡੀਲ ਕਰਦੀਆਂ ਨੇ ਡਿਵੈਲਪਰਾਂ ਨੂੰ, ਕੋਲੋਨਲਾਈਜ਼ਰ ਨੂੰ ਤੇ ਹੋਰ, ਹੁਣ ਇਹਨਾਂ ਤੇ ਇਸੇ ਕਰਕੇ ਸਕੰਜਾ ਕਸਿਆ ਜਾ ਰਿਹਾ ਕਿ ਇਹਨਾਂ ਰਾਹੀਂ ਜਿਹੜੀਆਂ ਕੁਛ ਨਾ ਕੁਛ ਲੱਭਿਆ ਜਾਵੇ ਪੰਜਾਬ ਦੇ ਲੀਡਰਾਂ ਦੇ ਖਿਲਾਫ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕੋਈ MLA ਨੇ ਜਾਂ ਕੋਈ ਉਹਨਾਂ ਦੇ ਜਿਹੜੇ ਦੂਜੇ ਹੋਰ ਲੀਡਰ ਨੇ, ਮੰਤਰੀ ਨੇ, ਤਾਂ ਕਿ ਵੱਧ ਤੋਂ ਵੱਧ 2027 ਤੋਂ ਪਹਿਲਾਂ ਇਹ ਗੱਲਾਂ ਸਾਹਮਣੇ ਜਿਹੜੀਆਂ ਲਿਆਂਦੀਆਂ ਜਾਣ, ਬਦਨਾਮ ਕੀਤਾ ਜਾਵੇ, ਤੇ ਏਦਾਂ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ। ਤੇ ਹੁਣ ਇਹ ਵੀ ਪਤਾ ਇਹਨਾਂ ਨੂੰ ਕਿ ਜਿਹੜੀ ਗਮਾਡਾ ਹੈ ਜਾਂ ਜਿਹੜੀ ਪੁੱਡਾ ਹੈ ਉਹ ਏਦਾਂ ਦੀਆਂ ਏਜੰਸੀਆਂ ਨੇ ਜਿੱਥੇ ਹਮੇਸ਼ਾ ਸਰਕਾਰਾਂ ਆਪਦੇ ਖਾਸ ਬੰਦੇ ਨੇ, ਜਿਹੜਾ ਪ੍ਰਸ਼ਾਸਕ ਲਾਉਂਦੀਆਂ ਨੇ ਖਾਸ ਬੰਦੇ ਨੂੰ ਉੱਥੇ ਜਿਹੜੀਆਂ ਹੈ ਉੱਥੇ ਆਪਣਾ ਚੇਅਰਮੈਨ ਲਾਉਂਦੀਆਂ ਨੇ, ਤੇ ਉੱਥੇ ਕਿਉਂਕਿ ਬਹੁਤ ਕੁਛ ਇਹ ਕੋਈ ਨਵੀਂ ਗੱਲ ਨਹੀਂ ਹੈ ਤੇ ਅੰਡਰ ਹੈਂਡ ਬੜਾ ਕੁਛ ਚੱਲਦਾ, ਤੇ ਇਹ ਵੀ ਜਿਹੜਾ ਹੈਗਾ ਇਹਨਾਂ ਏਜੰਸੀਆਂ ਨੂੰ ਪਤਾ ਹੈ। ਸੋ ਉੱਥੋਂ ਜਿਹੜਾ ਹੈ ਕੁਛ ਨਾ ਕੁਛ ਹੁਣ ਲੱਭਣਾ ਚਾਹੁੰਦੇ ਨੇ, ਤੇ ਅਸਲ ਦੇ ਵਿੱਚ ਜਿਹੜੀ ਤਿਆਰੀ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਉਹ ਸਾਰੀ ਹੋ ਰਹੀ ਹੈ।
0: ਜੀ ਬਿਲਕੁਲ, ਇਹ ਤੇ ਸਾਫ ਦਿਖ ਰਿਹਾ ਵੀ ਕਿਹੜੇ ਪਾਸੇ ਨੂੰ ਗੱਲਾਂ ਬਾਤਾਂ ਜਾ ਰਹੀਆਂ ਨੇ, ਪਰ ਗੱਲ ਇਹ ਆ ਵੀ ਇਹ ਰੁਕਣੀਆਂ ਕਿੱਥੇ ਕਿੱਥੇ, ਕੀ ਇਹ ਇਹਨਾਂ ਚਿਹਰੇ ਮੋਹਰਿਆਂ ਨੂੰ ਪੁੱਟਣ ਦੇ ਵਿੱਚ ਤੇ ਕਾਮਯਾਬ ਜ਼ਰੂਰ ਹੋਣਗੀਆਂ, ਪਰ ਕੀ ਲੋਕਾਂ ਦਾ ਧਿਆਨ ਖਿੱਚਣ ਦੇ ਵਿੱਚ ਕਾਮਯਾਬ ਹੋਣਗੀਆਂ, ਕਿ ਲੋਕ ਵੋਟਾਂ ਉਸ ਹਿਸਾਬ ਦੇ ਨਾਲ ਪਾਉਣਗੇ, ਜਾਂ ਫਿਰ ਉਹ ਜਿਹੜਾ ਪਹਿਲਾਂ ਇੱਕ ਜਿੱਦਾਂ ਕਿਸਾਨੀ ਅੰਦੋਲਨ ਟਾਈਮ ਦਾ ਜਿਹੜਾ ਕਿਸਾਨ ਜਥੇਬੰਦੀਆਂ ਦਾ ਵੀ ਤੁਸੀਂ ਦੱਸਿਆ ਵਾ ਰੋ, ਉਸ ਟਾਈਮ ਦੇ ਉੱਤੇ ਪਿੰਡੋ ਪਿੰਡੀ ਲੋਕਾਂ ਦਾ ਰੋ ਦੱਸਿਆ, ਕੀ ਉਹ ਬਦਲ ਚੁੱਕਾ ਵਾ, ਕੀ ਹਾਲੇ ਤੱਕ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਗਜ਼ਿਸਟ ਆ, ਜਾਂ ਉਹਨੂੰ ਵੀ ਫੇਡ ਆਊਟ ਕਰ ਦਿੱਤਾ ਜਾਊਗਾ?
1: ਨਹੀਂ ਦੇਖੋ, ਉਹਦੇ ਚ ਅਨਜੋਤ ਜੀ ਇਹ ਹੈ ਕਿ ਜਿਹੜਾ ਆਮ ਲੋਕਾਂ ਦਾ ਜਾਂ ਕਿਸਾਨਾਂ ਦਾ BJP ਪ੍ਰਤੀ ਉਦਾਂ ਦਾ ਕੋਈ ਉਹ ਬਣਿਆ ਨੀ, ਕੋਈ ਪ੍ਰਭਾਵ ਜਾਂ ਕੋਈ ਨੇੜਤਾ ਜਾਂ ਇਹ ਏਦਾਂ ਜਿਹੜੀ ਉਹ ਬਣੀ ਹੋਵੇ। ਠੀਕ ਹੈ, ਕੁਛ ਸ਼ਹਿਰੀ ਇਲਾਕਿਆਂ ਦੇ ਵਿੱਚ ਕੁਛ ਪੋਕਟਸ ਨੇ ਜਾਂ ਕੁਛ ਆਪਣੇ ਬੰਦਿਆਂ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਕੁਛ ਉਹਨਾਂ ਲਈ ਵੀ ਕੰਮ ਕਰਦੇ ਆ ਜਿਹੜੇ ਪੰਜਾਬੀ ਦੇ ਵਿੱਚ ਦੇਖਣ ਨੂੰ ਸਾਨੂੰ ਇਹ ਲੱਗਦੇ ਨੇ ਬੜੇ ਨਿਰਪੱਖ ਨੇ, ਤੇ ਪਰ ਇਨਡਾਇਰੈਕਟ ਜਿਹੜੀ ਆ ਉਹ ਗੱਲ ਉਹ ਉਹਨਾਂ ਦੀ ਕਰਦੇ ਆ, ਤੇ ਉਹ ਉਹਦੇ ਰਾਹੀਂ ਥੋੜਾ ਮੋਟਾ ਇਹ ਪ੍ਰਭਾਵ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਤੇ ਪਰ ਇਹ ਵੀ ਕਿ ਖਾਸ ਕਰਕੇ ਜਿਹੜਾ ਮਾਲਵਾ ਇਲਾਕਾ ਜਿੱਥੇ ਕਿਸਾਨੀ ਦਾ ਸਭ ਤੋਂ ਵੱਧ ਪ੍ਰਭਾਵ ਹੈ ਤੇ ਸਭ ਤੋਂ ਵੱਧ ਜ਼ਿਲ੍ਹੇ ਨੇ ਮਾਲਵੇ ਦੇ ਵਿੱਚ, ਤੇ ਕਿਸਾਨ ਅੰਦੋਲਨ ਵੀ ਜਿਹੜਾ ਸਭ ਤੋਂ ਪਹਿਲਾਂ ਇੱਧਰੋਂ ਉੱਠਦਾ ਹੈ, ਤੇ ਇੱਥੇ ਜਿਹੜਾ ਹੈਗਾ ਅਸਰ ਅਜੇ ਜਿਹੜਾ ਹੈਗਾ ਕੋਈ ਉਸ ਖਾਸ ਹੈ ਨਹੀਂ ਦੇਖਣ ਵਾਲਾ। ਤੇ ਜੇ ਆਪਾਂ ਦੇਖੀਏ ਪਠਾਨਕੋਟ ਗੁਰਦਾਸਪੁਰ ਸਾਈਡ, ਉੱਥੇ ਪਹਿਲਾਂ ਹੀ ਜਿਹੜੀ ਕਿਉਂਕਿ ਉੱਥੇ ਕਿਸਾਨਾਂ ਦੇ ਵਿੱਚ ਜਿਹੜੇ ਹੋਰ ਤਰ੍ਹਾਂ ਦੀ ਹੈ ਜਿਹੜੀ ਉੱਥੋਂ ਦੀ ਖੇਤੀ ਹੈ, ਇੱਕ ਤਾਂ ਉੱਥੇ ਲੈਂਡ ਹੋਲਡਿੰਗ ਛੋਟੀਆਂ ਨੇਗੀਆਂ, ਤੇ ਬਾਕੀ ਜਿਹੜੇ ਉੱਥੇ ਖੇਤੀ ਦੇ ਵਿੱਚ ਜਾਂ ਕਿਸਾਨੀ ਦੇ ਵਿੱਚ ਸਾਰਾ ਦਾ ਸਾਰਾ ਸਿੱਖ ਭਾਈਚਾਰਾ ਨਹੀਂ ਹੈਗਾ, ਹੋਰ ਵੀ ਨੇ, ਤੇ ਉੱਥੇ BJP ਦਾ ਪਹਿਲਾਂ ਵੀ ਅਸਰ ਹੈਗਾ, ਪ੍ਰਭਾਵ ਹੈਗਾ ਉਸ ਇਲਾਕੇ ਦੇ ਵਿੱਚ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਬਣਿਆ ਹੋਇਆ ਮਾਹੌਲ, ਤੇ ਉਧਰੋਂ ਹੁਣ ਕਾਂਗਰਸ ਜਾਂ ਅਕਾਲੀ ਦਲ ਇਹ ਕਿਸ ਪਾਸੇ ਨੂੰ ਤੁਰਦੇ ਨੇ ਜਾਂ ਇਹ ਇਹਨਾਂ ਦਾ ਕਿੰਨਾ ਕੁ ਆਪਣਾ ਪ੍ਰਭਾਵ ਬਣਦਾ ਹੈ, ਕੁਛ ਤਾਂ ਖੈਰ ਹੁਣ ਜਿਹੜੀਆਂ ਆ ਹੋ ਰਹੀਆਂ ਨੇ ਇਲੈਕਸ਼ਨ ਲੋਕਲ ਬਾਡੀਜ਼ ਦੀਆਂ, ਮਿਊਂਸੀਪਲ ਕੌਂਸਲਾਂ ਤੇ ਮਿਊਂਸੀਪਲ ਕਾਰਪੋਰੇਸ਼ਨਾਂ ਦੀਆਂ, ਇੱਥੋਂ ਕੁਛ ਤਸਵੀਰ ਤਾਂ ਸਾਹਮਣੇ ਆ ਜਾਣੀ ਹੈ। ਤੇ ਭਾਵੇਂ ਇਹ ਸ਼ਹਿਰੀ ਇਲਾਕਿਆਂ ਦੀ ਗੱਲ ਹੈ, ਤੇ ਪਰ ਫਿਰ ਵੀ ਜਿਹੜਾ ਹੈਗਾ ਕਾਫੀ ਮਾਹੌਲ ਦਾ ਪਤਾ ਚੱਲ ਜਾਂਦਾ, ਪਤਾ ਲੱਗ ਜਾਂਦਾ ਕਿ ਕਿਸ ਪਾਸੇ ਜਿਹੜੀ ਉਹ ਗੱਲ ਚੱਲ ਰਹੀ ਹੈ।
0: ਜੀ ਬਿਲਕੁਲ, ਇੱਧਰ ਜਿਹੜਾ ਪਾਣੀ ਵਾਲੇ ਮਸਲੇ ਦੇ ਉੱਤੇ ਫਿਰ ਗੱਲਾਂ ਬਾਤਾਂ ਚੱਲੀਆਂ ਨੇ, ਜਿਹੜਾ ਹੁਣ ਇਹ ਫਿਰ ਗੱਲ ਚਰਚਾ ਦੇ ਵਿੱਚ ਆਉਣੀ, ਇਹਦਾ ਮਤਲਬ ਕਿ ਇਲੈਕਸ਼ਨ ਦੇ ਦਿਨਾਂ ਤੱਕ ਫਿਰ ਇਹ ਵੀ ਨਾਲ ਕੈਰੀ ਹੋਊਗੀ, ਕਿਉਂਕਿ ਜਦੋਂ ਵੀ ਇਲੈਕਸ਼ਨ ਆਉਂਦੀ ਆ ਉਦੋਂ ਪਾਣੀਆਂ ਦਾ ਮੁੱਦਾ ਨਾ ਆਵੇ, ਇਹ ਸ਼ਾਇਦ ਕਾਫੀ ਲੰਮੇ ਸਮੇਂ ਤੋਂ ਇਹ ਤਾਂ ਵੇਖਿਆ ਨਹੀਂ ਗਿਆ। ਸੋ ਇਸ ਵਾਰੀ ਵੀ ਕੀ ਇਹ ਸਾਰੀਆਂ ਚੀਜ਼ਾਂ ਨਾਲ ਕੈਰੀ ਕੀਤੀਆਂ ਜਾਣਗੀਆਂ? ਜੇ ਕੀਤੀਆਂ ਜਾਣਗੀਆਂ ਤਾਂ ਫਿਰ ਮੌਜੂਦਾ ਸਰਕਾਰ ਨੇ ਜਿਹੜੇ ਕੁਛ ਇੱਕ ਬਾਕੀਆਂ ਦੇ ਨਾਲੋਂ ਵੱਖਰੇ ਉਪਰਾਲੇ ਕੀਤੇ ਪਿਛਲੇ ਸਮੇਂ 'ਚ, ਕੀ ਉਹਨਾਂ ਦਾ ਇਹਨਾਂ ਨੂੰ ਮਿਲੂ ਕੋਈ ਨਾ ਕੋਈ, ਇਹਨਾਂ ਨੂੰ ਮੈਰਿਟ ਕੋਈ ਮਿਲੂ ਲੋਕਾਂ ਦੇ ਵੱਲੋਂ ਇਸ ਚੀਜ਼ ਦਾ ਕੋਈ ਫਾਇਦਾ ਵੋਟਾਂ ਦੇ ਜ਼ਰੀਏ, ਜਾਂ ਫਿਰ ਚੀਜ਼ਾਂ ਹਾਲੇ ਨੋਟਿਸੇਬਲ ਨਹੀਂ ਆ?
1: ਨਹੀਂ ਦੇਖੋ, ਇੱਕ ਗੱਲ ਜਿਹੜੀ ਪਾਣੀ ਵਾਲੀ ਹੈ ਇਹ ਬਹੁਤ ਵੱਡੀ ਹੈ ਤੇ ਵੱਡਾ ਮਸਲਾ ਹੈ, ਤੇ ਪਾਣੀ ਵਾਲਾ ਮਸਲਾ ਪਹਿਲੀ ਗੱਲ ਤਾਂ ਇਹ ਅੱਜ ਦਾ ਨਹੀਂ, ਇਹ 1947 ਤੋਂ ਵੀ ਪਹਿਲਾਂ ਦਾ, ਜਦੋਂ ਗੰਗ ਕੈਨਾਲ ਬਣੀ ਸੀ, ਜਦੋਂ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਸੀ, ਕਿਉਂਕਿ ਉਦੋਂ ਚਲੋ ਹਰਿਆਣੇ ਨਾਲ ਵਾਲਾ ਤਾਂ ਕੋਈ ਮਸਲਾ ਹੈ ਨਹੀਂ ਸੀ, ਤੇ ਜਿਹੜੀ ਗੰਗ ਕੈਨਾਲ ਸੀ ਉਹ ਸਤਲੁਜ ਦਰਿਆ ਦੇ ਵਿੱਚੋਂ ਕੱਢੀ ਗਈ, ਉਸ ਵੇਲੇ ਬਹਾਵਲਪੁਰ ਸਟੇਟ ਸੀ ਤੇ ਉਧਰੋਂ ਪੰਜਾਬ ਦੇ ਵਿੱਚ ਉਦੋਂ ਅੰਗਰੇਜ਼ ਸੀਗੇ, ਤੇ ਉਧਰ ਜਿਹੜਾ ਹੈ ਬੀਕਾਨੇਰ ਦਾ ਜਿਹੜਾ ਰਾਜਾ ਸੀ ਮਹਾਰਾਜਾ ਗੰਗਾ ਸਿੰਘ, ਤੇ ਉਹਨਾਂ ਨੇ ਉਦੋਂ ਕਰਕੇ ਤੇ ਇੱਥੇ ਬਰਾਜ ਬਣਾਇਆ ਗਿਆ ਸਤਲੁਜ ਤੇ, ਇੱਥੋਂ ਨਹਿਰ ਜਿਹੜੀ ਕੱਢੀ ਗਈ, ਉਹਦਾ ਇੱਕ ਬਕਾਇਦਾ ਉਹ ਪਾਣੀ ਖਰੀਦਦੇ ਸੀ ਉਦੋਂ ਪੰਜਾਬ ਤੋਂ ਸਤਲੁਜ ਦਾ ਪਾਣੀ, ਇਹਦੇ ਬਦਲੇ ਪੰਜਾਬ ਨੂੰ ਮਾਲੀਆ ਦਿੰਦੇ ਸੀ, ਰੈਵਨਿਊ ਦਿੰਦੇ ਸੀ, ਤੇ ਪਰ ਉਹ ਹੌਲੀ ਹੌਲੀ ਜਿਹੜਾ ਸੀ ਉਹ ਖਤਮ ਹੋ ਗਿਆ, 1947 ਦੀ ਤਕਸੀਮ ਹੋ ਗਈ, ਉਦੋਂ ਬਾਅਦ ਪਾਣੀ ਦੀ ਜਿਹੜਾ ਕਿਉਂਕਿ ਸਤਲੁਜ ਦੇ ਵਿੱਚੋਂ ਜਿਵੇਂ ਕਸੂਰ ਨਹਿਰ ਹੈ, ਕਨਾਲ ਹੈ, ਜਾਂ ਇਹ ਇਛੋਗਿਲ ਨਹਿਰ ਹੈ ਜਿਹੜੀ ਉੱਪਰੋਂ ਨਿਕਲਦੀ ਹੈ ਰਾਵੀ ਦੇ ਵਿੱਚੋਂ, ਤੇ ਇਹ ਜਿਹੜੀਆਂ ਨਹਿਰਾਂ ਸੀਗੀਆਂ ਇਹ ਪਾਕਿਸਤਾਨ ਵਾਲੇ ਪਾਸੇ ਜਾਂਦੀਆਂ ਸੀ। ਕੁਛ ਚਿਰ ਬਾਅਦ ਫਿਰ ਜਦੋਂ ਇਹ ਸਾਰੇ ਮਸਲੇ ਹੋਏ ਇਹਨਾਂ ਨੂੰ, ਕਿਉਂਕਿ ਇਧਰੋਂ ਇਹਦੇ ਬਰਾਜ ਬੰਦ ਕਰ ਦਿੱਤੇ ਗਏ, ਇਧਰੋਂ ਇਹਨਾਂ ਰਾਹੀਂ ਪਾਣੀ ਕਾਫੀ ਚਿਰ ਬਾਅਦ ਬੰਦ ਹੋ ਗਿਆ, ਤੇ ਜਿਹਦੇ ਬਾਅਦ ਜਿਹੜੀ ਹੈ ਇੰਡਸ ਵਾਟਰ ਟ੍ਰੀਟੀ ਜਿਹੜੀ ਉਹ ਹੋਈ, ਤੇ ਜਿਹਦੇ ਤਹਿਤ ਫਿਰ ਪਾਣੀ ਨੂੰ ਦੁਬਾਰਾ ਅੰਗਿਆ ਗਿਆ। ਤੇ ਹੁਣ ਉਸ ਤੋਂ ਬਾਅਦ ਕਿੰਨਾ ਕੁਛ ਹੋਇਆ, ਤੇ 1966 ਦੇ ਵਿੱਚ ਖਾਸ ਕਰਕੇ ਜਦੋਂ ਪੰਜਾਬ ਦੀ ਟ੍ਰਾਈਫਰਕੇਸ਼ਨ ਹੋਈ, ਕੁਛ ਹਿੱਸੇ ਇਹਦੇ ਹਿਮਾਚਲ ਨਾਲ ਜੋੜ ਦਿੱਤੇ ਗਏ ਤੇ ਬਾਕੀ ਹਰਿਆਣਾ ਇੱਕ ਵੱਖਰੀ ਸਟੇਟ ਬਣੀ, ਉਦੋਂ ਬਾਅਦ ਜਿਹੜਾ ਇਹ ਮਸਲਾ ਸਾਹਮਣੇ ਜ਼ਿਆਦਾ ਹੋਰ ਰੂਪ ਦੇ ਵਿੱਚ ਆਇਆ, ਕਿਉਂਕਿ ਜਿਹੜਾ ਇਲਾਕਾ ਹਰਿਆਣਾ ਬਣ ਗਿਆ ਜਾਂ ਹਰਿਆਣਾ ਬਣ ਗਿਆ, ਤੇ ਉਹਦੇ ਤੇ ਉਹ ਲੈ ਕੇ ਜਿਹੜਾ ਇਹ ਟ੍ਰਿਬਿਊਨਲ ਜਿਹੜਾ ਇਹ ਐਕਟ ਸੀਗਾ 1966 ਦਾ, ਪੰਜਾਬ ਰੀਓਰਗਨਾਈਜੇਸ਼ਨ ਐਕਟ, ਉਹਦੇ ਵਿੱਚ ਕੁਛ ਮੱਦਾਂ ਏਦਾਂ ਦੀਆਂ ਜਿਹੜੀਆਂ ਰੱਖੀਆਂ ਗਈਆਂ ਤੇ ਜਿਹਦੇ ਚ ਫਿਰ ਪਾਣੀ ਦੀ ਤਕਸੀਮ ਦਾ ਮਸਲਾ ਵੀ ਆਇਆ। ਉਦੋਂ ਫਿਰ ਇੱਕ ਰਣਜੋ ਜੀ ਜਿਹੜੀ ਹੋਰ ਗੱਲ ਨਵੀਂ ਸਾਹਮਣੇ ਆਈ, ਕਿਉਂਕਿ ਦੋ ਸਟੇਟਾਂ ਬਣ ਗਈਆਂ, ਕੁਛ ਹਿੱਸਾ ਹਿਮਾਚਲ ਨੂੰ ਚਲਾ ਗਿਆ, ਤੇ ਫਿਰ ਜਿਹੜੇ ਡੈਮ ਸੀ ਖਾਸ ਕਰਕੇ, ਕਿਉਂਕਿ ਪੰਜਾਬ ਦੇ ਸੀਗੇ ਦੋਨੇ ਜਿਹੜੇ ਵੱਡੇ ਡੈਮ, ਖਾਸ ਕਰਕੇ ਭਾਖੜਾ ਡੈਮ, ਕਿਉਂਕਿ ਭਾਖੜਾ ਦਾ ਤਾਂ ਪੂਰੀ ਦੁਨੀਆਂ ਦੇ ਵਿੱਚ ਚਰਚਾ ਹੁੰਦੀ ਰਹੀ ਆ। ਉਦੋਂ ਜਿਹੜੇ ਜਵਾਹਰ ਲਾਲ ਨਹਿਰੂ ਤਤਕਾਲੀ ਉਦੋਂ ਪ੍ਰਧਾਨ ਮੰਤਰੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਇਹ ਹੁਣ ਸਭ ਤੋਂ ਵੱਡਾ ਦੇਸ਼ ਦਾ ਜਿਹੜਾ ਪ੍ਰੋਜੈਕਟ ਹੈ, ਤੇ ਭਾਖੜਾ ਤੋਂ ਦੇ ਨਾਲ ਹੀ ਜਿਹੜਾ ਬਿਆਸ ਡੈਮ, ਜਿਹਨੂੰ ਪੌਂਗ ਡੈਮ ਵੀ ਕਹਿੰਦੇ, ਜਿਹੜਾ ਬਿਆਸ ਦਰਿਆ ਦੇ ਉੱਪਰ ਬਣਿਆ ਹੋਇਆ, ਇਹ ਫਿਰ ਜਿਹੜੀ ਸੀ ਇੱਕ ਨਵਾਂ ਬੋਰਡ ਬਣਾਇਆ ਗਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਹਦੇ ਅੰਡਰ ਚਲੇ ਗਿਆ ਸਾਰਾ ਦੋਨੇ ਪ੍ਰੋਜੈਕਟ ਜਿਹੜੇ ਵੱਡੇ ਸੀਗੇ, ਤੇ ਉਹਨਾਂ ਦੇ ਅੰਡਰ ਜਾਣ ਕਰਕੇ ਫਿਰ ਜਿਹੜਾ ਹੈ ਸਾਡੇ, ਕਿਉਂਕਿ ਦੋਨੇ ਜਿਹੜੇ ਪ੍ਰੋਜੈਕਟ ਸੀਗੇ ਤੇ ਦੋਨਾਂ ਤੋਂ ਹੀ ਇਰੀਗੇਸ਼ਨ ਵਾਸਤੇ ਅੱਗੇ ਨਹਿਰੀ ਸਿਸਟਮ ਸੀ, ਦੋਨਾਂ ਤੋਂ ਹੀ ਅੱਗੇ ਜਿਹੜਾ ਬਿਜਲੀ ਇੱਥੋਂ ਪ੍ਰੋਡਿਊਸ ਹੁੰਦੀ ਸੀ, ਜਨਰੇਟ ਹੁੰਦੀ ਸੀ ਪਾਵਰ ਜਨਰੇਸ਼ਨ, ਤੇ ਫਿਰ ਇਹ ਇੱਕ ਹੋ ਗਈ ਪ੍ਰੋਬਲਮ ਕਿ ਇਹਨੂੰ ਚਲਾਵੇ ਕੌਣ, ਇਹਨੂੰ ਸੈਂਟਰ ਗੌਰਮੈਂਟ ਦਾ ਜਿਹੜਾ ਹੈਗਾ ਪਾਵਰ ਮਹਿਕਮਾ ਚਲਾਵੇ ਜਾਂ ਜਿਹੜਾ ਹੈਗਾ ਇਰੀਗੇਸ਼ਨ ਮਹਿਕਮਾ, ਕਿਉਂਕਿ ਉਦੋਂ ਸੈਂਟਰ ਚ ਕੋਈ ਏਦਾਂ ਦਾ ਡਿਪਾਰਟਮੈਂਟ ਇਰੀਗੇਸ਼ਨ ਜਾਂ ਉਦਾਂ ਜਿਵੇਂ ਹੁਣ ਤਾਂ, ਖੈਰ ਇਹਨਾਂ ਦਾ ਨਾਂ ਬਦਲਤਾ ਨਾ, ਹੁਣ ਤਾਂ ਵਾਟਰ ਸੋਰਸ ਡਿਪਾਰਟਮੈਂਟ ਕਰਤਾ, ਤੇ ਪਹਿਲਾਂ ਇਰੀਗੇਸ਼ਨ ਹੀ ਸੀਗਾ, ਤੇ ਉਹ ਕਿਉਂਕਿ ਜਿਹੜੀ ਇਰੀਗੇਸ਼ਨ ਤੇ ਪਾਵਰ ਇਹ ਦੋਨੇ ਚੀਜ਼ਾਂ ਸਟੇਟ ਸਬਜੈਕਟ ਨੇ, ਇਹ ਸੈਂਟਰ ਦੀ ਸੂਚੀ ਦੇ ਵਿੱਚ ਨਹੀਂ ਆਉਂਦੀਆਂ, ਜੂਨੀਅਰ ਗੌਰਮੈਂਟ ਦੀ ਤੇ ਇਹ ਸਟੇਟ ਗੌਰਮੈਂਟ ਦੀ ਸੂਚੀ ਚ ਆਉਂਦੀਆਂ ਨੇ, ਪਰ ਹੁਣ ਮਸਲਾ ਇਹ ਆ ਗਿਆ ਕਿ ਅੱਡ ਅੱਡ ਸਟੇਟਾਂ ਚ ਵੰਡੇ ਗਏ, ਫਿਰ ਬੋਰਡ ਬਣ ਗਏ, ਇਹਨੂੰ ਕਾਫੀ ਪਾਵਰ ਦਿੱਤੀਆਂ, ਪਰ ਇਹਦੇ ਬਾਵਜੂਦ ਵੀ ਪੰਜਾਬ ਦਾ ਇਹ ਚ ਬੋਲਬਾਲਾ ਇਸ ਕਰਕੇ ਰਿਹਾ ਵੀ ਜਿਹੜਾ ਚੇਅਰਮੈਨ ਸੀ ਉਹ ਪੰਜਾਬ ਤੋਂ ਹੀ ਲੱਗਦਾ ਰਿਹਾ, ਇਹਦੇ ਚ ਮੈਂਬਰ ਪੰਜਾਬ ਹਰਿਆਣਾ ਰਾਜਸਥਾਨ ਤੇ ਇਹ ਇਹਦੇ ਚ ਮੈਂਬਰ ਸੀ, ਬਾਅਦ ਦੇ ਵਿੱਚ ਹਿਮਾਚਲ ਨੂੰ ਵੀ ਇਹ ਚ ਮੈਂਬਰ ਸ਼ਾਮਿਲ ਕੀਤਾ, ਤੇ ਹੁਣ ਇਹਦੇ ਚ ਮਸਲਾ ਇਹ ਹੋ ਗਿਆ ਕਿ ਹੁਣ ਜਿਹੜੀ ਮੌਜੂਦਾ ਕੇਂਦਰ ਦੀ ਸਰਕਾਰ ਹੈ, ਕਿਉਂਕਿ ਐਸ ਵਾਈ ਐਲ ਦਾ ਵੱਡਾ ਇੱਕ ਇਸ਼ੂ ਲੰਬੇ ਸਮੇਂ ਤੋਂ ਚੱਲਿਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਐਸ ਵਾਈ ਐਲ ਪਿੱਛੇ ਕੀ ਕੁਛ ਹੋਇਆ, ਪੰਜਾਬ ਦੇ ਵਿੱਚ ਕਿੰਨਾ ਖੂਨ ਡੁੱਲਿਆ, ਤੇ ਹੁਣ ਕਿਉਂਕਿ ਐਸ ਵਾਈ ਐਲ ਪਤਾ ਵੀ ਬਣਨੀ ਨੀ, ਇਹ ਹਰਿਆਣੇ ਨੂੰ ਵੀ ਪਤਾ ਵੀ ਨਹੀਂ ਬਣਨੀ, ਠੀਕ ਹੈ ਇੱਕ ਪੋਲੀਟੀਕਲ ਇਸ਼ੂ ਜ਼ਰੂਰ ਅਜੇ ਵੀ ਬਣ ਜਾਂਦਾ, ਤੇ ਪਰ ਹੁਣ ਕੇਂਦਰ ਨੇ ਸੋਚਿਆ ਵੀ ਐਸ ਵਾਈ ਐਲ ਤਾਂ ਨਹੀਂ ਬਣਦੀ, ਤੇ ਇਹਨੂੰ ਇਹ ਬੀਬੀਐਮਬੀ ਰਾਹੀਂ ਇਹਨਾਂ ਦੀ ਜਿਹੜੀ ਹੈ ਉਹ ਬਾਂਹ ਮਰੋੜੀ ਜਾਵੇ। ਹੁਣ ਬੀਬੀਐਮਬੀ ਦੇ ਵਿੱਚ ਪਹਿਲੀ ਗੱਲ ਇਹਦੀ ਜਿਹੜੀ ਪਰਮਾਨੈਂਟ ਮੈਂਬਰਸ਼ਿਪ ਸੀ ਉਹ ਖਤਮ ਕਰਤੀ, ਜਿਵੇਂ ਪੰਜਾਬ ਦੀ ਸੀ ਜਾਂ ਹਰਿਆਣੇ ਦੀ, ਹੁਣ ਇਹ ਵੀ ਕਿਤੋਂ ਵੀ ਕੋਈ ਮੈਂਬਰ ਜਿਹੜਾ ਚਾਰੇ ਸਟੇਟਾਂ ਨੇ ਇਹ ਚੋਂ ਲੈ ਲਓ, ਤੇ ਬਾਕੀ ਇਹ ਹੈ ਕਿ ਕੋਈ ਚੇਅਰਮੈਨ ਸੈਂਟਰ ਹੁਣ ਆਪਣੇ ਕੋਲ ਲਾਉਂਦਾ, ਏਦਾਂ ਦੇ ਕਰਕੇ ਫਿਰ ਜਿਹੜੇ ਇਹ ਪ੍ਰੋਜੈਕਟ ਜਿਹਦੇ ਰਾਹੀਂ ਸਾਡਾ ਇਰੀਗੇਸ਼ਨ ਸਿਸਟਮ ਚੱਲਦਾ, ਤੇ ਖਾਸ ਕਰਕੇ ਜਿਹੜੀ ਭਾਖੜਾ ਮੇਨ ਲਾਈਨ ਹੈ ਉਧਰੋਂ ਤਾਂ ਜਿਹਨੂੰ BML ਕਹਿੰਦੇ ਆ, ਤੇ ਉਧਰੋਂ ਬਿਜਲੀ ਦੇ ਪ੍ਰੋਜੈਕਟ ਉਹਦੇ ਤਹਿਤ ਹੋਣ ਕਰਕੇ ਇਹ ਸਾਰਾ ਕੁਛ ਹੋਇਆ, ਤੇ ਉਧਰੋਂ ਕਿਉਂਕਿ ਇਹਦੇ ਤੇ ਜਿਹੜਾ ਰਾਵੀ ਬਿਆਸ ਨੂੰ ਨਵਾਂ ਇਹਦੇ ਨਾਲ ਜੋੜਿਆ ਗਿਆ, ਕਿਉਂਕਿ ਜਦੋਂ ਹੁਣ ਵੱਧ ਪਾਣੀ ਰਾਜਸਥਾਨ ਵੀ ਮੰਗ ਰਿਹਾ, ਹਰਿਆਣਾ ਵੀ ਮੰਗ ਰਿਹਾ, ਉਹ ਕਹਿੰਦੇ ਵੀ ਜਿਹੜਾ ਰਾਵੀ ਬਿਆਸ ਜਿਹੜਾ ਹੈਗਾ ਉਹਦੇ ਤਹਿਤ ਦਿੱਤਾ ਜਾਵੇ, ਕਿਉਂਕਿ ਪਹਿਲਾਂ ਤਾਂ ਬਿਆਸ ਤੇ ਸਤਲੁਜ ਦਾ ਹੀ ਮਸਲਾ ਸੀਗਾ, ਤੇ ਹੁਣ ਰਾਵੀ ਨੂੰ ਨਾਲ ਜੋੜਨ ਕਰਕੇ ਫਿਰ ਉਹ ਜਿਹੜਾ ਟ੍ਰਿਬਿਊਨਲ ਹੈ ਉਹ ਪੰਜਾਬ ਦੇ ਦੌਰੇ ਤੇ ਆਇਆ, ਪਹਿਲਾਂ ਵੀ ਆਇਆ ਸੀ, ਪਹਿਲਾਂ ਕਿਸਾਨਾਂ ਨੇ ਵਿਰੋਧ ਕੀਤਾ, ਉਹਨੇ ਰੋਪੜ ਆਉਣਾ ਸੀ ਹੈੱਡਵਾਰਸ ਦੇਖਣ, ਉੱਥੋਂ ਵਾਪਸ ਮੁੜ ਗਏ ਹੁਣ, ਪਰ ਉਹ ਦੁਬਾਰਾ ਆਏ ਨੇ ਜਿੱਥੇ ਜਿਹੜੀ ਗੈਰ ਰਸਮੀ ਜਿਹੜੀ ਗੱਲਬਾਤ ਮੁੱਖ ਮੰਤਰੀ ਨੇ ਵੀ ਕੀਤੀ ਹੈ। ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਰਣਜੋਤ ਜੀ, ਉਹ ਹੈ ਕਿ ਬੀਬੀਐਮਬੀ ਦੇ ਕੋਲੇ ਸਾਰਾ ਇਹਨਾਂ ਦਾ ਜਿਹੜੇ ਮੇਨ ਵੱਡੇ ਦੋਨੇ ਇਹ ਸੀਗੇ ਪ੍ਰੋਜੈਕਟ, ਹਾਈਡਲ ਪ੍ਰੋਜੈਕਟ ਦੋਨੇ, ਭਾਖੜਾ ਤੇ ਜਿਹੜਾ ਸੀਗਾ ਬਿਆਸ ਦਾ, ਤੇ ਜਾਂ ਭਾਖੜਾ ਡੈਮ ਤੇ ਪੌਂਗ ਡੈਮ ਦਾ ਜਾਣ ਤੋਂ ਬਾਅਦ 66 ਤੋਂ ਬਾਅਦ ਦੇਖੋ ਪੰਜਾਬ ਦੇ ਵਿੱਚ ਕਿੰਨੇ ਸਾਲ ਹੋ ਗਏ ਨੇ ਤੇ ਉਦੋਂ ਬਾਅਦ ਇੱਥੇ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ, ਅਕਾਲੀ ਦਲ ਬੀਜੇਪੀ ਦੀਆਂ ਸਾਂਝੀਆਂ ਸਰਕਾਰਾਂ ਵੀ ਰਹੀਆਂ, ਪਰ ਕਿਸੇ ਨੇ ਜਿਹੜਾ ਪੰਜਾਬ ਦਾ ਆਪਣਾ ਪ੍ਰੋਜੈਕਟ ਸੀ ਜਿਹੜਾ ਉਦੋਂ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਜਿਹਨੂੰ ਥੀਨ ਡੈਮ ਪ੍ਰੋਜੈਕਟ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ, ਉਹਦੇ ਵੱਲ ਬਿਲਕੁਲ ਧਿਆਨ ਨਹੀਂ ਕੀਤਾ, ਉਹਦੀ ਇੰਨੀ ਸਲੋ ਰੱਖੀ, ਉਹਦੇ ਕਈ ਕਾਰਨ ਸੀ, ਮਤਲਬ ਕਿ ਜਿਹਨੂੰ ਹੁਣ ਆਪਾਂ ਰਣਜੀਤ ਸਾਗਰ ਡੈਮ ਕਹਿੰਦੇ ਹਾਂ, ਹਾਲਾਂਕਿ ਉਹ ਪਿਛਲੀ ਸਰਕਾਰ ਵਿੱਚ ਸ਼ੁਰੂ ਹੋ ਗਿਆ ਸੀ ਤੇ, ਪਰ ਉਹਦੇ ਨਾਲ ਅੱਗੇ ਸ਼ਾਹਪੁਰ ਕੰਢੀ ਪ੍ਰੋਜੈਕਟ ਹੈ ਜਿਹੜਾ ਉਹ ਓਨਾ ਹੀ ਵੱਡਾ ਪ੍ਰੋਜੈਕਟ ਉਹ ਹੈਗਾ, ਤੇ ਇਸ ਸਰਕਾਰ ਨੇ ਆ ਕੇ ਹੁਣ ਇਹਨਾਂ ਵੱਲ ਵੀ ਜਿਹੜਾ ਹੈਗਾ ਜ਼ਿਆਦਾ ਧਿਆਨ ਦਿੱਤਾ, ਤਾਂ ਕਿ ਜਿਹੜਾ ਪੰਜਾਬ ਹੈ ਆਪਣਾ, ਕਿਉਂਕਿ ਇੱਥੇ ਤਾਂ ਪੰਜਾਬ ਦੇ ਵਾਟਰ ਸੋਰਸ ਡਿਪਾਰਟਮੈਂਟ ਦੇ ਅੰਡਰ ਨੇ ਇਹ ਪ੍ਰੋਜੈਕਟ ਤਾਂ, ਤੇ ਉੱਥੇ ਤਾਂ ਵੱਧ ਤੋਂ ਵੱਧ ਧਿਆਨ ਦਿੱਤਾ ਜਾ ਸਕੇ, ਹਾਲਾਂਕਿ ਇਹਦੇ ਚੋਂ ਵੀ ਜਿਹੜਾ ਪਾਣੀ ਆ ਉਹ ਜੰਮੂ ਕਸ਼ਮੀਰ ਨੂੰ ਦਿੱਤਾ ਜਾਣਾ, ਉਹ ਅਲੱਗ ਗੱਲ ਆ, ਉਹ ਇੱਕ ਹੋਰ ਸਮਝੌਤੇ ਦੇ ਤਹਿਤ ਹੈ, ਪਰ ਇਹ ਪ੍ਰੋਜੈਕਟ ਜਿਹੜੇ ਹੈਗੇ ਆ ਹੌਲੀ ਸੋਲੀ ਪੰਜਾਬ ਗੌਰਮੈਂਟ ਦੇ ਪ੍ਰੋਜੈਕਟ ਨੇ, ਇਹ ਇੰਨੇ ਸਲੋ ਕੀਤੇ ਗਏ ਇੰਨੇ ਸਾਲਾਂ ਦੇ ਵਿੱਚ, ਹੁਣ ਆਪਾਂ ਇਹਦਾ ਮੋਟਾ ਜਿਹਾ ਹਿਸਾਬ ਲਾ ਸਕਦੇ ਹਾਂ ਵੀ 34 ਸਾਲ ਹੋ ਤੇ 26 ਸਾਲ ਹੋ ਤੇ ਕਿੰਨੇ ਸਾਲ ਹੋ 26 ਸਾਲ ਹੈ, ਤੇ ਪਰ ਇਹ ਵੀ ਇਹਦੇ ਪਿੱਛੇ ਕਈ ਕਾਰਨ ਸੀ, ਇਹਦੇ ਪਿੱਛੇ ਇੱਕ ਦਾ ਕਾਰਨ ਇਹ ਸੀ ਕਿ ਜੇ ਇੱਥੋਂ ਨਹਿਰੀ ਸਿਲਸਿਲਾ ਮਜ਼ਬੂਤ ਹੁੰਦਾ ਤਾਂ ਜੇ ਨਹਿਰੀ ਪਾਣੀ ਲੋਕਾਂ ਨੂੰ ਮਿਲਦਾ ਤਾਂ ਟਿਊਬਵੈਲ ਲਾਉਣ ਦੀ ਲੋੜ ਨਹੀਂ ਪੈਣੀ, ਟਿਊਬਵੈਲ ਲਾਉਣ ਦੀ ਲੋੜ ਨਹੀਂ ਪੈਣੀ, ਇੰਜਣ ਨਹੀਂ ਵਿਕਣੇ, ਸਬਮਰਸੀਬਲ ਪੰਪ ਨਹੀਂ ਵਿਕਣੇ, ਸੈਂਟਰੀਫਿਊਗਲ ਪੰਪ ਨਹੀਂ ਵਿਕਣੇ, ਉਹ ਜਿਹੜਾ ਇੱਕ ਮਾਫੀਆ ਸੀਗਾ ਇਹਦਾ, ਖਾਸ ਕਰਕੇ ਐਗਰੀਕਲਚਰ ਮਸ਼ੀਨਰੀ ਦਾ, ਉਹਨੇ ਸਰਕਾਰਾਂ ਤੇ ਇਹੋ ਜਿਹਾ ਪ੍ਰਭਾਵ ਰੱਖਿਆ ਕਿ ਇਹ ਪ੍ਰੋਜੈਕਟ ਇੰਨੇ ਸਲੋ ਰੱਖੇ ਗਏ, ਇਹ ਜਿਹੜੇ ਹੈਗੇ ਉਹ ਬਣੇ ਨਹੀਂ, ਹਾਲਾਂਕਿ ਜਦੋਂ 66 ਚ ਪਤਾ ਸੀ ਕਿ BBMB ਜਿਹੜਾ ਹੈਗਾ ਉਹ ਸਾਡੇ ਹੱਥ ਚ ਨਹੀਂ ਹੈ ਜਾਂ ਨਹੀਂ ਰਹਿਣਾ, ਉਦੋਂ ਭਾਵੇਂ ਠੀਕ ਹੈ ਚੇਅਰਮੈਨ ਪੰਜਾਬ ਦਾ ਲੱਗਦਾ ਰਿਹਾ ਅਲੱਗ ਗੱਲ ਹੈ, ਤੇ ਪਰ ਇਹ ਵੀ ਆਪਣਾ ਜਿਹੜਾ ਹੌਲੀ ਸੋਲੀ ਆਪਣਾ ਪ੍ਰੋਜੈਕਟ ਸੀ ਉਹਦੇ ਵੱਲ ਜਿਹੜਾ ਹੈਗਾ ਕੋਈ ਧਿਆਨ ਨਹੀਂ ਗਿਆ, ਉਹ ਹੁਣ ਚੱਲ ਰਿਹਾ ਅਜੇ ਵੀ ਜਿਹੜਾ ਹੈਗਾ ਪੂਰੀ ਤਰ੍ਹਾਂ ਉਹ ਆਪਰੇਸ਼ਨਲ ਨਹੀਂ ਹੈ, ਅਜੇ ਸ਼ਾਹਪੁਰ ਕੰਢੀ ਦਾ ਵੀ ਅਜੇ ਕੰਮ ਚੱਲ ਰਿਹਾ, ਤੇ ਹੁਣ ਪਰ ਇਹ ਵੀ ਇਸ ਸਰਕਾਰ ਨੇ ਇਹ ਦੋ ਗੱਲਾਂ ਬੜੀਆਂ ਕੀਤੀਆਂ, ਇੱਕ ਤਾਂ ਇਸ ਵੱਲ ਧਿਆਨ ਦਿੱਤਾ, ਦੂਜਾ ਜਿਹੜਾ ਸਾਡਾ ਨਹਿਰੀ ਸਿਲਸਿਲਾ ਸੀ ਹੁਣ ਉਹ ਵੀ ਜਾਣ ਬੁੱਝ ਕੇ ਖਤਮ ਕੀਤਾ ਗਿਆ, ਕਿਉਂਕਿ ਮੁਫ਼ਤ ਬਿਜਲੀ ਦੇ ਦਿੱਤੀ ਟਿਊਬਵੈਲਾਂ ਨੂੰ, ਕਿਸਾਨਾਂ ਨੂੰ ਹੋ ਗਿਆ ਕਿ ਸਾਨੂੰ ਬਿਜਲੀ ਤਾਂ ਮੁਫ਼ਤ ਹੈ, ਪਰ ਕਿਸਾਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਅਸੀਂ ਧਰਤੀ ਹੇਠੋਂ ਪਾਣੀ ਕਿੰਨਾ ਖਿੱਚ ਰਹੇ ਹਾਂ, ਹਰ ਸਾਲ ਦੇਖੋ ਬੋਰ ਡੂੰਘੇ ਹੋ ਜਾਂਦੇ ਆ, ਹਰ ਸਾਲ ਸਬਮਰਸੀਬਲ ਪੰਪ ਲਾਉਣਾ ਬੋਰ ਕਰਨਾ 5 ਲੱਖ ਦਾ ਖਰਚਾ ਘੱਟੋ ਘੱਟ ਇੱਕ ਕਿਸਾਨ ਦਾ, ਜਿਹੜਾ ਸਾਲ 2 ਸਾਲ ਬਾਅਦ ਜਿਹੜਾ ਉਹਨੂੰ ਕਰਨਾ ਪੈਂਦਾ ਸਿਰਫ ਤੇ ਸਿਰਫ ਧਰਤੀ ਦੇ ਹੇਠੋਂ ਪਾਣੀ ਖਿੱਚਣ ਲਈ, ਦੂਜਾ ਇਹ ਵੀ ਜੋ ਡਾਰਕ ਜ਼ੋਨ ਚ ਜਾਂਦਾ ਉਹ ਅਲੱਗ ਹੈ, ਇਹ ਸਰਕਾਰ ਨੇ ਇੱਕ ਕੰਮ ਇਹ ਵਧੀਆ ਕੀਤਾ ਕਿ ਜਿਹੜਾ ਪੁਰਾਣਾ ਨਹਿਰੀ ਸਿਲਸਿਲਾ ਸੀ ਉਹਦੇ ਦੁਆਰਾ ਸਾਰੇ ਨਕਸ਼ੇ ਚੱਕੇ, ਉਹ ਜਿਹੜੇ ਵੱਡੇ ਧੋਰੀ ਖਾਲ ਸੀ ਨਹਿਰੀ ਖਾਲ ਸੀ ਉਹਨਾਂ ਨੂੰ ਦੁਬਾਰਾ ਬਣਾਇਆ, ਇਹਨੂੰ ਜਿਹੜਾ ਫਲੋ ਵਧਾਉਣ ਵਾਸਤੇ, ਕਿਉਂਕਿ ਪਿਛਲੀਆਂ ਮੀਟਿੰਗਾਂ 'ਚ ਜਦੋਂ ਸਰਕਾਰ ਨੇ ਇਹ ਸੰਭਾਲੀ ਹੈ ਇਹਨੇ ਸੱਤਾ, ਉਦੋਂ ਇਹਨਾਂ 'ਚ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਨੂੰ ਜਿੰਨਾ ਪਾਣੀ ਮਿਲ ਰਿਹਾ ਉਹ ਵੀ ਪੂਰਾ ਨਹੀਂ ਵਰਤ ਰਿਹਾ, ਤੇ ਕਿਉਂਕਿ ਅੱਗੇ ਸਿਸਟਮ ਟੇਲਾਂ ਤੱਕ ਪਾਣੀ ਪਹੁੰਚਦਾ ਨਹੀਂ, ਤੇ ਜਾਂ ਕਿਤੇ ਹੜ੍ਹ ਆ ਜਾਂਦੇ ਨੇ ਕਿਤੇ ਸੇਮ ਆ ਜਾਂਦੀ ਹੈ, ਫਿਰ ਇਹਨਾਂ ਨੇ ਜਿਹੜੀਆਂ ਅੱਗੇ ਛੋਟੀਆਂ ਨਹਿਰਾਂ ਰਜਵਾਹੇ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਜਾਂ ਕੱਸੀਆਂ ਕਹਿੰਦੇ ਹਾਂ ਮਾਈਨਰ ਕਹਿੰਦੇ ਹਾਂ, ਉਹ ਸਾਰੇ ਪੱਕੇ ਕਰਦੇ, ਤੇ ਉਹ RCC ਨਾਲ ਪੱਕੇ ਕਰਨ ਦੇ ਨਾਲ ਜਿੱਥੇ ਪਾਣੀ ਨਹੀਂ ਸੀ ਚੜ੍ਹਦਾ ਉੱਥੇ ਲਿਫਟ ਸਿਸਟਮ ਲਾ ਤੇ, ਤੇ ਅੱਗੋਂ ਪਾਈਪ ਲਾਈਨ ਰਾਹੀਂ ਪਾਣੀ ਦੇ ਤਾ ਜਿੱਥੇ ਖਾਲ ਟੁੱਟਦੇ ਸੀ ਜਾਂ ਹੋਰ, ਹੁਣ ਮਾਲਵੇ ਦੇ ਵਿੱਚ ਤਾਂ ਬਹੁਤ ਸਾਰੇ ਥਾਵਾਂ ਤੇ ਟੇਲਾਂ ਤੱਕ ਜਿਹਨੂੰ ਆਪਾਂ ਟੇਲ ਐਂਡ ਕਹਿੰਦੇ ਹਾਂ ਉੱਥੋਂ ਤੱਕ ਪਾਣੀ ਪਹੁੰਚ ਗਿਆ, ਉੱਥੇ ਹੁਣ ਟਿਊਬਵੈਲਾਂ ਤੇ ਕੁਦਰਤੀ ਨਿਰਭਰਤਾ ਜਿਹੜੀ ਆ ਉਹ ਘੱਟ ਗਈ, ਤੇ ਇਸ ਕਰਕੇ ਉਹ ਵੀ ਹੁਣ ਇਸ ਸਰਕਾਰ ਨੂੰ ਉਮੀਦ ਆ ਵੀ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਦਾ ਪੱਧਰ ਵੀ ਉੱਪਰ ਆ ਜਾਏਗਾ, ਉਹਦੇ ਨਾਲ ਸ਼ਾਇਦ ਇਹਨੂੰ ਪੋਲੀਟੀਕਲ ਮਾਈਲੇਜ ਵੀ ਪਿੰਡਾਂ ਦੇ ਵਿੱਚ ਖਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਮਿਲ ਜਾਏਗੀ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: सोना चाहिदा,
5: भरोसा चाहिदा,
4: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042। किचन द स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, फाड़े करनु बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
6: रोज रोज शॉपिंग हुंदियां ने, पता नहीं केड़ा देवता राजी कीता इन्हां ने।
7: सूरज देवता
6: की मतलब?
7: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
6: मैनू नहीं पता, आपा भी सोलर पैनल लगवाना है हुणे।
7: तुसी भी करो बचत ते लगवाओ सोलर पैनल। कॉल सन करंट 0448-06-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
8: JBCO Films लेके आए ने एक्शन, इमोशन अते फुल ऑन एंटरटेनमेंट। पंजाबी फीचर फिल्म शेरा।
9: 5 साल बाद मुड़िया शेरे, ते मुड़िया भी केड़े हालत च।
10: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
11: मैं उत्थों भी मुड़ के हूँ जिथों कोई नहीं मुड़ के होगा।
8: Written and directed by Savio Sandhu, produced by Anmol Sahni।
10: हुण वेखना ना भुल्लियो 15 मई तो तुहाडे नेड़ले सिनेमा घरां विच शेरा।
12: ਕਿੱਥੇ ਵੱਜ ਗਈ ਤੇਰੀ ਗੱਡੀ?
13: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
14: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
15: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
16: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
15: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
16: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
15: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
17: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चले गए और ये तीसरी दोस्त ही है ना?
18: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
19: टेंशन टेंशन मेरी टेंशन
20: की हुआ
19: अथे, इमिग्रेशन दे इन्ने पंगे ने यार मुकदे ही नहीं।
20: काका जी टेंशन छड़ो, फोन चको, कॉल करो VY इमिग्रेशन नू, जिथे इमिग्रेशन एक्सपर्ट हरपाल सिंह बाजवा, एम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
19: या 90-77-97-33
20: या ईमेल info@vyimmigration.com.au।
19: याद रखो 9077-9733
20: VY Immigration and Education Consultant,
19: हर कदम तुहाडे नाल।
15: Orbit Homes अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उना दे सुपनियां दा एक मजबूत घर। हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान 0433-280-252 ते 0433-280-252 ते।

0: ਬਣਵਾ ਸਕਦੇ ਹਾਂ ਕਸਟਮਾਈਜ਼ਡ ਜੂਲਰੀ ਵੀ ਤੁੰਨਾ ਜੂਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya cory nal radio hanji de hawale nal pao 10 saal di free service chadston ford ready set Ford. Hanji, Hanji.

0: ਜੋਰ ਸਾਲਾ ਦੁੱਕੀ ਦਾ ਤੇ ਪੰਗੇ ਲੈਣੇ ਦਹਿਲੇ ਨਾ, ਕੁੱਟਦਿਆਂ ਗਿੱਚੀ ਵੱਲੋਂ ਥੱਲੇ ਲੈ ਕੇ ਜਾੜ ਦੇ। ਉਹ ਗਿੱਪੀ ਨਾਲ ਮਾਨ ਹੈ ਤੇ ਰਾਜੀਨਾਮਾ ਭਾਲਦਾ, ਪੁੱਤ ਵਰਕੇ ਹੀ ਪਾੜ ਦੇ।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545496। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
3: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
4: ਨੀਰੂ
3: ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।

ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਰੇਡੀਓ ਹਾਂਜੀ 1674 AM ਦੇ ਉੱਤੇ ਮੈਂ ਗੌਤਮ ਕਪਿਲ ਅੱਜ ਸ਼ਾਮ ਦੀਆਂ ਯਾਨੀ ਕਿ 18 ਮਈ 2026 ਸੋਮਵਾਰ ਦੇ ਦਿਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਇੱਕ ਏਅਰ ਸ਼ੋਅ ਦੇ ਦਰਮਿਆਨ ਦੋ ਲੜਾਕੂ ਹਵਾਈ ਜਹਾਜ਼ ਹਵਾ ਦੇ ਵਿੱਚ ਆਪਸ ਦੇ ਵਿੱਚ ਟਕਰਾ ਗਏ। ਗਨੀਮਤ ਇਹ ਰਹੀ ਕਿ ਜੈੱਟ ਤੋਂ ਸਾਰੇ ਏਅਰ ਕਰੂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢ ਲਿਆ ਗਿਆ ਸੀ। ਇਹ ਹਾਦਸਾ ਐਤਵਾਰ ਦੇ ਦਿਨ ਹੋਇਆ, ਜੋ ਗਨ ਫਾਈਟਰ ਸਕਾਇਰਸ ਏਅਰ ਸ਼ੋਅ ਦੇ ਆਖਰੀ ਦਿਨ ਦਾ ਸੀ। ਇੱਥੇ EA-18G ਜੈੱਟ ਆਪਸ ਦੇ ਵਿੱਚ ਟਕਰਾਏ, ਜਿਸ ਤੋਂ ਬਾਅਦ ਚਾਰੋਂ ਕਰੂ ਮੈਂਬਰ ਸੁਰੱਖਿਅਤ ਬਾਹਰ ਆ ਗਏ। ਹਾਦਸੇ ਤੋਂ ਬਾਅਦ ਜਹਾਜ਼ਾਂ ਨੂੰ ਅੱਗ ਲੱਗ ਗਈ, ਬੇਸ ਨੂੰ ਥੋੜ੍ਹੀ ਦੇਰ ਦੇ ਲਈ ਬੰਦ ਵੀ ਕਰ ਦਿੱਤਾ ਗਿਆ। ਏਅਰ ਸ਼ੋਅ ਦੇ ਬਾਕੀ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਔਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਮਾਊਂਟ ਏਅਰ ਫੋਰਸ ਬੇਸ ਗਨ ਫਾਈਟਰਸ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਇਸ ਘਟਨਾ ਦੇ ਵਿੱਚ ਸ਼ਾਮਲ ਸਾਰੇ ਮਹਿਮਾਨਾਂ ਦਾ ਧੰਨਵਾਦ, ਜਿਨ੍ਹਾਂ ਨੇ ਬੜੇ ਧੀਰਜ ਦੇ ਨਾਲ ਸਹਿਯੋਗ ਦਿੱਤਾ। ਦੱਸ ਦਈਏ ਕਿ ਅਮਰੀਕੀ ਨੇਵੀ ਦੇ ਮੁਤਾਬਕ ਇਹਨਾਂ ਜੈੱਟ ਦੀ ਕੀਮਤ ਲਗਭਗ $7 ਕਰੋੜ ਅਮਰੀਕੀ ਡਾਲਰ ਦੇ ਵਿੱਚ ਦੱਸ ਰਹੇ ਹਾਂ। ਦੱਸੀ ਜਾ ਰਹੀ ਹੈ, ਇਸ ਤੋਂ ਪਹਿਲਾਂ 2018 'ਚ ਵੀ ਗਨਫਾਈਟਰ ਸਕਾਇਰਸ ਏਅਰ ਸ਼ੋਅ ਦੇ ਵਿੱਚ ਇੱਕ ਗਲਾਈਡਰ ਪਾਇਲਟ ਦੀ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀ। ਅਮਰੀਕਾ ਅਤੇ ਈਰਾਨ ਦੇ ਦਰਮਿਆਨ ਜੰਗਬੰਦੀ ਜਾਰੀ ਹੈ, ਪਰ ਹਾਲੇ ਤੱਕ ਸੰਘਰਸ਼ ਪੱਕੇ ਤੌਰ ਦੇ ਉੱਤੇ ਰੁਕਿਆ ਨਹੀਂ ਹੈ। ਹੁਣ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸਮਾਂ ਨਿਕਲਦਾ ਜਾ ਰਿਹਾ ਹੈ, ਜੰਗ ਖਤਮ ਕਰਨ ਦੇ ਲਈ ਗੱਲਬਾਤ ਵਿਚਾਲੇ ਲਟਕੀ ਪਈ ਹੈ। ਡੋਨਾਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਘੜੀ ਦੀ ਸੂਈਆਂ ਤੇਜ਼ੀ ਦੇ ਨਾਲ ਟਿਕ ਟਿਕ ਟਿਕ ਟਿਕ ਕਰ ਰਹੀਆਂ ਨੇ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਈਰਾਨ ਦਾ ਸਮਾਂ ਨਿਕਲ ਰਿਹਾ, ਉਹਨਾਂ ਨੂੰ ਤੁਰੰਤ ਕਦਮ ਚੁੱਕਣੇ ਹੋਣਗੇ, ਵਰਨਾ ਉਹਨਾਂ ਦੇ ਕੋਲ ਸਮਾਂ ਨਹੀਂ ਬਚੇਗਾ। ਦੂਸਰੇ ਪਾਸੇ ਈਰਾਨੀ ਮੀਡੀਆ ਨੇ ਦੱਸਿਆ ਕਿ ਅਮਰੀਕਾ ਨੇ ਈਰਾਨ ਦੇ ਤਾਜ਼ਾ ਪ੍ਰਸਤਾਵ ਦੇ ਉੱਤੇ ਕੋਈ ਵੀ ਕਦਮ ਨਹੀਂ ਚੁੱਕਿਆ। ਮੇਹਰ ਨਿਊਜ਼ ਏਜੰਸੀ ਦੇ ਮੁਤਾਬਕ ਅਮਰੀਕਾ ਦਾ ਸਮਝੌਤਾ ਨਾ ਕਰਨਾ ਗੱਲਬਾਤ ਨੂੰ ਰੁਕਾਵਟ ਦੇ ਵੱਲ ਹੀ ਲੈ ਕੇ ਜਾ ਰਿਹਾ। ਬੀਤੇ ਹਫ਼ਤੇ ਹੀ ਈਰਾਨ ਨੇ ਅਮਰੀਕਾ ਦੀਆਂ ਕੁਝ ਮੰਗਾਂ ਨੂੰ ਖਾਰਜ ਕਰ ਦਿੱਤਾ ਸੀ। ਉਦੋਂ ਵੀ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੰਗਬੰਦੀ ਲਾਈਫ ਸਪੋਰਟ ਦੇ ਉੱਤੇ ਚੱਲ ਰਹੀ ਹੈ। ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਯੂਰਪ ਦੌਰੇ ਦੇ ਉੱਤੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੀਡਨ ਦੇ ਵਿੱਚ ਰਾਇਲ ਆਰਡਰ ਆਫ ਪੋਲਰ ਸਟਾਰ ਕਮਾਂਡਰ ਗ੍ਰੈਂਡ ਕ੍ਰਾਸ ਦਾ ਸਨਮਾਨ ਦਿੱਤਾ ਗਿਆ। ਇਹ ਸਵੀਡਨ ਦਾ ਸਿਖਰਲਾ ਨਾਗਰਿਕ ਸਨਮਾਨ ਹੈ, ਜੋ ਕਿ ਦੇਸ਼ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰ ਪ੍ਰਮੁੱਖ ਨੂੰ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਸਵੀਡਨ ਦੇ ਗਿਓਂਤਰਬਰਗ ਸ਼ਹਿਰ ਦੇ ਵਿੱਚ ਇਹ ਸਨਮਾਨ ਦਿੱਤਾ ਗਿਆ। ਇੱਥੇ ਪ੍ਰਧਾਨ ਮੰਤਰੀ ਮੋਦੀ 31ਵੇਂ ਜਿਹੜਾ ਇਹ ਸਨਮਾਨ ਹਾਸਲ ਕਰ ਚੁੱਕੇ ਨੇ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨਿੱਜੀ ਤੌਰ ਦੇ ਉੱਤੇ 31 ਇੰਟਰਨੈਸ਼ਨਲ ਜਿਹੜੇ ਐਕਲੋਡਸ ਨੇ ਉਹ ਹਾਸਲ ਕਰ ਚੁੱਕੇ ਨੇ। ਮੋਦੀ ਦੇ ਸਨਮਾਨ ਦੇ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਸਨ ਸਣੇ ਕਈ ਨੇਤਾ ਵੀ ਮੌਜੂਦ ਰਹੇ। ਦੱਸ ਦਈਏ ਕਿ ਰਾਇਲ ਆਰਡਰ ਆਫ ਦੀ ਪੋਲਰ ਸਟਾਰ ਦੀ ਸ਼ੁਰੂਆਤ ਸਾਲ 1748 ਦੇ ਵਿੱਚ ਹੋਈ ਸੀ। ਇਸ ਦਾ ਮਕਸਦ ਸਵੀਡਨ ਜਾਂ ਸਵੀਡਨ ਦੇ ਹਿੱਤਾਂ ਦੇ ਲਈ ਕੀਤੇ ਗਏ ਕੰਮਾਂ ਨੂੰ ਪਛਾਣ ਦੇਣਾ ਸੀ, ਖਾਸ ਤੌਰ ਦੇ ਉੱਤੇ ਜਨਤਕ ਗਤੀਵਿਧੀਆਂ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਅਤੇ ਉਹਨਾਂ ਲੋਕਾਂ ਨੂੰ ਜਿਹੜੇ ਜ਼ਿੰਮੇਵਾਰੀ ਦੇ ਨਾਲ ਸਵੀਡਨ ਦਾ ਸਾਥ ਨਿਭਾਉਂਦੇ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਕੇਰਲ ਤੋਂ, ਜਿੱਥੇ ਕੇਰਲ ਦੇ ਨਵੇਂ ਮੁੱਖ ਮੰਤਰੀ ਦੇ ਤੌਰ ਦੇ ਉੱਤੇ VD ਸਤੀਸ਼ਨ ਇੱਕ ਸ਼ਾਨਦਾਰ ਸਮਾਰੋਹ ਦੇ ਵਿੱਚ ਅੱਜ ਅਹੁਦੇ ਦੇ ਰੂਪ ਦੇ ਵਿੱਚ ਸਹੁੰ ਚੁੱਕਣਗੇ। ਉਹਨਾਂ ਦੀ ਕੈਬਨਿਟ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਗਿਆ, ਜਿਸ ਦੇ ਵਿੱਚ ਕੁੱਲ 20 ਮੰਤਰੀ ਨੇ। ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਹੀ ਸਤੀਸ਼ਨ ਨੇ ਸਾਦਗੀ ਅਤੇ ਸਰਕਾਰੀ ਖਰਚਿਆਂ ਦੇ ਵਿੱਚ ਕਟੌਤੀ ਦਾ ਮਜ਼ਬੂਤ ਸੰਦੇਸ਼ ਦਿੰਦਿਆਂ ਹੋਇਆਂ ਲੋਕਾਂ ਦਾ ਦਿਲ ਜਿੱਤ ਲਿਆ ਸੀ। ਸਤੀਸ਼ਨ ਮੰਤਰੀ ਮੰਡਲ ਦੀ ਸਭ ਤੋਂ ਵੱਡੀ ਖਾਸੀਅਤ 14 ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨਾ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਸੀਨੀਅਰ ਕਾਂਗਰਸੀ ਨੇਤਾ ਰਮੇਸ਼ ਚੇਨੀਥਲਾ ਨੂੰ ਵੀ ਇਸ ਕੈਬਨਿਟ ਦਾ ਹਿੱਸਾ ਬਣਾਇਆ ਗਿਆ। ਨਵੇਂ ਮੰਤਰੀਆਂ ਦੀ ਸੂਚੀ 'ਚ PC ਵਿਸ਼ਨੂਨਾਥ, ਰੋਜ਼ੀ ਐਮ ਜੌਨ, ਬਿੰਦੂ ਕ੍ਰਿਸ਼ਨਾ, ਟੀ ਸਦੀਕੀ, ਕੇ ਤੁਲਸੀ, ਓਜੇ ਜਨੀਸ਼ ਵਰਗੇ ਪ੍ਰਮੁੱਖ ਕਾਂਗਰਸੀ ਨੇਤਾ ਸ਼ਾਮਲ ਹੋਣਗੇ। ਤ੍ਰਿਵਨੰਤਪੁਰਮ ਤੋਂ ਰਾਧਾ ਕ੍ਰਿਸ਼ਨਨ ਨੂੰ ਵਿਧਾਨ ਸਭਾ ਸਪੀਕਰ ਅਤੇ ਸ਼ਨੀਮੋਲ ਉਸਮਾਨ ਨੂੰ ਡਿਪਟੀ ਸਪੀਕਰ ਦੀ ਜ਼ਿੰਮੇਵਾਰੀ ਸੰਭਾਲੀ ਗਈ ਹੈ। ਕਾਂਗਰਸ ਪਾਰਟੀ ਦੇ ਇੱਕ ਮੁੱਖ ਸਹਿਯੋਗੀ ਧੜੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਯਾਨੀ IUML ਨੂੰ 5 ਕੈਬਨਿਟ ਅਹੁਦੇ ਦਿੱਤੇ ਗਏ ਨੇ। ਇਸ ਦੇ ਵਿੱਚ PK ਕੋਨਾਲਕੁਟੀ, KM ਸ਼ਾਜ਼ੀ, V ਅਬਦੁਲ ਗਫੂਰ, N ਸ਼ਮਸੂਦੀਨ ਅਤੇ PK ਬਸ਼ੀਰ ਸ਼ਾਮਲ ਨੇ। ਇਸ ਤੋਂ ਇਲਾਵਾ ਕੇਰਲ ਕਾਂਗਰਸ ਜੋਸਫ ਤੋਂ ਮੋਨਸ ਜੋਸਫ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਤੋਂ ਸ਼ੀਬੂ ਬੇਬੀ ਜੌਨ ਅਤੇ ਕੇਰਲ ਕਾਂਗਰਸ ਜੈਕਬ ਤੋਂ ਅਨੂਪ ਜੈਕਬ ਨੂੰ, ਕਮਿਊਨਿਸਟ ਮਾਰਕਸਵਾਦੀ ਪਾਰਟੀ ਤੋਂ CP ਜੌਨ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ। ਕੁਝ ਇੱਕ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ ਵੀ ਸਾਂਝੀਆਂ ਕਰਦੇ ਚੱਲੀਏ। ਬਿਹਾਰ ਦੇ ਸਾਸਾਰਾਮ ਰੇਲਵੇ ਸਟੇਸ਼ਨ ਦੇ ਉੱਤੇ ਅੱਜ ਸਵੇਰ ਵੇਲੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਪਲੈਟਫਾਰਮ ਨੰਬਰ 6 ਦੇ ਉੱਤੇ ਖੜ੍ਹੀ ਇੱਕ ਪੈਸੇਂਜਰ ਟ੍ਰੇਨ ਦੇ ਡੱਬੇ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀ ਇਹ ਘਟਨਾ ਅੱਜ ਸਵੇਰੇ
ਤੜਕੇ ਭਾਰਤੀ ਸਮੇਂ ਦੇ ਮੁਤਾਬਕ 6 ਵਜੇ ਦੇ ਆਸ ਪਾਸ ਵਾਪਰੀ। ਟ੍ਰੇਨ ਸੰਖਿਆ 5-3-2-1-2 ਦੇ ਵਿੱਚ ਇਹ ਲੱਗੀ ਅੱਗ ਸੀ ਜੋ ਕਿ ਸਾਸਾਰਾਮ ਤੋਂ ਪਟਨਾ ਜਾਣ ਦੇ ਲਈ ਤਿਆਰ ਖੜ੍ਹੀ ਸੀ। ਟ੍ਰੇਨ ਦੀ ਬੋਗੀ ਦੇ ਵਿੱਚੋਂ ਅੱਗ ਦੀਆਂ ਤੇਜ਼ ਲਪਟਾਂ ਅਤੇ ਧੂੰਆਂ ਉੱਠਦਾ ਦੇਖਦਿਆਂ ਮੌਜੂਦ ਯਾਤਰੀਆਂ ਨੇ ਹਫੜਾ ਦਫੜੀ ਮਚਾ ਦਿੱਤੀ। ਹਾਲਾਂਕਿ ਇਸ ਦਰਮਿਆਨ ਦਹਿਸ਼ਤ ਜ਼ਰੂਰ ਫੈਲ ਗਈ ਪਰ ਕੋਈ ਵੱਡੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ। ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਰੇਲਵੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਲੈਟਫਾਰਮ ਨੂੰ ਸਾਫ਼ ਕਰ ਦਿੱਤਾ ਔਰ ਰਾਹਤ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ। ਪਰ ਦੂਸਰੇ ਪਾਸੇ ਇੱਕ ਹਾਦਸਾ ਜੋ ਕਿ ਉੱਤਰ ਪ੍ਰਦੇਸ਼ ਦੇ ਫਤਿਹਪੁਰ ਅਤੇ ਅਯੋਧਿਆ ਜ਼ਿਲ੍ਹਿਆਂ ਦੇ ਵਿੱਚ ਵਗਦੀ ਨਦੀਆਂ ਦੇ ਵਿੱਚੋਂ ਹੋਇਆ ਹੈ ਜਿੱਥੇ ਨਹਾਉਣ ਗਏ ਹਾਦਸਿਆਂ ਦੇ ਦਰਮਿਆਨ 7 ਨੌਜਵਾਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਉੱਤਰੀ ਭਾਰਤ ਸਣੇ ਉੱਤਰ ਪ੍ਰਦੇਸ਼, ਬਿਹਾਰ ਤੋਂ ਲੈ ਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ ਦੇ ਵਿੱਚ ਗਰਮੀ ਦਾ ਪੂਰਾ ਪ੍ਰਕੋਪ ਹੈ। ਅਜਿਹੇ ਦੇ ਵਿੱਚ ਨੌਜਵਾਨ ਐਤਵਾਰ ਦੇ ਦਿਨ ਗਰਮੀ ਦੇ ਬਚਾਅ ਦੇ ਖਾਤਰ ਨਹਿਰ ਦੇ ਵਿੱਚ ਨਹਾਉਣ ਗਏ ਸੀ। ਫਤਿਹਪੁਰ ਜ਼ਿਲ੍ਹੇ ਦੇ ਲਲੌਲੀ ਥਾਣੇ ਦੇ ਵਿੱਚ ਮੈਚ ਖੇਡ ਕੇ ਪਰਤ ਰਹੇ ਇਹਨਾਂ 6 ਨੌਜਵਾਨਾਂ ਨੇ ਰਿੰਦ ਨਦੀ ਦੇ ਵਿੱਚ ਨਹਾਉਣ ਦੇ ਲਈ ਜਦੋਂ ਛਾਲ ਮਾਰੀ 4 ਨੌਜਵਾਨ ਪਾਣੀ ਦੇ ਵਿੱਚ ਡੁੱਬ ਗਏ। ਸਥਾਨਕ ਪਿੰਡ ਵਾਸੀਆਂ ਨੇ ਕਾਫ਼ੀ ਮੁਸ਼ਕਤ ਦੇ ਨਾਲ ਕੁਝ ਲਾਸ਼ਾਂ ਬਰਾਮਦ ਕੀਤੀਆਂ। 2 ਨੌਜਵਾਨਾਂ ਨੂੰ ਬਚਾ ਵੀ ਲਿਆ ਗਿਆ। ਉੱਧਰ ਅਯੋਧਿਆ ਜ਼ਿਲ੍ਹੇ ਦੇ ਵਿੱਚ ਸਰਊ ਨਦੀ ਦੇ ਅੰਦਰ ਨਹਾਉਣ ਗਏ 3 ਲੜਕਿਆਂ ਦੀ ਮੌਤ ਹੋ ਗਈ। ਗੋਤਾਖੋਰਾਂ ਨੇ ਲਾਸ਼ਾਂ ਹੀ ਬਰਾਮਦ ਕੀਤੀਆਂ। ਘਟਨਾਵਾਂ ਤੋਂ ਬਾਅਦ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਸੋਗ ਦੀ ਲਹਿਰ ਹੈ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਆਰਥਿਕਤਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ। ਆਸਟ੍ਰੇਲੀਅਨ ਬਿਜ਼ਨਸਿਸ ਹੁਣ ਆਪਣੇ ਸਟਾਫ ਨੂੰ ਬੜਾ ਸੋਚ ਸਮਝ ਕੇ ਹਾਇਰ ਕਰਨਗੇ। ਨਵੀਂ ਰਿਸਰਚ ਦੇ ਵਿੱਚ ਪਤਾ ਚੱਲਿਆ ਹੈ ਕਿ ਖਾਸ ਤੌਰ ਦੇ ਉੱਤੇ ਕੈਜੂਅਲ ਵਰਕਰਸ ਨੂੰ ਹੀ ਰੱਖਿਆ ਜਾਏਗਾ। ਪੱਕਾ ਵਾਅਦਾ ਕਿਸੇ ਦੇ ਨਾਲ ਨਾਈਜ਼ ਹੁਣ ਆਪਣੇ ਸਟਾਫ ਨੂੰ ਬੜਾ ਸੋਚ ਸਮਝ ਕੇ ਹਾਇਰ ਕਰਨਗੇ। ਨਵੀਂ ਰਿਸਰਚ ਦੇ ਵਿੱਚ ਪਤਾ ਚੱਲਿਆ ਹੈ ਕਿ ਖਾਸ ਤੌਰ ਦੇ ਉੱਤੇ ਕੈਜੂਅਲ ਵਰਕਰਸ ਨੂੰ ਹੀ ਰੱਖਿਆ ਜਾਏਗਾ। ਪੱਕਾ ਵਾਅਦਾ ਕਿਸੇ ਦੇ ਨਾਲ ਨਾ ਹੀ ਕੀਤਾ ਜਾਵੇ, ਇਸ ਤੋਂ ਕੰਪਨੀਆਂ ਬਚ ਰਹੀਆਂ ਨੇ। ਆਸਟ੍ਰੇਲੀਆ 'ਚ ਕੈਜੂਅਲ ਨੌਕਰੀਆਂ ਦੀ ਭਰਮਾਰ ਹੋ ਜਾਏਗੀ। ਇਹ ਵੀ ਦਾਅਵਾ ਵਰਕਪਲੇਸ ਪਲੈਟਫਾਰਮ ਇੰਪਲੋਇਮੈਂਟ ਹੀਰੋ ਦੀ ਤਰਫ ਤੋਂ ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਕੀਤਾ ਗਿਆ। ਰਿਪੋਰਟ ਦੇ ਵਿੱਚ ਇੱਕ ਇਸ਼ਾਰਾ ਵੀ ਦਿੱਤਾ ਗਿਆ ਹੈ ਕਿ ਜਿੱਥੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਕੰਟਰੈਕਟ ਬੇਸਡ ਨੌਕਰੀਆਂ ਨੇ ਉਹਨਾਂ ਦੀ ਭਰਮਾਰ ਵਧੀ ਹੈ, ਉੱਥੇ ਕੈਜੂਅਲ ਵਰਕ ਜਿਹੜਾ ਉਹ 11% ਵਧਿਆ। ਹਰ ਸਾਲ ਇਹ ਵੱਧ ਰਿਹਾ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 23,000 ਬਿਜ਼ਨਸਿਸ ਤੋਂ ਇਕੱਠੇ ਕੀਤੇ ਡੇਟਾ, ਜਿਸ ਦੇ ਵਿੱਚ 1.7 million ਕਰਮਚਾਰੀ ਵੀ ਕੰਮ ਕਰਦੇ ਨੇ, ਉਹਨਾਂ ਦੀਆਂ ਜਾਣਕਾਰੀਆਂ ਦੇ ਮੁਤਾਬਕ ਐਸਾ ਕੁਛ ਇਹ ਅਸਰ ਬਣ ਰਿਹਾ ਆਸਟ੍ਰੇਲੀਆ 'ਚ ਕਿ ਲੋਕ ਪੱਕੀਆਂ ਨੌਕਰੀਆਂ ਤੋਂ ਬਚ ਰਹੇ ਨੇ ਅਤੇ ਕੰਪਨੀਆਂ ਵੀ ਪੱਕੀਆਂ ਨੌਕਰੀਆਂ ਦੇਣ ਤੋਂ ਗੁਰੇਜ਼ ਕਰ ਰਹੀਆਂ ਨੇ। ਇੱਕ ਸਰਵੇਖਣ ਸਾਹਮਣੇ ਆਇਆ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਸਰਵੇਖਣ ਹੁੰਦੇ ਰਹਿੰਦੇ ਨੇ। ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇਹ ਸਰਵੇਖਣ ਤਿਆਰ ਕੀਤਾ ਗਿਆ, ਜਿਸ ਦੇ ਵਿੱਚ ਬਹੁਤ ਅਲੱਗ ਅਲੱਗ ਸਵਾਲ ਵੀ ਪੁੱਛੇ ਗਏ ਨੇ, ਜਿਵੇਂ ਮਹਿੰਗਾਈ, ਨੌਕਰੀਆਂ, ਇਸ ਤੋਂ ਇਲਾਵਾ ਦੇਸ਼ ਦਾ ਭਵਿੱਖ ਅਤੇ ਵਨ ਨੇਸ਼ਨ ਪਾਰਟੀ ਨੂੰ ਕਿਵੇਂ ਦੇਖਦੇ ਹੋ। ਇੱਥੋਂ ਤੱਕ ਕਿ ਗ੍ਰੀਨਸ ਪਾਰਟੀ ਦੇ ਵੋਟਰਸ ਨੇ ਵੀ ਇਹ ਮੰਨਿਆ ਹੈ ਕਿ ਦੇਸ਼ ਦੇ ਵਿੱਚ ਹੁਣ ਆਉਣ ਵਾਲੇ ਸਾਲਾਂ ਦੇ ਅੰਦਰ ਡੋਮੈਸਟਿਕ ਆਇਲ ਅਤੇ ਗੈਸ ਦੀ ਪ੍ਰੋਡਕਸ਼ਨ ਨੂੰ ਵਧਾਉਣਾ ਹੋਏਗਾ। ਆਸਟ੍ਰੇਲੀਆ ਉਸ ਲਿਹਾਜ਼ ਦੇ ਨਾਲ ਇਹ ਪ੍ਰੋਡਕਸ਼ਨ ਜਾਂ ਇਹ ਉਤਪਾਦਨ ਨਹੀਂ ਕਰਦਾ ਜਿੰਨੇ ਖਜ਼ਾਨੇ ਆਸਟ੍ਰੇਲੀਆ ਦੇ ਕੋਲ ਭਰੇ ਪਏ ਨੇ। ਹੈਰਾਲਸਨ ਦੀ ਖਬਰ ਦੇ ਮੁਤਾਬਕ ਸਟੇਟ ਆਫ ਹੋਰਮੋਜ਼ ਦੇ ਵਿੱਚ ਜੋ ਇਸ ਵਕਤ ਹਾਲਾਤ ਬਣੇ ਨੇ ਉਸ ਨੂੰ ਦੇਖਦਿਆਂ ਹੋਇਆਂ ਜ਼ਿਆਦਾਤਰ ਲੋਕ ਜਿਹੜੇ ਨੇ ਜਾਂ ਵੋਟਰਸ ਕਹਿ ਲਈਏ ਉਹ ਇਸ ਗੱਲ ਦੇ ਹੱਕ ਦੇ ਵਿੱਚ ਨੇ। 71% ਵੋਟਰਾਂ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ ਕਿ ਹਾਂ, ਆਸਟ੍ਰੇਲੀਆ ਨੂੰ ਆਪਣੇ ਉਤਪਾਦਾਂ ਦੇ ਉੱਤੇ ਹੋਰ ਨਿਰਭਰ ਹੋਣਾ ਪਏਗਾ, ਘਰੇਲੂ ਸਪਲਾਈ ਨੂੰ ਹੋਰ ਮਜ਼ਬੂਤ ਕਰਨਾ ਹੋਏਗਾ ਔਰ ਪੋਲੀਟੀਕਲ ਲਾਈਨਜ਼ ਨੂੰ ਇਸ ਦੇ ਲਈ ਅਹਿਦ ਲੈਣਾ ਹੋਏਗਾ। ਇਸ ਤੋਂ ਇਲਾਵਾ ਗੱਠਜੋੜ ਦੇ 80% ਵੋਟਰ ਇਸ ਗੱਲ ਦੇ ਹੱਕ ਦੇ ਵਿੱਚ ਨੇ ਕਿ ਡੋਮੈਸਟਿਕ ਪ੍ਰੋਡਕਸ਼ਨ ਨੂੰ ਵਧਾਉਣਾ ਚਾਹੀਦਾ ਅਤੇ ਲੇਬਰ ਦੇ 69% ਵੋਟਰ ਵੀ ਇਸ ਢੰਗ ਦੇ ਨਾਲ ਇਸ ਹੱਕ ਦੇ ਵਿੱਚ ਨੇ। ਦੱਸ ਦਈਏ ਕਿ ਜ਼ਿਆਦਾਤਰ ਜਿਹੜੇ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰ ਨੇ ਉਹਨਾਂ ਦੇ ਵਿੱਚੋਂ 81% ਵੋਟਰਸ ਨੇ ਇਸ ਗੱਲ ਨੂੰ ਪਸੰਦ ਕੀਤਾ। ਹੋਰ ਤਾਂ ਹੋਰ ਗ੍ਰੀਨਸ ਪਾਰਟੀ ਦੇ ਨਾਲ ਜੁੜੇ, ਕਿਉਂਕਿ ਗ੍ਰੀਨਸ ਪਾਰਟੀ ਅਕਸਰ ਇਸ ਗੱਲ ਦੀ ਮੁਖਾਲਫਤ ਕਰਦੀ ਹੈ ਕਿ ਦੇਸ਼ ਦੇ ਵਿੱਚ ਤੇਲ ਦਾ ਉਤਪਾਦਨ, ਗੈਸ ਦਾ, ਕੋਲੇ ਦਾ ਉਤਪਾਦਨ ਜਿਹੜਾ ਉਹ ਘੱਟ ਹੋਣਾ ਚਾਹੀਦਾ, ਵਾਤਾਵਰਣ ਨੂੰ ਬਚਾਉਣਾ ਚਾਹੀਦਾ। ਪਰ 57% ਪੱਕੇ ਕੱਟੜ ਗ੍ਰੀਨ ਪਾਰਟੀ ਵੋਟਰ ਵੀ ਇਸ ਹੱਕ ਦੇ ਵਿੱਚ ਨਜ਼ਰ ਆਉਂਦੇ ਨੇ। ਜ਼ਾਹਰ ਜਿਹੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਹੋ ਰਹੇ ਵਿਵਾਦਾਂ, ਜੰਗਾਂ ਨੇ ਆਸਟ੍ਰੇਲੀਆ ਨੂੰ ਇੱਕ ਸ਼ੀਸ਼ਾ ਦਿਖਾਇਆ। ਬਸ ਫਰਕ ਇਹਨਾਂ ਹੈ ਕਿ ਉਹ ਸ਼ੀਸ਼ਾ ਆਸਟ੍ਰੇਲੀਆ ਦੇ ਸਿਆਸਤਦਾਨ ਸਮਝ ਪਾਉਂਦੇ ਨੇ ਜਾਂ ਨਹੀਂ।
एक होर सर्वेखन जिस दा जिक्र खबर की शुरुआत दे विच कीता सी, जिस दे विच ज़्यादातर लोग यह मानते हैं आस्ट्रेलिया दे विच कि वह आस्ट्रेलियन मेड गुड्स जिहड़े ने, यानी कि उत्पाद जिहड़े ने, उन्हां नूं खरीदना तरजीह देंगे भावें कि वह महंगे क्यों ना हो। और इस सर्वेखन दे विच 2000 लोग शामिल होए सी। और अक्तूबर महीने तो बाद आस्ट्रेलिया भर दे विच ऐसे, हालांकि आस्ट्रेलिया च अक्सर आस्ट्रेलियन मेड प्रोडक्ट की गल की जाती है, पर ऐसे लोगों की गिनती वधी है। 81% आस्ट्रेलिया दे विच लोग ये मानते हैं कि भावें क्लाइमेट चेंज होवे या फिर ग्लोबल रिलायंस, यानी कि दुनिया भर के दूसरे देशों के उत्ते निर्भरता, ईरान वार होवे, कोविड होवे, इन्हां सारे हादसे, इन्हां सारे जिहड़े केस होए ने या दुनिया भर के घटनावां होईयां ने, उन्होंने एक गल दे लई जरूर आस्ट्रेलियन लोगों नूं प्रेरिया है। वो ये है कि आस्ट्रेलियन मेड प्रोडक्ट देश दे विच जिहड़े ने वह ज़्यादातर लोगों की तरफ तो इस्तेमाल किए जाण। एंडी ली जिहड़े कि आस्ट्रेलियन मेड वीक दे अंबैसडर भी रखे गए ने, दस दिए कि आस्ट्रेलियन मेड वीक एक कैंपेन चलाया जा रहा है, आम तौर दे उत्ते अलग अलग मीडिया अदारियां दी तरफ तो चलाया जाता है। एंडी ली एक कॉमेडियन ने आस्ट्रेलिया दे विच, रेडियो परसनैलिटी भी ने, हमेश ते एंडी दा शो भी तुसी जेकर सुनते होवोगे सिडनी दे विच, ते आस्ट्रेलियन मेड अंबैसडर उन्होंने बनदिया होया ये गल कही है कि ज़्यादातर मिलेनियल्स जिन्हों की उम्र 30 से 45 साल के दरम्यान है, 70% ऐसे मिलेनियल जिहड़े ने या इस उम्र के जिहड़े लोग ने वह मानते हैं कि हाँ आस्ट्रेलियन मेड प्रोडक्ट ही इस्तेमाल होने चाहिए ने और हमेशा ही उन्हों का वह इस्तेमाल करते हैं। सब तो ज़्यादा मिलेनियल्स ही

0: ਇਸ ਹੱਕ ਦੇ ਵਿੱਚ ਨੇ। ਦੂਸਰੇ ਨੰਬਰ ਦੇ ਉੱਤੇ ਜੇਕਰ ਕੋਈ ਆਬਾਦੀ ਹੈ ਤਾਂ ਉਹ ਜੈਨ ਐਕਸ ਹੈ। ਜੈਨਜ਼ੀ ਵੀ 64% ਹੈਗੇ ਨੇ ਔਰ ਬੂਮਰ 55% ਜਿਹੜੇ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਉਹ ਆਸਟ੍ਰੇਲੀਅਨ ਉਤਪਾਦਾਂ ਨੂੰ ਵਧੇਰੇ ਤਰਜੀਹ ਦੇਣਗੇ ਭਾਵੇਂ ਕਿ ਉਹ ਉਹਨਾਂ ਨੂੰ ਮਹਿੰਗੇ ਹੀ ਕਿਉਂ ਨਾ ਮਿਲਦੇ ਹੋਣ। ਉੱਥੇ ਟਬੈਕੋ ਲੌਬੀ ਦੀ ਤਰਫ ਤੋਂ ਇੱਕ ਚਿੱਠੀ ਸਰਕਾਰਾਂ ਨੂੰ ਲਿਖੀ ਗਈ ਹੈ ਵਿਕਟੋਰੀਆ ਦੇ ਹਵਾਲੇ ਦੇ ਨਾਲ, ਖਾਸ ਤੌਰ ਦੇ ਉੱਤੇ ਖਬਰ ਹੋ ਸਕਦੀ ਹੈ। 16 ਅਲੱਗ ਅਲੱਗ ਸੰਸਥਾਵਾਂ ਜਿਸ ਦੇ ਵਿੱਚ ਕੈਂਸਰ ਕੌਂਸਲ, ਐਸਥਮਾ ਆਸਟ੍ਰੇਲੀਆ, ਹਾਰਟ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਵੀ ਸ਼ਾਮਲ ਨੇ, ਇਹਨਾਂ ਨੇ ਸਰਕਾਰਾਂ ਨੂੰ ਇੱਕ ਖੱਤ ਲਿਖਿਆ। ਅਸਲ 'ਚ ਬਹੁਤ ਸਾਰੀਆਂ ਨਕਲੀ ਸਿਗਰਟਾਂ ਜਾਂ ਫਿਰ ਇੰਪੋਰਟ ਕਰਕੇ ਮੰਗਵਾਈਆਂ ਗਈਆਂ ਸਿਗਰਟਾਂ ਜਿਹੜੀਆਂ ਕਿ 10-15-20 ਡਾਲਰ ਦੇ ਵਿੱਚ ਵੀ ਤੁਹਾਨੂੰ ਡੱਬੀਆਂ ਮਿਲ ਜਾਂਦੀਆਂ ਨੇ, ਆਮ ਤੌਰ ਦੇ ਉੱਤੇ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਜਿਹੜੀਆਂ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਲਾਇਸੈਂਸਡ ਪ੍ਰੋਡਕਟਸ ਨੇ ਟਬੈਕੋ ਪ੍ਰੋਡਕਟਸ, ਉਹ 40-45-50 ਡਾਲਰ, 60-70 ਡਾਲਰ ਤੱਕ ਜਾਂ ਇਸ ਤੋਂ ਮਹਿੰਗੇ ਮਿਲਦੇ ਨੇ। ਅਜਿਹੇ ਦੇ ਵਿੱਚ ਇਹ ਲੈਟਰ ਜਿਹੜੀ ਇਹ ਪਾਰਲੀਮੈਂਟ ਦੇ ਵਿੱਚ ਜਿਹੜੀ ਇੱਕ ਲਿਬਰਲ ਪਾਰਟੀ ਦੀ ਤਰਫ ਤੋਂ ਫੈਡਰਲ ਲਿਬਰਲ ਪਾਰਲੀਮੈਂਟ ਦੇ ਵਿੱਚ ਜਿਹੜੀ ਇੱਕ ਇਨਕੁਆਇਰੀ ਸ਼ੁਰੂ ਕੀਤੀ ਗਈ ਸੀ, ਇੱਕ ਪ੍ਰਸਤਾਵ ਲਿਆਂਦਾ ਗਿਆ ਸੀ ਕਿ ਇਹ ਦੇਖਿਆ ਜਾਵੇ ਕਿ ਆਸਟ੍ਰੇਲੀਆ ਦੀ ਟਬੈਕੋ ਇੰਡਸਟਰੀ ਦੇ ਉੱਤੇ ਕਿਵੇਂ ਅਸਰ ਪੈ ਰਹੇ ਨੇ ਜਦੋਂ ਨਕਲੀ ਸਿਗਰਟਾਂ ਬਾਜ਼ਾਰ 'ਚ ਆ ਰਹੀਆਂ। ਤਾਂ ਹੁਣ ਇਹ ਆਸਟ੍ਰੇਲੀਆ ਦੀਆਂ ਸੰਸਥਾਵਾਂ ਨੇ ਨਕਲੀ ਸਿਗਰਟਾਂ ਦੇ ਉਲਟ ਜਿਹੜਾ ਇੱਕ ਪ੍ਰਚਾਰ ਵੀ ਕਰਨਾ, ਪ੍ਰਚਾਰ ਕਾਹਨੂੰ ਬਲਕਿ ਇਹ ਕਹੀਏ ਕਿ ਇੱਕ ਪੱਖ ਰੱਖਿਆ ਜੋ ਕਿ ਕਾਫੀ ਹੱਦ ਤੱਕ ਵਾਜਬ ਵੀ ਹੈ ਕਿ ਇੱਕ ਤਾਂ ਲੀਗਲਾਈਜ਼ਡ ਤਰੀਕੇ ਦੇ ਨਾਲ, ਕਾਨੂੰਨ ਤਰੀਕੇ ਦੇ ਨਾਲ ਜਿਹੜੀਆਂ ਸਿਗਰਟਾਂ ਆਸਟ੍ਰੇਲੀਆ 'ਚ ਵਿਕਦੀਆਂ ਨੇ, ਖੈਰ ਹੈ ਤਾਂ ਉਹ ਵੀ ਤੰਬਾਕੂ, ਪਰ ਜਿਹੜੀਆਂ ਨਕਲੀ ਸਿਗਰਟਾਂ ਨੇ ਇਹ ਬੇਹੱਦ ਖਤਰਨਾਕ ਤੰਬਾਕੂ ਹੈ ਜੋ ਕਿ ਆਸਟ੍ਰੇਲੀਅਨ ਲੋਕਾਂ ਦੀ ਸਿਹਤ ਦੇ ਉੱਤੇ ਮਾੜਾ ਅਸਰ ਪਾ ਰਿਹਾ। ਸਿਰਫ ਸਸਤੇ ਦੇ ਚੱਕਰ ਦੇ ਵਿੱਚ ਬੜੇ ਸਾਰੇ ਲੋਕ ਇਲੀਸਿਟ ਟਬੈਕੋ ਜਿਹੜਾ ਉਸ ਨੂੰ ਖਰੀਦ ਰਹੇ ਨੇ। ਅਜਿਹੇ ਦੇ ਵਿੱਚ ਜਿਹੜਾ ਇਸ ਦਾ ਕੰਟਰੋਲ ਕੀਤਾ ਜਾਣਾ ਸਰਕਾਰ ਦੇ ਲਈ ਬੇਹੱਦ ਜ਼ਰੂਰੀ ਹੈ। ਤੰਬਾਕੂ ਤੋਂ ਗੱਲ ਸ਼ਰਾਬ ਦੀ, ਵਿਕਟੋਰੀਆ ਦੇ ਵਿੱਚ ਸੋਬਰਿੰਗ ਅਪ ਸੈਂਟਰਸ ਖੋਲ੍ਹੇ ਗਏ ਸੀਗੇ ਪਿਛਲੇ ਕੁਝ ਸਾਲਾਂ ਦੇ ਦਰਮਿਆਨ। ਜੇਕਰ ਤੁਹਾਨੂੰ ਨਹੀਂ ਪਤਾ, ਅਤੇ ਸ਼ਰਾਬ ਪੀਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਵਿਕਟੋਰੀਆ ਦੀਆਂ ਮੈਲਬਨ ਦੀਆਂ ਸੜਕਾਂ ਦੇ ਉੱਤੇ ਬੇਹੋਸ਼ ਪਿਆ ਤਾਂ ਉਹਨਾਂ ਨੂੰ ਚੱਕ ਕੇ ਇਹਨਾਂ ਸੋਬਰ ਅਪ ਸੈਂਟਰਸ ਦੇ ਵਿੱਚ ਲਿਆਂਦਾ ਜਾਂਦਾ, ਸੁਲਾਇਆ ਜਾਂਦਾ, ਉੱਥੇ ਲਿਟਾਇਆ ਜਾਂਦਾ, ਖਰਚਾ ਵੀ ਕੋਈ ਨਹੀਂ ਲਿਆ ਜਾਂਦਾ ਅਤੇ ਸਵੇਰ ਵੇਲੇ ਛੱਡ ਦਿੱਤਾ ਜਾਂਦਾ, ਬੰਨ ਕੇ ਨਹੀਂ ਰੱਖਿਆ ਜਾਂਦਾ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਇਹਨਾਂ ਨੂੰ ਸੋਬਰਿੰਗ ਅਪ ਸੈਂਟਰ ਇਸ ਕਰਕੇ ਕਿਹਾ ਜਾਂਦਾ ਕਿ ਜਦੋਂ ਤੱਕ ਤੁਹਾਡਾ ਨਸ਼ਾ ਨਾ ਉਤਰ ਜਾਵੇ। ਹੁਣ ਅਜਿਹੇ ਦੇ ਵਿੱਚ ਇੱਕ ਸੋਬਰਿੰਗ ਅਪ ਸੈਂਟਰ ਅਗਲੇ ਸਾਲ ਬੰਦ ਹੋ ਰਿਹਾ। ਵਜ੍ਹਾ ਕੀ? ਕਿ ਇੰਨੇ ਸ਼ਰਾਬੀ ਬੰਦੇ ਉੱਥੇ ਫੜ ਕੇ ਨਹੀਂ ਲਿਆਉਂਦੇ ਗਏ ਜਿੰਨਾ ਇਸ ਦਾ ਖਰਚਾ ਪੈ ਗਿਆ। 4 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ, ਚਲਾਉਣ ਤੋਂ ਬਾਅਦ ਹੁਣ ਡਿਪਾਰਟਮੈਂਟ ਆਫ ਹੈਲਥ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਲਿੰਗਵੁੱਡ ਦੇ ਸੋਬਰਿੰਗ ਅਪ ਸੈਂਟਰ, ਜਿਸ ਦੇ ਵਿੱਚ 20 ਵਿਅਕਤੀਆਂ ਦੇ ਲਿਟਾਉਣ ਦੀ ਇੱਕ ਵਿਵਸਥਾ ਕੀਤੀ ਹੋਈ ਸੀ, ਇਸ ਨੂੰ ਹੁਣ 4 ਸਾਲ ਬਾਅਦ ਖਤਮ ਕਰ ਦਿੱਤਾ ਜਾਵੇ। ਹਾਲਾਂਕਿ ਨਵੰਬਰ 2023 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਅਤੇ ਅਗਲੇ ਸਾਲ ਇਹਨੂੰ ਬੰਦ ਕਰ ਦਿੱਤਾ ਜਾਣਾ। ਔਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਬਾਕੀ ਦੇ ਜਿਹੜੇ ਸੈਂਟਰ ਨੇ ਉਹ ਬੰਦ ਹੋਣਗੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੁਤਾਬਕ ਕਿ ਆਊਟਰੀਚ ਵਰਕਰ ਜਿਹੜੇ ਨੇ ਉਹ ਲੋਕਾਂ ਨੂੰ ਸਪੋਰਟ ਕਰਦੇ ਰਹਿਣਗੇ। ਪਬਲਿਕਲੀ ਜਿਹੜੇ ਪੀ ਕੇ ਟੁੱਲ ਹੋ ਕੇ ਸੜਕਾਂ ਦੇ ਉੱਤੇ ਡਿੱਗਦੇ ਢਹਿੰਦੇ ਨੇ। ਡਿਪਾਰਟਮੈਂਟ ਨੇ ਹਾਲਾਂਕਿ ਇਸ ਦਾ ਤੁਰੰਤ ਸਪਸ਼ਟੀਕਰਨ ਨਹੀਂ ਦਿੱਤਾ ਹੈ ਕਿ ਇਸ ਦੀ ਆਖਿਰਕਾਰ ਕੀ ਵਜ੍ਹਾ ਹੋ ਸਕਦੀ ਹੈ। ਖਰਚਾ ਵੀ ਹੋ ਸਕਦਾ, ਪਰ ਇਹ ਵੀ ਨਹੀਂ ਦੱਸਿਆ ਹੈ ਕਿ ਕੀ ਹੋਰ ਨਵੇਂ ਸੋਬਰਿੰਗ ਅਪ ਸੈਂਟਰ ਖਰਚੇ ਜਾ ਰਹੇ ਨੇ। ਦੱਸ ਦਈਏ ਕਿ ਇਸ ਮਹੀਨੇ ਜਿਹੜਾ ਵਿਕਟੋਰੀਆ ਦਾ ਬਜਟ ਪੇਸ਼ ਕੀਤਾ ਗਿਆ ਸੀ ਜੂਨ 2027 ਤੱਕ ਦੇ ਲਈ, ਉਸ ਦੇ ਵਿੱਚ ਦੱਸਿਆ ਗਿਆ ਸੀ ਕਿ 28 ਮਿਲੀਅਨ ਡਾਲਰ ਦੇ ਆਸ ਪਾਸ ਖਰਚੇ ਜਾਣਗੇ ਐਬਰੀਜਨਲ ਲੋਕ, ਖਾਸ ਤੌਰ ਦੇ ਉੱਤੇ ਸੈਂਟ ਕਿਲਡਾ ਜਾਂ ਰੀਜਨਲ ਇਲਾਕੇ ਜਿਵੇਂ ਸ਼ੈਪਰਟਨ ਵਰਗੇ ਨੇ, ਉਹਨਾਂ ਥਾਵਾਂ ਦੇ ਵਿੱਚ ਸੋਬਰਿੰਗ ਅਪ ਸੈਂਟਰਸ ਨੂੰ ਚਲਾਉਣ ਦੇ ਲਈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਓਪਟਸ ਦੀ ਤਰਫ ਤੋਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ। ਦੇਸ਼ ਦੀ ਦੂਜੀ ਟੈਲੀਕੋਮ, ਵੱਡੀ ਟੈਲੀਕੋਮ ਕੰਪਨੀ ਦੀ ਤਰਫ ਤੋਂ ਵੀ ਹੁਣ $5 ਤੱਕ ਦਾ ਇਜ਼ਾਫਾ ਆਪਣੇ ਪੋਸਟਪੇਡ ਮੰਥਲੀ ਬਿੱਲਸ ਦੇ ਉੱਤੇ ਕੀਤਾ ਗਿਆ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਟੈਲਸਟਰਾ ਅਤੇ ਇਸ ਮਈ ਮਹੀਨੇ ਦੀ ਸ਼ੁਰੂਆਤ 'ਚ ਵੋਡਾਫੋਨ ਨੇ ਵੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਓਪਟਸ ਅਤੇ ਟੈਲਸਟਰਾ ਨੇ ਤਾਂ ਪਿਛਲੇ 12 ਮਹੀਨਿਆਂ ਦੇ ਵਿੱਚ 2 ਵਾਰ ਕੀਮਤਾਂ ਵਧਾਈਆਂ ਨੇ। ਓਪਟਸ ਦੇ ਗ੍ਰਾਹਕਾਂ ਦੇ ਉੱਤੇ ਇਸ ਦਾ ਬੋਝ ਵਧੇਗਾ। ਹਾਲਾਂਕਿ ਓਪਟਸ ਦਾ ਨੈੱਟਵਰਕ ਯੂਜ਼ ਕਰਨ ਵਾਲੇ ਜਿਹੜੇ ਛੋਟੇ ਪ੍ਰੋਵਾਈਡਰ ਨੇ ਉਹਨਾਂ ਦੀ ਤਰਫ ਤੋਂ ਵੀ ਕੀਮਤਾਂ ਵਧਾਈਆਂ ਜਾਣਗੀਆਂ ਜਾਂ ਨਹੀਂ, ਇਸ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਕੈਂਸਟਰਾ ਨਾਂ ਦੀ ਇੱਕ ਕੰਪੈਰੀਜ਼ਨ ਵੈਬਸਾਈਟ ਦੇ ਮੁਤਾਬਕ 450 ਡਾਲਰ ਦਾ ਸਾਲਾਨਾ ਬੋਝ ਆਪਟਸ ਦੇ ਗ੍ਰਾਹਕਾਂ ਦੇ ਉੱਤੇ ਪਏਗਾ ਜੇਕਰ ਉਹ ਬੇਸਿਕ ਪਲਾਨ ਦੇ ਵਿੱਚ ਜਾਂਦੇ ਨੇ। ਵੋਡਾਫੋਨ ਦਾ $53 ਮਹੀਨੇ ਦਾ, ਆਪਟਸ ਦਾ $60 ਮਹੀਨੇ ਦਾ ਅਤੇ ਟੈਲਸਟਰਾ ਦਾ $70 ਮਹੀਨੇ ਦਾ ਖਰਚ ਜਿਹੜਾ ਉਹ ਵਧਿਆ ਦੱਸਿਆ ਗਿਆ। ਆਈ ਪੀ ਐੱਲ ਦੇ ਨਾਲ ਜੁੜੀਆਂ ਖਬਰਾਂ, ਵੈਸੇ ਤਾਂ ਕੱਲ੍ਹ ਦੇ ਦਿਨ ਰਾਇਲ ਚੈਲੇਂਜਰ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਦੇ ਦਰਮਿਆਨ ਜਿਹੜਾ ਮੁਕਾਬਲਾ ਹੋਇਆ, ਪੰਜਾਬ ਦੀ ਟੀਮ ਨੇ ਹਾਰਿਆ ਇੱਕ ਵਾਰ ਫਿਰ ਤੋਂ। ਔਰ ਆਈ ਪੀ ਐੱਲ ਦੇ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਜਿੱਥੇ ਪਲੇਅ ਆਫ ਦੇ ਵੱਲ ਵੱਧ ਗਈ ਹੈ, ਪਹਿਲੇ ਨੰਬਰ ਦੀ ਟੀਮ ਹੈ, ਪੰਜਾਬ ਦੇ ਲਈ ਮੁਕਾਬਲਾ ਹੋਰ ਸਖਤ ਹੁੰਦਾ ਜਾ ਰਿਹਾ। ਅੱਜ ਚੇਨਈ ਅਤੇ ਹੈਦਰਾਬਾਦ ਦੇ ਦਰਮਿਆਨ ਮੁਕਾਬਲਾ, ਇਸ ਤੋਂ ਪਹਿਲਾਂ ਇੱਕ ਮੈਚ ਦਿੱਲੀ ਕੈਪੀਟਲ ਅਤੇ ਰਾਜਸਥਾਨ ਰਾਇਲਸ ਦੇ ਦਰਮਿਆਨ ਵੀ ਹੋਇਆ ਸੀ। ਰਾਜਸਥਾਨ ਨੇ 193 ਦੌੜਾਂ ਦਾ ਸਕੋਰ ਖੜਾ ਕੀਤਾ ਸੀ, ਜਿਸ ਦੇ ਵਿੱਚ ਵੈਭਵ ਸੂਰਿਆਵੰਸ਼ੀ ਦੀਆਂ ਇੱਕ ਵਾਰ ਫਿਰ ਤੋਂ ਬੱਲਾ ਚੱਲਦਿਆਂ ਹੋਇਆਂ 46 ਦੌੜਾਂ ਆਈਆਂ, ਧਰੁਵ ਜਰੇਲ ਦੀਆਂ 53, ਰਿਆਨ ਪਰਾਗ ਜਿਹੜੇ ਕਪਤਾਨ ਨੇ ਉਹਨਾਂ ਦੀਆਂ 51 ਦੌੜਾਂ ਆਈਆਂ। ਪਰ 194 ਦੌੜਾਂ ਦਾ ਟੀਚਾ ਜਿਹੜਾ ਉਹ ਦਿੱਲੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਹਾਸਲ ਕੀਤਾ। 19.2 ਓਵਰ 197 ਦੌੜਾਂ ਬਣਾ ਲਈਆਂ, 5 ਵਿਕਟਾਂ ਗੁਆ ਕੇ। ਖਾਸ ਗੱਲ ਰਹੀ ਕੇ ਐੱਲ ਰਾਹੁਲ ਦੀਆਂ 56, ਅਭਿਸ਼ੇਕ ਪੌਰੇਲ ਦੀਆਂ 51, ਜਿਨ੍ਹਾਂ ਨੇ ਕਿ ਸ਼ੁਰੂਆਤ ਦੇ ਵਿੱਚ ਇੱਕ ਮਜ਼ਬੂਤ ਜਿਹੜੀ ਓਪਨਿੰਗ ਖੜੀ ਕਰ ਦਿੱਤੀ ਸੀ। ਇਸ ਤੋਂ ਇਲਾਵਾ ਅਕਸ਼ਰ ਪਟੇਲ ਜਿਹੜੇ ਕਪਤਾਨ ਸੀ ਉਹਨਾਂ ਨੇ ਨਾਬਾਦ ਰਹਿੰਦੇ ਹੋਇਆਂ 34 ਦੌੜਾਂ ਬਣਾਈਆਂ। ਅਖੀਰ ਦੇ ਵਿੱਚ 2 ਛੱਕੇ ਅਤੇ 1 ਚੌਕਾ ਲਗਾ ਕੇ ਆਸ਼ੂਤੋਸ਼ ਸ਼ਰਮਾ ਨੇ 5 ਗੇਂਦਾਂ 'ਚ 18 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਵੱਲ ਲੈ ਗਏ। ਦੱਸ ਦਈਏ ਕਿ ਆਈ ਪੀ ਐੱਲ ਦੇ ਸਾਲ 2026 ਦੇ ਇਸ ਵਕਤ ਜਿਹੜਾ ਐਡੀਸ਼ਨ ਚੱਲ ਰਿਹਾ, ਉਸ ਦੇ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਪਹਿਲੇ ਨੰਬਰ ਦੇ ਉੱਤੇ ਟੀਮ ਹੈ, ਜਿਨ੍ਹਾਂ ਨੇ 13 ਚੋਂ 9 ਮੈਚ ਜਿੱਤੇ ਨੇ। ਗੁਜਰਾਤ ਨੇ 13 ਚੋਂ 8 ਮੈਚ ਜਿੱਤੇ ਨੇ। ਸਨਰਾਈਜ਼ਰ ਹੈਦਰਾਬਾਦ ਨੇ 12 ਚੋਂ 7 ਮੈਚ ਜਿੱਤੇ ਨੇ, ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਨੰਬਰ ਦੇ ਉੱਤੇ ਨੇ। ਪੰਜਾਬ ਨੇ ਪਿਛਲੇ ਲਗਾਤਾਰ 6 ਮੈਚ ਹਾਰੇ ਨੇ, 6 ਹੀ ਜਿੱਤੇ ਨੇ, ਇੱਕ ਰੱਦ ਹੋ ਗਿਆ ਸੀ, ਇਸ ਕਰਕੇ ਇਹ 4 ਨੰਬਰ 'ਤੇ ਟੀਮ ਹੈ। ਪਰ ਚੇਨਈ ਸੁਪਰ ਕਿੰਗ ਦਾ ਅੱਜ ਮੁਕਾਬਲਾ, ਚੇਨਈ ਇਸ ਵਕਤ 12 ਅੰਕਾਂ ਦੇ ਨਾਲ ਅਤੇ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਪੰਜਾਬ ਤੋਂ ਕੋਈ ਬਹੁਤਾ ਪਿੱਛੇ ਨਹੀਂ ਹੈ। ਠੀਕ ਉਸੇ ਤਰੀਕੇ ਦੇ ਨਾਲ ਚੇਨਈ ਦੇ ਬਰਾਬਰ ਬਿਲਕੁਲ ਰਾਜਸਥਾਨ ਰਾਇਲਸ ਸੇਮ ਨੈੱਟ ਰਨ ਰੇਟ ਦੇ ਨਾਲ ਅਤੇ 6 ਮੈਚ ਜਿੱਤ ਕੇ 6 ਮੈਚ ਹਾਰ ਕੇ 12 ਅੰਕਾਂ ਦੇ ਨਾਲ 6ਵੇਂ ਨੰਬਰ ਦੇ ਉੱਤੇ ਆ। ਅਜੇ ਇਹਦੇ ਵਿੱਚ ਚੇਨਈ ਅਤੇ ਰਾਜਸਥਾਨ ਦੇ ਲਈ ਮੌਕਾ ਹੋਏਗਾ ਆਪਣੇ ਅਗਲੇ ਮੈਚਾਂ ਦੇ ਵਿੱਚ ਜਿੱਤ ਦਰਜ ਕਰਨੀ। ਚੇਨਈ ਦੇ ਅਗਲੇ ਮੈਚ ਹੈਦਰਾਬਾਦ ਅਤੇ ਗੁਜਰਾਤ ਦੇ ਨਾਲ ਨੇ, ਰਾਜਸਥਾਨ ਦੇ ਅਗਲੇ ਮੈਚ ਲਖਨਊ ਅਤੇ ਮੁੰਬਈ ਦੇ ਨਾਲ ਨੇ। ਦੱਸ ਦਈਏ ਕਿ ਲਖਨਊ ਅਤੇ ਮੁੰਬਈ ਦੋਵੇਂ ਇਸ ਵਕਤ ਆਈ ਪੀ ਐੱਲ ਦੀਆਂ ਬੋਟਮ 2 ਟੀਮਾਂ ਨੇ। ਮੁੰਬਈ ਇਸ ਵਕਤ 9ਵੇਂ ਨੰਬਰ 'ਤੇ, 12 ਚੋਂ 4 ਹੀ ਮੈਚ ਜਿੱਤ ਸਕੀ ਹੈ। ਲਖਨਊ 12 ਚੋਂ 4 ਮੈਚ ਜਿੱਤ ਕੇ ਇਹ ਵੀ 8 ਅੰਕਾਂ ਦੇ ਨਾਲ 10ਵੇਂ ਨੰਬਰ ਦੇ ਉੱਤੇ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ।
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
3: ਸਕੂਲ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ, ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
4: ਅਰੇ ਬੋਲੋ ਪੱਪੂ ਦੇ ਪਾਪਾ।
2: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
8: ਸੂਰਜ ਦੇਵਤਾ
7: ਕੀ ਮਤਲਬ?
8: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
7: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480-46-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
9: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
10: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
11: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਨਦੀ ਵੱਲ ਨੂੰ ਭੱਜਿਆ ਜਾਵੇ, ਕਾਲੀ ਕਾਲੀ ਦੇ ਵਿੱਚ ਭੱਜੇ ਜਾਂਦੇ ਨੇ ਨਦੀ 'ਚ ਛਾਲ ਮਾਰਤੀ, ਜਿਹੜੀ ਥਾਂ 'ਤੇ ਛਾਲ ਮਾਰੀ ਪਾਣੀ ਵੀ ਬਹੁਤ ਡੂੰਘਾ। ਪਿੱਛੇ ਇੱਕ ਭਲਾ ਬੰਦਾ ਤੁਰਿਆ ਆਉਂਦਾ ਸੀ, ਕੰਢੇ 'ਤੇ ਖਲੋ ਕੇ ਵੇਖਣ ਲੱਗ ਪਿਆ। ਲੱਗ ਤਾਂ ਰਿਹਾ ਸੀ ਕਿ ਇਹਨੇ ਆਪਣੀ ਜਾਨ ਦੇਣ ਦੇ ਲਈ ਛਾਲ ਮਾਰੀ। ਕੁਛ ਪਲ ਇੰਤਜ਼ਾਰ ਕੀਤਾ, ਪਰ ਹੁਣ ਉਹ ਮਦਦ ਦੇ ਲਈ ਆਵਾਜ਼ਾਂ ਮਾਰਨ ਲੱਗਾ। ਉਹਦਾ ਹੱਥ ਦੱਸ ਰਿਹਾ, ਉਹਦਾ ਚਿਹਰਾ ਦੱਸ ਰਿਹਾ ਕਿ ਹੁਣ ਉਹਦਾ ਦਮ ਘੁੱਟ ਰਿਹਾ। ਇਸ ਭਲੇ ਬੰਦੇ ਨੇ ਛਾਲ ਮਾਰੀ, ਤੈਰਨਾ ਆਉਂਦਾ ਸੀ, ਕੱਢ ਕੇ ਬਾਹਰ ਕਿਨਾਰੇ 'ਤੇ ਲੈ ਆਇਆ, ਉਹਦੀ ਮਦਦ ਕੀਤੀ। ਥੋੜ੍ਹੀ ਦੇਰ ਬਾਅਦ ਥੋੜ੍ਹਾ ਜਿਹਾ ਪੈਰਾਂ ਸਿਰ ਹੋਇਆ ਅਤੇ ਪੁੱਛਿਆ, ਭਲਿਆ ਤੂੰ ਆਪਣੀ ਜਾਨ ਕਿਉਂ ਗਵਾਉਣ ਦੇ ਉੱਤੇ ਤੁਲਿਆ? ਕੁਛ ਦੇਰ ਦੇ ਲਈ ਚੁੱਪ ਰਹਿਣ ਤੋਂ ਬਾਅਦ ਕਹਿੰਦਾ, ਵੈਸੇ ਤੁਹਾਨੂੰ ਮੈਨੂੰ ਬਚਾਉਣਾ ਨਹੀਂ ਸੀ ਚਾਹੀਦਾ। ਅਤੇ ਉਸ ਬੰਦੇ ਨੇ ਹੱਸ ਕੇ ਕਿਹਾ, ਮੈਂ ਨਹੀਂ ਸੀ ਬਚਾ ਰਿਹਾ, ਮੈਂ ਉਨੀ ਦੇਰ ਤੱਕ ਤੈਨੂੰ ਨਹੀਂ ਬਚਾਇਆ ਜਿੰਨੀ ਦੇਰ ਤੱਕ ਤੂੰ ਮੈਨੂੰ ਮਦਦ ਦੇ ਲਈ ਪੁਕਾਰਿਆ ਨਹੀਂ। ਤੂੰ ਪੁਕਾਰਿਆ ਅਤੇ ਮੈਂ ਨਾ ਜਾਂਦਾ, ਫਿਰ ਇਹ ਮੇਰੇ ਧਰਮ ਦੇ ਖਿਲਾਫ ਸੀ। ਮੇਰਾ ਇਨਸਾਨੀਅਤ ਦਾ ਧਰਮ ਇਹ ਕਹਿੰਦਾ ਸੀ, ਕੋਈ ਮਦਦ ਕਰ ਰਿਹਾ, ਮਦਦ ਦੇ ਲਈ ਪੁਕਾਰ ਰਿਹਾ ਤਾਂ ਮੈਂ ਮਦਦ ਜ਼ਰੂਰ ਕਰਾਂ। ਵੈਸੇ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ, ਕਿਉਂ ਮਰ ਰਿਹਾ ਸੀ, ਕਿਉਂ ਜ਼ਿੰਦਗੀ ਗਵਾਉਣੀ ਚਾਹੁੰਦਾ, ਇਸ ਜ਼ਿੰਦਗੀ ਦੇ ਵਿੱਚ ਰੱਖਿਆ ਕੀ ਆ? ਕਹਿਣ ਲੱਗਾ, ਘਰ ਦੇ ਵਿੱਚ ਬਹੁਤ ਝਗੜਾ ਰਹਿੰਦਾ, ਇਹ ਅੱਜ ਤੋਂ ਨਹੀਂ ਆ, ਪਿਛਲੇ 2 ਸਾਲਾਂ ਤੋਂ ਮੈਂ ਇਹੋ ਕੁਛ ਘਰ ਦੇ ਵਿੱਚ ਵੇਂਹਦਾ ਆਇਆ, ਬਾਹਰੋਂ ਮੈਂ ਕਮਾਈ ਕਰਕੇ ਜਾਂਦਾ, ਘਰ ਪਹੁੰਚਦਿਆਂ ਹੀ ਕਦੇ ਵਹੁਟੀ ਦਾ ਮੂੰਹ ਬਣਿਆ ਹੁੰਦਾ, ਕਦੀ ਮਾਂ ਦਾ, ਜੇ ਸਿਰਫ ਇੱਕ ਕੋਈ ਹੱਸ ਕੇ ਬੁਲਾਉਂਦਾ ਤਾਂ ਉਹ ਮੇਰੇ ਬੱਚੇ। ਮੈਨੂੰ ਇੱਦਾਂ ਲੱਗਦਾ ਕਿ ਮੇਰੀ ਉਸ ਘਰ ਦੇ ਵਿੱਚ ਕੋਈ ਇੱਜ਼ਤ ਹੀ ਨਹੀਂ। ਵਹੁਟੀ ਕਹਿੰਦੀ, ਮਾਂ ਦੇ ਨਾਲ ਨਾ ਬੋਲ, ਮਾਂ ਕਹਿੰਦੀ ਆ ਵਹੁਟੀ ਕਲਹਿਣੀ ਆ, ਵਹੁਟੀ ਕਹਿੰਦੀ ਆ ਮਾਂ ਦੇ ਨਾਲੋਂ ਅੱਡ ਰਹਿ ਲਈਏ, ਮਾਂ ਕਹਿੰਦੀ ਇਹਨੂੰ ਤਲਾਕ ਦੇ ਦੇ। ਦੋਵੇਂ ਆਪਸ ਵਿੱਚ ਦਿਨ ਰਾਤ ਇੰਨਾ ਕੁ ਜ਼ਿਆਦਾ ਝਗੜਦੀਆਂ ਕਿ ਮੈਂ ਦੋਵਾਂ ਦੇ ਵਿੱਚ ਪਿਸ ਕੇ ਰਹਿ ਗਿਆ। ਬੜੀ ਵਾਰੀ ਮੈਂ ਕਹਿ ਚੁੱਕਾ ਕਿ ਮੈਂ ਇਸ ਕੰਮ ਦੇ ਨਾਲੋਂ ਆਪਣੀ ਜਾਨ ਹੀ ਦੇ ਦੇਣੀ। ਪਹਿਲਾਂ ਤਾਂ ਥੋੜ੍ਹਾ ਜਿਹਾ ਉਹ ਇਸ ਚੀਜ਼ ਤੋਂ ਝਕਦੀਆਂ ਸੀ, ਥੋੜ੍ਹਾ ਜਿਹਾ ਮੱਠੀਆਂ ਪੈ ਜਾਂਦੀਆਂ ਸੀ, ਪਰ ਹੁਣ ਤਾਂ ਇਸ ਗੱਲ ਦੇ ਉੱਤੇ ਵੀ ਨਹੀਂ ਉਹ ਝਕਦੀਆਂ, ਹੁਣ ਤਾਂ ਸਾਫ਼ ਕਹਿ ਦਿੰਦੀਆਂ, ਬੜੇ ਚਿਰ ਦਾ ਤੂੰ ਇੱਦਾਂ ਹੀ ਕਹਿੰਦਾ, ਮਰਨਾ ਕੋਈ ਸੌਖਾ ਨਹੀਂ ਹੁੰਦਾ। ਵਹੁਟੀ ਨੇ ਤੇ ਇੱਥੋਂ ਤੱਕ ਕਹਿਤਾ, ਅਗਲੀ ਵਾਰੀ ਆ ਧਮਕੀਆਂ ਨਾ ਦਈ, ਮਰਨਾ ਹੋਊਗਾ ਤਾਂ ਜਾ ਕੇ ਮਰ ਜਾਈ, ਮੈਂ ਤਾਂ ਆਲਰੇਡੀ ਮਰਿਆਂ ਵਰਗੀ ਜ਼ਿੰਦਗੀ ਬਤੀਤ ਕਰ ਰਹੀ। ਇੱਕ ਵਾਰੀ ਸੁਣ, ਦੋ ਵਾਰੀ, ਆਖਿਰਕਾਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿੱਦਾਂ ਕੋਈ ਰਵੇ? ਮੇਰਾ ਸੱਚੀ ਜੀਣ ਨੂੰ ਜੀ ਨਹੀਂ ਕਰਦਾ। ਉੱਠ ਕੇ ਫਿਰ ਨਦੀ ਵੱਲ ਨੂੰ ਭੱਜਾ। ਭਲੇ ਬੰਦੇ ਨੇ ਫਿਰ ਪਿੱਛੋਂ ਫੜ ਕੇ ਰੋਕਿਆ, ਵੇਖਿਆ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਇਹ ਵਾਰ ਵਾਰ ਨਹੀਂ ਮਿਲਦੀ ਜ਼ਿੰਦਗੀ, ਅਤੇ ਜ਼ਿੰਦਗੀ ਦੇ ਵਿੱਚ ਝੰਬੇਲੇ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਭਲਾ ਤੁਸੀਂ ਮੈਨੂੰ ਦੱਸੋ, ਸਾਰੇ ਘਰਾਂ ਦੇ ਵਿੱਚ ਇੱਦਾਂ ਲੜਾਈ ਝਗੜਾ ਚੱਲਦਾ ਰਹਿੰਦਾ? ਹਾਂ, ਥੋੜ੍ਹਾ ਬਹੁਤ ਤਾਂ ਸਾਰਿਆਂ ਦੇ ਵਿੱਚ ਹੀ ਚੱਲਦਾ ਰਹਿੰਦਾ, ਥੋੜ੍ਹੇ ਬਹੁਤ ਦੀ ਕੋਈ ਗੱਲ ਨਹੀਂ, ਤੁਸੀਂ ਮੇਰੇ ਘਰ ਜਾਓ ਨਾ ਅਤੇ ਤੁਹਾਨੂੰ ਪਤਾ ਲੱਗ ਜੇ। ਮੈਨੂੰ ਲੱਗਦਾ ਮਰਨ ਤੋਂ ਬਾਅਦ ਭਾਵੇਂ ਮੈਂ ਨਰਕਾਂ 'ਚ ਜਾਵਾਂ, ਪਰ ਉਹ ਨਰਕ ਵੀ ਇੰਨੇ ਭੈੜੇ ਨਹੀਂ ਹੋਣੇ ਜਿੰਨੇ ਸਾਡੇ ਘਰ ਦੇ ਹਾਲਾਤ ਨੇ। ਰਾਤ ਦਿਨ ਚੀਕ ਝਿਆੜਾ, ਕਿਸੇ ਵੀ ਪਲ ਚੈਨ ਨਹੀਂ। ਮੈਂ ਤਾਂ ਜਿੰਦੇ ਜੀ ਨਰਕ ਭੋਗ ਰਿਹਾ, ਪਰ ਫਿਰ ਵੀ ਮੈਂ ਤਾਂ ਇਹੋ ਹੀ ਕਹੂੰਗਾ ਕਿ ਮਰ ਕੇ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਜਿਉਂਦੇ ਜੀ ਤੂੰ ਬਹੁਤ ਕੁਛ ਕਰ ਸਕਦਾ, ਮਰਨ ਤੋਂ ਬਾਅਦ ਕੀ ਕਰੇਗਾ। ਸ਼੍ਰੀਮਾਨ ਜੀ ਜਦੋਂ ਮੈਂ ਮਰ ਹੀ ਗਿਆ, ਮੈਨੂੰ ਕੀ ਮਗਰੋਂ ਜੋ ਇਹ ਮਰਜ਼ੀ ਕਰਨ, ਮੈਨੂੰ ਕੀ ਲੈਣਾ ਦੇਣਾ। ਜਿਨ੍ਹਾਂ ਨੇ ਜਿਉਂਦੇ ਜੀ ਮੈਨੂੰ ਕੋਈ ਚੈਨ ਨਹੀਂ ਦਿੱਤਾ, ਸੁੱਖ ਦਾ ਸਾਹ ਨਹੀਂ ਲੈਣ ਦਿੱਤਾ, ਕਦੀ ਕਦਰ ਨਹੀਂ ਪਾਈ ਕਿ ਮੈਂ ਸਾਰਾ ਟੱਬਰ ਚਲਾਉਣਾ ਘਰੋਂ, ਸਵੇਰ ਦਾ ਨਿਕਲਦਾ ਰਾਤ ਨੂੰ ਆਉਣਾ, ਕਮਾਈ ਕਰਕੇ ਲੈ ਕੇ ਆਉਣਾ, ਬੱਚੇ ਪਾਲ ਰਿਹਾ, ਵਹੁਟੀ ਪਾਲ ਰਿਹਾ, ਆਪਣੇ ਮਾਂ ਪਿਓ ਨੂੰ ਪਾਲਿਆ, ਹੋਰ ਦੱਸੋ ਮੈਂ ਕੀ ਕਰਾਂ। ਪਰ ਇਸ ਸਾਰੇ ਕੁਛ ਦੇ ਲਈ ਕਿਸੇ ਨੂੰ ਵੀ ਕੋਈ ਕਦਰ ਨਹੀਂ, ਕਿਸੇ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਮੈਂ ਬਾਹਰੋਂ ਕਿੰਨਾ ਔਖਾ ਆਇਆ, ਕਿਹਦੇ ਨਾਲ ਲੜ ਕੇ ਆਇਆ, ਕਿੱਥੋਂ ਕਿੱਦਾਂ ਕਮਾਈ ਕਰਕੇ ਲੈ ਕੇ ਆਇਆ, ਅੱਜ ਕਮਾਈ ਹੋਈ ਵੀ ਹੈ ਜਾਂ ਨਹੀਂ ਹੋਈ। ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਸਿਰਫ ਇੱਕ ਦੂਸਰੇ ਨਾਲ ਲੜਨ ਤੋਂ ਵਿਹਲ ਨਹੀਂ। ਆਖਿਰਕਾਰ ਮੈਨੂੰ ਵੀ ਕਦੀ ਆਸਰਾ ਚਾਹੀਦਾ ਹੁੰਦਾ, ਮੈਨੂੰ ਵੀ ਕੋਈ ਪਿਆਰ ਦੇ ਦੋ ਬੋਲ ਚਾਹੀਦੇ ਹੁੰਦੇ ਆ। ਪਰ ਫਿਰ ਵੀ ਮੈਂ ਤਾਂ ਤੈਨੂੰ ਇਹੋ ਹੀ ਕਹੂੰਗਾ ਕਿ ਜਿਉਂਦੇ ਜੀ ਤੂੰ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਸਕਦਾ, ਮਰਨ ਤੋਂ ਬਾਅਦ ਨਹੀਂ। ਅਤੇ ਇੰਨੀ ਦੇਰ ਨੂੰ ਥੋੜ੍ਹਾ ਜਿਹਾ ਰੌਲਾ ਰੱਪਾ ਜਿਹਾ ਦੂਰੋਂ ਸੁਣਦਾ ਨਜ਼ਰ ਆਇਆ, ਉੱਠ ਕੇ ਵੇਖਿਆ ਤਾਂ ਉਹ ਭਲਾ ਪੁਰਸ਼ ਕਹਿਣ ਲੱਗਾ, ਕਾਫੀ ਲੋਕ ਨਦੀ ਵੱਲ ਨੂੰ ਤੁਰੇ ਆਉਂਦੇ ਨੇ, ਮੈਨੂੰ ਲੱਗਦਾ ਤੇਰੇ ਘਰਦਿਆਂ ਨੂੰ ਪਤਾ ਲੱਗ ਗਿਆ। ਇੰਨੀ ਦੇਰ ਨੂੰ ਉਹ ਹੋਰ ਲਾਗੇ ਆ ਗਏ, ਇੱਕ ਬੰਦਾ ਅੱਗੇ ਭੱਜਾ ਆਉਂਦਾ, ਮੈਂ ਇੱਧਰ ਨੂੰ ਆਉਂਦਾ ਵੇਖਿਆ ਸੀ, ਉਹ ਨਦੀ ਵੱਲ ਨੂੰ ਗਿਆ। ਇੱਕ ਨੇ ਕਿਹਾ ਹਾਂ ਮੈਂ ਵੇਖਿਆ ਸੀ ਉਹਨੂੰ ਛਾਲ ਮਾਰਦਿਆਂ, ਪਤਾ ਨਹੀਂ ਵੇਖਿਆ ਵੀ ਜਾਂ ਨਹੀਂ। ਨਦੀ ਦੇ ਕਿਨਾਰੇ ਪਹੁੰਚ ਕੇ ਵੇਖਦੇ ਨੇ ਉਹਦੀ ਜੁੱਤੀ ਪਈ ਹੈ, ਸਮਝ ਗਏ ਕਿ ਉਹ ਨਦੀ ਵਿੱਚ ਛਾਲ ਮਾਰ ਕੇ ਮਰ ਗਿਆ। ਸਾਰਾ ਟੱਬਰ ਚੀਕ ਝਾੜਾ ਪਾਉਣ ਲੱਗਾ, ਰੋਣ ਧੋਣ ਲੱਗਾ, ਬੁਰੇ ਹਾਲ ਨੇ ਮਾਂ ਰੋਂਦੀ ਵੇਖੀ ਨਹੀਂ ਜਾਂਦੀ, ਵਹੁਟੀ ਉਹਦੇ ਤੋਂ ਅੱਗੇ ਹੋ ਕੇ ਰੋਂਦੀ ਹੈ, ਬੱਚਿਆਂ ਦਾ ਬੁਰਾ ਹਾਲ ਹੈ, ਬੱਚੇ ਰੋਂਦੇ ਵੇਖੇ ਨਹੀਂ ਗਏ। ਅਤੇ ਉੱਠ ਕੇ ਭੱਜਣ ਲੱਗਾ, ਮੈਂ ਉਹਨਾਂ ਨੂੰ ਦੱਸਦਾ ਕਿ ਮੈਂ ਮਰਿਆ ਨਹੀਂ। ਅਤੇ ਭਲੇ ਬੰਦੇ ਨੇ ਬਾਹੋਂ ਫੜ ਲਿਆ, ਥੋੜ੍ਹੇ ਦੇਰ ਰੋਕਦੇ ਸਹੀ, ਵੇਖਦੇ ਸਹੀ, ਅਤੇ ਨਾਲੇ ਤੂੰ ਹੀ ਤਾਂ ਕਹਿੰਦਾ ਸੀ ਮੇਰੇ ਮਰਨ ਤੋਂ ਬਾਅਦ ਕਿਸੇ ਨੂੰ ਕੀ ਫਰਕ ਪੈਣ ਲੱਗਾ, ਤੂੰ ਸੋਚ ਕੇ ਤੂੰ ਮਰ ਗਿਆ, ਤੂੰ ਸੋਚ ਲਾ ਕਿ ਮੈਂ ਤੈਨੂੰ ਬਚਾਇਆ ਹੀ ਨਹੀਂ। ਮਰਨ ਤੋਂ ਬਾਅਦ ਪਤਾ ਨਹੀਂ ਤੂੰ ਇਹਨਾਂ ਨੂੰ ਵੇਖ ਸਕਣਾ ਸੀ ਜਾਂ ਨਹੀਂ ਸੀ ਵੇਖ ਸਕਣਾ, ਹੁਣ ਜਿਉਂਦੇ ਜੀ ਮਰਿਆ ਵਾਂਗੂ ਵੇਖ ਤੇਰੇ ਜਾਣ ਤੋਂ ਬਾਅਦ ਇਹ ਕੀ ਕਰਦੇ ਨੇ, ਤੈਨੂੰ ਪਤਾ ਤਾਂ ਹੋਵੇ। ਇਹਨੇ ਨੂੰ ਚੀਕ ਝਾੜਾ, ਥੋੜ੍ਹਾ ਜਿਹਾ ਰੁੱਖ ਬਦਲ ਗਿਆ, ਨੌ ਸੱਸ ਫਿਰ ਆਪਸ ਵਿੱਚ ਲੜਨ ਲੱਗ ਪਈਆਂ ਨੇ, ਜਿਹੜੇ ਕੁਛ ਨੌ ਦੇ ਸਪੋਰਟਰ ਸੀ ਉਹ ਸੱਸ ਨੂੰ ਬੁਰਾ ਭਲਾ ਕਹਿਣ ਲੱਗ ਪਏ, ਤੇਰੇ ਦੁੱਖੋਂ ਮਰ ਗਿਆ। ਸੱਸ ਨੌ 'ਤੇ ਦੋਸ਼ ਲਾਉਣ ਲੱਗ ਪਈ, ਉਹ ਤੇਰੇ ਦੁੱਖੋਂ ਮਰਿਆ। ਦੋਵੇਂ ਜਣੀਆਂ ਆਪਸ ਦੇ ਵਿੱਚ ਚੀਕ ਝਾੜਾ ਪਾਉਣ ਲੱਗੀਆਂ, ਅਤੇ ਫਿਰ ਉੱਠ ਕੇ ਭੱਜਣ ਲੱਗਾ, ਮੈਂ ਦੱਸਦਾ ਮੈਂ ਕਿਹਦੇ ਦੁੱਖੋਂ ਮਰਿਆ। ਅਤੇ ਭਲੇ ਬੰਦੇ ਨੇ ਫਿਰ ਬਾਹੋਂ ਫੜ ਲਿਆ, ਨਹੀਂ ਹਾਲੇ ਤੂੰ ਵੇਖ ਤਾਂ ਸਹੀ, ਤੂੰ ਸਮਝ ਕਿਉਂ ਨਹੀਂ ਲੈਂਦਾ ਤੂੰ ਮਰ ਗਿਆ। ਇੱਕ ਪਾਸੇ ਤੂੰ ਮਰਨ ਨੂੰ ਭੱਜਾ ਸੀ, ਹੁਣ ਤੂੰ ਜੀਣ ਨੂੰ ਕਾਲਾ ਭੱਜ ਭੱਜ ਕੇ ਜਾਂਦਾ, ਮੈਂ ਦੱਸਦਾ ਮੈਂ ਜੀਣਾ, ਮੈਂ ਦੱਸਦਾ ਮੈਂ ਜੀਣਾ। ਇੱਕ ਪਾਸੇ ਤੂੰ ਵਾਕਈ ਮਰਨ ਲੱਗਾ ਹੈ, ਦੂਸਰੇ ਪਾਸੇ ਤੂੰ ਹੁਣ ਮਰਿਆ ਰਹਿ ਵੀ ਨਹੀਂ ਸਕਦਾ, ਵੇਖ ਤਾਂ ਸਹੀ ਇਹ ਕੀ ਕਰਦੇ ਨੇ। ਚੀਕ ਝਾੜਾ ਵੱਧਦਾ ਰਿਹਾ, ਕੁਛ ਲੋਕ ਵਾਕਈ ਜਿਨ੍ਹਾਂ ਨੂੰ ਦੁੱਖ ਸੀ, ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ, ਚੁੱਪ ਚਾਪ ਰੋ ਰਹੇ ਨੇ, ਨਦੀ ਵੱਲ ਵੇਖ ਰਹੇ ਨੇ, ਬੱਚੇ ਚੱਪਲਾਂ ਫੜ ਫੜ ਕੇ ਮੂੰਹ ਨਾਲ ਲਾਉਂਦੇ ਨੇ, ਧੀ ਨੇ ਫੜ ਕੇ ਇੱਕ ਚੱਪਲ ਆਪਣੀ ਹਿੱਕ ਦੇ ਨਾਲ ਲਾ ਲਈ ਹੈ। ਉਸ ਬੱਚੇ ਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਆਪਣਾ ਦੁੱਖ ਪ੍ਰਗਟ ਕਰਾਂ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਵਾਕਈ ਕੋਈ ਦਿਲੋਂ ਦੁਖੀ ਲੱਗ ਰਿਹਾ ਤਾਂ ਉਹ ਬੱਚੇ, ਜਿਹੜੇ ਚੱਪਲਾਂ ਦੇ ਉੱਤੇ ਅੱਥਰੂ ਸੁੱਟੀ ਜਾਂਦੇ ਨੇ, ਸ਼ਾਇਦ ਉਹਨਾਂ ਨੂੰ ਪਤਾ ਤਾਂ ਨਹੀਂ ਆਪਾਂ ਬੋਲ ਕੇ ਕੀ ਕਹਿਣਾ। ਪਰ ਦੁੱਖ ਉਹਨਾਂ ਨੂੰ ਸਭ ਤੋਂ ਵਧੇਰੇ, ਇਹਦੇ ਕੋਲੋਂ ਫੇਰ ਨਹੀਂ ਵੇਖਿਆ ਗਿਆ, ਉਹ ਮੈਨੂੰ ਆਪਣੇ ਬੱਚਿਆਂ ਨੂੰ ਤਾਂ ਮਿਲ ਲੈਂਦੇ ਤੇ ਹੁਣ ਉਸ ਭਲੇ ਬੰਦੇ ਨੇ ਬਾਂਹ ਛੱਡ ਦਿੱਤੀ ਜਾ। ਪਰ ਇੱਕ ਗੱਲ ਮੇਰੀ ਸੁਣ ਜਾ, ਇਹ ਸਾਰਾ ਕੁਛ ਤੂੰ ਤਾਂ ਕਰ ਪਾ ਰਿਹਾ, ਆਪਣੇ ਬੱਚਿਆਂ ਨੂੰ ਦੱਸਣ ਤੂੰ ਤਾਂ ਚੱਲਿਆ ਕਿਉਂਕਿ ਤੂੰ ਜਿਉਂਦਾ। ਜਿਉਂਦੇ ਜੀ ਆਪਾਂ ਬੜੇ ਮਸਲੇ ਹੱਲ ਕਰ ਸਕਦੇ ਹੁੰਦੇ ਹਾਂ। ਜ਼ਿੰਦਗੀ ਦੇ ਵਿੱਚ ਬੜੇ ਬੜੇ ਪਹਾੜ ਆਉਂਦੇ ਨੇ, ਬੜੀਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬੜਾ ਕੁਛ ਇੱਦਾਂ ਦਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਹੁਣ ਨਾ ਹੀ ਵੇਖਾਂ ਚੰਗਾ, ਮੈਂ ਇਸ ਦੁਨੀਆਂ ਤੋਂ ਚਲੇ ਜਾਵਾਂ ਚੰਗਾ। ਸ਼ਾਇਦ ਇਹ ਸਾਨੂੰ ਇੱਕ ਆਸਾਨ ਰਾਹ ਲੱਗਦਾ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨਾਂ ਦੁੱਖਾਂ ਦਾ ਕੁਛ ਨਹੀਂ ਕਰ ਸਕਦੇ ਅਤੇ ਤੁਹਾਨੂੰ ਇੱਕ ਚੀਜ਼ ਅੰਦਰੋਂ ਅੰਦਰੀ ਬੜੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਆ ਮੌਤ। ਸ਼ਾਇਦ ਲੱਗਦਾ ਕਿ ਇਸ ਜ਼ਿੰਦਗੀ ਨਾਲੋਂ ਮੌਤ ਚੰਗੀ ਹੋਊਗੀ। ਉੱਧਰਲੇ ਪਾਸੇ ਤੁਹਾਨੂੰ ਇੱਕ ਸਕੂਨ ਦੀ, ਇੱਕ ਆਸ ਦੀ ਕਿਰਨ ਨਜ਼ਰ ਆਉਣ ਲੱਗ ਪੈਂਦੀ ਹੈ। ਉਹ ਹੈ ਜਾਂ ਨਹੀਂ ਹੈ ਮੈਂ ਤੈਨੂੰ ਨਹੀਂ ਦੱਸ ਸਕਦਾ, ਪਰ ਮੈਂ ਤੈਨੂੰ ਇੰਨਾ ਕੀ ਦੱਸ ਸਕਦਾ ਕਿ ਜਿਉਂਦੀ ਜਾਣੇ ਤੂੰ ਬੜਾ ਕੁਛ ਠੀਕ ਕਰ ਸਕਦਾ। ਹੁਣ ਤੂੰ ਜਾ ਕੇ ਬੱਚਿਆਂ ਨੂੰ ਗੱਲ ਨਾਲ ਲਾ ਸਕਦਾ, ਜਾ ਕੇ ਤੂੰ ਆਪਣੀ ਵਹੁਟੀ ਨੂੰ ਸਮਝਾ ਸਕਦਾ, ਮਾਂ ਨੂੰ ਸਮਝਾ ਸਕਦਾ। ਕਿਤੇ ਨਾ ਕਿਤੇ ਤੇਰੇ 'ਚ ਵੀ ਕਮੀ ਪੇਸ਼ੀ ਰਹੀ ਹੋਊਗੀ, ਤੂੰ ਵੀ ਕਿਤੇ ਨਾ ਕਿਤੇ ਦੋਵਾਂ ਦੇ ਵਿੱਚ ਸੁਲਾਹ ਕਰਾਉਣ 'ਚ ਨਾਕਾਮਯਾਬ ਤੇ ਰਿਹਾ ਹੈ। ਕਰ ਸਕਦਾ ਹੈ ਹੱਲ ਜਾਂ ਨਹੀਂ ਕਰ ਸਕਦਾ, ਜੋ ਵੀ ਹੈ ਜਿੱਦਾਂ ਵੀ ਆ, ਪਰ ਜਿੰਦੀ ਜਾਣੇ ਤੂੰ ਬਹੁਤ ਕੁਛ ਕਰ ਸਕਦਾ। ਪਰ ਜੇ ਤੂੰ ਚਲਾ ਗਿਆ ਤਾਂ ਯਾਦ ਰੱਖੀ, ਇਹ ਵੀ ਨਹੀਂ ਪਤਾ ਤੂੰ ਇਹਨਾਂ ਨੂੰ ਵੇਖ ਸਕਦਾ ਕਿ ਨਹੀਂ ਵੇਖ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
10: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
12: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕੋਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
13: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
14: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
15: JBCO Films लेके आए ने एक्शन, इमोशन अते फुल ऑन एंटरटेनमेंट। पंजाबी फीचर फिल्म शेरा,
16: 5 साल बाद मुड़िया शेरे, ते मुड़िया भी केड़े हालत च।
17: स्टारिंग परमेश वर्मा, सोनल चौहान, योगराज सिंह, मानव विज अते होर भी उगे कलाकार।
18: मैं उठो भी मुड़के, ਕੋਈ ਨਹੀਂ ਮੁੜ ਕੇ ਹੁੰਦਾ।
15: Written and directed by Savio Sandhu. Produced by Anmol Sahni.
17: Hun vekhna na bhulyo 15 mai to tuhade nerle cinema ghara vich.
18: Sona chahida.
19: Parosa chahida.
18: Quality te buyback vi chahida. Chale aao Delhi Jewelers, Stockland Point Cook vikhe jithe buy carat gold, classy silver, dazzling diamonds ate gemstones. Custom jewelry tuhade order te ready. Purana sona buyback and exchange turant. Cash chahida. Gold loan easy and safe. Repair, bullion buying, selling sab ek hi jagah te OV wajib rate te. Delhi Jewelers 310/2 Main Street Point Cook. Call 0493-536-042.
20: Haan ji oye haan ji
21: haan ji radio.
22: Eh hai Australia da number one radio station. Radio Haan Ji.
23: Radio

0: ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
1: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
2: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 visit uvfinancial.com.au
3: australia to india bhejna india to australia mangwana
1: documents baggage ya business courier
3: bas ek hi naam
1: ship global australia
3: 15 saala da international experience
1: melbourne to baad hun sydney harris park vich vi
3: special offer vich pao
1: 3 kilo australia to india sirf $295 vich
3: 2 kilo india to australia sirf $310
1: delivery ਸਿੱਧੀ ਘਰ ਦੇ ਐਡਰੈਸ ਤੱਕ ਹੁਣੇ ਡਾਇਲ ਕਰੋ 0406-966-668
3: ਓਰ ਵਿਜ਼ਿਟ shipglobal.au ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
4: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ fuelplan.gov.au/punjabi ਤੇ ਜਾਓ ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ

0: जी क्या तू खाना लग पाए हो यार?
1: एक दोस्त के साथ पकड़े गए और दूसरी दोस्त छुड़ाने चली है
0: और ये तीसरी
1: दोस्त ही है ना।
2: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
3: जी तुसी बीमार हो ता AI कूल नहीं डॉक्टर कूल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तो हाडे ले कर देने, बंसल लॉयर्स, तो हाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
4: की होया, इनी टेंशन क्यों लेती हुई है?
5: यार की दसा, मॉर्गेज दा काम आज भी नहीं पड़िया।
4: आज सिमी पहन जी आई सी, उन्होंने अपना मॉर्गेज UV फाइनेंशियल सर्विसेज तो थोड़े टाइम विच ही करवा लेता।
5: अच्छा, असी भी उन्होंने कांटेक्ट कर दिया फिर ता।
4: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कांटेक्ट करो हरप्रीत सिंह फ्रॉम UV फाइनेंशियल सर्विसेज एट 0433-8311 और विजिट uvfinancial.com.au।
6: यार तू इत्थे इनी छेती आके पक्का भी हो गया, की जुगाड़ लाया है?
7: जुगाड़ नहीं, ये है 8 सालां तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। इन्ना ही नहीं, ई स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
6: नंबर दा दे बंसल इमिग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 पे या फिर विजिट करो bansalimmigration.com.au।
8: हमारी लव स्टोरी तो लेजेंडरी बन गई।
9: लेजेंडरी लव स्टोरीज की तो एंडिंग ट्रेजिक होती है।
10: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
11: Chand Mera Dil, Chand Mera Dil.
12: जवाकां दी एक्टिंग है कमाल, पवेगा हुण धमाल। नीरू बाजवा अते निर्मल ऋषि जी दी मूवी जवाक वेखण जरूर आयो।
13: रेडी सेट गो चेस्टन फोर्ड डेंडिनोंग रोड ते तुहानू उड़ीक रहा है फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री-ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस फ्लीट लाई गल करो व्हीकल एक्सपर्ट्स टिम फोर्ब्स या कोरी नाल। रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड।
14: मेलबर्न दे साउथ ईस्ट इलाके दे सारे बिल्डर्स ते ब्रिक लेयर्स लई खुशखबरी, तुहाडी हर बिल्डिंग दे स्ट्रक्चर दी एक मजबूत नींव अते दमदार पहचान देन लई आ गए ने ओज लिंटल्स। ओज लिंटल सप्लाई करदे ने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल वी करदे हां। कॉन्टैक्ट 0423-102-900, ईमेल sales@ozlintels.au।
15: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम वी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
16: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਵੀਕਐਂਡ ਦਾ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ। ਆਪਾਂ ਇਹ ਸਮੇਂ ਦੇ ਵਿੱਚ ਸਿਰਫ ਹੱਸਣਾ, ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਅਤੇ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਣ ਦਾ ਵਾਅਦਾ ਕਰਦੇ ਹਾਂ। ਤੁਸੀਂ ਵੀ ਆਪਣੇ ਆਪ ਦੇ ਨਾਲ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸੋਗੇ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ ਆਪਣੀ ਤੰਦਰੁਸਤੀ ਆਪਣੇ ਪਰਿਵਾਰ ਦੇ ਲਈ ਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ ਤੇ ਮੇਰੇ ਨਾਲ ਸੰਦਰੀ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
17: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਮੌਸਮ ਇੱਦਾਂ ਦਾ ਕੀ ਕਰੇ ਬੰਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ। ਉਮੀਦ ਕਰਦੀ ਹਾਂ ਤੁਹਾਡਾ ਹਫ਼ਤਾ ਵਧੀਆ ਗਿਆ ਹੋਣਾ ਤੇ ਹੁਣ ਸ਼ੁਰੂਆਤ ਹੋ ਚੁੱਕੀ ਹੈ ਗੱਲਾਂ ਬਾਤਾਂ ਦੀ ਤੇ ਪੰਜਾਬ ਮੈਨੂੰ ਪਤਾ ਨੀ ਅੱਜ ਕੀ ਹੋ ਗਿਆ ਖਾਂਗ ਕਰਕੇ। ਚਲੋ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ ਛੇਤੀ। ਇਸ ਤੋਂ ਪਹਿਲਾਂ ਮੈਂ ਕੁਛ ਹੋਰ ਬੋਲਾਂ ਤੇ ਖਾਂਗਾ ਕਰਦਿਆਂ ਦਿਨ ਦੀ ਸ਼ੁਰੂਆਤ ਹਸਨ ਹਸਾਉਣ ਨਾਲ ਤੇ ਬੱਚਿਆਂ ਨਾਲ।
16: ਨੀਂਦ ਨਾ ਪੂਰੀ ਹੋਈ ਹੋਵੇ
17: ਤੇ ਫਿਰ ਨੀਂਦ ਤੇ ਵਧੀਆ ਹੋਈ ਹੈ।
16: ਨਹੀਂ ਮੈਂ ਜਸਟ ਵਹਿ ਕਹਿ ਰਿਹਾ।
17: ਅੱਛਾ
16: ਜ਼ਬਾਨ ਕੁਛ ਹੋਰ ਕਹਿਣ ਪੈਂਦੀ ਹੈ ਤੇ ਦਿਮਾਗ ਕੁਛ ਹੋਰ ਕਹਿੰਦਾ, ਤਾਲਮੇਲ ਨਹੀਂ ਬਣਦਾ। ਚਲੋ ਆਪਾਂ ਮੰਨਤ ਨਾ ਕਰਦੇ ਗੱਲ, ਮੰਨਤ ਤੇ ਫਤਿਹ ਤੁਸੀਂ ਆਉਂਦੇ ਰਹੋ, ਕੀ ਹਾਲ ਹੈ? ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ? ਤੁਹਾਡਾ ਵਧੀਆ ਤੇ ਸਾਡਾ ਵੀ ਵਧੀਆ।
18: ਚੋਲਾ ਵਾਲਾ ਪਾਣੀ ਨੀ ਮੈਂ ਬੂਹੇ ਅੱਗੇ ਡੋਲਿਆ, ਆਉਂਦਾ ਜਾਂਦਾ ਫਿਸਲ ਗਿਆ ਨੀ ਮੇਰਾ ਰੋਂਦੀ ਦਾ ਹਾਸਾ।
16: ਨਿਕਲ ਗਿਆ ਨੀ ਮੇਰਾ ਰੋਂਦੀ ਦਾ ਹਾਸਾ, ਨਿਕਲ ਕਿੱਦਾਂ ਨਿਕਲਦਾ ਮੰਨਤ ਦਾ ਹਾਸਾ?
17: ਫਿਰ ਤੋਂ ਇੱਕ ਵਾਰੀ ਫਿਰ ਤੋਂ
16: ਮੰਨਤ, ਉਹ ਜਿਹੜਾ ਹਾਸਾ ਸਪੈਸ਼ਲ ਹਾਸਾ, ਮੰਨਤ ਸਪੈਸ਼ਲ ਹਾਸਾ ਕਿੱਦਾਂ? ਨਹੀਂ ਨਹੀਂ ਉਹ ਵਾਲਾ ਸਪੈਸ਼ਲ, ਸਪੈਸ਼ਲ ਵਾਲਾ ਮੰਨਤ ਕੋ ਤੇ ਬੜੀ ਤਰ੍ਹਾਂ ਦੇ ਹਾਸੇ ਆ। ਥੈਂਕ ਯੂ ਮੰਨਤ, ਆ ਤੇ ਬੜੀ ਸੋਹਣੀ ਬੋਲੀ ਸੁਣਾਈ ਤੁਸੀਂ।
18: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ।
16: ਹਾਂਜੀ ਫਤਿਹ ਨਾਲ ਕਰਾਓ। ਮਿਸਟਰ ਗਜ਼ਿਲੀਅਨ ਕੀ ਹਾਲ ਹੈ ਤੁਹਾਡਾ?
17: ਸੱਸ
18: ਜੀ ਨਾਲੇ ਯਸ਼ਵੀ ਦੀ ਜੀ।
16: ਤੁਸੀਂ ਕੀ ਕਿਹਾ? ਸੱਸ ਸੱਸੀ ਕੀ ਹੁੰਦੀ ਆ?
18: ਨਹੀਂ ਸੱਸਰੀ ਕਾਲ ਕਿਹਾ ਮੈਂ।
16: ਆਹਾਂ
17: ਸਾਡੇ ਕੋਲ ਤੇ ਸੱਸੀ ਪਹੁੰਚਿਆ।
16: ਆਹੋ ਹੈ
18: ਤੁਹਾਡੇ ਕੋਲੇ ਪੁੱਛਿਆ ਨਾ ਪਰ ਮੈਂ ਤਾਂ ਕਹਿ ਸਤਿ ਸ਼੍ਰੀ ਅਕਾਲ।
16: ਹੋਰ ਫਿਰ ਠੀਕ ਠਾਕ ਹੋ?
18: ਮੈਂ ਵਧੀਆ, ਤੁਸੀਂ ਕਿਵੇਂ ਹੋ?
16: ਹਾਂ ਇਹ ਵੀ ਵਧੀਆ, ਤੁਸੀਂ ਵੀ ਵਧੀਆ ਤੇ ਆਪਾਂ ਵੀ ਵਧੀਆ। ਫਿਰ ਕੀ ਲਿਆਇਓ ਅੱਜ?
18: ਅੱਜ ਮੈਂ ਸੁਣਾਉਂਗਾ ਇੱਕ ਬੋਲੀ।
16: ਓਕੇ
17: ਹਾਂਜੀ,
16: ਅੱਜ ਬੋਲੀ ਡੇ ਹੋ ਗਿਆ ਹੈ।
18: ਵਾਰ ਸਾਡੇ ਘਰੇ ਆ ਗਈ, ਇੰਨੀ ਸੋਹਣੀ ਮਾਂ ਸਾਡੇ
16: ਘਰੇ ਆ ਗਈ, ਇੰਨੀ ਸੋਹਣੀ ਮਾਂ ਸਾਡੇ ਘਰੇ ਆ ਗਈ।
18: ਹੋਰ ਸੁਣੀ ਆਏ ਇਹ ਵੀ ਕੀ ਆਏ?
16: ਇਹ ਆਪੇ ਬਣਾਈ ਏ?
18: ਹਾਂਜੀ
16: ਮੈਂ
18: ਆਪੇ ਬਣਾਈ। ਖਟਕੇ ਖਟਕੇ ਲਿਆਂਦੀ ਡੈਣ ਸਾਡੇ ਘਰੇ ਆ ਗਈ, ਇੰਨੀ ਸੋਹਣੀ ਭੈਣ
16: ਸਾਡੇ ਘਰੇ ਆ ਗਈ, ਇੰਨੀ ਸੋਹਣੀ ਭੈਣ। ਭੈਣ ਰਲਾਉਣ ਦੇ ਲਈ ਡੈਣ ਲਿਆਉਣੀ ਪਈ ਤੁਹਾਨੂੰ? ਵੈਨ ਵੀ ਹੋ ਸਕਦੀ ਸੀ, ਡੈਣ ਹੀ ਕਿਉਂ ਲਿਆਂਦੀ ਤੁਸੀਂ?
18: ਵੈਨ ਵੈਨ ਉਹ ਇੰਗਲਿਸ਼ ਵਰਡ ਆ ਪੰਜਾਬੀ ਉਹਨਾਂ ਚ।
16: ਓ ਵਾਹ, ਤੇ ਡੈਣ ਲਿਆਉਣੀ ਹੀ ਜ਼ਰੂਰੀ ਹੈ।
17: ਪਾਪਾ ਰਹਿ ਗਏ, ਪਾਪਾ ਵਾਸਤੇ ਨਹੀਂ ਬਣਾਈ
16: ਹੈ? ਨਾ ਨਾ ਨਹੀਂ, ਪਾਪਾ ਲਈ ਨਹੀਂ ਕੁਝ ਵੀ
18: ਲਈ?
16: ਛਾਪਾ ਖੱਟ ਕੇ ਲਿਆਂਦਾ ਛਾਪਾ?
18: ਪਾਪਾ ਲਿਮਟ ਕੀਤੀ, ਟ੍ਰਾਈ ਕੀਤੀ ਪਰ ਕੋਈ ਜਰੀ ਨਹੀਂ।
16: ਛਾਪਾ ਛਾਪਾ ਕਰੋ, ਖੱਟਣ ਗਿਆ ਸੀ ਬਾਰੀ ਪਸੀ ਖੱਟ ਕੇ ਲਿਆਂਦਾ ਛਾਪਾ ਸਾਡੇ ਘਰੇ ਆ ਗਿਆ, ਕਿੰਨਾ ਵਧੀਆ ਪਾਪਾ ਪਾਪਾ ਨੂੰ ਵੀ ਛਾਪਿਆਂ ਤੋਂ ਧੂਤਾ ਦਿਆ ਕਰੋਗੇ ਕਦੀ ਕਦੀ ਹੈ
17: ਚੁੱਪ ਹੋ ਗਿਆ
16: ਪਾਪਾ ਦੀ ਵੀ ਆ ਗਈ ਹੁਣ ਬੋਲੀ ਨੇ ਛਾਪਾ ਛਾਪਾ ਨੋਟ ਕਰ ਲਓ ਤੁਸੀਂ ਬਚਾ ਹੋ ਗਿਆ ਤੇ ਨੈਕਸਟ ਸਾਡੇ ਨਾਲ ਤੇਗ ਤੇਗ ਤੋਂ ਬਾਅਦ ਫਿਰ ਤਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਸਾਡਾ ਵੀ ਠੀਕ ਆ ਹੋ ਗਏ ਤਿਆਰ ਓਕੇ ਕੀ ਸੁਣਾਓਗੇ ਫਿਰ ਤਿਆਰ ਹੋ ਕੇ ਹਾਂਜੀ ਬਾਤ ਓਕੇ
18: ਤੂੰ ਪਈ ਮੈਂ ਲਮਕਦਾ
16: ਦੱਸੋ ਕੀ ਹੁੰਦਾ ਖੜਕਦਾ ਟੱਲੀ ਖੜਕਦਾ ਕੀ ਹੁੰਦਾ ਕੋਈ ਹਿੰਟ ਹਿੰਟ ਹਿੰਟ
18: ਨਹੀਂ
16: ਅੱਛਾ ਹਿੰਟ ਵੀ ਨੀ ਦੇਣਾ
17: ਪਤਾ ਲੱਗ ਜਾਣਾ ਸਾਨੂੰ ਜੇ ਹਿੰਟ ਦਿੱਤੀ
16: ਫਿਰ ਤੇ ਹਾਰ ਗਏ ਆਪਾਂ ਜੇ ਹਿੰਟ ਵੀ ਨੀ ਦੇਣਾ ਤੇ ਫਿਰ ਹੈਲੋ
18: ਹਾਂਜੀ
16: ਹਾਰ ਗਏ ਫਿਰ ਆਪਾਂ
18: ਬਤਾਓ ਬਤਾਓ ਕੱਕੜੀ ਤੇ ਪਾਣੀ
16: ਬਤਾਓ ਕੱਕੜੀ ਤੇ
18: ਪਾਣੀ
16: ਪਾਣੀ
18: ਹਾਂਜੀ
16: ਕਿੱਦਾਂ ਫੇਰ ਬਾਇਓ ਹਾਂ ਕੀ ਹੀ
18: ਬਚਾਓ ਲਮਕਦਾ ਹੁੰਦਾ ਕੱਕੜੀ ਪੈਂਦਾ ਹੁੰਦਾ ਤੇ ਪਾਣੀ ਖੜਕਦਾ ਹੁੰਦਾ
16: ਅੱਛਾ ਪਾਣੀ ਖੜਕਦਾ ਹੁੰਦਾ ਓਕੇ
17: ਓਕੇ
16: ਓਕੇ
17: ਇਹ ਤੁਸੀਂ ਇੰਗਲਿਸ਼ ਤੋਂ ਟ੍ਰਾਂਸਲੇਟ ਕਰਕੇ ਤੇ ਨਹੀਂ ਪੜਾਈ ਕੀਤੀ ਕੁਝ ਨਾ ਕੁਝ ਤਾਂ ਹੋਇਆ
18: ਨਹੀਂ
16: ਨਹੀਂ ਨਹੀਂ
17: ਓਕੇ ਓਕੇ
16: ਇੰਗਲਿਸ਼ ਚ ਬਤਾਉਂ ਨਹੀਂ ਨਾ ਹੋਣਾ
17: ਐਗ ਪਲਾਂਟ
16: ਥੈਂਕ ਯੂ ਦੇਖ
17: ਥੈਂਕ ਯੂ
18: ਮੈਂ ਤੁਹਾਨੂੰ ਕੁਛ ਦੱਸਣਾ ਸੀ ਅੱਜ ਆਪਣਾ ਮੇਰਾ ਫੋਟੋ ਡੇ ਸੀ
17: ਫੋਟੋ ਡੇ ਸੀ
16: ਫੋਟੋ ਡੇ ਫੋਟੋ ਖਿਚਾਉਣੀ ਆ ਕਿ ਬਣਾਉਣੀ ਆ
18: ਫੋਟੋ ਖਿਚਾਉਣੀ ਆ
16: ਅੱਛਾ ਫੋਟੋ ਖਿਚਾਉਣ ਚੱਲੇ ਹੋ ਵਾਹ
18: ਹਾਂਜੀ ਸਕੂਲ ਦੇ ਵਿੱਚ ਫੋਟੋ ਖਿਚਾਉਣੀ ਆ
16: ਹਾਂ ਤੁਹਾਡੇ ਮਜ਼ੇ ਆ ਫੋਟੋ ਖਿਚਾਉਣ ਵੀ ਜਾਂਦੇ ਜੀ ਤੁਸੀਂ ਫਿਰ ਸੋਹਣੀ ਜੀ ਸੋਹਣੀ ਜੀ ਸਮਾਈਲ ਕਰਕੇ ਖਿਚਾਓ ਫਿਰ ਈ ਕਰਕੇ ਠੀਕ ਆ
18: ਠੀਕ ਆ
16: ਥੈਂਕ ਯੂ
17: ਥੈਂਕ ਯੂ
18: ਥੈਂਕ ਯੂ ਹੈਵ ਅ ਨਾਈਸ ਡੇ
16: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਅੰਬਰ ਤੇ ਤਾਜ ਤੇ ਵੇਖੋ ਕੌਣ ਕੌਣ ਹੈ ਗੁਰਬਾਜ ਵੀ ਹੋਵੇ ਸ਼ਾਇਦ ਹੈਲੋ
19: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ
16: ਸਤਿ ਸ਼੍ਰੀ ਅਕਾਲ ਤੁਸੀਂ ਜੇ ਨਾ ਆਇਆ ਕਰੋ ਤੇ ਇਹਨਾਂ ਨੂੰ ਨਾ ਹੀ ਭੁੱਲ ਜਾਣਾ ਆਪਣਾ ਤੁਸੀਂ ਨਾ ਯਾਦ ਕਰਾ ਦਿੰਦੇ ਜੇ ਆ ਕੇ ਤਿਆਰ ਹੋ ਗਏ ਓਕੇ ਓਕੇ ਓਕੇ ਓਕੇ ਤੇ ਕੀ ਸੁਣਾਓਗੇ ਫਿਰ ਤਿਆਰ ਹੋ ਕੇ ਅੱਜ ਬੋਲੀ ਬਜ਼ਾਰ ਕਿ ਦੋਵੇਂ ਕਿ ਕੋਈ
17: ਓਕੇ
19: ਇੱਕ ਰਾਣੀ ਦੀ ਬੁੱਝੋ ਕਹਾਣੀ
16: ਇੱਕ ਰਾਣੀ ਦੀ ਬੁੱਝੋ ਕਹਾਣੀ
19: ਅੱਖਾਂ ਵਿੱਚ ਉਹਦਾ ਵਗਦਾ ਪਾਣੀ
16: ਅੱਖਾਂ ਵਿੱਚੋਂ ਉਹਦੇ ਵਗਦਾ ਪਾਣੀ ਹੈ ਇਹ ਪਿਛਲੇ ਦਿਨ ਵੀ ਆਈ ਸੀ ਚੇਤਾ ਤੁਹਾਨੂੰ ਕਿ ਭੁੱਲ ਗਈ
17: ਨਹੀਂ ਮੈਨੂੰ ਨਹੀਂ ਯਾਦ
16: ਹਾਂ ਤੁਹਾਡੀ ਮੈਂ ਹਿਸਾਬ ਲਾ ਯਾਦਾਸ਼ਤ ਉਨੀ ਕੀ ਆ
17: ਜਿੰਨੀ ਚਾਹੀਦੀ ਹੈ
16: ਜਿੰਨੀ ਚਾਹੀਦੀ ਹੈ ਕਹੋ ਉਨੀ ਕੁ ਵਰਤੀ ਦੀ ਜਿੰਨੀ ਬੁੱਝੋ ਬੁੱਝੋ ਬੁੱਝੋ ਬੁੱਝੋ ਬੁੱਝੋ ਬੁੱਝੋ ਇਹ ਆਈ ਤੇ ਹੈਗੀ ਸੀ ਥੋੜੇ ਦਿਨ ਪਹਿਲਾਂ ਮੇਰਾ ਖਿਆਲ ਮੋਮਬੱਤੀ ਸੀ ਸ਼ਾਇਦ ਮੋਮਬੱਤੀ ਆ?
19: ਹਾਂਜੀ
16: ਹਾਂਜੀ ਆ ਥੋੜਾ ਥੋੜਾ ਜਿਹਾ ਮੈਨੂੰ ਯਾਦ ਹੀ ਵੀ ਰਾਣੀ ਇੱਕ ਰੋਂਦੀ ਸੀ ਤੇ ਉਹ ਮੋਮਬੱਤੀ ਵਰਗੀ ਸੀ। ਹੈਂ ਇਹ ਵੱਡੀ ਮੋਮਬੱਤੀ ਕਿ ਨਿੱਕੀ ਮੋਮਬੱਤੀ? ਇੱਕ ਵੱਡੀ ਮੋਮਬੱਤੀ ਹੁੰਦੀ ਹੈ ਨਾ ਉਹ ਰਾਣੀ ਰੋਂਦੀ ਆ ਤੇ ਉਹ ਅੰਦਰੇ ਅੰਦਰੇ ਪਈ ਜਾਂਦੇ ਆ ਥਰੂ ਉਹਦੇ ਹਨਾ। ਉਸ ਰਾਣੀ ਦੇ ਬਾਹਰ ਪਲਾਸਟਿਕ ਚਾੜੀ ਹੁੰਦੀ ਅੱਜ ਕੱਲ ਹਨਾ। ਇਹ ਪਹਿਲੀ ਹਾਂ ਲੌਂਗ ਵਾਲੀ ਸਹੀ ਆ ਨਾ ਕਿਉਂਕਿ ਪਹਿਲੀਆਂ ਰਾਣੀਆਂ ਸਹੀ ਸੀ ਜਿਹੜੀਆਂ ਰੋਂਦੀਆਂ ਸੀ ਤੇ ਨਾਲ ਨਾਲ ਉਹ ਸਾਈਡ ਵਾਲਾ ਸਾਰਾ ਕੁਛ ਹੀ ਲੈ ਪੈਂਦੀਆਂ। ਥੈਂਕ ਯੂ ਥੈਂਕ ਯੂ।
19: ਤੁਸੀਂ ਮੇਲੇ ਤੇ ਆ ਜਾ ਸੱਤ ਦੇ।
16: ਓਕੇ ਓਕੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਪੱਕਾ ਜੀ ਪੱਕਾ। ਹੁਣ ਕਿਹਦੀ ਵਾਰੀ ਨੈਕਸਟ? ਹਾਂਜੀ
17: ਗੁਰਪਾਸ।
20: ਸਤਿ ਸ੍ਰੀ ਅਕਾਲ ਬਾ ਜੋਤਾ ਕਰ ਜੀ ਆਇਆ ਸ਼ਾਂਤੀ ਜੀ।
16: ਸਤਿ ਸ੍ਰੀ ਅਕਾਲ
17: ਕੀ ਹਾਲ ਚਾਲ ਹੈ?
20: ਵਧੀਆ ਚੱਦ ਕੀ ਹਾਲ ਆ?
16: ਬਹੁਤ ਸਾਡਾ ਵੀ ਠੀਕ ਆ। ਹੋ ਗਏ ਤਿਆਰ?
20: ਹਾਂਜੀ।
16: ਓਕੇ ਐਕਸਰਸਾਈਜ਼ ਕਰ ਲਈ ਆ?
20: ਹਾਂਜੀ।
16: ਹੈ ਬੈਠ ਬੈਠਕਾ ਮਾਰ ਲਈ ਬੈਠਕਾ ਮਾਰ ਲਈਆਂ?
20: ਕ੍ਰਿਕਟ ਖੇਡਿਆ?
16: ਕ੍ਰਿਕਟ ਖੇਡ ਲਿਆ ਤੇ ਹੋਰ ਕੀ ਕਰੇ ਕਿ ਬਾਹਰ? ਕਰੇ ਕਰੇ ਅੰਦਰ ਅੰਦਰ ਹੀ ਵੀਰ ਜੀ ਨਾਲ।
20: ਹਾਂਜੀ
16: ਓਕੇ। ਕਿੰਨੇ ਕਿੰਨੇ ਬਹੁਤੇ ਸਿਕਸ ਮਾਰੇ?
20: ਗੁੱਤ
16: ਸੋਨ ਭਾਦੋ ਇੱਕ ਰੁੱਤ ਤੇ ਦੋ ਭੈਣਾਂ ਦੀ ਇੱਕ ਗੁੱਤ। ਦੋ ਭੈਣਾਂ ਕਿਹੜੀਆਂ ਭਲਾ? ਦੋ ਭੈਣਾਂ ਤੇ ਇੱਕ ਹੋਲਡ ਤੇ ਵੀ ਪਈਆਂ ਨਾ ਪਤਾ ਨੀ, ਪਰ ਉਹਨਾਂ ਦੀ ਇੱਕ ਗੁੱਤ ਆ ਕਿ ਦੋਵਾਂ ਦੀ ਵੱਖਰੀ ਵੱਖਰੀ ਗੁੱਤ ਆ ਭਲਾ? ਆਪਾਂ ਫਿਰ ਉਹਨਾਂ ਨੂੰ ਪੁੱਛ ਲਾਂਗੇ। ਹੈਂ ਦੋ ਭੈਣਾਂ ਤੇ ਹੈਗੀਆਂ ਸਾਡੇ ਕੋਲ ਹੈ ਗੁਰਬਾਜ,
17: ਪੁੱਛ ਲਿਆ
16: ਪੁੱਛ ਲਾਂਗੇ ਉਹਨਾਂ ਕੋ।
20: ਹਾਂਜੀ
16: ਚਲੋ ਠੀਕ ਆ ਫਿਰ ਕਿ ਤੁਸੀਂ ਦੱਸਣਾ ਵਾ?
17: ਹੈਲੋ
16: ਕੀ ਹੁੰਦੀ? ਪਾਰਕ ਚ ਹੁੰਦੀ ਆ?
20: ਅੱਛਾ
16: ਦੋ ਭੈਣਾਂ ਦੀ ਇੱਕ ਗੁੱਤ ਅੱਗੇ
17: ਪਾਰਕ ਵਿੱਚ ਹੁੰਦੀ ਆ?
16: ਪਾਰਕ ਵਿੱਚ ਤੇ ਪੀਂਗ ਹੁੰਦੀ ਆ।
20: ਸੋਨ ਪਦੋ ਇੱਕ ਰੁੱਤ ਦੋ ਭੈਣਾਂ ਦੀ ਇੱਕ ਗੁੱਤ
16: ਪੀਂਗ।
20: ਹਾਂਜੀ
16: ਓਏ ਵਾਹ ਅੱਜ ਤੇ ਸਾਰੀਆਂ ਠੀਕ ਹੋਈ ਜਾਣੀਆਂ। ਇਹ ਕਿੱਦਾਂ ਭਰ ਦੋ ਭੈਣਾਂ ਦੀ ਇੱਕ ਗੁੱਤ ਕਿੱਦਾਂ ਹੁੰਦੀ ਆ?
20: ਚੋਕਲੇਟ
16: ਓਕੇ ਯਮ ਥੈਂਕ ਯੂ। ਤੇ ਵੀਰ ਜੀ ਹੈਗਾ? ਓਕੇ
17: ਹਾਂਜੀ
16: ਐਂਬਰ
17: ਜਿੱਤੀ ਹੋਣੀ ਇਹ ਦੋਨੇ ਐਵੇਂ ਕਹੀ ਜਾਂਦੇ ਨੇ।
21: ਨਹੀਂ ਐਂਬਰ ਖੇਡਦੀ ਨੀ ਸੀ।
16: ਅੱਛਾ ਉਹ ਨਹੀਂ ਖੇਡਦੀ?
17: ਉਹ ਜਿੱਤ ਗਈ।
16: ਅੱਛਾ ਉਹ ਨਹੀਂ ਖੇਡਦੀ?
21: ਨਹੀਂ।
16: ਓਕੇ ਓਕੇ ਤੁਸੀਂ ਖੇਡਦੇ ਹੋ?
21: ਹਾਂਜੀ।
16: ਓਕੇ ਕੀ ਸੁਣਾਓਗੇ ਫਿਰ ਅੱਜ?
21: ਚੁਟਕਲਾ।
16: ਹਾਂਜੀ
21: ਪੱਪੂ ਰਾਜੂ ਨੂੰ ਪੁੱਛਦਾ ਯਾਰ ਵਿਆਹ ਦੇ ਜੋੜੇ ਕੌਣ ਬਣਾਉਂਦਾ? ਰਾਜੂ ਕਹਿੰਦਾ ਰੱਬ ਬਣਾਉਂਦਾ। ਪੱਪੂ ਕਹਿੰਦਾ ਉਹ ਤੇਰੀ, ਮੈਂ ਤੇ ਦਰਜੀ ਨੂੰ ਤੇ ਆਇਆ।
16: ਬੱਲੇ ਪੱਪੂ ਠੀਕ
17: ਹੋ ਗਏ ਰੈਡੀ ਸਕੂਲ ਜਾਣ ਲਈ?
0: ਹਾਂਜੀ, ਮੈਂ ਹੁਣੇ ਰੈਡੀ ਹੋਇਆ ਸੀ ਕਿਉਂਕਿ ਮੇਰੇ ਮੰਮਾ ਨੇ ਬੈਗ ਨਹੀਂ ਪੈਕ ਕੀਤਾ ਸੀ।
16: ਓਹੋ,
0: ਬੈਗ ਤਾਂ ਮੈਂ ਪੈਕ ਕਰਦਾ ਪਰ ਉਹ ਲੰਚ ਰੈਡੀ ਨਹੀਂ ਸੀ।
16: ਅੱਛਾ ਅੱਛਾ ਅੱਛਾ, ਓਕੇ। ਮੰਮਾ ਹੀ ਲੇਟ ਕਰਾਉਂਦੇ ਜਦੋਂ ਕਰਾਉਂਦੇ ਆਗੇ, ਨਿਆਣੇ ਤਾਂ ਉਸੇ ਵੇਲੇ ਉੱਠ ਕੇ ਤਿਆਰ ਹੋ ਜਾਂਦੇ ਆ, ਹੈਨਾ?
0: ਹਾਂਜੀ, ਕਈ ਵਾਰ
16: ਮੰਮੀਆਂ ਦਾ ਕਸੂਰ ਹੁੰਦਾ ਨਾ, ਸਵੇਰੇ ਸਵੇਰੇ ਉੱਠ ਕੇ ਪੜ੍ਹਾਉਣ ਲੱਗ ਪੈਂਦੀਆਂ ਵੀ ਬੰਦਾ ਪਹਿਲਾਂ ਪੜ੍ਹਾਵੇ, ਹੈਨਾ, ਰਾਤ ਨੂੰ ਪੜ੍ਹਾਵੇ। ਬੱਚਿਆਂ ਦਾ ਥੋੜੀ ਕੋਈ ਕਸੂਰ ਹੈ,
17: ਬੱਚਿਆਂ ਦੀ ਕੋਈ ਗੱਲ,
16: ਹੈਨਾ ਯੁਵਰਾਜ?
0: ਜਲਦੀ ਉੱਠਿਆ ਹੋਵੇ
16: ਫੇਰ ਤੇ ਕੋ ਵੱਡਾ ਹੀ ਅਫਸਰ ਬਣੇਗਾ ਤੂੰ ਜਾਬ ਦਾ। ਕ੍ਰਿਕਟ ਪਲੇਅਰ ਬਣਨਾ? ਅੱਛਾ, ਤੇ ਫੇਰ ਕੀ ਕਰਨਾ ਪੜ ਕੇ? ਫਿਰ ਚੌਕੇ ਛੱਕੇ ਮਾਰਨੇ ਆ ਹੈ ਕਿਸੇ ਦੇ ਆਉਣ ਆ ਜੀ, ਤੁਸੀਂ ਆਪਣਾ ਪਲੀਜ਼ ਮਿਊਟ ਕਰ ਲਿਓ, ਤੁਹਾਡੀ ਆਵਾਜ਼ ਜਿਹੜੀ ਆ ਡਬਲਿੰਗ ਆਉਣ ਡਈ, ਮੈਨੂੰ ਕੱਟਣਾ ਨਾ ਪਵੇ ਵਿੱਚੋਂ, ਪਲੀਜ਼ ਮਿਊਟ ਕਰ ਲਿਓ ਤੁਸੀਂ ਜਿਹੜੇ ਜਿਹੜੇ ਵੀ ਹੋਲਡ ਦੇ ਉੱਤੇ ਨੇ। ਹਾਂਜੀ ਜਵਰਾਸ਼, ਕੀ ਸੁਣਾਓਗੇ?
0: ਮੈਂ ਆਈ ਕਹਿੰਦਾ ਸੀ ਵੀ ਮੈਂ ਵੀ ਆਈ ਕਹਿੰਦਾ ਮੰਮਾ ਨੂੰ ਵੀ ਪੜ੍ਹਾਈ ਕੇ ਦੇ ਲਈ ਚਾਹੀਦੀ ਆ। ਮੰਮਾ ਕਹਿੰਦੇ ਵੀ ਜੇ ਤੂੰ ਕ੍ਰਿਕਟ ਤੇ ਨਹੀਂ ਬਣ ਸਕਿਆ ਤੇਰੇ ਕੋਲ ਹੋਰ ਆਪਸ਼ਨ ਹੋਊਗੀ,
17: ਪਲਾਨ ਬੀ।
16: ਤੇ ਜੇ ਤੁਸੀਂ ਕ੍ਰਿਕਟ ਪਲੇਅਰ ਬਣ ਵੀ ਗਏ ਤੇ ਫਿਰ ਜਦੋਂ ਉਹਨਾਂ ਮੈਨ ਆਫ ਮੈਚ ਦਿਆ ਕਰਨਾ ਤੇ ਫਿਰ ਤੁਸੀਂ ਉੱਥੇ ਬੋਲਿਆ ਵੀ ਤੇ ਕਰਨਾ ਨਾ।
0: ਹਾਂਜੀ, ਮਮਾ ਇਹ ਕਹਿੰਦੇ ਆ ਵੀ ਵੀ ਇਹ ਵਧੀਆ ਹੁੰਦਾ ਬੋਲਣਾ, ਬਹੁਤ ਲੱਗਦਾ।
16: ਵੈਰੀ ਗੁੱਡ, ਹਾਂ ਬੋਲਣਾ ਤੇ ਹੁੰਦਾ ਨਾ ਫਿਰ।
0: ਮੈਂ ਇੱਕ ਚੁਟਕਲਾ ਸੁਣਾਉਂ?
16: ਹਾਂਜੀ ਸੁਣਾਓ ਸੁਣਾਓ।
0: ਇੱਕ ਵਾਰੀ ਪੱਪੂ ਦੀ ਮੰਮੀ ਨੇ ਕਾਲ ਆਇਆ ਹੁੰਦਾ ਤੇ ਉਹ ਕਹਿੰਦੇ ਵੀ ਤੁਹਾਡਾ ਬੱਚਾ ਆਪਣੇ ਕੋਲ ਆ, ਤੁਸੀਂ 25,000 ਦੇ ਕੇ ਉਹਨੂੰ ਲੈ ਆ। ਤੇ ਫਿਰ ਉਹਦੀ ਮੰਮੀ ਕਹਿੰਦੀ ਹਾਏ ਹਾਏ ਮੇਰਾ ਬੱਚਾ ਤਾਂ ਕਿਡਨੈਪ ਹੋ ਗਿਆ। ਤੇ ਮੈਂ ਹੁਣੇ ਪੁਲਿਸ ਨੂੰ ਕਾਲ ਕਰਦੀ ਹਾਂ। ਤੇ ਫਿਰ ਉਹ ਕਹਿੰਦੇ, ਫਿਰ ਇੱਕ ਹੋਰ ਬੰਦਾ ਆਉਂਦਾ ਤੇ ਉਹ ਕਾਲ ਚ ਕਹਿੰਦਾ ਵੀ ਆਪਾਂ ਹੀ ਪੁਲਿਸ ਆ ਤੇ ਤੁਹਾਡਾ ਬੱਚਾ ਕੋਈ ਕਿਡਨੈਪ ਨੀ ਹੋਇਆ, ਉਹ ਮੋਟਰਸਾਈਕਲ ਤੇਜ ਚਲਾਉਂਦਾ ਸੀ ਇਸ ਲਈ ਉਹਨੂੰ ਚਲਾਨ ਕੱਟਿਆ।
16: ਅੱਛਾ, ਚਲਾਨ ਕੱਟਿਆ, ਇੰਨਾ ਵੱਡਾ ਚਲਾਨ ਹੈ?
17: 25,000 ਦਾ
16: ਚਲਾਨ ਜ਼ਿਆਦਾ ਵੱਡਾ ਨੀ ਹੋ ਗਿਆ ਹੈ?
0: ਮੇਰੀ ਦੀਦੀ ਵੀ ਸੁਣਾਓ।
16: ਹਾਂਜੀ ਹਾਂਜੀ,
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਯਸ਼ਦੀ ਜੀ।
16: ਸਤਿ ਸ਼੍ਰੀ ਅਕਾਲ,
17: ਕੀ ਹਾਲ ਚਾਲ ਨੇ?
0: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
17: ਵਧੀਆ,
16: ਸਾਡਾ ਵੀ ਠੀਕ ਆ।
17: ਜਾਣਾ ਸਕੂਲ?
1: ਨਹੀਂ ਅੱਜ ਨਹੀਂ ਮੈਂ ਜਾਣਾ।
16: ਇਹਨਾਂ ਦੇ ਨਹੀਂ ਜਾ ਰਹੇ ਆ,
17: ਹਾਂ ਨਾ,
16: ਕਦੀ ਕਦੀ ਜਿਹਾ ਜਾਂਦੇ ਆ ਇਹ ਤੇ ਯੁਵਰਾਜ ਨਾਲ ਧੱਕਾ ਕਰਦੇ ਆ, ਮੈਂ ਰੋਜ਼ ਘੱਲਦੇ ਉਹਨੂੰ
17: ਵਿਚਾਰੇ ਨੂੰ, ਦਿਨੇ ਵੀ ਪੜਾਉਂਦੇ, ਸ਼ਾਮ ਨੂੰ ਵੀ ਪੜਾਉਂਦੇ, ਸਵੇਰੇ ਉੱਠ ਕੇ ਵੀ ਪੜਾਉਂਦੇ,
16: ਘਰ ਵੀ ਪੜਾਈ ਜਾਂਦੇ ਆ ਤੇ ਨਾਲੇ ਉਹਨੂੰ ਸਕੂਲੇ ਵੀ ਰੋਜ਼ ਘੱਲਦੇ ਆ।
1: ਸਕੂਲ ਤਾਂ ਆਪਣੇ ਆਪ ਜਾਂਦੇ ਨੂੰ, ਇੱਕ ਦਿਨ ਮੈਂ ਕਿਹਾ, ਮੈਂ ਕਿਹਾ ਤੂੰ ਵੀ ਛੁੱਟੀ ਲੈ ਲਾ, ਮੇਰੀ ਵੀ ਛੁੱਟੀ, ਆਪਾਂ ਕਿਤੇ ਚੱਲਦੇ, ਕਹਿੰਦਾ ਨਹੀਂ ਮੈਂ ਨੀ ਛੁੱਟੀ ਲੈਣੀ।
16: ਕੀ ਸੁਣਾਓਗੇ?
1: ਇੱਕ ਚੁਟਕਲਾ।
17: ਹਾਂਜੀ।
1: ਪਤਨੀ ਪਤੀ ਨੂੰ ਬੁਲਾਉਂਦੀ ਹੈ ਦੂਜੇ ਰੂਮ ਚ ਤੇ ਕਹਿੰਦੀ ਵੀ ਆ ਦੇਖਿਓ ਜਿਹੜਾ ਲੰਬਾ ਸਾਰਾ ਡੱਬਾ ਨਾ, ਮੇਰੇ ਤੋਂ ਚੱਕਿਆ ਨੀ ਜਾਂਦਾ, ਕਵਰ ਦੇ ਉੱਪਰ ਪਿਆ, ਮੇਰਾ ਹੱਥ ਨੀ ਪਹੁੰਚਦਾ। ਤੇ ਪਤੀ ਕਹਿੰਦਾ ਨਹੀਂ ਪਹੁੰਚਦਾ। ਪਤੀ ਕਹਿੰਦੀ ਨਹੀਂ। ਪਤੀ ਕਹਿੰਦਾ ਤੂੰ ਐ ਕਰ ਆਪਦੀ ਜ਼ਬਾਨ ਨਾਲ।

0: ਥੈਂਕ ਯੂ ਜੈਸਿਕਾ,
1: ਥੈਂਕ ਯੂ, ਹੈਵ ਅ ਨਾਈਸ ਡੇ,
2: ਹੈਵ ਅ ਨਾਈਸ,
0: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਸਾਨੂੰ ਜਵਾਬ ਬੁਝਾਰਤ ਦੇ ਜਸਵਾਲ ਸਾਹਿਬ ਨੇ ਵੀ ਭੇਜੇ ਤੇ ਅਰਨਵ ਦੀ ਮੰਮਾ ਕੇ ਪਾਪਾ ਨੇ ਵੀ ਭੇਜੇ, ਧੰਨਵਾਦ ਮਿਹਰਬਾਨੀ ਜੀ ਤੁਹਾਡੀ। ਤੇ ਗੁਰਜੀਤ ਕੌਰ ਜੀ ਵੀ ਅੱਜ ਕੱਲ੍ਹ ਭੇਜ ਰਹੇ ਨੇ ਸਾਨੂੰ ਜਵਾਬ, ਤੇ ਸੁਖਵਿੰਦਰ ਭੈਣ ਜੀ ਮੈਨੂੰ ਲੱਗਦਾ ਛੁੱਟੀ ਤੇ ਨੇ, ਤੇ ਧੰਨਵਾਦ ਤੁਹਾਡਾ ਮਿਹਰਬਾਨੀ। ਤੇ ਇੱਕ ਬਰਥਡੇ ਵੀ ਆ ਮੈਨੂੰ ਬਾਅਦ 'ਚ ਚੇਤਾ ਕਰਾਇਓ, ਇੱਕ ਬਰਥਡੇ ਵੀ ਆ ਸਾਡੇ ਕੋਲ। ਤੇ ਨੈਕਸਟ ਸਾਡੇ ਨਾਲ ਤਵਨੀਤ, ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ,
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਨੇ ਤੁਹਾਡੇ?
3: ਠੀਕ ਹੈ,
2: ਹੋ ਗਏ ਰੈਡੀ ਸਕੂਲ ਲਈ?
3: ਹਾਂਜੀ,
2: ਓਕੇ, ਹੋ ਗਿਆ ਨਾਸ਼ਤਾ ਨੁਸ਼ਤਾ?
3: ਹਾਂਜੀ,
0: ਚਾਕਲੇਟ
3: ਮਿਲੇ ਤੇ ਉੱਥੇ ਵਧੀਆ ਸੀ, ਅਸੀਂ ਕੇਕ ਖਾਧਾ, ਅਸੀਂ ਪਲੇ ਕੀਤਾ, ਅਸੀਂ ਮੈਂ ਆਪਣੇ ਫਰੈਂਡ ਦਾ ਪਲੇ ਕੀਤਾ ਗੱਡੀਆ, ਫਿਰ ਅਸੀਂ ਜਦੋਂ ਕੇਕ ਖਾਧਾ ਉਦੋਂ ਅਸੀਂ ਫੀਡ ਕੀਤਾ, ਲਾਈਕ ਗਰਲ ਨੂੰ ਫੀਡ ਕੀਤੀ, ਫਿਰ ਅਸੀਂ ਖਾ ਕੇ ਫਿਰ ਅਸੀਂ ਬੰਗਲਾ ਕਲਾਸ ਗਏ, ਕੱਪੜੇ ਚੇਂਜ ਕਰਕੇ ਫਿਰ ਅਸੀਂ ਚਲੇ ਆ ਗਏ।
0: ਅੱਛਾ, ਹੁਣ ਵੇਖਿਆ ਹੋਰ ਵੇਖਿਆ, ਫਿਰ ਜਿਹੜੀ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਨਾ ਉਹ ਸਾਡੀ ਕੰਮ ਆ ਗਈ, ਵੇਖ ਲਾ ਹੁਣ ਜਿਹੜਾ ਵੀ ਤੁਹਾਨੂੰ ਬਰਥਡੇ ਤੇ ਸੱਦੂਗਾ ਨਾ ਉਹ ਤੁਹਾਡੀ ਸੇਵਾ ਪੂਰੀ ਕਰਿਆ ਕਰੂਗਾ, ਉਹਨੂੰ ਪਤਾ ਅਗਲੇ ਦਿਨ ਜਾ ਕੇ ਦੱਸ ਦਿੰਦੇ ਆ, ਜਾਂ ਤੁਹਾਨੂੰ ਕਹੇ ਨੇ ਹੁਣ ਸੱਦਣਾ ਲਈ ਜੇ ਸੱਦਿਆ ਤੇ ਪੂਰੀ ਜਿੱਤ ਵਾਲ ਕਰਿਆ ਕਰੂ ਤੁਹਾਡੀ। ਹੁਣ ਤੇ ਗੱਲ ਬਣ ਗਈ ਹੈ ਹਨਾ, ਹੁਣ ਤੇ ਪੂਰੀ ਵੇਖੀ ਤੇ
2: ਸਾਰੇ ਇਹਨਾਂ ਦੇ ਆਓ ਆਓ ਬੱਚਿਓ ਤੁਸੀਂ ਪਹਿਲਾਂ ਆਓ, ਤੁਸੀਂ ਭੋਗ ਲਗਾਓ
3: ਤੇ ਮੈਂ ਇੱਕ ਬੁਝਾਲਤ ਸੁਣਾਨੀ।
0: ਓਕੇ ਓਕੇ, ਹਾਂਜੀ,
3: ਉਹ ਕਿਹੜੀ ਨਿੱਕੀ ਜੀ ਕੋਲੀ ਲਾਹੌਰ ਜਾ ਕੇ ਬੋਲੀ,
0: ਓਏ ਨਿੱਕੀ ਜੀ ਕੋਲੀ ਲਾਹੌਰ ਜਾ ਕੇ ਬੋਲੀ,
3: ਲਾਹੌਰ ਜਾ ਕੇ ਬੋਲੀ,
0: ਯਾਰ ਮੈਂ ਸੁਣੀ ਸੁਣੀ ਜੀ ਤੇ ਹੈਗੀ ਆ,
2: ਬਹੁਤ ਬਹੁਤ
0: ਸੁਣੀ ਸੁਣੀ ਜੀ ਤੇ ਹੈਗੀ ਆ, ਪਰ ਮੈਨੂੰ ਹੁਣ ਚੇਤਾ ਨਹੀਂ ਆਉਣ ਡਿਆ ਹਨਾ।
3: ਐਮ ਸਟੋਰ ਸਟਾਫ ਹੁੰਦਾ,
0: ਹਾਂਜੀ,
3: ਐਮ ਤੋਂ,
2: ਐਮ ਤੋਂ,
0: ਐਮ ਤੋਂ, ਓਕੇ, ਫਿਰ ਮੇਰੀ ਵੀ
3: ਟੀ ਤੋਂ, ਟੀ ਤੋਂ,
0: ਅੱਛਾ ਟੀ ਤੋਂ ਸਟਾਰਟ ਹੁੰਦਾ, ਓਕੇ ਓਕੇ, ਟੀ ਤੋਂ ਸਟਾਰਟ ਹੁੰਦਾ ਵਾ ਤੇ ਲਾਹੌਰ ਜਾ ਕੇ ਬੋਲਦਾ ਹੈ,
3: ਹਾਂਜੀ,
0: ਤੇ ਕੋਈ ਹਿੰਟ ਹੀ ਦੇ ਦਿਓ ਸਾਨੂੰ,
3: ਹੈ
0: ਹਿੰਟ ਹੀ ਦੇ ਦਿਓ ਕੋਈ,
3: ਜਿਹੜੇ ਅਸੀਂ ਗੱਲ ਕਰਦੇ,
0: ਅੱਛਾ ਜਿਹੜੀ ਅਸੀਂ ਗੱਲ ਕਰਦੇ ਆ ਉਹ ਤੇ ਫਿਰ ਟੈਲੀਫੋਨ ਤੇ ਕਰਦੇ ਆ,
3: ਹਾਂਜੀ,
0: ਓ ਕੌਲੀ ਕਿਦਾਂ ਫਿਰ
2: ਉਹ ਟ੍ਰਿੰਗ ਟ੍ਰਿੰਗ ਵਾਲਾ ਆਉਂਦਾ ਸੀ ਨਾ ਪਹਿਲਾਂ ਸ਼ਾਇਦ,
0: ਤੁਸੀਂ ਵੇਖਿਆ ਉਹ ਟ੍ਰਿੰਗ ਟ੍ਰਿੰਗ ਵਾਲਾ? ਓਕੇ ਓਕੇ, ਇਹ ਸਾਨੂੰ ਜਸੋਵਾਲ ਅੰਕਲ ਨੇ ਦੱਸਿਆ ਤੇ ਜੈਰਿਕਾ ਦੀਦੀ ਦੀ ਮੰਮੀ ਨੇ ਦੱਸਿਆ ਸਾਨੂੰ, ਹਾਂਜੀ, ਥੈਂਕ ਯੂ,
3: ਥੈਂਕ ਯੂ,
0: ਸਤਿ ਸ਼੍ਰੀ ਅਕਾਲ। ਹੁਣ ਕਿਹਦੀ ਵਾਰੀ?
3: ਮੇਰੇ ਐਸ਼ਲੀ ਨਾਲ ਗੱਲ ਕਰ ਲਓ।
0: ਹਾਂਜੀ ਲਓ, ਤੁਹਾਡੀ ਐਸ਼ਲੀ ਨਾਲ ਕਰ ਲੈਨੇ ਗੱਲ ਭਰਾ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਟੀ ਜੀ,
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਨੇ ਐਸ਼ਲੀ?
3: ਠੀਕ ਆ।
0: ਓਕੇ, ਸੁਸਤੀ ਸਸਤੀ ਲੱਥ ਗਈ ਕਿ ਨਹੀਂ?
3: ਹਾਂਜੀ ਲੱਥ
0: ਮਾਨ ਸਨਮਾਨ ਵਧੀਆ ਹੋਇਆ ਵਾ?
2: ਮੈਨੂੰ ਲੱਗਦਾ ਪਿਛਲੀ ਵਾਲੀ ਬਰਥਡੇ ਪਾਰਟੀ ਤੋਂ ਵੀ ਆ ਗਿਆ ਇਹਨਾਂ ਨੂੰ ਵਾਪਸ,
3: ਚਲਾਈ ਸੀ,
2: ਕੀ ਚਲਾਈ ਸੀ?
0: ਕੀ ਚਲਾਈ ਸੀ?
3: ਮੇਰੀ ਚੜਾਈ,
2: ਮੇਰੀ ਚੜਾਈ ਸੀ।
0: ਅੱਛਾ, ਚੜਾਈ ਸੀ ਉੱਥੇ। ਵਾਹ, ਚਲੋ ਸ਼ੁਕਰੀਆ। ਕੋਈ ਕਮੀ ਪੇਸ਼ੀ, ਕੋਈ ਸ਼ਿਕਾਇਤ ਹੈ ਤਾਂ ਦੱਸ ਦੋ, ਹਲੇ ਵੀ ਦੱਸ ਦਿਆ ਕਰ,
2: ਸ਼ਾਊਟ ਆਊਟ ਦੇ ਦੋ।
0: ਹੋਰ ਜੇ ਕੋਈ ਕਮੀ ਪੇਸ਼ੀ ਰਹੀ ਹੈ ਤਾਂ ਉਹ ਵੀ ਪੂਰੀ ਕਰ ਦਾਂਗੇ ਅਗਲੇ ਜਨਮ ਦਿਨ ਤੱਕ।
2: ਹੁਣ ਤੇ ਸਾਰੇ ਡਰਨਗੇ ਇਹਨਾਂ ਨੂੰ ਬੁਲਾਉਣ ਤੋਂ ਪਹਿਲਾਂ ਉਹਨਾਂ ਦੇ ਅਕੋਰਡਿੰਗ। ਸੋਹਣੇ ਸੋਹਣੇ ਤਿੰਨ ਪਾਰਟੀ ਬੈਗ ਰੈਡੀ ਕਰ ਲਓ।
0: ਆਹੋ, ਤੁਸੀਂ ਤੇ ਸਿੱਧਾ ਹੀ ਆਪਾਂ ਪੱਕਾ ਤੈਅ ਹੀ ਕਰ ਲੈਣਾ ਵੀ ਅਸੀਂ ਭਾਵੇਂ ਜਾਂਦੇ ਜਾਂਦੇ ਆ ਜਾਈਏ, ਭਾਵੇਂ ਸਾਰੀ ਪਾਰਟੀ ਰਹੀਏ, ਸਾਡੇ ਲੋਲੀ ਬੈਗ, ਸਾਡਾ ਇੱਜ਼ਤ ਮਾਣ, ਰੋਟੀ ਪਾਣੀ ਸਾਡਾ ਪੂਰਾ ਹੋਣਾ ਚਾਹੀਦਾ ਹੈ ਨਾ। ਫਾਇਦਾ ਕੀ ਹੋਇਆ ਨੀ ਤੇ ਜਾਣ ਦਾ, ਏਦਾਂ ਹੀ ਹੈ ਨਾ। ਆਪਾਂ ਹੌਲੀ ਹੌਲੀ ਇਹ ਵੀ ਕਰ ਲੈਣਾ ਵੀ ਭਾਵੇਂ ਇੱਕੋ ਜਾਣੇ ਜਾਵੇ, ਤਿੰਨਾਂ ਜਾਣੇ ਦੇ ਗਿਫਟ ਆਇਆ ਕਰਨ।
2: ਇਹ ਸੋਚ ਕੇ ਦੱਸਾਂਗੇ, ਇਹ ਥੋੜਾ ਟਫ ਹੈ।
0: ਕੀ ਲਿਆਇਓ ਅੱਜ? ਬੱਲੇ ਬੱਲੇ ਸ਼ਾਵਾ ਸ਼ਾਵਾ ਰਸਗੁੱਲਾ, ਬੱਲੇ ਬੱਲੇ ਜਾਣੀ ਸ਼ਾਵਾ ਸ਼ਾਵਾ ਰਸਗੁੱਲਾ ਜਿੰਦਾਬਾਦ। ਥੈਂਕ ਯੂ
3: ਦੀਦੀ। ਦਾ ਗੱਲ ਕਰ ਲੋ।
0: ਹਾਂਜੀ ਹਾਂਜੀ,
2: ਦੀਦੀ ਨਾਲ ਦੇਖੋਗੀ?
0: ਨਹੀਂ, ਦੀਦੀ ਨਾਲ ਥੋੜੀ ਹੋਈ।
3: ਅੰਕਲ ਜੀ ਤੇ ਆਂਟੀ ਜੀ,
0: ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ। ਕਨਫਿਊਜ਼ਨ
0: ਲੈ
3: ਆਂਟੀ, ਕੀ ਹਾਲ ਹੈ?
0: ਸਾਡਾ ਵਧੀਆ
2: ਵਧੀਆ।
0: ਆਂਟੀ ਨੂੰ ਲੱਗੀ ਜਾਂਦਾ ਵੀ ਦੀਦੀ ਪਹਿਲਾਂ ਹੀ ਸੁਣਾ ਗਈ ਆ।
3: ਉਹ ਛੋਟੀ ਦੀਦੀ, ਮੈਂ ਵੱਡੀ ਦੀਦੀ।
0: ਨਹੀਂ, ਉਹ ਤੋਂ ਪਹਿਲਾਂ
3: ਹਾਂਜੀ ਦਾਦਾ ਵੀ ਗਏ ਸੀ।
0: ਅੱਛਾ, ਤੁਹਾਨੂੰ ਨਹੀਂ ਖੜਿਆ?
3: ਨਹੀਂ।
0: ਓਹੋ, ਕਿਉਂ?
3: ਕਹਿੰਦੇ ਤੁਸੀਂ ਕਰੇ
0: ਰਹੋ।
2: ਕਰੇ ਰਹੋ
0: ਇਦਾਂ ਕਿਦਾਂ?
3: ਤੁਸੀਂ ਪੁੱਛ ਲਿਓ।
2: ਅੰਕਲ ਅੰਕਲ ਵੀ ਇਕੱਲੇ ਹੀ ਗਏ ਸੀ,
0: ਉਹ ਤਾਂ ਫੋਨ ਨਹੀਂ ਨਾ ਕਰਦੇ ਮੈਨੂੰ, ਤੇ ਮੈਂ ਕਿਦਾਂ ਪੁੱਛ ਲਾਂ।
3: ਫੇਰ ਸਾਡੀ ਫੇਰ ਪਰਫੋਰਮੈਂਸ ਹੋ ਗਈ ਤੇ ਫੇਰ ਤੁਸੀਂ ਉਦੋਂ ਸਾਡੇ
0: ਡੈਡੀ ਹੁੰਦੇ ਆ ਨਾ,
3: ਚਾਰ ਵੇਲੇ ਨਿਕਲੇ ਤੇ ਦੋ ਵੇਲੇ ਘਰੇ ਆਏ।
0: ਰਾਤ 2 ਵਜੇ ਹੋ, ਇੰਨੀ ਲੇਟ ਤੱਕ ਤੇ ਸ਼ੋਅ ਵੀ ਨਹੀਂ ਹੈਗਾ।
3: ਦਾਦਾ 2 ਵਜੇ ਆਏ ਸੀ।
0: ਹੋਰ ਤੇ ਫਲੂਦਾ ਫਿਰ ਨਿਆਣਿਆਂ ਨੂੰ ਵੀ ਤੇ ਖਵਾਉਣਾ ਹੁੰਦਾ, ਲੈ ਕੇ ਆਏ ਕਿ ਨਹੀਂ ਨਾਲ?
3: ਨਹੀਂ।
0: ਲੈ ਲੋ, ਏਦਾਂ ਕਿੱਦਾਂ ਦੱਸ?
2: ਫਿਰ ਤੁਸੀਂ ਕੀ ਖਾਧਾ?
0: ਇਹਨਾਂ ਨੇ ਤੇ ਆਪਣਾ ਫਨ ਕੀਤਾ ਹੋਣਾ ਨਾ, ਮੰਮਾ ਨਾਲ ਸਾਰਿਆਂ ਜਾਣਿਆਂ ਨੇ, ਮਗਰੋਂ ਫਿਰ ਪਾਰਟੀ ਇਹਨਾਂ ਦੀ ਵੀ ਹੋਈ ਹੋਣੀ ਆ।
3: ਸਾਡੀ ਵੀ ਪਾਰਟੀ ਸੀ।
0: ਇੱਦਾਂ ਥੋੜੀ ਜਾਣ ਦਿੰਦੇ ਪਾਪਿਆਂ ਨੂੰ।
3: ਉੱਪਰ ਪੰਖਾ ਚਲਦਾ ਹੈ, ਨੀਚੇ ਬੇਬੀ ਸੋਤਾ ਹੈ, ਸੋਤੇ ਸੋਤੇ ਭੂਖ ਲਗੀ, हेलो बेटा मूंगफली, मूंगफली पे दाना नहीं, तुम मेरी मामा नहीं, मामा गया दिल्ली, दिल्ली से लिया बिल्ली, बिल्ली ने मारा पंचा, मामा हो गया
0: गंजा। वाह
2: वाह, एक इन्हें मम्मा ने सिखाई।
3: हाँ जी
0: दिन वधिया वधिया रहे। साडे नाल जपलीन, सत श्री अकाल जपलीन, तुसी आउने रहो। सत श्री अकाल
3: जमैन
0: आली के सिंपल के लून लालू आली है।
2: लून वाली,
3: लून ते बटर वाला।
0: लून ते जमैन आली
3: नहीं, लून ते ते बटर।
0: जमैन नहीं चंगी लगती?
3: नहीं।
0: क्यों?
3: नहीं। मैंने जवैन नहीं ना पसंद होती, मैं तो दी जवैन वाला तादा भी नहीं है दा, तो मैंने जवैन पसंद भी नहीं है।
0: थोड़ी जी पाला कर, मस्सा कर।
3: जिरो ठेड भी हूँ दीना उड़ो ही थानी है।
0: तो जे तू प्रोंठे च पाला करेंगी ना थोड़ी जी, तो फिर ठेड पीड़ होया ही नहीं करनी।
3: ठीक है,
0: है ना? थोड़ी जी तो पाला कर।
2: पिंच
0: होर की, एक एक पिंच मम्मा पा दिया करनी, तो फिर तो ढिड पीड़ होया ही नहीं करनी कदी भी। ठीक है,
3: हाँ जी।
0: चलो फिर की सुनाओगे? फिर जवैन परौंठा खा के तेन पता हाँ। मैं भी बड़ी लाइक करता ही। फिर आप कल कट्ठे खावांगे जो तुम स्कूल खानी है ना, तो उदो मैं इथे खोल लेनी है, ते तुही उथे खाई जानी, मैं इथे खाई जानी है, ते दोवां नू स्वाद आई जाना। नम नम है परौंठे। पर तुहाडे तुहानू स्कूल ना चाह नहीं देनी है ना, ते मैं ते नाल चाह भी पी लेनी।
2: चाह वैसे ही नहीं पींदी हो?
0: हां नहीं, थोड़ी थोड़ी पी लेंदी है चाह। ए
3: शांति
0: नाल भी वड्डी हो जाना। खुश हो गई कुड़ी, की सुनाऊंगी फिर?
3: दो बनाना दुध लैन चले ही

0: ਸਮਝ ਨੀ ਲੱਗੀ, ਫੇਰ ਫੇਰ ਫੇਰ ਹੌਲੀ ਹੌਲੀ,
1: ਲੋਟਾਂ ਨੇ ਸਾੜਨਾ ਨੀ ਹੈ,
0: ਲੋਕਾਂ ਨੂੰ ਸਾੜਨਾ ਨੀ ਹੈ।
2: ਡੋਲੂ ਇੰਨਾ ਵੱਡਾ ਤੇ ਦੁੱਧ ਅੱਧਾ ਕਿਲੋ,
0: ਆ ਠੀਕ ਹੀ। ਥੈਂਕ ਯੂ ਜੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਕਰੋਸ਼ੀ ਵਾਲੀ ਭੈਣ ਦਾ?
1: ਠੀਕ ਹੈ, ਤੁਹਾਡਾ ਕੀ ਹਾਲ ਚਾਲ?
0: ਸਾਡਾ ਕੀ ਵਧੀਆ, ਕੀ ਬਣਾਇਆ ਫਿਰ ਅੱਜ ਕੱਲ?
1: ਮੈਂ ਟੋਪੀਆਂ ਤੇ ਪਰਸ ਬਣਾਏ, ਬਣਾਉਂਦੀ ਸੀ ਤੇ ਮੇਰੇ ਵਿਕ ਵੀ ਜਾਂਦੇ ਸੀ।
0: ਓਏ, ਅੱਛਾ ਤੁਸੀਂ ਵੇਚਦੇ ਵੀ ਹੋ?
1: ਹਾਂਜੀ।
0: ਵਾਹ, ਕਿੰਨੇ ਦਾ ਕਿੰਨੇ ਦਾ ਵੇਚਿਆ? ਕਿੰਨੇ ਦਾ?
1: ਇੱਕ ਟੋਪੀ 899 ਦਾ।
2: ਵਾਹ,
0: ਤੁਸੀਂ ਜਿਹੜੀ ਵੀ ਦੇ ਦੋਗੇ।
2: ਵਾਹ, ਮਤਲਬ ਤੁਹਾਡੇ ਕੋਲ ਸਾਰੇ ਕਲਰ?
0: ਤੁਸੀਂ ਏਦਾਂ ਕਰਿਓ, ਤੁਸੀਂ ਮੈਨੂੰ $10 ਲੈ ਲਿਓ ਤੇ ਥੋੜੀ ਵੱਡੀ ਬਣਾ ਦਿਓ।
1: ਵੱਡੀ ਹੈ?
0: ਅੱਛਾ, ਹੈਗੀ ਵੱਡੀ ਆ? ਓਏ ਵਾਹ, ਫਿਰ ਤੇ ਬੜਾ ਨਾਈਸ ਆ, ਵੈਰੀ ਨਾਈਸ, ਥੈਂਕ ਯੂ ਥੈਂਕ ਯੂ। ਤੁਸੀਂ ਮੈਨੂੰ ਦੱਸੋ ਕਿੱਥੇ ਆਰਡਰ ਕਿੱਥੇ ਕਰ ਸਕਦੇ ਆ?
1: ਸਾਡੇ ਸ਼ਾਪ ਤੇ ਲੱਗੀ ਆ।
0: ਓਏ, ਤੁਹਾਡੀ ਸ਼ਾਪ ਤੇ ਲੱਗੀ ਆ? ਤੁਸੀਂ ਚਲ ਮੈਨੂੰ ਲਿੰਕ ਭੇਜੋ ਮੈਨੂੰ।
1: ਠੀਕ ਹੈ।
0: ਤੁਸੀਂ ਤੇ ਨਿੱਕੇ ਵਜੋ ਸ਼ੋਪਾਂ ਸ਼ੋਪਾਂ ਵੀ ਬਣਾਈਆਂ ਬੱਲੇ ਤੁਹਾਡੇ। ਕੀ ਸੁਣਾਓਗੇ ਫਿਰ ਹੁਣ?
1: ਇਹਨੇ ਪੁੱਟੇ ਪੁੱਟੇ ਕੰਮ ਕਿਉਂ ਕਰਦਾ? ਤੇ ਫਿਰ ਮਰੀਜ਼ ਕਹਿੰਦਾ ਹਾਡੀ ਹੋ ਗਈ ਆ, ਹੁਣ ਮੈਂ ਕੱਛਾ ਵੀ ਨਾ ਪਾਵਾਂ।
0: ਹਾਂ, ਉਹ ਤੇ ਹੁਣ ਮੈਂ ਚੁੱਕਣੀਆਂ ਪੈਣੀਆਂ। ਜਾ ਵੇ ਡਾਕਟਰ। ਥੈਂਕ ਯੂ ਪੁੱਤ, ਥੈਂਕ ਯੂ
2: ਥੈਂਕ ਯੂ
0: ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਅਸੀਸ ਕੌਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਹੇਲੀਆਂ ਦੇਖ ਪਈਆਂ ਕਿ ਨਹੀਂ? ਹਲੇ
2: ਨਹੀਂ।
0: ਸ਼੍ਰੇਆ ਪਹੁੰਚ ਗਈ, ਸ਼੍ਰੇਆ ਦਾ ਮੈਸੇਜ ਆਇਆ, ਕਹਿੰਦੀ ਮੈਂ ਲਾਗੇ ਖਲੋਤੀ ਆ।
1: ਮੈਂ ਜਦੋਂ ਸਾਨੂੰ ਪਤਾ, ਮੈਂ ਨਾ ਸਕੂਲ ਪਹੁੰਚ ਕੇ ਮੈਨੂੰ ਗੱਡੀ ਚ ਬਹਿਣਾ ਪੈਂਦਾ ਤੇ ਮੈਂ ਗੱਡੀ ਚ ਬੋਰ ਹੁੰਦੀ ਹਾਂ।
0: ਓਏ ਹੋਏ, ਤੁਸੀਂ ਗੱਡੀ ਚ ਕਿਉਂ ਬੋਰ ਹੁੰਦੇ ਹੋ? ਏਡੀ ਤੁਹਾਡੀ ਸੋਹਣੀ ਗੱਡੀ ਆ।
1: ਸੋਹਣੀ ਤਾਂ ਹੈ, ਪਰ ਮੰਮਾ ਬਾਹਰ ਨਹੀਂ ਨਾ ਨਿਕਲਦੇ।
0: ਓਹੋ, ਤੁਸੀਂ ਬਾਹਰ ਬਾਹਰ ਨਿਕਲ ਕੇ ਸ਼ੀਸ਼ਾ ਖੋਲਿਆ ਕਰੋ।
1: ਓਕੇ
0: ਓਕੇ,
2: ਇੰਨੇ ਚ ਮੰਨ ਗਏ?
0: ਨਹੀਂ, ਬੀਬੀ ਆ ਕੁੜੀ, ਮੰਮਾ ਦੀ ਵੀ ਮੰਨ ਜਾਂਦੀ ਹੈ ਨਾ।
2: ਹਾਂਜੀ ਹਾਂ,
0: ਕੀ ਸੁਣਾਓਗੇ ਫਿਰ?
2: ਕੀ ਸੁਣਾਣਾ?
1: ਮੈਂ ਸਿਆਲੀ, ਬਟ ਮੈਂ ਤੁਹਾਨੂੰ ਕੋਈ ਬੋਲੀ ਸੁਣਾਉਂ।
0: ਅੱਛਾ, ਬੋਲੀ ਸੁਣਾਉਣੀ ਆ। ਓਕੇ ਓਕੇ, ਤੁਹਾਨੂੰ ਕੋਈ ਵੀਕਐਂਡ ਤੇ ਬਰਥਡੇ ਬੁੱਢੇ ਆਇਆ ਕਿ ਨਹੀਂ ਯਾਰ? ਕੀ ਨਹੀਂ ਨਹੀਂ, ਇਹ ਕਿੱਦਾਂ ਹੋ ਗਿਆ? ਮਈ ਦਾ ਮਹੀਨਾ, ਬਰਥਡੇ ਨਹੀਂ ਆਇਆ? ਓਹੋ ਹਾਂ, ਤੇ ਮੀਂਹ ਨਾ ਕੀ ਬਰਥਡੇ ਧੁੱਪ ਜਾਂਦਾ, ਸੁੱਕਦਾ ਨੀ ਬਰਥਡੇ?
1: ਮੇਰਾ ਤਾਂ ਬਰਥਡੇ ਆਲਰੇਡੀ ਲੰਘ ਗਿਆ।

0: ਨਹੀਂ ਤੁਹਾਨੂੰ ਇਨਵਾਈਟ
1: ਹੋਰ ਨਹੀਂ ਕੋਈ ਪਾਰਟੀ ਆਈ ਆ ਇੱਕ ਪਾਰਟੀ ਆਈ ਸਾਡੇ ਕੋਲ ਇਹ ਨਾ ਅੰਕਲ ਕਹਿੰਦੇ ਆ ਵੀ ਅੱਜ ਇਹਨਾਂ ਦੇ ਵਾਈਫ ਦਾ ਬਰਥਡੇ ਆ ਅਤੇ ਉਹਨਾਂ ਦਾ ਨਾਂ ਆ ਰਣਵੀਰ ਕੌਰ ਆਂਟੀ ਹੈ ਨਾ ਅਤੇ ਉਹਨਾਂ ਨੂੰ ਕਹਿੰਦੇ ਹਾਂ ਰਣਵੀਰ ਕੌਰ ਜੀ ਨੂੰ ਕਹਿੰਦੇ ਵੀ ਵਿਸ਼ ਕਰ ਦਿਓ ਗੁਰਤੇਜ ਹਾਂ ਗੁਰਤੇਜ ਅੰਕਲ ਦੇ ਇਹ ਮਿਸਿਜ਼ ਨੇ ਇੱਧਰ ਪਾਰਟੀ ਬਣੀ ਹੋ ਫਿਰ ਇੱਧਰ ਚੱਲੀਏ
2: ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਆਂਟੀ ਜੀ
1: ਹੈਪੀ ਬਰਥਡੇ ਟੂ ਯੂ ਹਿਪ ਹਿਪ
0: ਹੁਰੇ
1: ਹਿਪ ਹਿਪ
0: ਹੁਰੇ
2: ਹਿਪ ਹਿਪ
1: ਹਾਂਜੀ ਕੀ ਵਿਸ਼ ਕਰੋਗੇ ਫਿਰ ਆਂਟੀ
2: ਬਾਬਾ ਜੀ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ ਚ
1: ਰੱਖਣ ਵਾਹ ਵਾਹ ਵਾਹ ਤੰਦਰੁਸਤੀਆਂ ਦੇਣ ਤੇ ਥੈਂਕ ਯੂ ਇਹ ਤੇ ਕੁੜੀ ਨਾ ਹੁਣ ਪ੍ਰੋ ਹੋ ਗਈ ਆ ਬਰਥਡੇ ਵਿਸ਼ਿਸ ਦੇ ਵਿੱਚ
0: ਬਿਲਕੁਲ
1: ਤੂੰ ਤੇ ਸਾਡੇ ਨਾਲੋਂ ਵੀ ਵਧੀਆ ਕੁੜੀ ਆ ਹੁਣ ਵਿਸ਼ ਕਰ ਦਿੰਨੀ ਆ
2: ਮੈਂ ਹੁਣ ਤੁਹਾਨੂੰ ਬੋਲੀ ਸੁਣਾਉਂਦੀ
1: ਮੈਂ ਵੱਡੀ ਹੁੰਦੀ ਜਾਨੀ ਆ ਤੇ ਵੱਡੀ ਹੁੰਦੀ ਜਾਨੀ ਵੀ ਕਰਦੇ ਫਿਰ
0: ਕਹ ਰਹੀ ਆ ਮੈਂ ਲੇਟ ਹੋ ਗਈ ਮੈਨੂੰ ਬੋਲੀ ਸੁਣਾਉਂਦੀ ਨਹੀਂ
1: ਸੁਣਾਉਂਦੀ ਨਹੀਂ ਨਹੀਂ ਪਲੀਜ਼ ਪਲੀਜ਼ ਪਲੀਜ਼
2: ਨੂੰ ਕਾਲੀ ਹੋ ਜਾਂਦੀ
1: ਆ ਓਕੇ ਕਾਲੀ ਹੁੰਦੀ ਜਾਨੀ ਆ ਮੈਂ ਕਾਲੀ ਹੁੰਦੀ ਜਾਨੀ ਆ ਹਾਂਜੀ ਹਾਂਜੀ ਹਾਂਜੀ
2: ਵੀਰਮਰੇ ਨੇ ਕੁੜਤੀ ਦਿੱਤੀ ਪਾਬੋ ਨੇ ਫੁਲਕਾਰੀ ਵੀਰਮਰੇ ਨੇ ਕੁੜਤੀ ਦਿੱਤੀ ਪਾਬੋ ਨੇ ਫੁਲਕਾਰੀ ਜੁਗਰੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ ਜੁਗਰੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ ਜੁਗਰੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ ਬੱਲੇ ਬੱਲੇ ਬੱਲੇ ਬੱਲੇ ਬੱਲੇ ਚੱਕ ਦੋ ਰਣਜੋਤ ਅੰਕਲ ਜੀ ਤੇ ਯਸ਼ਪੀਤ ਆਂਟੀ ਜੀ
1: ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾ ਨਾਰੇ ਨਾਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
2: ਚੱਕਾ ਚੱਕਾ ਚੱਕ ਚੱਕੋ
1: ਚੱਕਦੇ ਲੇਟ ਹੋਈ ਜਾਨੀ ਆ ਮੈਂ ਲੇਟ ਹੋਈ ਜਾਨੀ ਆ ਲੇਟ ਹੋਈ ਜਾਨੀ ਆ ਮੈਂ ਲੇਟ ਹੋਈ ਜਾਨੀ ਆ ਕੁੜੀ ਰੌਣਕ ਲਾ ਜਾਂਦੀ ਮਿੰਟਾਂ ਚ ਤੇ ਲਾਲ ਜੀ ਕੀ ਹਾਲ ਨੇ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਤੁਸੀਂ ਸੁਣਾਓ
3: ਬਸ ਵਧੀਆ ਮੌਸਮ ਵਧੀਆ
1: ਓਹੋ
0: ਮੌਸਮ ਵਧੀਆ
1: ਇਹ ਤਾਂ ਮਤਲਬ ਤੁਹਾਨੂੰ ਫਿਰ ਕਿਣ ਮਿਣ ਜੀ ਵਧੀਆ ਲੱਗਦੀ ਆ ਹਾਂ
3: ਹਾਂ ਮੌਸਮ ਸਾਰੇ ਵਧੀਆ ਹੁੰਦੇ
1: ਆਪਣੇ ਘਰ ਘਾਹ ਲਾਉਣ ਡਿਆ ਹੋਵੇ ਹਨਾ ਤੇ ਘਾਹ ਲਾ ਕੇ ਤੂੰ ਤੁੰਮੀ ਮੈਂ ਜੇ ਨਿਗਾ ਨਿਗਾ ਜਿਹਾ ਪੈਣ ਲੱਗ ਪਏ
0: ਦੁੱਖ
1: ਦੀ ਰਗ ਨਾ ਫੜੋ ਰੇਡੀਓ ਤੇ ਥੋੜੀ ਕਾਲ ਕਰੂਗਾ ਉਹ ਤੇ ਘਰੇ ਇੱਕ ਦੂਸਰੇ ਨਾਲ ਝੁਰਦੇ ਹੋਣਗੇ ਨਾ ਉਹ ਤੇ ਫਿਰ ਇੱਕ ਦੂਸਰੇ ਨਾਲ ਲੱਗੇ ਹੋਣਗੇ ਤੈਨੂੰ ਕਿਹਾ ਅਸੀਂ ਪਹਿਲਾਂ ਕਰਾ ਲਈਏ ਤੂੰ ਟਾਈਮ ਉਦੋਂ ਉੱਤਰ ਕੋ ਟਾਈਮ ਨਹੀਂ ਹੈਗਾ
3: ਆਪਣਾ ਸਕੂਟਰ ਤੇ ਜਾ ਰਹੇ ਸੀ ਨਾ ਕਬਰਿਸਤਾਨ ਲਾਗੂ ਲੰਘਦੇ ਸੀ ਉੱਥੇ ਨਾ ਆਪਣਾ
1: ਚੜੇਲਾਂ ਚ ਤੇਲ ਪੈਂਦਾ ਭਲਾ
3: ਨਹੀਂ ਸਕੂਟਰ
1: ਚ ਮੈਂ ਮੈਂ ਕਿਹਾ ਚੜੇਲਾਂ ਤੇਲ ਤੇ ਚੱਲ ਮੈਂ ਗੱਲ ਸੋਚਣ ਵਾਲੀ ਵੀ ਚੜੇਲਾਂ ਕਾਹਤੇ ਚੱਲਦੀਆਂ ਹੋਣਗੀਆਂ ਸੋਲਰ ਤੇ ਚੱਲਦੀਆਂ ਤੇਲ ਤੇ ਕਾਹਤੇ ਗੈਸ ਤੇ ਕਾਹਤੇ ਚੱਲਦੀਆਂ ਮੈਨੂੰ ਲੱਗਦਾ ਗੈਸ ਤੇ ਚੱਲਦੀਆਂ ਹੋਣੀਆਂ ਤਾਂ ਹੀ ਉੱਡਦੀਆਂ ਫਿਰਦੀਆਂ ਲਾ ਜੀ ਇਹ ਨੀ ਕਦੀ ਕਿਸੇ ਨੇ ਬਹੁਤੀ ਵਿਆਖਿਆ ਕੀਤੀ ਵੀ ਚੜੇਲਾਂ ਕਾਹਤੇ ਚੱਲਦੀਆਂ
3: ਬਾਕੀਆਂ ਦਾ ਹੋੜੇ ਥੋੜੀ ਮੈਂ ਸੋਚ ਵੀ ਦੱਸ ਦਿੰਦਾ ਤੇ ਇੰਨੀ ਜ਼ਰੂਰਤ ਸੋਚਦੀ
0: ਕਵੀ ਕੀ ਕਲਪਨਾ ਹੈ
1: ਮਤਲਬ ਸਾਡੇ ਆਸ ਪਾਸ ਕਿੰਨਾ ਕੁਛ ਹੁੰਦਾ ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ
0: ਆਸ ਪਾਸ ਕਿਹੜੀ ਚੁੜੈਲ
1: ਤੁਸੀਂ ਤਾਂ ਐਵੇਂ ਫੀਲ ਤੁਸੀਂ ਤਾਂ ਐਵੇਂ ਫੀਲ ਕਰੀ ਜਾਂਦੇ ਜੀ ਨਾ
0: ਮਤਲਬ ਨਹੀਂ ਤੁਸੀਂ ਕਹਿੰਦਾ ਆਪਣੇ ਆਸ ਪਾਸ
1: ਇਹਨਾਂ ਨੂੰ ਇਹ ਲੱਗਿਆ ਵੀ ਇਸ ਤੋਂ ਪਹਿਲਾਂ ਵੀ ਗੈਸ ਤੇ ਡਿਕਲੇਅਰ ਕਰ ਦੇਣ ਮਾੜਾ ਮੋਟਾ ਜਿਹਾ ਇੰਟਰਵਿਊ ਕਰ ਲਈਏ ਹਾਂ ਨਹੀਂ ਦੇਵੀ ਅਲੱਗ ਅਲੱਗ ਚੜੇਲਾਂ ਅਲੱਗ ਅਲੱਗ ਇੰਧਨ ਤੇ ਹੋਣਗੀਆਂ
0: ਉਹਦੀ ਵਿਆਖਿਆ ਐਵੇਂ ਕਾਰ ਵੱਲ ਕਰ ਸਕਦੇ ਪ੍ਰੋਪਰ
1: ਅੱਛਾ ਲਾਲ ਜੀ ਦੇ ਮਗਰ ਬੈਠੀ ਸੀ ਚੜੇਲ
3: ਨਹੀਂ ਹੁਣ ਤਾਂ ਕਾਫੀ ਲੱਭ ਜਾਣੀ ਆ ਕਿਉਂਕਿ ਸੁੱਖ ਹੀ ਬਿਮਾਰ ਹੈ
1: ਨਹੀਂ ਨਹੀਂ ਉਹ ਤੁਹਾਨੂੰ ਸਮਝ ਨੀ ਲੱਗੀ ਵੇਖੋ ਸੁੱਖ ਜੀ ਹੋ ਗਏ ਨੋਨੀਆ ਜੀ ਹੋ ਗਏ ਉਹ ਬਿਮਾਰ ਥੋੜੀ ਆ ਤੇਲ ਮਹਿੰਗੇ ਹੋਏ ਆ
0: ਮਤਲਬ ਅਸੀਂ ਅਮੀਰ
1: ਤੁਸੀਂ ਬਿਜਲੀ ਤੇ ਹੋ

0: அப்புறம் தீல் பந்து சோ தீல் பந்து ஏன்னா சோ ਸਮਝਾ ਪੰਜਾਬ ਵਿੱਚ ਜੇ ਝਗੜਦੇ ਨਾਲੇ ਨਾਲ ਤੇਰੇ ਨੂੰ ਬਦੇ ਤੇ ਕੋ 50 ਰੁਪਏ ਆ
1: ਹੋ ਗਿਆ ਅੱਦਾ ਅੱਦਾ
2: ਆ ਉਹ ਵੀ ਰਾਈਡ ਤੇ ਉਹ ਵੀ ਲੈਣੀ ਨਹੀਂ
1: ਇੰਡੀਆ ਚ ਹੁੰਦੀ ਨੇ ਰੈਪਿਡੋ
0: ਜਸਵਾਲ ਭਾਈ ਨਾ ਰੋਟੀ ਖਾ ਲੈਂਦੇ ਇੱਕ ਫੁਲਕਾ ਹੋਰ ਗਈ ਭਾਬੀ ਕਹਿੰਦੇ ਇੱਕ ਫੁਲਕਾ ਹੋਰ ਕਹਿੰਦਾ ਥੋੜੀ ਸਬਜ਼ੀ ਬਚ ਗਈ ਭਾਬੀ ਸਬਜ਼ੀ ਖਾ ਲੈਂਦੇ ਪਲੇਟ ਚੱਕ ਲੈਂਦੀ
2: ਚੜ੍ਹਦੀ ਕਲਾ ਚਲੋ ਰੁਪਿੰਦਰ ਜੀ ਕਹਿੰਦੇ ਨੇ ਕਿ ਸਾਰੇ ਚੜ੍ਹਦੀ ਕਲਾ ਚ ਰਹਿਣ ਕ੍ਰਿਗੀਬਨ ਤੋਂ ਅਰਦਾਸਾਂ ਕਰਦੇ ਨੇ ਸਾਰੇ ਸਰੋਤਿਆਂ ਦੀ ਚੜ੍ਹਦੀ ਕਲਾ ਦੇ ਲਈ
1: ਥੈਂਕ ਯੂ ਜੀ
2: ਜਸਵਾਲ ਸਾਹਿਬ ਬੁਝਾਰਤਾਂ ਦੀ ਆਂਸਰਾਂ ਦਿੰਦੇ ਨੇ ਕਹਿੰਦੇ ਦੋਵੇਂ ਭੈਣਾਂ ਥੱਕੀਆਂ ਵਾ ਰਾਤ ਦੇ ਸ਼ੋਅ ਤੋਂ ਬਾਅਦ ਅੱਛਾ ਓਕੇ ਫਿਰ ਸਰਤਾਜ ਦਾ ਸ਼ੋਅ ਵੇਖਣ ਗਿਆ ਹੋਣੀਆਂ ਦੋਵੇਂ ਭੈਣਾਂ ਤੇ ਜੈਰਿਕਾ ਦੇ ਮੰਮੀ ਵੀ ਓਕੇ ਅੱਛਾ ਬੁਝਾਰ ਦਾ ਆਂਸਰ ਭੇਜਦੇ ਨੇ ਥੈਂਕ ਯੂ ਗੁੱਡ ਮੋਰਨਿੰਗ ਰੋਹਿਤ ਕੁਮਾਰ ਜੀ ਸਾਡੇ ਵੱਲੋਂ ਵੀ ਅਤੇ ਧੰਨਵਾਦ ਕਹਿੰਦੇ ਕਿ ਭਾਅ ਜੀ ਫਤਿਹ ਨੇ ਅੱਜ ਸੱਚੀ ਸ਼ੋਅ ਕਰਤਾ ਕਿ ਪਾਪਾ ਦੇ ਨਾਲ ਇਹਦਾ ਘੱਟ ਬਣਦੀ ਆ ਵਿਚਾਰੇ ਪਾਪਾ ਲਈ ਕੋਈ ਬੋਲੀ ਨਹੀਂ ਨਹੀਂ ਪਾਪਾ 'ਚ ਤਾਂ ਇਹਦੀ ਜਾਨ ਵੱਸਦੀ ਆ ਇਹ ਤਾਂ ਮੁੰਡਾ ਪਾਪਾ ਦਾ ਤਾਂ ਛੱਡਦਾ ਹੀ ਨਹੀਂ ਖੜਾ ਪਰ ਬੋਲੀ ਫਿਰ ਪਾਪਾ ਨਹੀਂ ਫਿੱਟ ਹੋਇਆ ਹੁਣ ਪਰ ਹੁਣ ਪੱਕਾ ਕਹਿੰਦੇ ਕੱਲ੍ਹ ਪਾਪਾ ਵਾਲੀ ਬੋਲੀ ਲੈ ਕੇ ਆਊਗਾ ਹਾਂ ਕੱਲ੍ਹ ਤਾਂ ਪੱਕਾ ਲੈ ਕੇ ਆਊਗਾ ਹੁਣ ਕਰਮਜੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਰਿਆਂ ਦੇ ਲਈ ਅਤੇ ਧੰਨਵਾਦ ਤੁਹਾਡਾ ਜੋਸ਼ੀ ਜੀ ਬਾਬਾ ਸ਼ੁਕਰੀਆ ਤੁਹਾਡਾ ਅਤੇ ਸਤਿ ਸ਼੍ਰੀ ਅਕਾਲ ਨੀਰਾ ਜੀ ਧੰਨਵਾਦ ਤੁਹਾਡਾ ਅਤੇ ਅਮਨਦੀਪ ਸਿੰਘ ਢਿੱਲੋਂ ਜੀ ਕਹਿੰਦੇ ਕਿ ਗੁੱਡ ਮੋਰਨਿੰਗ ਗੋਡ ਬਲੈਸ ਯੂ ਰਕੇਸ਼ ਕੁਮਾਰ ਜੀ ਕਹਿੰਦੇ ਕਿ ਵੀ ਆਰ ਲੁਕਿੰਗ ਫੋਰ ਸੂਟੇਬਲ ਮੈਚ ਫੋਰ ਮਾਈ ਸਿਸਟਰ ਅਤੇ ਆਪਣਾ ਹੁਣ ਨਹੀਂ ਆਪਾਂ ਕਰ ਨਹੀਂ ਰਹੇ ਜੀ ਅੱਜ ਕੱਲ੍ਹ ਅਨਾਊਂਸਮੈਂਟ ਅਤੇ ਉੱਦਾਂ ਆ ਵੀ ਅਗਲੇ ਹਿੱਸੇ ਦੇ ਵਿੱਚ ਦੁਬਾਰਾ ਭੇਜ ਦਿਓ ਜਦੋਂ ਆਪਾਂ 10 ਵਜੇ ਤੋਂ ਬਾਅਦ ਆਵਾਂਗੇ ਅਤੇ ਫਿਰ ਆਪਾਂ ਕਰ ਦਿਆਂਗੇ ਧੰਨਵਾਦ ਜੀ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ ਅਤੇ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਿ ਭਾਅ ਜੀ ਸਮ ਫਲਾਈਜ਼ ਆਰ ਈਟਿੰਗ ਅਵਰ ਚਿਲੀ ਪਲੈਂਟ ਐਂਡ ਲੈਮਨ ਤੁਸੀਂ ਵੀ 10 ਵਜੇ ਤੋਂ ਬਾਅਦ ਕਰਿਓ ਜੀ ਆਪਾਂ ਇਹ ਜਿਹੜੇ ਸੈਗਮੈਂਟ ਨੇ ਇਹ ਦੁਬਾਰਾ ਤੋਂ ਉਦੋਂ ਰਿਵਾਈਵ ਕਰਵਾ ਦਿਓ ਇੱਕ ਵਾਰੀ ਫਿਰ ਆਪਾਂ ਗੱਲ ਕਰਾਂਗੇ ਉੱਥੇ ਪਰਮਜੋਸ਼ਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਸਿੱਖਿਆਦਾਇਕ ਸੀ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਅਤੇ ਸੰਜੇ ਪਹੁਜਾ ਜੀ ਕਹਿੰਦੇ ਕਿ ਅੱਜ ਦੀ ਨਾਈਸ ਸੀ ਕਹਾਣੀ ਧੰਨਵਾਦ ਜੀ ਮਿਹਰਬਾਨੀ ਅਤੇ ਬਹੁਤ ਬਹੁਤ ਸ਼ੁਕਰੀਆ ਸਭ ਦਾ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
3: Homes, ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
4: 0433-280-252 ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
5: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
6: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
5: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
7: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
8: ਸੂਰਜ ਦੇਵਤਾ
7: ਕੀ ਮਤਲਬ?
8: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
7: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
9: JBCO Films leke aaye ne action, emotion ate full on entertainment. Punjabi feature film Shera.
10: 5 saal baad mudiya Shera, te mudiya vi kede haathan ch.
11: Starring Parmesh Verma, Sonal Chauhan, Yograj Singh, Manav Vij ate hor vi ugge kalakar.
12: Main utthon vi mud ke aaya jithon koi nahi mud ke aaya.
9: Written and directed by Sabio Sandhu, produced by Anmol Sahni.
11: Hun vekhna na bhullo 15 Mai ton tuhade nedle cinema ghar vich Shera.

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਓ ਮਾਰੇ ਗਏ ਦੁਬਾਰਾ ਦੇਰ ਹੋ ਗਈ ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ TSE ਵੱਲੋਂ ਸੁਨੇਹਾ ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set,
3: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਰ।

0: सत श्री अकाल, सलाम, नमस्कार। रेडियो हांजी 1674 एएम दे उत्ते मैं गौतम कपिल अज शाम दियां यानी कि 18 मई 2026 सोमवार दे दिन दियां खबरां लैके आए हैं। सब तो पहला इंटरनेशनल न्यूज़ दे नाल शुरुआत करते हैं। पहली खबर अमरीका दे नाल जुड़ी हुई जिथे एक एयर शो दे दरमियान दो लड़ाकू हवाई जहाज़ हवा दे विच आपस दे विच टकरा गए। गनीमत यह रही कि जैट तो सारे एयर क्रू नूं सुरक्षित तरीके दे नाल बाहर कढ लिया गया सी। यह हादसा एतवार दे दिन होया जो गनफाइटर स्कायर्स एयर शो दे आखरी दिन दा सी। इत्थे EA-18G जैट आपस दे विच टकराए जिस तों बाद चारों क्रू मैंबर सुरक्षित बाहर आ गए। हादसे तो बाद जहाज़ां नूं अग लग गई, बेस नूं थोड़ी देर दे लई बंद भी कर दिता गया। एयर शो दे बाकी दे प्रोग्राम रद्द कर दिते गए और मामले दी जांच शुरू कर दिती गई। माउंट एयरफोर्स बेस गनफाइटर्स ने सोशल मीडिया दे उत्ते लिखिया कि इस घटना दे विच शामिल सारे मेहमानों का धन्यवाद जिन्होंने बड़े धीरज के नाल सहयोग दिता। दस दई है कि अमरीकी नेवी के मुताबिक इन्हां जैट की कीमत लगभग $7 करोड़ अमरीकी डालर के दस रहे हैं। दसी जा रही है इस तो पहला 2018 च भी गनफाइटर स्कायर्स एयर शो के एक ग्लाइडर पायलट की दुर्घटना के मौत हो गई सी। अमरीका ते ईरान दे दरमियान जंगबंदी जारी है पर हाले तक संघर्ष पक्के तौर दे उत्ते रुकिया नहीं है। हुण अमरीकी सदर डोनाल्ड ट्रंप ने कहा है कि समा निकलता जा रहा है, जंग खत्म करन दे लई गलबात विचाले लटकी पई है। डोनाल्ड ट्रंप ने ईरान नूं चेतावनी दिंदिया होया कहा है कि घड़ी दी सुइयां तेजी दे नाल टिक टिक टिक टिक कर रही ने। ट्रंप ने सोशल मीडिया प्लेटफॉर्म ट्रुथ सोशल दे उत्ते लिखिया कि ईरान दा समय निकल रहा है, उन्होंने तुरंत कदम चुकने होंगे वरना उन्होंने कोल समा नहीं बचेगा। दूसरे पास ईरानी मीडिया ने दसिया है कि अमरीका ने ईरान के ताज़ा प्रस्ताव के उत्ते कोई भी कदम नहीं चुके। मेहर न्यूज़ एजेंसी के मुताबिक अमरीका का समझौता ना करना गलबात रुकावट के वल ही लैके जा रहा है। बीते हफ्ते ही ईरान ने अमरीका दियां कुछ मंगां नूं खारिज कर दिता सी। उदों भी ट्रंप ने चेतावनी दी सी कि जंगबंदी लाइफ सपोर्ट के उत्ते चल रही है। उधर भारत के प्रधानमंत्री जिहड़े कि इन्हां दिनां दे विच यूरोप दौरे दे उत्ते ने, प्रधानमंत्री नरेंद्र मोदी नूं स्वीडन दे विच रॉयल ऑर्डर ऑफ पोलर स्टार कमांडर ग्रैंड क्रॉस दा सन्मान दिता गया। ये स्वीडन दा सिखरला नागरिक सन्मान है जो कि देश किसी भी देश के प्रधानमंत्री या राष्ट्र प्रमुख नूं दिता जांदा है। प्रधानमंत्री मोदी नूं स्वीडन दे ग्योंथेनबर्ग शहर दे विच ये सन्मान दिता गया। इत्थे प्रधानमंत्री मोदी 31वें जिहड़ा ये सन्मान हासिल कर चुके ने। असल दे विच प्रधानमंत्री मोदी निजी तौर दे उत्ते 31 इंटरनेशनल जिहड़े एक्लॉड्स ने वह हासिल कर चुके हैं। मोदी दे सन्मान दे विच स्वीडन दे प्रधानमंत्री उल्फ क्रिस्टोसन सने कई नेता भी मौजूद रहे। दस दईए कि रॉयल ऑर्डर ऑफ द पोलर स्टार की शुरुआत साल 1748 दे विच हुई सी। इसका मकसद स्वीडन या स्वीडन के हितों के लिए किए गए कामों को पछाण देना सी, खास तौर दे उत्ते जनतक गतिविधियों दे विच योगदान पाने दे लई ते उन्हां लोकां नूं जिहड़े जिम्मेदारी दे नाल स्वीडन का साथ निभांदे ने। उत्थे अगलियां कुछ खबरां दी सांझ पाईए ते केरल तों, जिथे केरल दे नवें मुख्यमंत्री दे तौर दे उत्ते VD सतीशन एक शानदार समारोह दे विच अज अहुदे दे रूप दे विच सहुं चुकणगे। उन्हां दी कैबिनेट नूं भी अंतम रूप दे दिता गया जिस दे विच कुल 20 मंत्री ने। सरकार दी वागडोर संभालण तों पहलां ही सतीशन ने सादगी ते सरकारी खर्चियां दे विच कटौती दा मजबूत संदेश दिंदिया होया लोकां दा दिल जित लिया सी। स्टेशन मंत्रीमंडल की सब तो वड्डी खासियत 14 नवें मंत्रियों नूं शामिल करना है। जानकारी मुताबक मंत्री मुख्यमंत्री दे अहुदे दे मजबूत दावेदार सीनियर कांग्रेसी नेता रमेश चेनीथला नूं भी इस कैबिनेट का हिस्सा बनाया गया। नवें मंत्रियों की सूची च PC विष्णुनाथ, रोजी एम जॉन, बिंदु कृष्णा, टी सदीकी, के तुलसी, OJ जनीश वर्गे प्रमुख कांग्रेसी नेता शामिल होंगे। त्रिवंतमपुरम तो राधाकृष्णन विधानसभा स्पीकर ते शनिमोल उस्मान नूं डिप्टी स्पीकर दी जिम्मेदारी संभाली गई है। कांग्रेस पार्टी दे एक मुख सहयोगी धड़े इंडियन यूनियन मुस्लिम लीग यानी IUML नूं 5 कैबिनेट अहुदे दिते गए ने। इस दे विच PK कोनालकुटी, KM शाजी, V अब्दुल गफूर, N शमसुद्दीन ते PK बशीर शामिल ने। इस तों अलावा केरल कांग्रेस जोसफ तो मोनस जोसफ, रेवोल्यूशनरी सोशलिस्ट पार्टी तो शिबू बेबी जॉन ते केरल कांग्रेस जैकब तो अनूप जैकब नू कम्युनिस्ट मार्क्सवादी पार्टी तो CP जॉन नू भी मंत्रीमंडल दे विच जगह दिती गई है। कुछ एक हादसों के नाल जुड़िया खबर भी सांझियां करते चलिए। बिहार के सासाराम रेलवे स्टेशन के उत्ते अज सवेर वेले उस समय वड्डा हादसा वापर गया जदों प्लेटफॉर्म नंबर 6 के उत्ते खड़ी एक पैसेंजर ट्रेन के डब्बे के भयानक अग लग गई। अग की यह घटना अज सवेरे ਤੜਕੇ ਭਾਰਤੀ ਸਮੇਂ ਦੇ ਮੁਤਾਬਕ 6 ਵਜੇ ਦੇ ਆਸ ਪਾਸ ਵਾਪਰੀ। ਟ੍ਰੇਨ ਸੰਖਿਆ 5-3-2-1-2 ਦੇ ਵਿੱਚ ਇਹ ਲੱਗੀ ਅੱਗ ਸੀ ਜੋ ਕਿ ਸਾਸਾਰਾਮ ਤੋਂ ਪਟਨਾ ਜਾਣ ਦੇ ਲਈ ਤਿਆਰ ਖੜ੍ਹੀ ਸੀ। ਟ੍ਰੇਨ ਦੀ ਬੋਗੀ ਦੇ ਵਿੱਚੋਂ ਅੱਗ ਦੀਆਂ ਤੇਜ਼ ਲਪਟਾਂ ਅਤੇ ਧੂੰਆਂ ਉੱਠਦਾ ਦੇਖਦਿਆਂ ਮੌਜੂਦ ਯਾਤਰੀਆਂ ਨੇ ਹਫੜਾ ਦਫੜੀ ਮਚਾ ਦਿੱਤੀ। ਹਾਲਾਂਕਿ ਇਸ ਦਰਮਿਆਨ ਦਹਿਸ਼ਤ ਜ਼ਰੂਰ ਫੈਲ ਗਈ ਪਰ ਕੋਈ ਵੱਡੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ। ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਰੇਲਵੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਲੈਟਫਾਰਮ ਨੂੰ ਸਾਫ਼ ਕਰ ਦਿੱਤਾ ਔਰ ਰਾਹਤ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ। ਪਰ ਦੂਸਰੇ ਪਾਸੇ ਇੱਕ ਹਾਦਸਾ ਜੋ ਕਿ ਉੱਤਰ ਪ੍ਰਦੇਸ਼ ਦੇ ਫਤਿਹਪੁਰ ਅਤੇ ਅਯੋਧਿਆ ਜ਼ਿਲ੍ਹਿਆਂ ਦੇ ਵਿੱਚ ਵਗਦੀ ਨਦੀਆਂ ਦੇ ਵਿੱਚੋਂ ਹੋਇਆ ਹੈ ਜਿੱਥੇ ਨਹਾਉਣ ਗਏ ਹਾਦਸਿਆਂ ਦੇ ਦਰਮਿਆਨ 7 ਨੌਜਵਾਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਉੱਤਰੀ ਭਾਰਤ ਸਣੇ ਉੱਤਰ ਪ੍ਰਦੇਸ਼, ਬਿਹਾਰ ਤੋਂ ਲੈ ਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ ਦੇ ਵਿੱਚ ਗਰਮੀ ਦਾ ਪੂਰਾ ਪ੍ਰਕੋਪ ਹੈ। ਅਜਿਹੇ ਦੇ ਵਿੱਚ ਨੌਜਵਾਨ ਐਤਵਾਰ ਦੇ ਦਿਨ ਗਰਮੀ ਦੇ ਬਚਾਅ ਦੇ ਖਾਤਰ ਨਹਿਰ ਦੇ ਵਿੱਚ ਨਹਾਉਣ ਗਏ ਸੀ। ਫਤਿਹਪੁਰ ਜ਼ਿਲ੍ਹੇ ਦੇ ਲਲੌਲੀ ਥਾਣੇ ਦੇ ਵਿੱਚ ਮੈਚ ਖੇਡ ਕੇ ਪਰਤ ਰਹੇ ਨਾਲ 6 ਨੌਜਵਾਨਾਂ ਨੇ ਰਿੰਦ ਨਦੀ ਦੇ ਵਿੱਚ ਨਹਾਉਣ ਦੇ ਲਈ ਜਦੋਂ ਛਾਲ ਮਾਰੀ 4 ਨੌਜਵਾਨ ਪਾਣੀ ਦੇ ਵਿੱਚ ਡੁੱਬ ਗਏ। ਸਥਾਨਕ ਪਿੰਡ ਵਾਸੀਆਂ ਨੇ ਕਾਫ਼ੀ ਮੁਸ਼ਕਤ ਦੇ ਨਾਲ ਕੁਝ ਲਾਸ਼ਾਂ ਬਰਾਮਦ ਕੀਤੀਆਂ। 2 ਨੌਜਵਾਨਾਂ ਨੂੰ ਬਚਾ ਵੀ ਲਿਆ ਗਿਆ। ਉੱਧਰ ਅਯੋਧਿਆ ਜ਼ਿਲ੍ਹੇ ਦੇ ਵਿੱਚ ਸਰਊ ਨਦੀ ਦੇ ਅੰਦਰ ਨਹਾਉਣ ਗਏ 3 ਲੜਕਿਆਂ ਦੀ ਮੌਤ ਹੋ ਗਈ। ਗੋਤਾਖੋਰਾਂ ਨੇ ਲਾਸ਼ਾਂ ਹੀ ਬਰਾਮਦ ਕੀਤੀਆਂ। ਘਟਨਾਵਾਂ ਤੋਂ ਬਾਅਦ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਸੋਗ ਦੀ ਲਹਿਰ ਹੈ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਆਰਥਿਕਤਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ। ਆਸਟ੍ਰੇਲੀਅਨ ਬਿਜ਼ਨਸਿਸ ਹੁਣ ਆਪਣੇ ਸਟਾਫ ਨੂੰ ਬੜਾ ਸੋਚ ਸਮਝ ਕੇ ਹਾਇਰ ਕਰਨਗੇ। ਨਵੀਂ ਰਿਸਰਚ ਦੇ ਵਿੱਚ ਪਤਾ ਚੱਲਿਆ ਹੈ ਕਿ ਖਾਸ ਤੌਰ ਦੇ ਉੱਤੇ ਕੈਜੂਅਲ ਵਰਕਰਸ ਨੂੰ ਹੀ ਰੱਖਿਆ ਜਾਏਗਾ। ਪੱਕਾ ਵਾਅਦਾ ਕਿਸੇ ਦੇ ਨਾਲ ਨਾ ਹੀ ਕੀਤਾ ਜਾਵੇ, ਇਸ ਤੋਂ ਕੰਪਨੀਆਂ ਬਚ ਰਹੀਆਂ ਨੇ। ਆਸਟ੍ਰੇਲੀਆ 'ਚ ਕੈਜੂਅਲ ਨੌਕਰੀਆਂ ਦੀ ਭਰਮਾਰ ਹੋ ਜਾਏਗੀ। ਇਹ ਵੀ ਦਾਅਵਾ ਵਰਕਪਲੇਸ ਪਲੈਟਫਾਰਮ ਇੰਪਲੋਇਮੈਂਟ ਹੀਰੋ ਦੀ ਤਰਫ ਤੋਂ ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਕੀਤਾ ਗਿਆ। ਰਿਪੋਰਟ ਦੇ ਵਿੱਚ ਇੱਕ ਇਸ਼ਾਰਾ ਵੀ ਦਿੱਤਾ ਗਿਆ ਹੈ ਕਿ ਜਿੱਥੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਕੰਟਰੈਕਟ ਬੇਸਡ ਨੌਕਰੀਆਂ ਨੇ ਉਹਨਾਂ ਦੀ ਭਰਮਾਰ ਵਧੀ ਹੈ, ਉੱਥੇ ਕੈਜੂਅਲ ਵਰਕ ਜਿਹੜਾ ਉਹ 11% ਵਧਿਆ। ਹਰ ਸਾਲ ਇਹ ਵੱਧ ਰਿਹਾ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 23,000 ਬਿਜ਼ਨਸਿਸ ਤੋਂ ਇਕੱਠੇ ਕੀਤੇ ਡੇਟਾ, ਜਿਸ ਦੇ ਵਿੱਚ 1.7 million ਕਰਮਚਾਰੀ ਵੀ ਕੰਮ ਕਰਦੇ ਨੇ, ਉਹਨਾਂ ਦੀਆਂ ਜਾਣਕਾਰੀਆਂ ਦੇ ਮੁਤਾਬਕ ਐਸਾ ਕੁਛ ਇਹ ਅਸਰ ਬਣ ਰਿਹਾ ਆਸਟ੍ਰੇਲੀਆ 'ਚ ਕਿ ਲੋਕ ਪੱਕੀਆਂ ਨੌਕਰੀਆਂ ਤੋਂ ਬਚ ਰਹੇ ਨੇ ਅਤੇ ਕੰਪਨੀਆਂ ਵੀ ਪੱਕੀਆਂ ਨੌਕਰੀਆਂ ਦੇਣ ਤੋਂ ਗੁਰੇਜ਼ ਕਰ ਰਹੀਆਂ ਨੇ। ਇੱਕ ਸਰਵੇਖਣ ਸਾਹਮਣੇ ਆਇਆ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਸਰਵੇਖਣ ਹੁੰਦੇ ਰਹਿੰਦੇ ਨੇ। ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇਹ ਸਰਵੇਖਣ ਤਿਆਰ ਕੀਤਾ ਗਿਆ, ਜਿਸ ਦੇ ਵਿੱਚ ਬਹੁਤ ਅਲੱਗ ਅਲੱਗ ਸਵਾਲ ਵੀ ਪੁੱਛੇ ਗਏ ਨੇ, ਜਿਵੇਂ ਮਹਿੰਗਾਈ, ਨੌਕਰੀਆਂ, ਇਸ ਤੋਂ ਇਲਾਵਾ ਦੇਸ਼ ਦਾ ਭਵਿੱਖ ਅਤੇ ਵਨ ਨੇਸ਼ਨ ਪਾਰਟੀ ਨੂੰ ਕਿਵੇਂ ਦੇਖਦੇ ਹੋ। ਇੱਥੋਂ ਤੱਕ ਕਿ ਗ੍ਰੀਨਸ ਪਾਰਟੀ ਦੇ ਵੋਟਰਸ ਨੇ ਵੀ ਇਹ ਮੰਨਿਆ ਹੈ ਕਿ ਦੇਸ਼ ਦੇ ਵਿੱਚ ਹੁਣ ਆਉਣ ਵਾਲੇ ਸਾਲਾਂ ਦੇ ਅੰਦਰ ਡੋਮੈਸਟਿਕ ਆਇਲ ਅਤੇ ਗੈਸ ਦੀ ਪ੍ਰੋਡਕਸ਼ਨ ਨੂੰ ਵਧਾਉਣਾ ਹੋਏਗਾ। ਆਸਟ੍ਰੇਲੀਆ ਉਸ ਲਿਹਾਜ਼ ਦੇ ਨਾਲ ਇਹ ਪ੍ਰੋਡਕਸ਼ਨ ਜਾਂ ਇਹ ਉਤਪਾਦਨ ਨਹੀਂ ਕਰਦਾ ਜਿੰਨੇ ਖਜ਼ਾਨੇ ਆਸਟ੍ਰੇਲੀਆ ਦੇ ਕੋਲ ਭਰੇ ਪਏ ਨੇ। ਹੈਰਾਲਸਨ ਦੀ ਖਬਰ ਦੇ ਮੁਤਾਬਕ ਸਟੇਟ ਆਫ ਹੋਰਮੋਜ਼ ਦੇ ਵਿੱਚ ਜੋ ਇਸ ਵਕਤ ਹਾਲਾਤ ਬਣੇ ਨੇ ਉਸ ਨੂੰ ਦੇਖਦਿਆਂ ਹੋਇਆਂ ਜ਼ਿਆਦਾਤਰ ਲੋਕ ਜਿਹੜੇ ਨੇ ਜਾਂ ਵੋਟਰਸ ਕਹਿ ਲਈਏ ਉਹ ਇਸ ਗੱਲ ਦੇ ਹੱਕ ਦੇ ਵਿੱਚ ਨੇ। 71% ਵੋਟਰਾਂ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ ਕਿ ਹਾਂ, ਆਸਟ੍ਰੇਲੀਆ ਨੂੰ ਆਪਣੇ ਉਤਪਾਦਾਂ ਦੇ ਉੱਤੇ ਹੋਰ ਨਿਰਭਰ ਹੋਣਾ ਪਏਗਾ, ਘਰੇਲੂ ਸਪਲਾਈ ਨੂੰ ਹੋਰ ਮਜ਼ਬੂਤ ਕਰਨਾ ਹੋਏਗਾ ਔਰ ਪੋਲੀਟੀਕਲ ਲਾਈਨਜ਼ ਨੂੰ ਇਸ ਦੇ ਲਈ ਅਹਿਦ ਲੈਣਾ ਹੋਏਗਾ। ਇਸ ਤੋਂ ਇਲਾਵਾ ਗੱਠਜੋੜ ਦੇ 80% ਵੋਟਰ ਇਸ ਗੱਲ ਦੇ ਹੱਕ ਦੇ ਵਿੱਚ ਨੇ ਕਿ ਡੋਮੈਸਟਿਕ ਪ੍ਰੋਡਕਸ਼ਨ ਨੂੰ ਵਧਾਉਣਾ ਚਾਹੀਦਾ ਅਤੇ ਲੇਬਰ ਦੇ 69% ਵੋਟਰ ਵੀ ਇਸ ਢੰਗ ਦੇ ਨਾਲ ਇਸ ਹੱਕ ਦੇ ਵਿੱਚ ਨੇ। ਦੱਸ ਦਈਏ ਕਿ ਜ਼ਿਆਦਾਤਰ ਜਿਹੜੇ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰ ਨੇ ਉਹਨਾਂ ਦੇ ਵਿੱਚੋਂ 81% ਵੋਟਰਸ ਨੇ ਇਸ ਗੱਲ ਨੂੰ ਪਸੰਦ ਕੀਤਾ। ਹੋਰ ਤਾਂ ਹੋਰ ਗ੍ਰੀਨਸ ਪਾਰਟੀ ਦੇ ਨਾਲ ਜੁੜੇ, ਕਿਉਂਕਿ ਗ੍ਰੀਨਸ ਪਾਰਟੀ ਅਕਸਰ ਇਸ ਗੱਲ ਦੀ ਮੁਖਾਲਫਤ ਕਰਦੀ ਹੈ ਕਿ ਦੇਸ਼ ਦੇ ਵਿੱਚ ਤੇਲ ਦਾ ਉਤਪਾਦਨ, ਗੈਸ ਦਾ, ਕੋਲੇ ਦਾ ਉਤਪਾਦਨ ਜਿਹੜਾ ਉਹ ਘੱਟ ਹੋਣਾ ਚਾਹੀਦਾ, ਵਾਤਾਵਰਣ ਨੂੰ ਬਚਾਉਣਾ ਚਾਹੀਦਾ। ਪਰ 57% ਪੱਕੇ ਕੱਟੜ ਗ੍ਰੀਨ ਪਾਰਟੀ ਵੋਟਰ ਵੀ ਇਸ ਹੱਕ ਦੇ ਵਿੱਚ ਨਜ਼ਰ ਆਉਂਦੇ ਨੇ। ਜ਼ਾਹਰ ਜਿਹੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਹੋ ਰਹੇ ਵਿਵਾਦਾਂ, ਜੰਗਾਂ ਨੇ ਆਸਟ੍ਰੇਲੀਆ ਨੂੰ ਇੱਕ ਸ਼ੀਸ਼ਾ ਦਿਖਾਇਆ। ਬਸ ਫਰਕ ਇੰਨਾ ਹੈ ਕਿ ਉਹ ਸ਼ੀਸ਼ਾ ਆਸਟ੍ਰੇਲੀਆ ਦੇ ਸਿਆਸਤਦਾਨ ਸਮਝ ਪਾਉਂਦੇ ਨੇ ਜਾਂ ਨਹੀਂ। ਇੱਕ ਹੋਰ ਸਰਵੇਖਣ ਜਿਸਦਾ ਜ਼ਿਕਰ ਖਬਰ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ, ਜਿਸ ਦੇ ਵਿੱਚ ਜ਼ਿਆਦਾਤਰ ਲੋਕ ਇਹ ਮੰਨਦੇ ਨੇ ਆਸਟ੍ਰੇਲੀਆ ਦੇ ਵਿੱਚ ਕਿ ਉਹ ਆਸਟ੍ਰੇਲੀਅਨ ਮੇਡ ਗੁੱਡਸ ਜਿਹੜੇ ਨੇ, ਯਾਨੀ ਕਿ ਉਤਪਾਦ ਜਿਹੜੇ ਨੇ, ਉਹਨਾਂ ਨੂੰ ਖਰੀਦਣਾ ਤਰਜੀਹ ਦੇਣਗੇ ਭਾਵੇਂ ਕਿ ਉਹ ਮਹਿੰਗੇ ਕਿਉਂ ਨਾ ਹੋਣ। ਔਰ ਇਸ ਸਰਵੇਖਣ ਦੇ ਵਿੱਚ 2000 ਲੋਕ ਸ਼ਾਮਲ ਹੋਏ ਸੀ ਔਰ ਅਕਤੂਬਰ ਮਹੀਨੇ ਤੋਂ ਬਾਅਦ ਆਸਟ੍ਰੇਲੀਆ ਭਰ ਦੇ ਵਿੱਚ ਐਸੇ ਹਾਲਾਂਕਿ ਆਸਟ੍ਰੇਲੀਆ 'ਚ ਅਕਸਰ ਆਸਟ੍ਰੇਲੀਅਨ ਮੇਡ ਪ੍ਰੋਡਕਟ ਦੀ ਗੱਲ ਕੀਤੀ ਜਾਂਦੀ ਹੈ ਪਰ ਐਸੇ ਲੋਕਾਂ ਦੀ ਗਿਣਤੀ ਵਧੀ ਹੈ 81% ਆਸਟ੍ਰੇਲੀਆ ਦੇ ਵਿੱਚ ਲੋਕ ਇਹ ਮੰਨਦੇ ਨੇ ਕਿ ਭਾਵੇਂ ਕਲਾਈਮੇਟ ਚੇਂਜ ਹੋਵੇ ਜਾਂ ਫਿਰ ਗਲੋਬਲ ਰਿਲਾਇੰਸ ਯਾਨੀ ਕਿ ਦੁਨੀਆ ਭਰ ਦੇ ਦੂਸਰੇ ਦੇਸ਼ਾਂ ਦੇ ਉੱਤੇ ਨਿਰਭਰਤਾ ਇਰਾਨ ਵਾਰ ਹੋਵੇ ਕੋਵਿਡ ਹੋਵੇ ਇਹਨਾਂ ਸਾਰੇ ਹਾਦਸੇ ਇਹਨਾਂ ਸਾਰੇ ਜਿਹੜੇ ਕੇਸ ਹੋਏ ਨੇ ਜਾਂ ਦੁਨੀਆ ਭਰ ਦੇ ਵਿੱਚ ਘਟਨਾਵਾਂ ਹੋਈਆਂ ਨੇ ਉਹਨਾਂ ਨੇ ਇੱਕ ਗੱਲ ਦੇ ਲਈ ਜ਼ਰੂਰ ਆਸਟ੍ਰੇਲੀਅਨ ਲੋਕਾਂ ਨੂੰ ਪ੍ਰੇਰਿਆ ਉਹ ਇਹ ਹੈ ਕਿ ਆਸਟ੍ਰੇਲੀਅਨ ਮੇਡ ਪ੍ਰੋਡਕਟ ਦੇਸ਼ ਦੇ ਵਿੱਚ ਜਿਹੜੇ ਨੇ ਉਹ ਜ਼ਿਆਦਾਤਰ ਲੋਕਾਂ ਦੀ ਤਰਫ ਤੋਂ ਇਸਤੇਮਾਲ ਕੀਤੇ ਜਾਣ ਐਂਡੀ ਲੀ ਜਿਹੜੇ ਕਿ ਆਸਟ੍ਰੇਲੀਅਨ ਮੇਡ ਵੀਕ ਦੇ ਅੰਬੈਸਡਰ ਵੀ ਰੱਖੇ ਗਏ ਨੇ ਦੱਸ ਦਈਏ ਕਿ ਆਸਟ੍ਰੇਲੀਅਨ ਮੇਡ ਵੀਕ ਇੱਕ ਕੈਂਪੇਨ ਚਲਾਇਆ ਜਾ ਰਿਹਾ ਆਮ ਤੌਰ ਦੇ ਉੱਤੇ ਅਲੱਗ ਅਲੱਗ ਮੀਡੀਆ ਅਦਾਰਿਆਂ ਦੀ ਤਰਫ ਤੋਂ ਚਲਾਇਆ ਜਾਂਦਾ ਐਂਡੀ ਲੀ ਇੱਕ ਕਾਮੇਡੀਅਨ ਨੇ ਆਸਟ੍ਰੇਲੀਆ ਦੇ ਵਿੱਚ ਰੇਡੀਓ ਪਰਸਨੈਲਿਟੀ ਵੀ ਨੇ ਹਮੇਸ਼ ਅਤੇ ਐਂਡੀ ਦਾ ਸ਼ੋਅ ਵੀ ਤੁਸੀਂ ਜੇਕਰ ਸੁਣਦੇ ਹੋਵੋਗੇ ਸਿਡਨੀ ਦੇ ਵਿੱਚ ਅਤੇ ਆਸਟ੍ਰੇਲੀਅਨ ਮੇਡ ਅੰਬੈਸਡਰ ਉਹਨਾਂ ਨੇ ਬਣਦਿਆਂ ਹੋਇਆਂ ਇਹ ਗੱਲ ਕਹੀ ਹੈ ਕਿ ਜ਼ਿਆਦਾਤਰ ਮਿਲੇਨੀਅਲਸ ਜਿਨ੍ਹਾਂ ਦੀ ਉਮਰ 30 ਤੋਂ 45 ਸਾਲ ਦੇ ਦਰਮਿਆਨ ਹੈ 70% ਐਸੇ ਮਿਲੇਨੀਅਲ ਜਿਹੜੇ ਨੇ ਜਾਂ ਇਸ ਉਮਰ ਦੇ ਜਿਹੜੇ ਲੋਕ ਨੇ ਉਹ ਮੰਨਦੇ ਨੇ ਕਿ ਹਾਂ ਆਸਟ੍ਰੇਲੀਅਨ ਮੇਡ ਪ੍ਰੋਡਕਟ ਹੀ ਇਸਤੇਮਾਲ ਹੋਣੇ ਚਾਹੀਦੇ ਨੇ ਔਰ ਹਮੇਸ਼ਾ ਹੀ ਉਹਨਾਂ ਦਾ ਉਹ ਇਸਤੇਮਾਲ ਕਰਦੇ ਨੇ ਸਭ ਤੋਂ ਜ਼ਿਆਦਾ ਮਿਲੇਨੀਅਲਸ ਹੀ ਇਸ ਹੱਕ ਦੇ ਵਿੱਚ ਨੇ ਦੂਸਰੇ ਨੰਬਰ ਦੇ ਉੱਤੇ ਜੇਕਰ ਕੋਈ ਆਬਾਦੀ ਹੈ ਤਾਂ ਉਹ ਜੈਨ ਐਕਸ ਹੈ ਜੈਨਜ਼ੀ ਵੀ 64% ਹੈਗੇ ਨੇ ਔਰ ਬੂਮਰ 55% ਜਿਹੜੇ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਉਹ ਆਸਟ੍ਰੇਲੀਅਨ ਉਤਪਾਦਾਂ ਨੂੰ ਵਧੇਰੇ ਤਰਜੀਹ ਦੇਣਗੇ ਭਾਵੇਂ ਕਿ ਉਹ ਉਹਨਾਂ ਨੂੰ ਮਹਿੰਗੇ ਹੀ ਕਿਉਂ ਨਾ ਮਿਲਦੇ ਹੋਣ ਉੱਥੇ ਟਬੈਕੋ ਲੌਬੀ ਦੀ ਤਰਫ ਤੋਂ ਇੱਕ ਚਿੱਠੀ ਸਰਕਾਰਾਂ ਨੂੰ ਲਿਖੀ ਗਈ ਹੈ ਵਿਕਟੋਰੀਆ ਦੇ ਹਵਾਲੇ ਦੇ ਨਾਲ ਖਾਸ ਤੌਰ ਦੇ ਉੱਤੇ ਖਬਰ ਹੋ ਸਕਦੀ ਹੈ 16 ਅਲੱਗ ਅਲੱਗ ਸੰਸਥਾਵਾਂ ਜਿਸ ਦੇ ਵਿੱਚ ਕੈਂਸਰ ਕੌਂਸਲ ਐਸਥਮਾ ਆਸਟ੍ਰੇਲੀਆ ਹਾਰਟ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਵੀ ਸ਼ਾਮਲ ਨੇ ਇਹਨਾਂ ਨੇ ਸਰਕਾਰਾਂ ਨੂੰ ਇੱਕ ਖੱਤ ਲਿਖਿਆ ਅਸਲ 'ਚ ਬਹੁਤ ਸਾਰੀਆਂ ਨਕਲੀ ਸਿਗਰਟਾਂ ਜਾਂ ਫਿਰ ਇੰਪੋਰਟ ਕਰਕੇ ਮੰਗਵਾਈਆਂ ਗਈਆਂ ਸਿਗਰਟਾਂ ਜਿਹੜੀਆਂ ਕਿ 10-15-20 ਡਾਲਰ ਦੇ ਵਿੱਚ ਵੀ ਤੁਹਾਨੂੰ ਡੱਬੀਆਂ ਮਿਲ ਜਾਂਦੀਆਂ ਨੇ ਆਮ ਤੌਰ ਦੇ ਉੱਤੇ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਜਿਹੜੀਆਂ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਲਾਇਸੈਂਸਡ ਪ੍ਰੋਡਕਟਸ ਨੇ ਟਬੈਕੋ ਪ੍ਰੋਡਕਟਸ ਉਹ 40-45-50 ਡਾਲਰ 60-70 ਡਾਲਰ ਤੱਕ ਜਾਂ ਇਸ ਤੋਂ ਮਹਿੰਗੇ ਮਿਲਦੇ ਨੇ ਅਜਿਹੇ ਦੇ ਵਿੱਚ ਇਹ ਲੈਟਰ ਜਿਹੜੀ ਇਹ ਪਾਰਲੀਮੈਂਟ ਦੇ ਵਿੱਚ ਜਿਹੜੀ ਇੱਕ ਲਿਬਰਲ ਪਾਰਟੀ ਦੀ ਤਰਫ ਤੋਂ ਫੈਡਰਲ ਲਿਬਰਲ ਪਾਰਲੀਮੈਂਟ ਦੇ ਵਿੱਚ ਜਿਹੜੀ ਇੱਕ ਇਨਕੁਆਇਰੀ ਸ਼ੁਰੂ ਕੀਤੀ ਗਈ ਸੀ ਇੱਕ ਪ੍ਰਸਤਾਵ ਲਿਆਂਦਾ ਗਿਆ ਸੀ ਕਿ ਇਹ ਦੇਖਿਆ ਜਾਵੇ ਕਿ ਆਸਟ੍ਰੇਲੀਆ ਦੀ ਟਬੈਕੋ ਇੰਡਸਟਰੀ ਦੇ ਉੱਤੇ ਕਿਵੇਂ ਅਸਰ ਪੈ ਰਹੇ ਨੇ ਜਦੋਂ ਨਕਲੀ ਸਿਗਰਟਾਂ ਬਾਜ਼ਾਰ 'ਚ ਆ ਰਹੀਆਂ ਤਾਂ ਹੁਣ ਇਹ ਆਸਟ੍ਰੇਲੀਆ ਦੀਆਂ ਸੰਸਥਾਵਾਂ ਨੇ ਨਕਲੀ ਸਿਗਰਟਾਂ ਦੇ ਉਲਟ ਜਿਹੜਾ ਇੱਕ ਪ੍ਰਚਾਰ ਵੀ ਕਰਨਾ ਪ੍ਰਚਾਰ ਕਾਹਨੂੰ ਬਲਕਿ ਇਹ ਕਹੀਏ ਕਿ ਇੱਕ ਪੱਖ ਰੱਖਿਆ ਜੋ ਕਿ ਕਾਫੀ ਹੱਦ ਤੱਕ ਵਾਜਬ ਵੀ ਹੈ ਕਿ ਇੱਕ ਤਾਂ ਲੀਗਲਾਈਜ਼ਡ ਤਰੀਕੇ ਦੇ ਨਾਲ ਕਾਨੂੰਨ ਤਰੀਕੇ ਦੇ ਨਾਲ ਜਿਹੜੀਆਂ ਸਿਗਰਟਾਂ ਆਸਟ੍ਰੇਲੀਆ 'ਚ ਵਿਕਦੀਆਂ ਨੇ ਖੈਰ ਹੈ ਤਾਂ ਉਹ ਵੀ ਤੰਬਾਕੂ ਪਰ ਜਿਹੜੀਆਂ ਨਕਲੀ ਸਿਗਰਟਾਂ ਨੇ ਇਹ ਬੇਹੱਦ ਖਤਰਨਾਕ ਤੰਬਾਕੂ ਹੈ ਜੋ ਕਿ ਆਸਟ੍ਰੇਲੀਅਨ ਲੋਕਾਂ ਦੀ ਸਿਹਤ ਦੇ ਉੱਤੇ ਮਾੜਾ ਅਸਰ ਪਾ ਰਿਹਾ ਸਿਰਫ ਸਸਤੇ ਦੇ ਚੱਕਰ ਦੇ ਵਿੱਚ ਬੜੇ ਸਾਰੇ ਲੋਕ ਇਲੀਸਿਟ ਟਬੈਕੋ ਜਿਹੜਾ ਉਸਨੂੰ ਖਰੀਦ ਰਹੇ ਨੇ ਅਜਿਹੇ ਦੇ ਵਿੱਚ ਜਿਹੜਾ ਇਸ ਦਾ ਕੰਟਰੋਲ ਕੀਤਾ ਜਾਣਾ ਸਰਕਾਰ ਦੇ ਲਈ ਬੇਹੱਦ ਜ਼ਰੂਰੀ ਹੈ ਤੰਬਾਕੂ ਤੋਂ ਗੱਲ ਸ਼ਰਾਬ ਦੀ ਵਿਕਟੋਰੀਆ ਦੇ ਵਿੱਚ ਸੋਬਰਿੰਗ ਅਪ ਸੈਂਟਰਸ ਖੋਲ੍ਹੇ ਗਏ ਸੀਗੇ ਪਿਛਲੇ ਕੁਝ ਸਾਲਾਂ ਦੇ ਦਰਮਿਆਨ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਸ਼ਰਾਬ ਪੀਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਵਿਕਟੋਰੀਆ ਦੀਆਂ ਮੈਲਬਨ ਦੀਆਂ ਸੜਕਾਂ ਦੇ ਉੱਤੇ ਬੇਹੋਸ਼ ਪਿਆ ਤਾਂ ਉਹਨਾਂ ਨੂੰ ਚੱਕ ਕੇ ਇਹਨਾਂ ਸੋਬਰ ਅਪ ਸੈਂਟਰਸ ਦੇ ਵਿੱਚ ਲਿਆਂਦਾ ਜਾਂਦਾ ਸੁਲਾਇਆ ਜਾਂਦਾ ਉੱਥੇ ਲਿਟਾਇਆ ਜਾਂਦਾ ਖਰਚਾ ਵੀ ਕੋਈ ਨਹੀਂ ਲਿਆ ਜਾਂਦਾ ਅਤੇ ਸਵੇਰ ਵੇਲੇ ਛੱਡ ਦਿੱਤਾ ਜਾਂਦਾ ਬੰਨ ਕੇ ਨਹੀਂ ਰੱਖਿਆ ਜਾਂਦਾ ਪਰ ਹਾਂ ਇੰਨਾ ਜ਼ਰੂਰ ਹੈ ਕਿ ਇਹਨਾਂ ਨੂੰ ਸੋਬਰਿੰਗ ਅਪ ਸੈਂਟਰ ਇਸ ਕਰਕੇ ਕਿਹਾ ਜਾਂਦਾ ਕਿ ਜਦੋਂ ਤੱਕ ਤੁਹਾਡਾ ਨਸ਼ਾ ਨਾ ਉਤਰ ਜਾਵੇ ਹੁਣ ਅਜਿਹੇ ਦੇ ਵਿੱਚ ਇੱਕ ਸੋਬਰਿੰਗ ਅਪ ਸੈਂਟਰ ਅਗਲੇ ਸਾਲ ਬੰਦ ਹੋ ਰਿਹਾ ਵਜ੍ਹਾ ਕੀ ਕਿ ਇੰਨੇ ਸ਼ਰਾਬੀ ਬੰਦੇ ਉੱਥੇ ਫੜ ਕੇ ਨਹੀਂ ਲਿਆਂਦੇ ਗਏ ਜਿੰਨਾ ਇਸ ਦਾ ਖਰਚਾ ਪੈ ਗਿਆ 4 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਚਲਾਉਣ ਤੋਂ ਬਾਅਦ ਹੁਣ ਡਿਪਾਰਟਮੈਂਟ ਆਫ ਹੈਲਥ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਲਿੰਗਵੁੱਡ ਦੇ ਸੋਬਰਿੰਗ ਅਪ ਸੈਂਟਰ ਜਿਸ ਦੇ ਵਿੱਚ 20 ਵਿਅਕਤੀਆਂ ਦੇ ਲਿਟਾਉਣ ਦੀ ਇੱਕ ਵਿਵਸਥਾ ਕੀਤੀ ਹੋਈ ਸੀ ਇਸ ਨੂੰ ਹੁਣ 4 ਸਾਲ ਬਾਅਦ ਖਤਮ ਕਰ ਦਿੱਤਾ ਜਾਵੇਗਾ ਹਾਲਾਂਕਿ ਨਵੰਬਰ 2023 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਅਤੇ ਅਗਲੇ ਸਾਲ ਇਹਨੂੰ ਬੰਦ ਕਰ ਦਿੱਤਾ ਜਾਣਾ ਔਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਬਾਕੀ ਦੇ ਜਿਹੜੇ ਸੈਂਟਰ ਨੇ ਉਹ ਬੰਦ ਹੋਣਗੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੁਤਾਬਕ ਕਿ ਆਊਟਰੀਚ ਵਰਕਰ ਜਿਹੜੇ ਨੇ ਉਹ ਲੋਕਾਂ ਨੂੰ ਸਪੋਰਟ ਕਰਦੇ ਰਹਿਣਗੇ। ਪਬਲਿਕਲੀ ਜਿਹੜੇ ਪੀ ਕੇ ਟੁੱਲ ਹੋ ਕੇ ਸੜਕਾਂ ਦੇ ਉੱਤੇ ਡਿੱਗਦੇ ਢਹਿੰਦੇ ਨੇ। ਡਿਪਾਰਟਮੈਂਟ ਨੇ ਹਾਲਾਂਕਿ ਇਸ ਦਾ ਤੁਰੰਤ ਸਪਸ਼ਟੀਕਰਨ ਨਹੀਂ ਦਿੱਤਾ ਹੈ ਕਿ ਇਸ ਦੀ ਆਖਿਰਕਾਰ ਕੀ ਵਜ੍ਹਾ ਹੋ ਸਕਦੀ ਹੈ। ਖਰਚਾ ਵੀ ਹੋ ਸਕਦਾ, ਪਰ ਇਹ ਵੀ ਨਹੀਂ ਦੱਸਿਆ ਹੈ ਕਿ ਕੀ ਹੋਰ ਨਵੇਂ ਸੋਬਰਿੰਗ ਅਪ ਸੈਂਟਰ ਖਰਚੇ ਜਾ ਰਹੇ ਨੇ। ਦੱਸ ਦਈਏ ਕਿ ਇਸ ਮਹੀਨੇ ਜਿਹੜਾ ਵਿਕਟੋਰੀਆ ਦਾ ਬਜਟ ਪੇਸ਼ ਕੀਤਾ ਗਿਆ ਸੀ ਜੂਨ 2027 ਤੱਕ ਦੇ ਲਈ, ਉਸ ਦੇ ਵਿੱਚ ਦੱਸਿਆ ਗਿਆ ਸੀ ਕਿ $28 million ਦੇ ਆਸ ਪਾਸ ਖਰਚੇ ਜਾਣਗੇ। ਐਬਰੀਜਨਲ ਲੋਕ ਖਾਸ ਤੌਰ ਦੇ ਉੱਤੇ ਸੈਂਟ ਕਿਲਡਾ ਜਾਂ ਰੀਜਨਲ ਇਲਾਕੇ ਜਿਵੇਂ ਸ਼ੈਪਰਟਨ ਵਰਗੇ ਨੇ, ਉਹਨਾਂ ਥਾਵਾਂ ਦੇ ਵਿੱਚ ਸੋਬਰਿੰਗ ਅਪ ਸੈਂਟਰਸ ਨੂੰ ਚਲਾਉਣ ਦੇ ਲਈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਪਟਸ ਦੀ ਤਰਫ ਤੋਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ। ਦੇਸ਼ ਦੀ ਦੂਜੀ ਟੈਲੀਕੋਮ ਵੱਡੀ ਟੈਲੀਕੋਮ ਕੰਪਨੀ ਦੀ ਤਰਫ ਤੋਂ ਵੀ ਹੁਣ $5 ਤੱਕ ਦਾ ਇਜ਼ਾਫਾ ਆਪਣੇ ਪੋਸਟਪੇਡ ਮੰਥਲੀ ਬਿੱਲਸ ਦੇ ਉੱਤੇ ਕੀਤਾ ਗਿਆ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਟੈਲਸਟਰਾ ਅਤੇ ਇਸ ਮਈ ਮਹੀਨੇ ਦੀ ਸ਼ੁਰੂਆਤ 'ਚ ਵੋਡਾਫੋਨ ਨੇ ਵੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਆਪਟਸ ਅਤੇ ਟੈਲਸਟਰਾ ਨੇ ਤਾਂ ਪਿਛਲੇ 12 ਮਹੀਨਿਆਂ ਦੇ ਵਿੱਚ 2 ਵਾਰ ਕੀਮਤਾਂ ਵਧਾਈਆਂ ਨੇ। ਆਪਟਸ ਦੇ ਗ੍ਰਾਹਕਾਂ ਦੇ ਉੱਤੇ ਇਸ ਦਾ ਬੋਝ ਵਧੇਗਾ। ਹਾਲਾਂਕਿ ਆਪਟਸ ਦਾ ਨੈੱਟਵਰਕ ਯੂਜ਼ ਕਰਨ ਵਾਲੇ ਜਿਹੜੇ ਛੋਟੇ ਪ੍ਰੋਵਾਈਡਰ ਨੇ ਉਹਨਾਂ ਦੀ ਤਰਫ ਤੋਂ ਵੀ ਕੀਮਤਾਂ ਵਧਾਈਆਂ ਜਾਣਗੀਆਂ ਜਾਂ ਨਹੀਂ, ਇਸ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਕੈਨਸਟਾਰ ਨਾਂ ਦੀ ਇੱਕ ਕੰਪੈਰੀਜ਼ਨ ਵੈਬਸਾਈਟ ਦੇ ਮੁਤਾਬਕ $450 ਦਾ ਸਾਲਾਨਾ ਬੋਝ ਆਪਟਸ ਦੇ ਗ੍ਰਾਹਕਾਂ ਦੇ ਉੱਤੇ ਪਏਗਾ ਜੇਕਰ ਉਹ ਬੇਸਿਕ ਪਲੈਨ ਦੇ ਵਿੱਚ ਜਾਂਦੇ ਨੇ। ਵੋਡਾਫੋਨ ਦਾ $53 ਮਹੀਨੇ ਦਾ, ਆਪਟਸ ਦਾ $60 ਮਹੀਨੇ ਦਾ ਅਤੇ ਟੈਲਸਟਰਾ ਦਾ $70 ਮਹੀਨੇ ਦਾ ਖਰਚ ਜਿਹੜਾ ਉਹ ਵਧਿਆ ਦੱਸਿਆ ਗਿਆ। IPL ਦੇ ਨਾਲ ਜੁੜੀਆਂ ਖਬਰਾਂ, ਵੈਸੇ ਤਾਂ ਕੱਲ੍ਹ ਦੇ ਦਿਨ ਰਾਇਲ ਚੈਲੇਂਜਰ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਦੇ ਦਰਮਿਆਨ ਜਿਹੜਾ ਮੁਕਾਬਲਾ ਹੋਇਆ, ਪੰਜਾਬ ਦੀ ਟੀਮ ਨੇ ਹਾਰਿਆ ਇੱਕ ਵਾਰ ਫਿਰ ਤੋਂ। ਔਰ IPL ਦੇ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਜਿੱਥੇ ਪਲੇ ਆਫ ਦੇ ਵੱਲ ਵੱਧ ਗਈ ਹੈ, ਪਹਿਲੇ ਨੰਬਰ ਦੀ ਟੀਮ ਹੈ, ਪੰਜਾਬ ਦੇ ਲਈ ਮੁਕਾਬਲਾ ਹੋਰ ਸਖ਼ਤ ਹੁੰਦਾ ਜਾ ਰਿਹਾ। ਅੱਜ ਚੇਨਈ ਅਤੇ ਹੈਦਰਾਬਾਦ ਦੇ ਦਰਮਿਆਨ ਮੁਕਾਬਲਾ, ਇਸ ਤੋਂ ਪਹਿਲਾਂ ਇੱਕ ਮੈਚ ਦਿੱਲੀ ਕੈਪੀਟਲ ਅਤੇ ਰਾਜਸਥਾਨ ਰਾਇਲਸ ਦੇ ਦਰਮਿਆਨ ਵੀ ਹੋਇਆ ਸੀ। ਰਾਜਸਥਾਨ ਨੇ 193 ਦੌੜਾਂ ਦਾ ਸਕੋਰ ਖੜਾ ਕੀਤਾ ਸੀ, ਜਿਸ ਦੇ ਵਿੱਚ ਵੈਭਵ ਸੂਰਿਆਵੰਸ਼ੀ ਦੀਆਂ ਇੱਕ ਵਾਰ ਫਿਰ ਤੋਂ ਬੱਲਾ ਚੱਲਦਿਆਂ ਹੋਇਆਂ 46 ਦੌੜਾਂ ਆਈਆਂ, ਧਰੁਵ ਜਰੇਲ ਦੀਆਂ 53, ਰਿਆਨ ਪਰਾਗ ਜਿਹੜੇ ਕਪਤਾਨ ਨੇ ਉਹਨਾਂ ਦੀਆਂ 51 ਦੌੜਾਂ ਆਈਆਂ। ਪਰ 194 ਦੌੜਾਂ ਦਾ ਟੀਚਾ ਜਿਹੜਾ ਉਹ ਦਿੱਲੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਹਾਸਲ ਕੀਤਾ। 19.2 ਓਵਰ 'ਚ 197 ਦੌੜਾਂ ਬਣਾ ਲਈਆਂ, 5 ਵਿਕਟਾਂ ਗੁਆ ਕੇ। ਖਾਸ ਗੱਲ ਰਹੀ KL ਰਾਹੁਲ ਦੀਆਂ 56, ਅਭਿਸ਼ੇਕ ਪੌਰੇਲ ਦੀਆਂ 51, ਜਿਨ੍ਹਾਂ ਨੇ ਕਿ ਸ਼ੁਰੂਆਤ ਦੇ ਵਿੱਚ ਇੱਕ ਮਜ਼ਬੂਤ ਜਿਹੜੀ ਓਪਨਿੰਗ ਖੜੀ ਕਰ ਦਿੱਤੀ ਸੀ। ਇਸ ਤੋਂ ਇਲਾਵਾ ਅਕਸ਼ਰ ਪਟੇਲ ਜਿਹੜੇ ਕਪਤਾਨ ਸੀ ਉਹਨਾਂ ਨੇ ਨਾਬਾਦ ਰਹਿੰਦੇ ਹੋਇਆਂ 34 ਦੌੜਾਂ ਬਣਾਈਆਂ। ਅਖੀਰ ਦੇ ਵਿੱਚ 2 ਛੱਕੇ ਅਤੇ 1 ਚੌਕਾ ਲਗਾ ਕੇ ਆਸ਼ੂਤੋਸ਼ ਸ਼ਰਮਾ ਨੇ 5 ਗੇਂਦਾਂ 'ਚ 18 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਵੱਲ ਲੈ ਗਏ। ਦੱਸ ਦਈਏ ਕਿ IPL ਦੇ ਸਾਲ 2026 ਦੇ ਇਸ ਵਕਤ ਜਿਹੜਾ ਐਡੀਸ਼ਨ ਚੱਲ ਰਿਹਾ, ਉਸ ਦੇ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਪਹਿਲੇ ਨੰਬਰ ਦੇ ਉੱਤੇ ਟੀਮ ਹੈ, ਜਿਨ੍ਹਾਂ ਨੇ 13 ਚੋਂ 9 ਮੈਚ ਜਿੱਤੇ ਨੇ। ਗੁਜਰਾਤ ਨੇ 13 ਚੋਂ 8 ਮੈਚ ਜਿੱਤੇ ਨੇ। ਸਨਰਾਈਜ਼ਰ ਹੈਦਰਾਬਾਦ ਨੇ 12 ਚੋਂ 7 ਮੈਚ ਜਿੱਤੇ ਨੇ, ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ਦੇ ਉੱਤੇ ਨੇ। ਪੰਜਾਬ ਨੇ ਪਿਛਲੇ ਲਗਾਤਾਰ 6 ਮੈਚ ਹਾਰੇ ਨੇ, 6 ਹੀ ਜਿੱਤੇ ਨੇ, 1 ਰੱਦ ਹੋ ਗਿਆ ਸੀ, ਇਸ ਕਰਕੇ ਇਹ 4 ਨੰਬਰ 'ਤੇ ਟੀਮ ਹੈ। ਪਰ ਚੇਨਈ ਸੁਪਰ ਕਿੰਗ ਦਾ ਅੱਜ ਮੁਕਾਬਲਾ, ਚੇਨਈ ਇਸ ਵਕਤ 12 ਅੰਕਾਂ ਦੇ ਨਾਲ ਅਤੇ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਪੰਜਾਬ ਤੋਂ ਕੋਈ ਬਹੁਤਾ ਪਿੱਛੇ ਨਹੀਂ ਹੈ। ਠੀਕ ਉਸੇ ਤਰੀਕੇ ਦੇ ਨਾਲ ਚੇਨਈ ਦੇ ਬਰਾਬਰ ਬਿਲਕੁਲ ਰਾਜਸਥਾਨ ਰਾਇਲਸ ਸੇਮ ਨੈੱਟ ਰਨ ਰੇਟ ਦੇ ਨਾਲ ਅਤੇ 6 ਮੈਚ ਜਿੱਤ ਕੇ 6 ਮੈਚ ਹਾਰ ਕੇ 12 ਅੰਕਾਂ ਦੇ ਨਾਲ 6ਵੇਂ ਨੰਬਰ ਦੇ ਉੱਤੇ ਆ ਜਾਏ। ਇਹਦੇ ਵਿੱਚ ਚੇਨਈ ਅਤੇ ਰਾਜਸਥਾਨ ਦੇ ਲਈ ਮੌਕਾ ਹੋਏਗਾ ਆਪਣੇ ਅਗਲੇ ਮੈਚਾਂ ਦੇ ਵਿੱਚ ਜਿੱਤ ਦਰਜ ਕਰਨੀ। ਚੇਨਈ ਦੇ ਅਗਲੇ ਮੈਚ ਹੈਦਰਾਬਾਦ ਅਤੇ ਗੁਜਰਾਤ ਦੇ ਨਾਲ ਨੇ, ਰਾਜਸਥਾਨ ਦੇ ਅਗਲੇ ਮੈਚ ਲਖਨਊ ਅਤੇ ਮੁੰਬਈ ਦੇ ਨਾਲ ਨੇ। ਦੱਸ ਦਈਏ ਕਿ ਲਖਨਊ ਅਤੇ ਮੁੰਬਈ ਦੋਵੇਂ ਇਸ ਵਕਤ IPL ਦੀਆਂ ਬੌਟਮ 2 ਟੀਮਾਂ ਨੇ। ਮੁੰਬਈ ਇਸ ਵਕਤ 9ਵੇਂ ਨੰਬਰ 'ਤੇ, 12 ਚੋਂ 4 ਹੀ ਮੈਚ ਜਿੱਤ ਸਕੀ ਹੈ। ਲਖਨਊ 12 ਚੋਂ 4 ਮੈਚ ਜਿੱਤ ਕੇ ਇਹ ਵੀ 8 ਅੰਕਾਂ ਦੇ ਨਾਲ 10ਵੇਂ ਨੰਬਰ ਦੇ ਉੱਤੇ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। मेरा देश इनक्रेडिबल इंडिया त्रुगनिना विच।
2: आ किथे वज गई तेरी गड्डी?
3: गड्डी ता ठीक हो जू पर इंश्योरेंस वालिया नू लीगल वालिया नू एथे परदेश विच समझाऊंगा किवे।
2: तेरे वांग किन्ने ही अपने भैन भरावां दी टेंशन मिंटां च दूर कीती है। सिंक स्मैश रिपेयर वालिया ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लाई कॉल करो 0383857748 ते। सिंक स्मैश रिपेयर, 8 ग्रेस वे, रेवन हॉल।
4: हमारी लव स्टोरी तो लेजेंडरी बन गई।
5: लेजेंडरी लव स्टोरीज की तो एंडिंग ट्रैजिक होती है।
6: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
7: Chand Mera Dil, Chand Mera Dil.
8: जी तुसी बीमार हो ता AI कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, delay in law is damage in life. फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा, साडा तजरबा ते जित अपनी। कॉल 422-905-860 और विजिट bansallawyers.com.au।
9: अज दा विचार, अज दी कहानी, हर रोज तुसी सुनदे हो शो हां जी मेलबर्न विच। तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी।
10: रेडियो हां जी 1674, आस करदे वधिया सोना तुहाडा दिन जा रहा होएगा। समा हो चुका अज दी कहानी दा, अज दे विचार दा। कहिंदे ने जापान दे विच एक फकीर होया, संत होया, नां सी रिजाई। बड़े बड़े लोग दूरों दूरों ये कोल आउंदे, अपने मन की गल रखते। बहुते कहिंदे ने कि सानू जवाब नहीं मिलता, बोल के कदी रजाई ने नहीं कुछ कहा, पर सुकून बहुत मिल जाता जाके। सिर्फ आपां उन्हू अपनी गल दसदे आ, वो सुनदा, पर बहुती बारी अगों जवाब नहीं देंदा, बोलता नहीं है, पर उहदे बिना बोलिया ही साढ़े दुख कट्टे जांदे ने। इस करके लोग जांदे ते अपनी गल रखते। उस राज दा राजा भी एक दिन पहुंचा, कहन लगा संत जी मैं बड़ा कुछ दिनों तो दुविधा दे विच आ, मन किसे पासे टिकदा नहीं, रात नूं नींद नहीं आउंदी, एक बेचैनी जी रहिंदी है। मैं सोचदा तुहाडे नाल थोड़े दिन इत्थे रह के ध्यान लाना ही सीख लवां, किसे पासे ध्यान लगता नहीं है। रजाई चुप करके सारियां गल्लां सुनदा रहा ते अखीर दे विच कहन लगा जे चुप रह सकदा ते 7 दिन इत्थे रह सकदा। इन्ना कह के फिर चुप। नालदिया ने दसिया कि हुण तैनू मौन रखना पैना, जे तू फकीर दी वाके मनना चाहना ते इत्थे 7 दिनां दे लई तू कुछ बोलना नहीं, पर इह ते काम बड़ा औखा ही। घंटा क लंघिया, राजे दा जी करे मैं किसे नाल अपने मन दे सवाल सांझे करां। बड़े सारे सवाल मन दे विच उठ रहे ही, रजाई मेरे नाल ज़्यादा बोलिया क्यों नहीं, इनू मेरे नाल होर गल करनी चाहिए, कि इनू पता भी है मैं इस राज दा राजा, इत्थे की लोगों नू तकलीफां ने, की तुरशियां ने, जे मैं वह दूर कर देवां कि उहदा मैनू पुन मिलेगा, कि मैं 7 दिनां दी बजाय 5 दिन रह सकदा, कि मैं अपने किसी होर घर दे जी नू नाल रख सकदा। अनेक तरह के सवाल मन के आते हैं, पर हुण वचन का बद्दा बोल नहीं सकता। घंटा लंघ, 2 घंटे लंघ, जी बहुत करता कि मैं बोला किसी के नाल। कहिंदे ने मन के विच जदों तुहाडे विचार आउंदे ने ਉਹ ਜੇ ਤੁਸੀਂ ਬਾਹਰ ਕਿਸੇ ਨਾਲ ਨਹੀਂ ਸਾਂਝੇ ਕਰਦੇ ਤਾਂ ਤੁਹਾਨੂੰ ਅੰਦਰੋਂ ਅੰਦਰ ਹੀ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ। ਇੱਦਾਂ ਲੱਗਦਾ ਕਿ ਬਹੁਤ ਕੁਛ ਤੁਸੀਂ ਆਪਣੇ ਅੰਦਰ ਡੱਕਿਆ, ਤੁਸੀਂ ਪਾਟ ਜਾਓਗੇ। ਇਸੇ ਤਰ੍ਹਾਂ ਦੇ ਨਾਲ ਰਾਜੇ ਦਾ ਬੁਰਾ ਹਾਲ ਹੈ। ਸਾਰਾ ਦਿਨ ਲੰਘਿਆ, ਸ਼ਾਮਾਂ ਤੱਕ ਫੈਸਲਾ ਕੀਤਾ ਕਿ ਮੈਂ ਵਾਪਸ ਚਲੇ ਜਾਵਾਂ। ਵਾਪਸ ਜਾਣ ਦਾ ਮਨ ਬਣਾਇਆ, ਫਿਰ ਸੋਚਦਾ ਨਹੀਂ। ਹੋ ਸਕਦਾ ਕੁਛ ਫਕੀਰ ਦੀ ਰਮਜ ਹੋਵੇ। ਇੱਕ ਦਿਨ ਲੰਘ, ਦੋ ਦਿਨ, ਚਾਰ ਦਿਨ, ਹੌਲੀ ਹੌਲੀ ਰਾਜੇ ਨੂੰ ਮਜ਼ਾ ਆਉਣ ਲੱਗ ਪਿਆ। ਰਾਜਾ ਮਹਿਸੂਸ ਕਰ ਰਿਹਾ ਹੈ ਕਿ ਉਹਦਾ ਅੰਦਰ ਥੋੜ੍ਹਾ ਹਲਕਾ ਹੋ ਗਿਆ। ਵਿਚਾਰ ਜਿਹੜੇ ਮਨ ਦੇ ਵਿੱਚ ਆ ਰਹੇ ਸੀ, ਇੱਕ ਵਾਰੀ ਉਹ ਆਪਣੇ ਪੀਕ ਦੇ ਉੱਤੇ ਪਹੁੰਚੇ ਨੇ। ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ, ਕਿੰਨੇ ਕੁ ਵਿਚਾਰ ਮਨ ਦੇ ਵਿੱਚ ਆਉਂਦੇ ਨੇ, ਪਰ ਹੁਣ ਉਹ ਮੱਠੇ ਪੈਣੇ ਸ਼ੁਰੂ ਹੋ ਗਏ ਨੇ। ਆਪਣੇ ਆਪ ਹੀ ਰਾਜਾ ਇਹ ਸੋਚਦਾ ਕਿ ਇਹ ਕੋਈ ਬਹੁਤਾ ਜ਼ਰੂਰੀ ਵੀ ਨਹੀਂ, ਜੇ ਮੈਂ ਨਹੀਂ ਕਿਸੇ ਨਾਲ ਕੀਤੀ ਤਾਂ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ। ਰਾਜਾ ਆਪਣੇ ਆਪ ਦੇ ਨਾਲ ਸਵਾਲ ਕਰਦਾ, ਆਪਣੇ ਆਪ ਨੂੰ ਜਵਾਬ ਦਿੰਦਾ, ਇੱਥੇ ਕੋਈ ਸੁਣਨ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ, ਸਿਰਫ ਵੇਖ ਸਕਦਾ ਆਸ ਪਾਸ ਤੁਰੇ ਫਿਰਦੇ ਹੋਰ ਲੋਕਾਂ ਨੂੰ, ਇਹਨਾਂ ਕੁਦਰਤ ਨਜ਼ਾਰਿਆਂ ਨੂੰ, ਪਰ ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦੇ ਨਾਲ ਕਹਿੰਦੇ ਨੇ 7 ਦਿਨ ਪੂਰੇ ਹੁੰਦਿਆਂ ਹੁੰਦਿਆਂ ਜਿਹੜੇ ਮਨ ਦੇ ਵਿੱਚ ਉਹ ਇਹ ਸੋਚ ਰਿਹਾ ਸੀ ਕਿ ਮੈਂ ਆਹ ਵੀ ਸਵਾਲ ਪੁੱਛੂੰਗਾ, 7 ਦਿਨ ਪੂਰੇ ਹੋ ਲੈਣਗੇ ਅਤੇ ਮੈਂ ਆਹ ਵੀ ਗੱਲ ਕਰੂੰਗਾ, ਪਰ 7ਵੇਂ ਦਿਨ ਤੱਕ ਕੋਈ ਸਵਾਲ ਹੀ ਨਹੀਂ ਰਿਹਾ। ਅੱਜ ਇੱਕ ਵਾਰੀ ਫਿਰ ਉਹ ਰਜਾਈ ਦੇ ਸਾਹਮਣੇ ਆਇਆ, ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ, ਜਿੱਦਾਂ ਸਮਝ ਗਿਆ ਹੋਵੇ ਉਹ ਮੈਨੂੰ ਕੀ ਕਹਿਣਾ ਚਾਹ ਰਿਹਾ ਸੀ। ਕਹਿੰਦੇ ਨੇ ਨਾ ਉਹਨੇ ਕੁਛ ਬੋਲ ਕੇ ਪੁੱਛਿਆ ਤੇ ਨਾ ਹੀ ਰਜਾਈ ਨੇ ਦੱਸਿਆ। ਰਾਜਾ ਜੋ ਚਾਹੁੰਦਾ ਸੀ ਉਹ ਉਹਨੂੰ ਮਿਲ ਚੁੱਕਾ। ਰਾਜੇ ਨੂੰ ਪਤਾ ਲੱਗ ਗਿਆ ਸੀ ਕਿ ਕਿੱਦਾਂ ਧਿਆਨ ਲਾਉਣਾ। ਰਾਜੇ ਨੂੰ ਪਤਾ ਲੱਗ ਗਿਆ ਕਿ ਮੈਡੀਟੇਸ਼ਨ ਚੀਜ਼ ਕੀ ਹੁੰਦੀ ਹੈ। ਰਾਜੇ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਕੀ ਕਰ ਸਕਦਾ, ਮੇਰਾ ਕਿਹੜੀ ਚੀਜ਼ ਦੇ ਵਿੱਚ ਹੱਲ ਹੈ, ਫਕੀਰ ਨੇ ਮੈਨੂੰ ਕਿਹੜੀ ਗੱਲ ਕੀਤੀ ਹੈ। ਸਿਰਫ ਚੁੱਪ ਰਹਿ ਕੇ, ਚੁੱਪ ਰਹਿਣ ਦੇ ਵਿੱਚ ਕਹਿੰਦੇ ਨੇ ਕਿ ਇੰਨੀ ਵੱਡੀ ਸ਼ਕਤੀ ਹੈ, ਪਰ ਕੋਈ ਰਹਿ ਨਹੀਂ ਸਕਦਾ। ਇਹ ਕਹਿਣ ਦੀਆਂ ਗੱਲਾਂ ਨੇ, ਪਰ ਚੁੱਪ ਰਹਿਣਾ ਬਹੁਤ ਔਖਾ। ਤੁਹਾਡੇ ਮਨ 'ਚ ਆਇਆ ਹੋਵੇ ਵਿਚਾਰ, ਤੁਸੀਂ ਕਿਸੇ ਨਾਲ ਕਰ ਨਾ ਸਕੋ, ਇਹ ਦੁੱਧ ਨੂੰ ਉਬਾਲੇ ਵਰਗੀ ਗੱਲ ਹੈ। ਉਬਾਲਾ ਆ ਰਿਹਾ ਹੋਵੇ ਅਤੇ ਤੁਸੀਂ ਉੱਤੇ ਢੱਕਣ ਦੇ ਕੇ ਰੱਖਿਆ ਹੋਵੇ, ਉਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਜਦੋਂ ਕਿਸੇ ਦੇ ਵਿਚਾਰ ਨੂੰ ਤੁਸੀਂ ਅੰਦਰੇ ਢੱਕਣ ਦੀ ਕੋਸ਼ਿਸ਼ ਕਰਦੇ ਹੋ, ਜਾਂ ਆਪਣੇ ਵਿਚਾਰ ਨੂੰ ਤੁਸੀਂ ਅੰਦਰੇ ਢੱਕਣ ਦੀ ਕੋਸ਼ਿਸ਼ ਕਰਦੇ ਹੋ, ਪਰ ਜੇ ਤੁਸੀਂ ਢੱਕਣ 'ਚ ਕਾਮਯਾਬ ਹੋ ਜਾਂਦੇ ਹੋ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਇੱਕ ਅਜੀਬ ਤਰ੍ਹਾਂ ਦੀ ਤੁਸੀਂ ਆਪਣੇ ਵਿੱਚ ਤਬਦੀਲੀ ਵੇਖਦੇ ਹੋ। ਖੈਰ, ਕਿਸੇ ਨੇ ਕਰਕੇ ਵੇਖਣਾ ਹੋਵੇ ਤਾਂ ਟਰਾਈ ਕਰਕੇ ਵੇਖ ਸਕਦਾ। ਬੜੀਆਂ ਸਾਰੀਆਂ ਸਮੱਸਿਆਵਾਂ ਸਾਡੇ ਬੋਲਣ ਕਰਕੇ ਪੈਦਾ ਹੁੰਦੀਆਂ ਨੇ। ਜਦੋਂ ਆਪਾਂ ਬਹੁਤ ਜ਼ਿਆਦਾ ਬੋਲਦੇ ਹਾਂ, ਸਾਰਾ ਦਿਨ ਬੋਲਦੇ ਹਾਂ, ਲੋੜ ਤੋਂ ਵੱਧ ਬੋਲਦੇ ਹਾਂ, ਇੱਕ ਵਾਰੀ ਆਪਾਂ ਬੋਲ ਦਿੰਦੇ ਹਾਂ ਅਤੇ ਫਿਰ ਉਹ ਬੋਲੇ ਦੇ ਉੱਤੇ ਵਾਰ ਵਾਰ ਆਪਾਂ ਸੋਚਦੇ ਹਾਂ ਆਹ ਚੀਜ਼ ਗਲਤ ਤਾਂ ਨਹੀਂ ਮੈਂ ਕਹਿ ਦਿੱਤੀ, ਕਿ ਆਹ ਚੀਜ਼ ਵਾਕਿਆ ਵਾਜਬ ਸੀ, ਕਿ ਇਸ ਚੀਜ਼ ਦੇ ਕਰਕੇ ਮੇਰੇ ਕਿਸੇ ਦੇ ਨਾਲ ਸੰਬੰਧ ਤਾਂ ਨਹੀਂ ਖਰਾਬ ਹੋ ਜਾਣਗੇ। ਆਹ ਜਿਹੜੀ ਗੱਲ ਅੱਜ ਮੈਂ ਕਹੀ ਹੈ, ਕੀ ਕੋਈ ਅੱਗੇ ਤਾਂ ਨਹੀਂ ਕਰ ਦੂਗਾ ਕਿਸੇ ਨਾਲ, ਇਹ ਮੇਰੀ ਕੀਤੀ ਗੱਲ ਦੇ ਕਰਕੇ ਮੇਰੇ ਘਰ ਦਾ, ਮੇਰੇ ਆਪਣੇ ਆਪ ਦਾ ਤਮਾਸ਼ਾ ਤਾਂ ਨਹੀਂ ਬਣੂਗਾ, ਇਹ ਮੇਰੀ ਕੀਤੀ ਗੱਲ ਨੂੰ ਕਿਤੇ ਇਹਨੇ ਰਿਕਾਰਡ ਤਾਂ ਨਹੀਂ ਕਰ ਲਿਆ। ਪਤਾ ਨਹੀਂ ਕਿੱਦਾਂ ਕਿੱਦਾਂ ਦੇ ਵਿਚਾਰ ਨਿਰਭਰ ਕਰਦਾ ਕਿ ਤੁਸੀਂ ਕੀ ਗੱਲ ਕੀਤੀ ਹੈ, ਛੋਟੀ ਤੋਂ ਲੈ ਕੇ ਵੱਡੀ, ਹਰ ਇੱਕ ਤਰ੍ਹਾਂ ਦੀ ਗੱਲ ਜਦੋਂ ਤੁਸੀਂ ਕਿਸੇ ਦੇ ਨਾਲ ਕਰਦੇ ਹੋ, ਪਹਿਲੀ ਗੱਲ ਤਾਂ ਆਪਾਂ ਉਹ ਗੱਲਾਂ ਕਰਨ ਦੇ ਵਿੱਚ ਟਾਈਮ ਖਰਾਬ ਕਰਦੇ ਹਾਂ, ਅਤੇ ਦੂਜੀ ਗੱਲ ਫਿਰ ਸੋਚ ਵਿਚਾਰ ਦੇ ਉੱਤੇ ਕਿ ਕਿਉਂ ਕੀਤੀ, ਅਤੇ ਅਗਲੀ ਵਾਰ ਫਿਰ ਆਪਾਂ ਦੁਬਾਰਾ ਕਿਸੇ ਨਾਲ ਕਰਦੇ ਹਾਂ। ਹੁਣ ਇਹਦਾ ਮਤਲਬ ਇਹ ਵੀ ਨਹੀਂ ਕਿ ਕਿਸੇ ਦੇ ਨਾਲ ਨਾ ਬੋਲੋ, ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਬਿਲਕੁਲ ਹੀ ਚੁੱਪ ਹੋ ਜਾਓ, ਪਰ ਕਹਿੰਦੇ ਨੇ ਕਿ ਉਨਾ ਕੁ ਬੋਲੋ ਜਿੰਨੇ ਦੇ ਨਾਲ ਤੁਹਾਡਾ ਸਰਦਾ। ਬੋਲਣ ਦੇ ਨਾਲ ਕਹਿੰਦੇ ਨੇ ਐਨਰਜੀ ਵੇਸਟ ਹੁੰਦੀ ਹੈ, ਵੇਖਣ ਦੇ ਨਾਲ ਐਨਰਜੀ ਵੇਸਟ ਹੁੰਦੀ ਹੈ, ਬੋਲਣ ਦੇ ਨਾਲ ਹੁੰਦੀ ਹੈ। ਤੇ ਐਨਰਜੀ ਸਾਡੇ ਜੀਵਨ ਦੇ ਵਿੱਚ ਕੀ ਰੋਲ ਅਦਾ ਕਰਦੀ ਹੈ ਇਹ ਸ਼ਾਇਦ ਦੱਸਣ ਦੀ ਲੋੜ ਨਹੀਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਗੱਡੀ ਨੂੰ ਇੱਕ ਕਾਰ ਨੂੰ ਚੱਲਣ ਦੇ ਲਈ ਐਨਰਜੀ ਚਾਹੀਦੀ ਹੈ, ਐਨਰਜੀ ਤੋਂ ਬਿਨਾਂ ਉਹ ਨਹੀਂ ਚੱਲ ਸਕਦੀ। ਉਸੇ ਤਰ੍ਹਾਂ ਸਾਡਾ ਸਰੀਰ ਹੈ ਅਤੇ ਜਿੰਨੀ ਜ਼ਿਆਦਾ ਐਨਰਜੀ ਆਪਾਂ ਆਪਣੇ ਆਪ ਦੀ ਸੇਵ ਕਰਕੇ ਰੱਖਾਂਗੇ ਉਨਾ ਸਰੀਰ ਲੰਮਾ ਚੱਲਦਾ ਵਧੀਆ ਚੱਲਦਾ। ਜਿੰਨੀ ਵੱਧ ਐਨਰਜੀ ਉਨੀ ਗੱਡੀ ਤੇਜ਼। ਸੋ ਬੋਲੋ ਪਰ ਉਹਨਾਂ ਕੀ ਬੋਲੋ ਜਿੰਨੇ ਕਿਤੇ ਨਾਲ ਸਰਦਾ। ਲੋੜ ਤੋਂ ਵੱਧ ਬੋਲ ਕੇ ਇੱਕ ਤਾਂ ਬੋਲਣ ਦੇ ਉੱਤੇ ਸਮਾਂ ਖਰਾਬ ਅਤੇ ਜੋ ਬੋਲਿਆ ਉਹਦੇ ਬਾਰੇ ਸੋਚ ਵਿਚਾਰ ਦੇ ਉੱਤੇ ਫਿਰ ਹੋਰ ਵਧੇਰੇ ਸਮਾਂ ਖਰਾਬ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਜ਼ਰੂਰ ਤੁਹਾਡੇ ਸਮਝ ਆਇਆ ਹੋਵੇਗਾ।
9: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
11: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1,610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.wic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਿਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
12: ਸੋਨਾ ਚਾਹੀਦਾ,
13: ਭਰੋਸਾ ਚਾਹੀਦਾ,
12: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
14: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
15: ਕੀ ਹੋਇਆ,
14: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
15: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
14: ਜਾਂ 90-77-97-33
15: ਜਾਂ ਈਮੇਲ info@vyimmigration.com.au।
14: ਯਾਦ ਰੱਖੋ 9077-9733।
15: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
14: ਹਰ ਕਦਮ ਤੁਹਾਡੇ ਨਾਲ।
16: ਪਾਂਡੇ ਜੀ ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
17: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
18: रोज रोज शॉपिंग हुंदिया ने, पता नहीं केड़ा देवता राजी कीता इन्होंने।
19: सूरज देवता
18: की मतलब?
19: ओ कमलिए, सन करंट वालियां तो ज्यादा इन्होंने सोलर पैनल लगवाया ता इन्हां दी सेविंग्स वध गई।
18: मैनू नहीं पता, आपा भी सोलर पैनल लगवाना है हुणे।
19: तुसी भी करो बचत ते लगवाओ सोलर पैनल। कॉल सन करंट 0448-066-494 ते। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066060 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
5: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚੱਲੀਏ?
3: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 04-99-25-35-45 ਤੇ।
6: JBCO Films leke aaye ne action, emotion ate full on entertainment. Punjabi feature film Shera.
7: 5 saal baad mudiyan Shere, te mudiyan vi kede haalatan ch?
8: Starring Parmesh Verma, Sonal Chauhan, Yograj Singh, Manav Vij ate hor vi ugge kalakar.
9: Main utthon vi mud ke aaya jithon koi nahi mud ke aaya.
6: Written and directed by Savio Sandhu, produced by Anmol Sahni.
8: Hun vekhna na bhullo 15 Mai ton tuhade nedle cinema ghar vich Shera.

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਦਿਨ ਸੋਮਵਾਰ ਦਾ 18 ਤਰੀਕ ਮਈ ਦਾ ਮਹੀਨਾ ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਹੁਣ ਬੀਤੇ ਵੀਕਐਂਡ ਦੇ ਉੱਤੇ ਸਤਿੰਦਰ ਸਰਤਾਜ ਦੋ ਸ਼ੋਅ ਆਪਣੇ ਕਰ ਗਏ ਰੋਡ ਲਿਵਰ ਅਰੀਨਾ ਦੇ ਵਿੱਚ ਅਤੇ ਹੁਣ ਅਗਲਾ ਸ਼ੋਅ ਜਿਹਦੀ ਵਾਰੀ ਆ ਉਹ ਆ ਰਣਜੀਤ ਬਾਵਾ

0: ਹਵਾ ਦਾ ਸ਼ੋਅ ਅਤੇ ਹੁਣ ਇਸ ਮਹੀਨੇ ਦੇ ਵਿੱਚ ਸਾਡੇ ਕੋਲ ਸ਼ੋਅ ਹੀ ਸ਼ੋਅ ਨੇ ਅਤੇ ਆਪਾਂ ਇਸ ਸ਼ੋਅ ਦੀ ਅਤੇ ਆਉਣ ਵਾਲੇ ਈਵੈਂਟਸ ਦੀ ਅਤੇ ਫਿਲਮਾਂ ਦੀ ਵੀ ਆਪਾਂ ਗੱਲ ਕਰਾਂਗੇ ਅਤੇ ਉਹ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਗਾਣਿਆਂ ਦੇ ਵਿੱਚ ਜਿਨ੍ਹਾਂ ਨੂੰ ਫਿਲਮਾਂ ਦੇ ਵਿੱਚ ਤੁਸੀਂ ਇੰਜੋਏ ਕਰਦੇ ਹੋ ਅਤੇ ਉਹ ਜਦੋਂ ਤੁਹਾਡੇ ਸ਼ਹਿਰ ਦੇ ਵਿੱਚ ਆਉਂਦੇ ਨੇ ਤਾਂ ਫਿਰ ਕਿਆ ਬਾਤਾਂ। ਸੋ ਰਣਜੀਤ ਬਾਵੇ ਦਾ ਸ਼ੋਅ ਜਿਹੜਾ ਉਹ 30 ਮਈ ਨੂੰ ਕਨਵੈਨਸ਼ਨ ਸੈਂਟਰ ਮੈਲਬਰਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਅਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਯਸ਼ਪ੍ਰੀਤ ਜੀ। ਬਾਕੀ ਦੀਆਂ ਗੱਲਾਂ ਤੁਹਾਨੂੰ ਆਪਾਂ ਦੱਸਦੇ ਹਾਂ, ਬਾਕੀ ਦੇ ਪ੍ਰੋਗਰਾਮ, ਬਾਕੀ ਦੀਆਂ ਫਿਲਮਾਂ। ਪਹਿਲਾਂ ਮੈਂ ਆਪਣੇ ਸਾਥੀ ਕਲਾਕਾਰ ਨਾਲ ਰਲਾ ਲਵਾਂ। ਹਾਂਜੀ ਯਸ਼ਜੀ, ਕੀ ਹਾਲ ਨੇ ਤੁਹਾਡਾ?
1: ਹਾਂਜੀ ਹਾਂਜੀ, ਬਿਲਕੁਲ ਵਧੀਆ। ਇੱਕ ਵਾਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਹਾਂਜੀ, ਜਿਵੇਂ ਸਾਰਿਆਂ ਨੂੰ ਪਤਾ ਹੀ ਹੈ, ਬਾਵੇ ਦਾ ਸ਼ੋਅ ਹੋਣ ਲੱਗਿਆ ਹੈ ਹੁਣ, ਅਤੇ ਕਿੰਨੇ ਸਾਰੇ ਸ਼ੋਅਜ਼ ਮੈਲਬਰਨ ਦੇ ਵਿੱਚ ਬੈਕ ਟੂ ਬੈਕ ਚਲੀ ਜਾ ਰਹੇ ਨੇ, ਭਾਵੇਂ ਜੈਸਮਿਨ ਸੈਂਡਲਸ ਹੋ ਕੇ ਗਏ ਨੇ, ਹੁਣ 2 ਸ਼ੋਅ ਸਰਤਾਜ ਦੇ ਵੇਖੇ ਤੁਸੀਂ ਇੰਜੋਏ ਕੀਤਾ ਹੋਣਾ, ਅਤੇ ਹੁਣ ਰਣਜੀਤ ਬਾਵਾ ਦਾ ਆਪਾਂ ਸੌਂਗ ਲਗਾ ਕੇ ਤੁਹਾਨੂੰ ਦੱਸਦਾ ਹੈ ਕਿ ਇਹਨਾਂ ਦਾ ਸ਼ੋਅ ਵੀ ਲੇਟੈਸਟ ਆਉਣ ਵਾਲਾ ਹੈ।
0: ਸੋ ਬਹੁਤ ਸਾਰਾ ਕੁਛ ਹੀ ਮੈਲਬਰਨ ਆ, ਅਤੇ ਮੈਲਬਰਨ ਦੇ ਵਿੱਚ ਜਦੋਂ ਇੱਕ ਚੀਜ਼ ਜਸਟ ਹੁੰਦੀ ਹੈ ਨਾ ਹਿੱਟ, ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਇੱਕ ਤੋਂ ਬਾਅਦ ਇੱਕ, ਫਿਰ ਨਾ ਇੱਕ ਉਤਸ਼ਾਹ ਜਿਹਾ ਹੋ ਜਾਂਦਾ ਵਾ ਵੀ ਸ਼ਾਇਦ ਹੈ ਹਲੇ ਦਮਖਮ, ਹੈ ਨਾ?
1: ਐਗਜੈਕਟਲੀ, ਉਹ ਤਾਂ ਹੈ,
0: ਇਹ ਹੋ ਜਾਂਦਾ ਵੀ ਹਲੇ ਮਤਲਬ ਚੱਲ ਸਕਦੀਆਂ ਨੇ ਚੀਜ਼ਾਂ, ਹਲੇ ਹੋਰ ਚੀਜ਼ਾਂ, ਹੋਰ ਸ਼ੋਅ, ਹੋਰ ਫਿਲਮਾਂ ਹੋ ਸਕਦੀਆਂ ਨੇ, ਅਤੇ ਇੱਕ ਜਦੋਂ ਚੀਜ਼ ਕੋਈ ਢਿੱਲੀ ਮੱਠੀ ਜਾਂਦੀ ਹੈ ਅਤੇ ਫਿਰ ਬਾਕੀਆਂ ਦੇ ਵੀ ਹੌਸਲੇ ਪਸਤ ਹੁੰਦੇ ਨੇ। ਸੋ ਇਹ ਇੱਕ ਤੋਂ ਅੱਗੇ ਦੂਸਰੀਆਂ ਚੀਜ਼ਾਂ ਡਰਾਈਵ ਕਰਦੀਆਂ। ਪਰ ਇਸ ਵੀਕਐਂਡ ਦੇ ਉੱਤੇ ਜਿਹੜੇ ਜਿਹੜੇ ਗਏ ਸੀ, ਜਿਨ੍ਹਾਂ ਜਿਨ੍ਹਾਂ ਨਾਲ ਮੁਲਾਕਾਤ ਹੋਈ, ਧੰਨਵਾਦ ਤੁਹਾਡਾ, ਬੜਾ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ, ਅਤੇ ਵਧੀਆ ਸ਼ੋਅ ਉਹ ਨਿਬੜਿਆ ਇਸ ਵੀਕਐਂਡ ਦੇ ਉੱਤੇ।
1: ਤੁਹਾਨੂੰ ਵਧੀਆ ਲੱਗਿਆ?
0: ਹਾਂਜੀ, ਠੀਕ ਸੀ, ਬਹੁਤ ਵਧੀਆ, ਸੋਹਣਾ, ਆਲਵੇਜ਼ ਉਹਦੀ ਵਧੀਆ ਹੁੰਦੀ ਆ ਪਰਫੋਰਮੈਂਸ ਸਤਿੰਦਰ ਸਰਤਾਜ ਦੀ। ਚਲੋ ਇਹ ਆ ਵੀ ਸਭ ਤੋਂ ਵੱਡੀ ਚੀਜ਼ ਦਾ ਬੇਸਿਕ, ਕਈ ਵਾਰੀ ਆਪਾਂ ਉਹ ਅੱਗੇ ਚੱਲ ਕੇ ਅਤੇ ਚੀਜ਼ਾਂ ਆਪਾਂ ਪਹੁੰਚਾਣ ਕਰਨ ਤੋਂ ਪਹਿਲਾਂ ਅੱਜ ਕੱਲ੍ਹ ਨਾ ਬੇਸਿਕ ਟਿੱਕ ਕਰਨੇ ਬੜੇ ਜ਼ਰੂਰੀ ਹੋ ਗਏ, ਅਤੇ ਸਾਡਾ ਬੇਸਿਕ ਟਿੱਕ ਅੱਜ ਕੱਲ੍ਹ ਇਹ ਰਹਿ ਗਿਆ ਕਿ ਆਪਾਂ ਪਰਿਵਾਰ ਨਾਲ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ।
1: ਬਿਲਕੁਲ, ਬੜੀ
0: ਸਾਡੇ ਲਈ ਵੱਡੀ ਜਿਹੜੀ ਸੋਚ ਵਿਚਾਰ ਹੈ, ਪਹਿਲਾਂ ਤਾਂ ਇਹੋ ਹੀ ਰਹਿ ਜਾਂਦੀ। ਸੋ ਇਹ ਐਟਲੀਸਟ ਸਾਡੇ ਕੋਲ ਮਤਲਬ ਕੁਛ ਇੱਕ ਨਾਂ ਨੇ ਜਿਨ੍ਹਾਂ ਦੇ ਤੁਸੀਂ ਕਹਿੰਦੇ ਹੁੰਦੇ ਵੀ ਅੱਖਾਂ ਮੀਟ ਕੇ ਤੁਸੀਂ ਲੈ ਕੇ ਜਾ ਸਕਦੇ ਹੋ, ਵੀ ਤੁਹਾਨੂੰ ਕੁਛ ਗਲਤ ਸ਼ਬਦਾਵਲੀ, ਤੁਹਾਨੂੰ ਕੋਈ ਗਲਤ ਚੀਜ਼ ਨਹੀਂ ਤੁਹਾਨੂੰ ਵੇਖਣ ਨੂੰ ਮਿਲੂਗੀ, ਜਾਂ ਉੱਥੇ ਜਿਹੜੇ ਆਉਣ ਵਾਲੇ ਨੇ ਉਹ ਵੀ ਐਟਲੀਸਟ ਕਿਸੇ ਹੱਦ ਤੱਕ ਉਹ ਸਨਾਸ ਦੇ ਵਿੱਚ ਹੋਣ।
1: ਐਗਜੈਕਟਲੀ, ਉਹ ਤੇ ਮਾਹੌਲ ਦਾ ਪਤਾ ਲੱਗਦਾ ਹੈ ਹਰ ਆਰਟਿਸਟ ਤੋਂ ਹੀ, ਤੁਸੀਂ ਆਪਣੇ ਆਪ ਹੀ ਇੱਕ, ਤੁਹਾਨੂੰ ਪਤਾ ਲੱਗ ਜਾਂਦਾ ਕਿ ਆਈਡੀਆ ਮਿਲ ਜਾਂਦਾ ਕਿ ਕਿਸ ਤਰੀਕੇ ਦਾ ਮਾਹੌਲ ਹੋਣਾ, ਹੈ ਨਾ? ਅਤੇ ਉਹ ਸਰਤਾਜ ਦੇ ਸ਼ੋਅ 'ਚ ਡੈਫੀਨੇਟਲੀ ਸਾਰੀ ਫੁੱਲ ਫੈਮਲੀਆਂ ਗਏ ਸੀਗੇ ਜਿਹੜੇ ਗਏ, ਤੁਸੀਂ ਜ਼ਰੂਰ ਮੈਸੇਜ ਕਰਕੇ ਦੱਸਿਓ ਜਾਂ ਕਾਲ ਕਰਕੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ। ਸਾਡੇ ਤੋਂ ਮਿਸ ਹੋ ਗਿਆ, ਅਸੀਂ ਨਹੀਂ ਗਏ, ਲੇਕਿਨ ਨੈਕਸਟ ਈਅਰ ਮੇ ਵੀ ਦੇਖੋ, ਜਦੋਂ ਵੀ ਅਗਲੀ ਵਾਰੀ ਹੋਏਗਾ ਜ਼ਰੂਰ ਸਬਬ ਬਣਿਆ ਅਤੇ ਜਾਵਾਂਗੇ।
0: ਜੀ ਬਿਲਕੁਲ, ਹਰ ਵਾਰੀ ਹਰ ਇੱਕ ਚੀਜ਼ ਅਤੇ ਹਰ ਇੱਕ ਨੇ ਨਹੀਂ ਵੇਖਣੀ ਹੁੰਦੀ, ਪਰ ਇਹ ਆ ਕਿ ਹਾਂ, ਜਿੱਥੇ ਜਿੱਥੇ ਜਿੱਦਾਂ ਜਿੱਦਾਂ ਜਿੱਦਾਂ ਜਿੱਦਾਂ ਉਹ ਕਹਿੰਦੇ ਹੁੰਦੇ ਸਬਬ ਬਣਦਾ ਅਤੇ ਸਿਹਤ ਲੋ ਕਰਦੀ, ਉੱਥੇ ਉੱਥੇ ਬੰਦਾ ਚੱਲ ਜਾਂਦਾ। ਅਤੇ ਮੈਚਾਂ ਮੂੰਚਾਂ ਦਾ ਤੁਹਾਡੇ ਨਾਲ ਆਪਾਂ ਸਾਂਝ ਪਾ ਹੀ ਚੁੱਕੇ ਹਾਂ ਇਸ ਵੀਕਐਂਡ ਦਾ, ਅਤੇ ਬਾਕੀ ਇਸ ਵੀਕਐਂਡ ਦੇ ਉੱਤੇ, ਕਿਉਂਕਿ ਮੈਲਬਰਨ ਜਿਹੜਾ ਉਹ ਬੜਾ ਹੈਪਨਿੰਗ ਜਿਹਾ ਵਾ, ਜਿੱਥੇ ਇੱਕ ਪਾਸੇ ਸ਼ੋਅ ਹੋ ਰਿਹਾ, ਉੱਥੇ ਦੂਸਰੇ ਪਾਸੇ AFL ਦਾ ਮੈਚ ਹੋ ਰਿਹਾ, ਮਤਲਬ ਸ਼ਹਿਰ ਦੇ ਵਿੱਚ ਪੂਰੀ ਗਹਿਮੋ ਗਹਿਮੀ, ਸ਼ਾਮੀ ਤੁਸੀਂ ਘਰ ਆਏ ਹੋ ਅਤੇ IPL ਹੋ ਰਿਹਾ ਵਾ, ਮਤਲਬ ਆਂਢ ਗੁਆਂਢ ਰੌਲਾ ਪੈ ਰਿਹਾ TV ਦੇ ਉੱਤੇ, ਇੱਧਰ ਸੋਸ਼ਲ ਮੀਡੀਆ ਖੋਲੋ ਅਤੇ ਉਹਨਾਂ ਦੇ ਉੱਤੇ ਗਹਿਮੋ ਗਹਿਮੀ ਚੱਲ ਰਹੀ, ਆਹ ਜਿੱਤੂ ਗਈ ਹੋਏ, ਆਹ ਹਾਰੂ ਗਈ ਹੋਏ, ਮਤਲਬ ਇੱਕ ਰਿਦਮ ਜੀ ਚੱਲਦੀ ਰਹਿੰਦੀ,
1: ਬੂਮ ਜਿਹਾ ਬਣਿਆ ਪਿਆ ਹਰ ਇੱਕ ਚੀਜ਼ ਦਾ, ਇੱਕ ਹੈ ਉਤਸ਼ਾਹ ਜਿਹਾ ਬਣਿਆ ਹੋਇਆ ਸੋਸਾਇਟੀ ਦੇ ਵਿੱਚ। ਈਵਨ ਸਰਤਾਜ ਦਾ ਤੇ ਇੰਟਰਨੈਸ਼ਨਲ ਮੀਡੀਆ, News 9, ਇਹ ਸਾਰਿਆਂ ਨੇ ਵੀ ਬੜਾ ਉਹਦਾ ਮਤਲਬ ਕਵਰੇਜ ਦਿੱਤੀ ਹੈ, ਤੇ ਹਰ ਇੱਕ ਪਾਸੇ ਹੀ ਮਤਲਬ ਇਹ ਸੀਗਾ ਕਿ ਹਾਂ ਚਲੋ ਇੱਕ ਵੱਡਾ ਆਰਟਿਸਟ ਆ ਰਿਹਾ ਤੇ ਚਲੋ।
0: ਜੀ ਬਿਲਕੁਲ, ਸ਼ਹਿਰ ਦੇ ਵਿੱਚ ਜਦੋਂ ਕੁਛ ਹੋ ਰਿਹਾ ਹੁੰਦਾ ਵਾ ਤੇ ਫਿਰ ਹਰ ਇੱਕ ਚੀਜ਼ ਦੀ ਜਿਹੜੀ ਆ ਉਹ ਪਿਣਕ, ਹਰ ਇੱਕ ਚੀਜ਼ ਦੀ ਆਵਾਜ਼ ਜਿਹੜੀ ਆ ਦੂਰ ਦੂਰ ਤੱਕ ਜ਼ਰੂਰ ਪਹੁੰਚਦੀ ਹੈ। ਬਾਕੀ ਅੱਜ ਕੱਲ੍ਹ ਯਸ ਜੀ ਮੰਡੀ ਦਾ ਜ਼ਮਾਨਾ, ਅੱਜ ਕੱਲ੍ਹ ਤੁਸੀਂ ਜੋ ਤੁਸੀਂ ਵਿਖਾਉਣਾ ਚਾਹੁੰਦੇ ਹੋ ਉਹ ਸਾਰਿਆਂ ਨੂੰ ਦਿਖ ਪੈਂਦਾ, ਜੋ ਤੁਸੀਂ ਲੁਕਾਉਣਾ ਚਾਹੁੰਦੇ ਹੋ ਕਿਸੇ ਹੱਦ ਤੱਕ ਤੁਸੀਂ ਲੁਕਾ ਲੈਂਦੇ ਹੋ। ਸੋ ਅੱਜ ਕੱਲ੍ਹ ਤਾਂ ਬਹੁਤ ਚੀਜ਼ਾਂ ਮੈਟਰ ਕਰਦੀਆਂ ਆਪਣੇ ਕਲਾਕਾਰਾਂ ਦੇ ਵਿੱਚ ਨਾ, ਇੱਕ ਦੌੜ, ਇੱਕ ਹੌੜ, ਚਾਹੇ ਉਹ ਆਪਣੇ ਦਲਜੀਤ ਤੋਂ ਲੈ ਕੇ ਅਤੇ ਸਰਤਾਜ ਜਾਂ ਹੋਰ ਜਿੰਨੇ ਵੀ ਨੇ, ਉਹਨਾਂ ਦੇ ਵਿੱਚ ਇੱਕ ਹੌੜ ਅੱਜ ਕੱਲ੍ਹ ਲੱਗੀ ਹੈ। ਮੈਨੂੰ ਕਈ ਵਾਰੀ ਤਾਂ ਇੱਦਾਂ ਲੱਗਦਾ ਹੁੰਦਾ ਵੀ ਸ਼ਾਇਦ ਦਲਜੀਤ ਨੂੰ ਵੇਖ ਕੇ ਹੀ ਆ ਜਾਂ ਕਿੱਦਾਂ, ਵੀ ਆਪਾਂ ਵੱਡੇ ਵੱਡੇ ਆਪਾਂ ਚੈਨਲਾਂ 'ਤੇ ਜਾਈਏ, ਅੰਗਰੇਜ਼ੀ ਚੈਨਲਾਂ 'ਤੇ ਜਾਈਏ, ਅੰਗਰੇਜ਼ੀ ਬੋਲੀਏ, ਹੈ ਨਾ, ਉੱਦਾਂ ਦੇ ਆਪਾਂ
1: ਇੰਗਲਿਸ਼ ਦੀ ਤੇ ਜੇ ਆਪਾਂ ਗੱਲ ਕਰੀਏ ਹਮੇਸ਼ਾ ਮਤਲਬ ਇਹ ਆਪਾਂ ਗਲੋਬਲ ਲੈਂਗੁਏਜ ਇਹ ਡੋਮੀਨੇਟਿੰਗ ਤਾਂ ਵੀ ਰਹੀ ਹੈ ਕਿਉਂਕਿ ਸਾਰਿਆਂ ਨੂੰ ਇੱਦਾਂ ਲੱਗਦਾ ਕਿ ਹਾਂ ਬਸ ਜੇ ਤੁਹਾਨੂੰ ਅੰਗਰੇਜ਼ੀ ਆ ਗਈ ਫਿਰ ਤੁਸੀਂ ਫੱਟੇ ਚੱਕ ਦੋਗੇ ਹੈ ਨਾ ਇੱਕ ਇੱਕ ਪਤਾ ਨਹੀਂ ਕਿਉਂ ਬਣਾਈ ਹੋਈ ਹੈ ਇੱਕ ਸੋਚ ਜੀ ਹਾਲਾਂਕਿ ਹੈ ਤਾਂ ਇੱਕ ਭਾਸ਼ਾ ਹੀ ਹੈ ਨਾ ਹੋਰ ਕੋਈ
0: ਕਈ ਤਾਂ ਬੜੇ ਕੰਫਰਟੇਬਲੀ ਬੋਲ ਲੈਂਦੇ ਨੇ ਕੈਰੀ ਕਰ ਲੈਂਦੇ ਨੇ ਕਈ ਮੈਂ ਵੇਖਣਾ ਵਾਂ ਵੀ ਔਖੇ ਹੋ ਕਵੀ ਮੇਰੇ ਵਰਗੇ ਬੋਲਦੇ ਨੇ ਪਰ ਬੋਲਣੀ ਜ਼ਰੂਰ ਹੈ
1: ਬੋਲਣੀ ਜ਼ਰੂਰ ਹੈ ਐਗਜ਼ੈਕਟਲੀ
0: ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜੇ ਕਿਤੇ ਸਰਦਾ ਹੋਵੇ ਮੰਨ ਲਓ ਮੇਰੇ ਵਰਗੇ ਦਾ ਸਰਦਾ ਹੋਵੇ ਤਾਂ ਬੰਦਾ ਸਾਰੀ ਲਵੇ ਪਰ ਨਹੀਂ ਆਪਾਂ ਬੋਲਣੀ ਬੋਲਣੀ ਵਾ ਜਿੱਦਾਂ ਮਰਜ਼ੀ ਹੋਵੇ ਮਤਲਬ ਆਪਾਂ ਉਸ ਲਾਈਨ 'ਚ ਲੱਗਣੇ ਲੱਗਣਾ ਚਲੋ ਖੈਰ ਵਧਦੇ ਅੱਗੇ ਇਸ ਤੋਂ ਅਤੇ ਇਸ ਹਫ਼ਤੇ ਖਾਸ ਤੌਰ ਦੇ ਉੱਤੇ ਇਸ ਮਹੀਨੇ ਨੂੰ ਮੈਂਟਲ ਹੈਲਥ ਦੇ ਵਜੋਂ ਮਨਾਇਆ ਜਾਂਦਾ ਅਤੇ ਖਾਸ ਤੌਰ ਦੇ ਉੱਤੇ ਜਿਹੜੇ ਪ੍ਰੋਗਰਾਮ ਨੇ ਕਿਤੇ ਨਾ ਕਿਤੇ ਜਾ ਕੇ ਅਤੇ ਸਾਡੀ ਮੈਂਟਲ ਹੈਲਥ ਦੇ ਨਾਲ ਜੋੜ ਦਿੱਤੇ ਜਾਂਦੇ ਆ ਫਿਲਮਾਂ ਬਈ ਪ੍ਰੋਗਰਾਮ ਆਸ ਪਾਸ ਨਿੱਕੀਆਂ ਨਿੱਕੀਆਂ ਗੈਦਰਿੰਗਸ ਜਿੱਥੇ ਜਾ ਕੇ ਅਤੇ ਸਾਨੂੰ ਸਕੂਨ ਮਿਲਦਾ ਦਿਮਾਗ ਦੀ ਤਸੱਲੀ ਮਿਲਦੀ ਹੈ ਜੇ ਮਿਲਦਾ ਤਾਂ ਕਈ ਵਾਰੀ ਆਪਾਂ ਬੋਝ ਉਲਟਾ ਲੈ ਕੇ ਆ ਜਾਂਦੇ ਹਾਂ ਸੋ ਇਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਅਤੇ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਲਈ ਇਹ ਚੰਗਾ ਵਾ ਸਾਡਾ ਧਿਆਨ ਕੰਮਾਂ ਕਾਰਾਂ ਤੋਂ ਹਟ ਕੇ ਇਸ ਪਾਸੇ ਨੂੰ ਲੱਗਦਾ ਅਤੇ ਆਪਾਂ ਇੱਕ ਹੋਰ ਜ਼ੋਨ 'ਚ ਹੋਰ ਔਰੇ 'ਚ ਜਾਂਦੇ ਅਤੇ ਫਰੈਸ਼ ਹੋ ਕੇ ਫਿਰ ਅਗਲੇ ਦਿਨ ਕੰਮ 'ਤੇ ਟੱਕਰ ਪੈਂਦੇ ਕਿੰਨਾ ਕੁ ਤੁਸੀਂ ਫਰੈਸ਼ ਹੋ ਕੇ ਆਉਂਦੇ ਹੋ ਪ੍ਰੋਗਰਾਮਾਂ ਤੋਂ ਕਿੰਨਾ ਕੁ ਇੱਕ ਫਰੈਸ਼ ਸਟਾਰਟ ਅਗਲੇ ਦਿਨ ਹੁੰਦਾ ਵਾ ਸ਼ਾਇਦ ਜਿਹਨਾਂ ਜਿਹਨਾਂ ਨੇ ਵੀਕਐਂਡ ਦੇ ਉੱਤੇ ਕੋਈ ਪ੍ਰੋਗਰਾਮ ਵੇਖੇ ਨੇ ਜਾਂ ਮੈਚ ਵੇਖਿਆ ਜਾਂ ਤੁਸੀਂ ਕੋਈ ਹੋਰ ਐਕਟੀਵਿਟੀ 'ਚ ਇਨਵੋਲਵ ਰਹੇ ਹੋ ਵੀਕਐਂਡ ਦੇ ਉੱਤੇ ਹੁੰਦੇ ਆ ਸੋਮਵਾਰ ਥੋੜ੍ਹੀ ਥੋੜ੍ਹੀ ਜੀ ਸਾਂਝ ਤੁਸੀਂ ਜੇ ਚਾਹੋ ਤਾਂ ਤੁਸੀਂ ਮੈਸੇਜਾਂ ਦੇ ਜ਼ਰੀਏ ਪਾ ਸਕਦੇ ਹੋ ਕਾਲਾਂ ਦੇ ਜ਼ਰੀਏ ਪਾ ਸਕਦੇ ਹੋ ਵੀ ਕੀ ਉਹ ਵਾਕਈ ਚੀਜ਼ਾਂ ਤੁਹਾਡੇ ਲਈ ਉਹ ਕੰਮ ਕਰਦੀਆਂ ਨੇ ਜੇ ਕਰਦੀਆਂ ਤਾਂ ਕਿਹੜੀ ਚੀਜ਼ ਤੁਹਾਡੇ ਲਈ ਕੰਮ ਕਰਦੀ ਹੈ ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ ਕਈ ਵਾਰੀ ਮੈਨੂੰ ਤਾਂ ਕੁਛ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਨੋਟ ਆਲਵੇਜ਼ ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਉਲਟਾ ਕਈ ਥਾਵਾਂ ਤੋਂ ਤੁਸੀਂ ਹੋਰ ਐਕਸਟਰਾ ਬੋਝ ਲੈ ਕੇ ਅਗਲੇ ਹਫ਼ਤੇ 'ਚ ਐਂਟਰੀ ਤੁਸੀਂ ਮਾਰ ਦਿਓ ਸੋ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਪਿੱਕ ਚੂਜ਼ ਕਰਨਾ ਕਿ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਆਪਣੀ ਲਾਈਫ ਦੇ ਵਿੱਚ ਆਪਣੇ ਵੀਕਐਂਡਸ ਦੇ ਵਿੱਚ ਆਪਾਂ ਇੰਜੋਏ ਕਰਨੀਆਂ ਸ਼ਾਮਿਲ ਕਰਨੀਆਂ ਕਿੱਥੇ ਜਾਣਾ ਕਿੱਥੇ ਅਵੋਇਡ ਕਰਨਾ ਅਤੇ ਉਹਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਜਿਹੜੀ ਚੀਜ਼ ਨੇ ਐਰਕੀ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਟਿੱਕ ਕਰੀ ਜਾਈਏ ਵੀ ਅਗਲੀ ਵਾਰੀ ਭਾਈ ਆਪਾਂ ਐਕਸਟਰਾ ਬੋਝ ਨਹੀਂ ਲੈਣ ਜਾਣਾ ਪਰ ਫਿਰ ਦੁਬਾਰਾ ਤੋਂ ਇਨਸਾਨ ਦੀ ਇੱਕ ਫਿਤਰਤ ਵੀ ਆਪਾਂ ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰਦੇ ਹਾਂ ਸੋ ਇਹ ਵੀ ਇੱਕ ਸੋ ਅੱਜ ਦੇ ਦਿਨ ਗੱਲਬਾਤ ਆਪਾਂ ਤਾਂ ਵੀ ਇਸ ਬਾਰੇ ਕਰਾਂਗੇ ਕਿਉਂਕਿ ਇਹ ਮਹੀਨਾ ਇਸੇ ਕਰਕੇ ਮਨਾਇਆ ਜਾਂਦਾ
1: ਬਿਲਕੁਲ ਕਈ ਵਾਰੀ ਉਹ ਕਹਿੰਦੇ ਨੇ ਕਿ ਅੰਦਰੋਂ ਟੁੱਟ ਕੇ ਵੀ ਠੀਕ ਹੋਣ ਦਾ ਆਪਾਂ ਨਾਟਕ ਕਰਦੇ ਹਾਂ ਅਤੇ ਉਹੀ ਸਟ੍ਰੈਸ ਜਿਹਾ ਲੈ ਕੇ ਹੁਣ ਭਾਵੇਂ ਨਹੀਂ ਹੈ ਜੀ ਹੈ ਨਾ ਪਾਰਟੀ 'ਚ ਜਾ ਰਹੇ ਹੋ ਤੁਸੀਂ ਨਹੀਂ ਅਵੋਇਡ ਵੀ ਕਰ ਸਕਦੇ ਹੋ ਪਰ ਤੁਸੀਂ ਜਾਣਾ ਹੀ ਜਾਣਾ ਕਿਉਂਕਿ ਸਾਰੇ ਆ ਰਹੇ ਹੈ ਨਾ ਸਾਰਾ ਕੁਛ ਤੁਸੀਂ ਉਹ ਬੋਝ ਜਿਹਾ ਲੈ ਕੇ ਸਟ੍ਰੈਸ ਜਿਹਾ ਇੱਕ ਨਾਟਕ ਜਿਹਾ ਕਰਕੇ ਤੁਸੀਂ ਪਹੁੰਚਦੇ ਹੋ ਉਲਟਾ ਤੁਸੀਂ ਬੋਝ ਲੈ ਕੇ ਉਹ ਡਬਲ ਕਰਕੇ ਆਉਂਦੇ ਹੋ ਕਈ ਵਾਰੀ ਪਰ ਹਾਂ ਡੈਫੀਨੇਟਲੀ ਕਈ ਚੀਜ਼ਾਂ ਜਿਵੇਂ ਮੈਨੂੰ ਵਧੀਆ ਲੱਗੀ ਉਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ ਤੁਸੀਂ ਆਪਣੀ ਲਿਸਟ ਤੁਸੀਂ ਆਪ ਹੀ ਕ੍ਰੀਏਟ ਕਰਨੀ ਹੈ ਕਈ ਵਾਰੀ ਈਵਨ ਹਸਬੈਂਡ ਵਾਈਫ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ ਕਿਸੇ ਨੂੰ ਇੱਕ ਸ਼ਾਂਤੀ ਨਾਲ ਬਹਿ ਕੇ ਇਕੱਲੇ ਬਹਿ ਕੇ ਚਾਹ ਪੀਣ 'ਚ ਮਜ਼ਾ ਆਉਂਦਾ ਕਿਸੇ ਨੂੰ ਹੁੰਦਾ ਕਿ ਮੈਂ ਡਰਾਈਵ 'ਤੇ ਜਾ ਕੇ ਮੈਨੂੰ ਵਧੀਆ ਲੱਗੇਗਾ ਕਿਸੇ ਨੂੰ ਇੱਕ ਫਰੈਂਡ ਦਾ ਕਾਲ ਆ ਜਾਏ ਉਹ ਵਧੀਆ ਲੱਗਦਾ ਕਈ ਵਾਰੀ ਆਪਾਂ ਨੂੰ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ ਅਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ ਨਾਲ ਆਪਣੀ ਮਤਲਬ ਆਪਾਂ ਕਹਿੰਦੇ ਨਾ ਜਿਵੇਂ ਕੰਪਿਊਟਰ ਜਾਂ ਫੋਨ ਵੀ ਹੋ ਗਿਆ ਟੂ ਮੱਚ ਜਦੋਂ ਯੂਜ਼ ਕਰਦੇ ਹਾਂ ਤਾਂ ਉਹਦੀ ਵੀ ਬੈਟਰੀ ਲੋ ਜੀ ਹੋਣ ਲੱਗ ਜਾਂਦੀ ਹੈ ਜਾਂ ਕੰਪਿਊਟਰ ਕਈ ਵਾਰ ਸਿਸਟਮ ਆਪਣਾ ਕੰਮ ਨਹੀਂ ਕਰਦਾ ਆਪਾਂ ਕੀ ਕਰਦੇ ਹਾਂ ਰੀਸਟਾਰਟ ਕਰਦੇ ਹਾਂ ਅਤੇ ਆਪਣੀ ਬੋਡੀ ਨੂੰ ਵੀ ਆਪਣੇ ਮਾਇੰਡ ਨੂੰ ਵੀ ਰੀਸਟਾਰਟ ਜਾਂ ਰੀਬੂਟ ਕਰਨ ਦੀ ਲੋੜ ਹੁੰਦੀ ਹੈ ਅਤੇ ਉਹਦੇ ਲਈ ਇਹ ਡਿਜ਼ਾਈਨ ਕੀਤੀ ਜਾਂਦੀ ਹੈ ਐਕਸਟਰਾ ਚੀਜ਼ਾਂ ਐਕਸਟਰਾ ਕਰੀਕੁਲਮ ਐਕਟੀਵਿਟੀਜ਼ ਬਟ ਡਿਪੈਂਡ ਔਨ ਯੂ ਕਿ ਤੁਸੀਂ ਕਿਹੜੀ ਚੀਜ਼ ਫੜਨੀ ਹੈ ਕਿਹੜੀ ਚੀਜ਼ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ ਜਾਂ ਤੁਸੀਂ ਇਹ ਵੀ ਧਿਆਨ ਰੱਖੋ ਕਿ ਕਿਹੜੀ ਚੀਜ਼ ਤੁਸੀਂ ਕੀਤੀ ਉਲਟਾ ਤੁਸੀਂ ਹੋਰ ਜ਼ਿਆਦਾ ਸਿਰ ਦਰਦ ਲੈ ਕੇ ਆ ਗਏ ਹੋ ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਅੱਗੇ ਕਿ ਕਈ ਵਾਰੀ ਆਪਾਂ ਇੱਕ ਵਾਰ 'ਚ ਕਿੱਥੇ ਮੰਨਦੇ ਹਾਂ ਆਪਾਂ ਆਪਣੇ ਆਪ ਨੂੰ ਫਿਰ ਚੈੱਕ ਕਰਦੇ ਨਹੀਂ ਯਾਰਾ ਕੋਈ ਹੋਰ ਗੱਲ ਹੋਣੀ ਚਲੋ ਫਿਰ ਜਾਂਦੇ ਹਾਂ ਹੈ ਨਾ ਅਤੇ ਆਪਾਂ ਇੱਕ ਵਾਰ 'ਚ ਤਾਂ ਮੰਨਦੇ ਹੀ ਨਹੀਂ ਨਾ ਹੈ ਤਾਂ ਇਨਸਾਨੀ ਫਿਤਰਤ ਨਾ ਵਾਰ ਵਾਰ ਗਿਰ ਗਿਰ ਕੇ ਫਿਰ ਆਪਾਂ ਉੱਠਣਾ ਹੈ ਕਿਉਂਕਿ ਆਪਾਂ ਬਚਪਨ ਤੋਂ ਕਹਾਣੀ ਵੀ ਜਿਹੜੀ ਇੰਸੀ ਵਿੰਸੀ ਸਪਾਈਡਰ ਬਚਪਨ ਤੋਂ ਸੁਣੀ ਹੈ ਗਿਰਦੀ ਹੈ ਫਿਰ ਚੜ੍ਹਦੀ ਹੈ ਗਿਰਦੀ ਹੈ ਫਿਰ ਚੜ੍ਹਦੀ ਹੈ ਜਦ ਤੱਕ ਉੱਪਰ ਨਹੀਂ ਚੜ੍ਹਦੀ ਉਹ ਮੱਕੜੀ ਅਤੇ ਆਪਣੀ ਵੀ ਉਹੀ ਜ਼ਿੰਦਗੀ ਹੈ ਕਿ ਆਪਾਂ ਵੀ ਹਮੇਸ਼ਾ ਵਾਰ ਵਾਰ ਕੋਸ਼ਿਸ਼ ਕਰਦੇ ਹਾਂ
0: ਆਪਾਂ ਕਈ ਕਈ ਵਾਰੀ ਨਾ ਕਈ ਚੀਜ਼ਾਂ ਤੋਂ ਆਪਾਂ ਗਲਤ ਵੀ ਮੈਸੇਜ ਲੈ ਲੈਂਦੇ ਹਾਂ ਅਜਿਹੀ ਚੀਜ਼ਾਂ ਦਾ ਨਾ ਉਹ ਇੱਕ ਉਹ ਨਿੱਕੀ ਜੀ ਇੱਕ ਕਹਾਣੀ ਹੈ ਅੰਗਰੇਜ਼ੀ ਦੀ ਅਤੇ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਤੂੰ ਮੈਂ ਬਹੁਤ ਪਰੇਸ਼ਾਨ ਹਾਂ ਵੀ ਇੱਦਾਂ ਕਰਕੇ ਵੀ ਪਰਿਵਾਰਕ ਪਰੇਸ਼ਾਨੀਆਂ ਅਤੇ ਕੰਮ ਦੀਆਂ ਪਰੇਸ਼ਾਨੀਆਂ ਦੇ ਇਸ ਦੈਟ ਅਤੇ ਉਹਨੇ ਕਿਹਾ ਪੋਈਮ ਹੈ ਅਤੇ ਉਹਨੇ ਕਿਹਾ ਵੀ ਤੂੰ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਪਰੇਸ਼ਾਨ ਕਰਦੀਆਂ ਤੇ ਉਹਨੇ ਫਿਰ ਕਿਤੇ ਮੁਲਾਕਾਤ ਹੋਈ ਕੋਈ ਸਾਲ 6 ਮਹੀਨੇ ਬਾਅਦ ਤੇ ਉਹ ਕਹਿੰਦਾ ਵੀ ਮੈਂ ਨਾ ਆਪਣੇ ਆਪ ਨੂੰ ਡੀਟੈਚ ਕਰ ਲਿਆ ਸਾਰੀਆਂ ਚੀਜ਼ਾਂ ਤੋਂ ਤੇ ਪਰ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਗ ਆ ਤੇ ਉਹ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲੋਂ ਤੂੰ ਡੀਟੈਚ ਕੀਤਾ ਉਹ ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤਲਾਕ ਦੇ ਦਿੱਤਾ ਬੱਚੇ ਵੀ ਉਹਨੂੰ ਦੇ ਦਿੱਤੇ ਸੀ ਨੌਕਰੀ ਮੈਂ ਛੱਡ ਕੇ ਤੇ ਦੂਸਰੀ ਮੈਂ ਕਰ ਲਈ ਘਰ ਆਫਕੋਰਸ ਵਹੁਟੀ ਨੇ ਰੱਖ ਲਿਆ ਸੀ ਤੇ ਉਹ ਇੱਕ ਤਰ੍ਹਾਂ ਦੇ ਨਾਲ ਮੇਰਾ ਘਰ ਵੀ ਛੁੱਟ ਗਿਆ ਉਹ ਵਾਲੇ ਆਂਢੀ ਗੁਆਂਢੀ ਵੀ ਛੁੱਟ ਗਏ ਜਿਹੜੇ ਮੈਨੂੰ ਸਟ੍ਰੈਸ ਦਿੰਦੇ ਸੀ ਤੇ ਬਹੁਤੇ ਲੋਕ ਵਹੁਟੀ ਨੂੰ ਠੀਕ ਸਮਝਦੇ ਸੀ ਇਸ ਕਰਕੇ ਉਹ ਮੈਨੂੰ ਕਵਾਉਣਾ ਬੁਲਾਉਣਾ ਛੱਡ ਕੇ ਵੀ ਇਹਨੇ ਗਲਤ ਕੀਤਾ ਤੋ ਇਸ ਕਰਕੇ ਵੇਖੋ ਮੈਂ ਸਾਰੇ ਕੁਛ ਦੇ ਨਾਲੋਂ ਡੀਅਟੈਚ ਹੋ ਗਿਆ ਅਤੇ ਪਰ ਪ੍ਰੋਬਲਮ ਮੇਰੀ ਜਿਹੜੀ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਆ ਅਤੇ ਉਹਦਾ ਮੋਰਲ ਇਹੀ ਕਿ ਡੀਅਟੈਚ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਛੱਡਣਾ ਤੁਸੀਂ ਆਪਣੇ ਯਾਰ ਬੇਲੀ ਛੱਡਣੇ ਜਾਂ ਬੱਚੇ ਛੱਡਣੇ ਜਾਂ ਘਰ ਬਾਰ ਛੱਡਣਾ ਅਤੇ ਉਹਦੇ ਕਹਿਣ ਦਾ ਮਤਲਬ ਡੀਅਟੈਚ ਦਾ ਇਹ ਕਿ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡੀਅਟੈਚ ਕਰਨਾ ਜਿਹੜੀਆਂ ਤੈਨੂੰ ਪਰੇਸ਼ਾਨੀ ਦਿੰਦੀਆਂ ਨਾ ਕਿ ਉਹਨਾਂ ਲੋਕਾਂ ਤੋਂ ਡੀਅਟੈਚ ਕਰਨਾ ਆਪਣੇ ਆਪ ਨੂੰ ਜਿਹੜੇ ਤੈਨੂੰ ਲੱਗਦਾ ਵਾ ਵੀ ਪਰੇਸ਼ਾਨੀਆਂ ਸੋ ਕਈ ਵਾਰ ਸਾਨੂੰ ਇਹ ਲੱਗਦਾ ਵੀ ਆਹ ਲੋਕ ਸਾਨੂੰ ਪਰੇਸ਼ਾਨੀ ਦਿੰਦੇ ਆ ਪਰ ਉਹ ਲੋਕ ਨਹੀਂ ਕੁਛ ਵਰਤਾਰੇ ਤੁਹਾਨੂੰ ਪਰੇਸ਼ਾਨੀ ਦੇ ਰਹੇ ਹੁੰਦੇ ਆ ਹੁਣ ਮੰਨ ਲਓ ਜੇ ਤੁਹਾਨੂੰ ਤੁਹਾਨੂੰ ਲੱਗ ਰਿਹਾ ਵਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਆ ਅਤੇ ਉਹ ਤੁਹਾਡੀ ਜਿਹੜੀ ਆ ਹੋ ਸਕਦਾ ਕਿ ਹਾਲੇ ਖੋਜ ਪੜਤਾਲ ਅਧੂਰੀ ਹੋਵੇ ਤੁਸੀਂ ਇੰਨਾ ਵੀ ਸਮਾਂ ਨਾ ਆਪਣੇ ਆਪ ਦੇ ਲਈ ਕੱਢ ਪਾਏ ਹੋ ਕਿ ਤੁਸੀਂ ਉਸ ਚੀਜ਼ ਨੂੰ ਐਨਾਲਿਸਿਸ ਕਰ ਪਾਓ ਹੈ ਨਾ ਸੋ ਆਪਾਂ ਸਿੱਧਾ ਸਿੱਧਾ ਕਿਸੇ ਪਰਸਨ ਦੇ ਉੱਤੇ ਕਿਉਂਕਿ ਸੌਖਾ ਹੁੰਦਾ ਇੱਕ ਫੇਸ ਦੇਣਾ ਨਾ ਪਰੇਸ਼ਾਨੀ ਦਾ ਕੋਈ ਫੇਸ ਨਹੀਂ ਹੁੰਦਾ ਅਤੇ ਆਪਾਂ ਇੱਕ ਫੇਸ ਦੇ ਕੇ ਤਾਂ ਸੌਖਾ ਸਮਝ ਲੈਂਦੇ ਵੀ ਸਾਰਾ ਕੁਛ ਜਿਹੜਾ ਅਤੇ ਉਸ ਫੇਸ ਦੇ ਪਿੱਛੇ ਕਿੰਨਾ ਸਕੂਨ ਕਿੰਨਾ ਸਾਥ ਕਿੰਨੀ ਐਪਰੀਸ਼ੀਏਸ਼ਨ ਜਾਂ ਉਹਦੇ ਵਿੱਚ ਕਿੰਨੇ ਚੰਗੇ ਗੁਣ ਆ ਉਹ ਫਿਰ ਇਗਨੋਰ ਕਰਕੇ ਅਤੇ ਉਹ ਸਾਰਾ ਕੁਛ ਅੱਗੇ ਉਹਦੇ 'ਤੇ ਠੱਪਾ ਲੱਗ ਜਾਂਦਾ ਹਾਈਲਾਈਟਿਡ ਹੋ ਜਾਂਦਾ ਹੈ ਨਾ ਸੋ ਮੇਨ ਜਿਹੜਾ ਡੀਅਟੈਚ ਕਰਨ ਦਾ ਮਕਸਦ ਹੁੰਦਾ ਉਹ ਇਹ ਨਹੀਂ ਕਿ ਆਪਾਂ ਉਹਨਾਂ ਲੋਕਾਂ ਤੋਂ ਜਾਂ ਆਪਣੇ ਚਾਹੁਣ ਵਾਲਿਆਂ ਤੋਂ ਕਿਉਂਕਿ ਫਿਰ ਤਾਂ ਬੰਦਾ ਹੋਰ ਤੰਗ ਪਰੇਸ਼ਾਨ ਹੋਊਗਾ ਬੇਸਿਕਲੀ ਤੁਸੀਂ ਜਿਹੜਾ ਕੁਛ ਛੱਡਣਾ ਵਾ ਉਹ ਆਪਣਾ ਅੜੀਅਲਪੁਣਾ ਕਈ ਵਾਰੀ ਛੱਡਣਾ ਹੁੰਦਾ ਕਈ ਵਾਰੀ ਆਪਣਾ ਹੰਕਾਰ ਛੱਡਣਾ ਹੁੰਦਾ ਵਾ ਕਈ ਵਾਰੀ ਕੋਈ ਭੈੜੀ ਆਦਤ ਛੱਡਣੀ ਹੁੰਦੀ ਆ ਫੋਰ ਐਗਜ਼ਾਮਪਲ ਮੰਨ ਲਓ ਤੁਹਾਨੂੰ ਇਹ ਤਾਂ ਲੱਗ ਰਿਹਾ ਵੀ ਇਹ ਪਾਰਟਨਰ ਪਰੇਸ਼ਾਨੀ ਹੈ ਮੇਰੇ ਲਈ ਪਰ ਹੋ ਸਕਦਾ ਤੁਹਾਡੀ ਸ਼ਰਾਬ ਪੀਣ ਦੀ ਆਦਤ ਤਾਂ ਉਹਦੇ ਲਈ ਪਰੇਸ਼ਾਨੀ ਹੋਵੇ ਮੰਨ ਲਓ ਤੁਸੀਂ ਮਤਲਬ ਜਸਟ ਮੈਂ ਐਗਜ਼ਾਮਪਲ ਦੇ ਰਿਹਾ ਹੈ ਨਾ ਤੁਹਾਡੀ ਲੇਟ ਘਰ ਆਉਣ ਦੀ ਜਾਂ ਤੁਹਾਡੀ ਸ਼ਰਾਬ ਪੀਣ ਦੀ ਜਾਂ ਤੁਹਾਡੀ ਗਲਤ ਯਾਰੀ ਦੋਸਤੀ ਦੀ ਜਿਹੜੀ ਆ ਉਹ ਰਿਜ਼ਲਟ ਇਹ ਹੋਵੇ ਵੀ ਤੁਹਾਡਾ ਪਾਰਟਨਰ ਤੁਹਾਡੇ ਨਾਲ ਖਿੱਚਦਾ ਹੋਵੇ ਪਰ ਤੁਹਾਨੂੰ ਕੀ ਲੱਗ ਰਿਹਾ ਵੀ ਮੇਰਾ ਪਾਰਟਨਰ ਮੇਰੇ ਲਈ ਪਰੇਸ਼ਾਨੀ ਹੈ ਪਾਰਟਨਰ ਪਰੇਸ਼ਾਨੀ ਨਹੀਂ ਆ ਉਹਦੇ ਪਿੱਛੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਡੀਅਟੈਚ ਕਰਨਾ ਹੁੰਦਾ ਪਰ ਆਪਾਂ ਇਨਡਾਇਰੈਕਟਲੀ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਡੀਅਟੈਚ ਕਰ ਲੈਂਦੇ ਜਿੱਥੋਂ ਥੋੜ੍ਹਾ ਬਹੁਤਾ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਾਜ ਚੱਲ ਰਿਹਾ ਹੁੰਦਾ
1: ਓਬਵੀਅਸਲੀ
0: ਸੋ ਸਭ ਤੋਂ ਪਹਿਲਾਂ ਜ਼ਰੂਰੀ ਹੁਣ ਇਹਦੇ ਪਿੱਛੇ ਇਹਦਾ ਮਕਸਦ ਇਹ ਵੀ ਨਹੀਂ ਆ ਇਹਦਾ ਮੈਸੇਜ ਇਹ ਵੀ ਨਹੀਂ ਆ ਕਿ ਹਾਂ ਵੀ ਉਹ ਲੋਕ ਤੁਹਾਨੂੰ ਨਹੀਂ ਪਰੇਸ਼ਾਨੀ ਦਿੰਦੇ ਹਾਂ ਕਈ ਲੋਕ ਤੁਹਾਨੂੰ ਦਿੰਦੇ ਹੋਣਗੇ ਪਰੇਸ਼ਾਨੀ ਮਕਸਦ ਸਿਰਫ ਇਸ ਗੱਲ ਕਰਨ ਦਾ ਇਹ ਆ ਜਾਂ ਇਹਦਾ ਤੱਤ ਇਹਦਾ ਸਾਰ ਇਹ ਆ ਕਿ ਸਾਡਾ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੇ ਨਾਲ ਸਵਾਲ ਕਰਨਾ ਅਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਅਨੈਲਿਸਿਸ ਕਰਨਾ ਕਿ ਅਸਲ ਦੇ ਵਿੱਚ ਪਰੇਸ਼ਾਨੀ ਹੈ ਕਿੱਥੇ ਹੌਲੀ ਹੌਲੀ ਹੌਲੀ ਹੌਲੀ ਜਦੋਂ ਆਪਾਂ ਇੱਕ ਸਾਨੂੰ ਫੇਸ ਮਿਲ ਜਾਂਦਾ ਫਿਰ ਉਹਦੇ ਪਿੱਛੇ ਰੀਜ਼ਨ ਫਿਰ ਉਹਦੇ ਪਿੱਛੇ ਅਗਲੇ ਰੀਜ਼ਨ ਦੇ ਪਿੱਛੇ ਰੀਜ਼ਨ
1: ਜੁੜਦੇ ਜਾਂਦੇ ਤਾਂ ਹਾਂ
0: ਤੁਸੀਂ ਸੋਚੀ ਜਾਓ ਤੁਹਾਨੂੰ ਆਨਸਰ ਮਿਲ ਜਾਂਦਾ ਪਰ ਉਹਦੇ ਲਈ ਜ਼ਰੂਰੀ ਆ ਕਿ ਕੋਈ ਵੀ ਐਵੇਂ ਨਜਾਇਜ਼ ਡਿਸੀਜ਼ਨ ਲੈਣ ਤੋਂ ਪਹਿਲਾਂ ਕਿਸੇ ਵੀ ਕਿਸਮ ਦਾ ਕੋਈ ਗਲਤ ਅਤੇ ਤੁਸੀਂ ਪਹਿਲਾਂ ਇੰਨਾ ਕੁ ਸੋਚ ਚੁੱਕੇ ਹੋ ਕਿ ਤੁਸੀਂ ਆਪਣਾ ਰਿਜ਼ਲਟ ਆਪਣਾ ਜਿਹੜਾ ਲਿਆ ਗਿਆ ਫੈਸਲਾ ਵਾ ਉਹਨੂੰ ਜਸਟੀਫਾਈ ਕਰ ਸਕੋ ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਟਾਈਮ ਦੇਣਾ ਆਪਣੇ ਆਪ ਨੂੰ ਸਵਾਲ ਕਰਨਾ ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ ਆਪਣੇ ਆਪ ਨੂੰ ਫੋਲਣਾ ਆਪਣੇ ਆਪ ਦੇ ਵਿੱਚੋਂ ਉਹ ਚੀਜ਼ਾਂ ਲੱਭਣੀਆਂ ਕਿਹੜੀ ਕਿਹੜੀ ਹੁਣ ਹੋ ਸਕਦਾ ਵਾ ਵੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵਾ ਅਸੀਂ ਕਿਸੇ ਕੰਮ ਦੇ ਉੱਤੇ ਜਾ ਕੇ ਕੋਈ ਫਿਲਮ ਵੇਖ ਕੇ ਕੋਈ ਪ੍ਰੋਗਰਾਮ ਵੇਖ ਕੇ ਯਾਰਾਂ ਦੋਸਤਾਂ ਨਾਲ ਬਹਿ ਕੇ ਅਸੀਂ ਆਪਣੇ ਆਪ ਨੂੰ ਰਿਲੈਕਸ ਕਰ ਲੈਂਦੇ
1: ਹਾਂ
0: ਪਰ ਤੁਸੀਂ ਜੇ ਕਰੀ ਕਈ ਵਾਰੀ ਕਿਤੇ ਸੋਚੋਗੇ ਹੋ ਸਕਦਾ ਵਾ ਕਿ ਤੁਸੀਂ ਉਲਟਾ ਹੋਰ ਪਰੇਸ਼ਾਨੀ ਵਧਾ ਲੈਂਦੇ ਹੋ ਸਕਦਾ ਤੁਹਾਡੀ ਜੇਬ ਨਾ ਫੋਰ ਐਗਜ਼ਾਮਪਲ ਹੋ ਸਕਦਾ ਤੁਹਾਡੀ ਜੇਬ ਨਾ ਲਾਓ ਕਰਦੀ ਹੋਵੇ ਤੁਸੀਂ 200-400 ਉੱਥੇ ਖਰਚ ਆਏ ਹੋ ਅਤੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ ਤੁਸੀਂ ਇੱਕ ਪਾਸਿਓਂ ਰਿਲੈਕਸੇਸ਼ਨ ਭਾਲਣ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸਿਓਂ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ ਸੋ ਮੇਨ ਆ ਕਿ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਅਨੈਲਿਸਿਸ ਆ ਉਹ ਪਹਿਲਾਂ ਫਾਈਂਡਿੰਗ ਤੁਹਾਡੀਆਂ ਸਹੀ ਹੋਣ
1: ਜਿਵੇਂ ਕਿ ਤੁਸੀਂ ਕਿਹਾ ਹੁਣ ਉਹ ਖੁਦ ਦੇ ਨਾਲ ਗੱਲ ਕਰਨਾ ਈਵਨ ਸਪੋਜ਼ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਤੁਸੀਂ ਫੇਸ ਦੇ ਹੀ ਦਿੱਤਾ ਸਪੋਜ਼ ਆਪਾਂ ਪਾਰਟਨਰ ਦੇ ਐਗਜ਼ਾਮਪਲ ਲੈ ਕੇ ਚੱਲ ਰਹੇ ਹੋ ਰਾਦਰ ਦੈਨ ਮਤਲਬ ਆਪਣੇ ਲੈਵਲ ਦਾ ਐਨਾਲਿਸਿਸ ਕਰਕੇ ਕਈ ਵਾਰੀ ਆਪਣੀ ਜਿਹੜੀ ਫੀਲਿੰਗਸ ਹੈ ਜਾਂ ਆਪਣੀ ਜਿਹੜੀ ਤੁਸੀਂ ਇੰਨੇ ਸਾਰੇ ਦਿਸ ਦੈਟ ਕੁਐਸਚਨਸ ਬਣਾਏ ਹੋਏ ਨਾ, ਉਹ ਵੀ ਰਾਦਰ ਦੈਨ ਕਿਸੇ ਥਰਡ ਪਰਸਨ ਦੀ ਥਾਂ ਉਸ ਇੱਕ ਪਰਸਨ ਨਾਲ ਸ਼ੇਅਰ ਕਰਕੇ ਨਾ, ਉਹ ਵੀ ਤੁਸੀਂ ਹਲਕਾ ਹੋ ਸਕਦੇ ਹੋ ਕਿ ਹਾਂ ਮੈਨੂੰ ਇਹ ਪਰੇਸ਼ਾਨੀ ਚੱਲ ਰਹੀ ਹੈ, ਕਿ ਕਿਸ ਹੱਦ ਤੱਕ ਮੈਂ ਸਹੀ ਹਾਂ, ਉਹਦਾ ਵੀ ਇੱਕ ਪੱਖ ਸੁਣਨਾ ਬਣਦਾ। ਕਿਉਂਕਿ ਕਈ ਵਾਰੀ ਕੀ ਹੁੰਦਾ, ਆਪਣੇ ਅਕੋਰਡਿੰਗ ਆਪਾਂ ਐਨਾਲਿਸਿਸ ਵੀ ਕਰਕੇ ਬੋਲ ਕੇ ਵੀ ਨਾ ਇੱਕ ਇੱਕ ਕਹਿ ਲਓ ਇੱਕ ਬਾਇਸਨੈਸ, ਇੱਕ ਸੋਚ ਜਿਹੀ ਬਣਾ ਲੈਂਦੇ ਹਾਂ, ਹੈ ਨਾ, ਇੱਕ ਮੈਂਟੈਲਿਟੀ ਜਾਂ ਥਿੰਕਿੰਗ ਬਣਾ ਲੈਂਦੇ ਹਾਂ ਕਿ ਸੋ ਐਂਡ ਸੋ ਆ ਇਹ ਬੰਦਾ ਇੱਦਾਂ ਦਾ, ਜੇ ਮੈਂ ਇਹਨੂੰ ਮਿਲਾਂਗਾ ਮੇਰਾ ਨਾ ਮੈਂ ਮੇਰਾ ਦਿਮਾਗ ਹੀ ਖਰਾਬ ਹੋਣਾ। ਅਤੇ ਰਾਦਰ ਦੈਨ ਦੈਟ ਤੁਸੀਂ ਉਹ ਬੰਦੇ ਦੇ ਨਾਲ ਗੱਲ ਕਰੋ ਕਿ ਯਾਰ ਜਿੰਨੀ ਵਾਰ ਵੀ ਆਪਾਂ ਮਿਲਿਆ ਇਹ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਆਈ, ਜਾਂ ਤਾਂ ਇਹਦੇ 'ਤੇ ਵਰਕ ਕਰ ਲਏ ਜਾਂ ਆਪਾਂ ਓਕੇ ਡਾਟਾ ਬਾਏ ਬਾਏ। ਮਤਲਬ ਕਿਉਂਕਿ ਆਪਣੇ ਲੈਵਲ 'ਤੇ ਐਨਾਲਿਸਿਸ ਵੀ ਕਰਕੇ, ਬਟ ਫਿਰ ਡਬਲ ਚੈੱਕ ਕਰਨਾ ਵੀ ਜ਼ਰੂਰੀ ਹੈ ਇੱਕ ਸਾਹਮਣੇ ਵਾਲੇ ਦਾ।
0: ਹਾਂ ਬਿਲਕੁਲ, ਜੇ ਸਭ ਤੋਂ ਪਹਿਲਾਂ ਇਹਦੇ ਵਿੱਚ ਹੀ ਅਗਲਾ ਪਾਰਟ ਇਹ ਵੀ ਆ ਜਾਂਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਖਾਸ ਨੇ, ਜਿਹੜੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦਾ ਹਿੱਸਾ ਨੇ, ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕੀਤੀ ਜਾਵੇ। ਆਪਾਂ ਇੱਥੇ ਵੀ ਕਈ ਲੋਕ ਬਹੁਤ ਗਲਤੀ ਕਰਦੇ ਆ ਵੀ ਉਹ ਸ਼ੁਰੂਆਤ ਬਾਹਰੋਂ ਕਰਦੇ ਆ, ਮਸਲਾ ਤੁਹਾਡੇ ਘਰ ਦਾ ਵਾ, ਸਲਾਹ ਲੈਣੀ ਤੁਸੀਂ ਬਾਹਰੋਂ ਸ਼ੁਰੂ ਕਰਦੇ ਹੋ, ਸੋ ਉਹ ਚੀਜ਼ ਹੋਰ ਜ਼ਿਆਦਾ ਵਿਗੜ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੁਹਾਡੀ ਆਪਸ ਦੇ ਵਿੱਚ ਤੁਹਾਡਾ ਸਲਾਹ ਮਸ਼ਵਰਾ ਹੋਵੇ। ਸੋ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਾਨਸਿਕ ਪਰੇਸ਼ਾਨੀ ਦਿੰਦੀਆਂ, ਸਾਨੂੰ ਐਂਗਜ਼ਾਇਟੀ ਦਿੰਦੀਆਂ, ਓਵਰ ਥਿੰਕਿੰਗ ਦਿੰਦੀਆਂ, ਸਾਨੂੰ ਹੌਲੀ ਹੌਲੀ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦੀਆਂ, ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਵੇਂ ਅਜਾਈਂ ਜਿਹਾ ਆਪਾਂ ਮਨ ਦੇ ਉੱਤੇ ਔਲਵੇਜ਼ ਇੱਕ ਬੋਝ ਜਿਹਾ ਮਹਿਸੂਸ ਕਰਦੇ ਹਾਂ। ਸ਼ਾਇਦ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਊਗਾ ਵੀ ਸਾਰਾ ਕੁਛ ਠੀਕ ਹੈ, ਤੁਸੀਂ ਖੁਸ਼ ਹੋ, ਤੁਹਾਡੀ ਜੋਬ ਬੜੀ ਵਧੀਆ ਵਾ, ਤੁਸੀਂ ਬੜੇ ਵਧੀਆ ਕਿਸੇ ਪ੍ਰੋਗਰਾਮ ਨੂੰ ਵੀ ਵੇਖ ਆਇਓ, ਤੁਸੀਂ ਜੋ ਜਿਹਨਾਂ ਲੋਕਾਂ ਨਾਲ ਇੰਜੋਏ ਕਰਦੇ ਹੋ ਉਹਨਾਂ ਨਾਲ ਵੀ ਬਹਿ ਆਇਓ, ਪਰ ਫਿਰ ਵੀ ਤੁਸੀਂ ਭਾਰ ਜਿਹਾ ਮਹਿਸੂਸ ਕਰਦੇ ਹੋ। ਸੋ ਉਹ ਸਾਰਾ ਕੁਛ
1: ਬੈਕ ਮਾਈਂਡ 'ਚ ਤੁਹਾਡੇ ਕੁਛ ਨਾ ਕੁਛ ਲੈ ਕੇ ਤੁਸੀਂ ਚੱਲ ਰਹੇ ਹੋ
0: ਜੀ, ਅਤੇ ਉਹ ਜਿਹੜਾ ਬੈਕ ਮਾਈਂਡ 'ਚ ਆ ਉਹ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਮਿਲ ਕੇ ਵੱਡੀਆਂ ਬਣਦੀਆਂ। ਸੋ ਇਸ ਕਰਕੇ ਜ਼ਰੂਰੀ ਆ ਕਿ ਸਾਡੀ ਮੈਂਟਲ ਹੈਲਥ ਠੀਕ ਰਹੇ, ਕਿਉਂਕਿ ਆਪਾਂ ਫਿਰ ਸੋਚ ਵੀ ਤਾਂ ਹੀ ਚੰਗਾ ਸਕਦੇ ਹਾਂ, ਹੈਲਦੀ ਤਾਂ ਸੋਚ ਸਕਦੇ ਹਾਂ, ਹੈਲਦੀ ਸੋਚ ਸਕਦੇ ਹਾਂ ਤਾਂ ਆਪਾਂ ਗਰੋ ਕਰ ਸਕਦੇ ਹਾਂ, ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਤੁਸੀਂ ਕ੍ਰੀਏਟੀਵਿਟੀ ਤਾਂ ਹੀ ਕਰ ਸਕਦੇ ਹੋ। ਸੋ ਆਪਣੇ ਕੰਮ ਦੇ ਵਿੱਚ, ਆਪਣੇ ਘਰ ਦੇ ਵਿੱਚ ਤਾਂ ਹੀ ਸਮਾਂ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ। ਸੋ ਇਸ ਸਾਰੇ ਕੁਛ ਦਾ ਜਾਂ ਫਿਰ ਇਸ ਮਹੀਨੇ ਦਾ ਜਾਂ ਇਹਨਾਂ ਦਿਨਾਂ ਦਾ ਜਾਂ ਇਹਨਾਂ ਹਫ਼ਤਿਆਂ ਦਾ ਮਕਸਦ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਇੱਕ ਹਲੂਣਾ ਦੇਈਏ, ਇੱਕ ਦੂਸਰੇ ਦਾ ਸਾਥ ਬਣੀਏ ਆਪਾਂ।
1: ਹਾਂ, ਇੱਕ ਦੂਜੇ ਤੋਂ ਪੁੱਛ ਲਓ ਤੂੰ ਠੀਕ ਹੈ, ਹੈ ਨਾ, ਸਿੰਪਲ,
0: ਬਿਲਕੁਲ ਬਿਲਕੁਲ,
1: ਬਾਕੀ ਹੋਰ ਕੁਛ ਨਹੀਂ ਹੈ, ਬਸ ਇਹੀ ਹਾਲ ਚਾਲ ਹੀ ਇੱਕ ਵਾਰੀ ਪੁੱਛ ਲਓ। ਔਰ ਦਿਲ ਹਲਕਾ ਕਰਨਾ ਬਹੁਤ ਜ਼ਰੂਰੀ ਹੈ, ਆਪਾਂ ਬੜੀ ਸਾਰੀ ਜਗ੍ਹਾ 'ਤੇ ਬੜੇ ਬੋਲਦੇ ਹਾਂ ਕਿ ਕਾਉਂਸਲਿੰਗ ਕਰਵਾ ਲਓ, ਇਹ ਕਰ ਲਓ, ਮਿਲ ਲਓ, ਅਪੁਆਇੰਟਮੈਂਟਸ ਲੈ ਲਓ, ਬਟ ਮੈਨੂੰ ਇੱਦਾਂ ਲੱਗਦਾ ਜਿੱਥੇ ਇੱਕ ਤਾਂ ਖੁਦ ਨਾਲ ਬਹਿਣਾ ਇਜ਼ ਅ ਗੁੱਡ ਐਕਸਰਸਾਈਜ਼, ਪਰ ਯਾਰ ਤੁਸੀਂ ਕਿਸ ਜਿਸ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਹੋ, ਆਪਣਾ ਦਿਲ ਹਲਕਾ ਕਰ ਲੈਣਾ ਚਾਹੀਦਾ, ਉਹ ਵੀ ਤੁਹਾਨੂੰ ਬੜਾ ਸਕੂਨ ਦਿੰਦਾ। ਭਾਵੇਂ ਤੁਸੀਂ ਮਤਲਬ ਉਹ ਡਿਪੈਂਡ ਕਰਦਾ ਕਿਸ ਵੇ 'ਚ ਤੁਸੀਂ ਸਟ੍ਰੈਸ ਰਿਲੀਫ ਕਰੋਗੇ, ਉਹ ਤੁਹਾਡੇ ਟੋਟਕੇ ਤੁਹਾਡੇ ਆਪ ਦੇ ਹੀ ਟ੍ਰਾਈ ਟੈਸਟ ਮੈਥਡ। ਕਈ ਵਾਰੀ ਕਿਸੇ ਨੂੰ ਇੱਕ ਵਾਰੀ ਹੁੰਦਾ ਕਿ ਮੈਨੂੰ ਰੀਸੈਟ ਕਰਨ ਲਈ ਇਕੱਲੇ ਬਹਿ ਕੇ ਕਿਤਾਬ ਪੜ੍ਹਨੀ ਹੈ, ਕਿਸੇ ਦਾ ਹੁੰਦਾ ਕਿ ਮੈਨੂੰ ਇਕੱਲੇ ਹੀ ਡਰਾਈਵ 'ਤੇ ਨਿਕਲ ਜਾਣਾ, ਕਿਸੇ ਨੂੰ ਪਹਾੜੀ ਜਗ੍ਹਾ 'ਤੇ ਜਾਣਾ ਪਸੰਦ ਹੈ, ਉਹ ਡਿਪੈਂਡ ਹੈ ਕਿ ਤੁਸੀਂ ਕਿਸ ਵੇ 'ਚ ਰਿਲੈਕਸ ਹੋਣਾ ਪਸੰਦ ਕਰਦੇ।
0: ਇਹ ਬੜੀ ਵੱਡੀ ਗੱਲ ਹੈ ਜਾਸੀ, ਅਤੇ ਇਹ ਆਪਾਂ ਇੱਕ ਨੈਕਸਟ ਸਟੈਪ ਦੀ ਗੱਲ ਕਰ ਰਹੇ ਹਾਂ ਜਿਹੜੀ ਤੁਸੀਂ ਮਤਲਬ ਕੀਤੀ ਆ, ਉਹ ਵਾਲਾ ਪਾਏਦਾਨ ਆ ਜਿੱਥੇ ਆਪਾਂ ਆਪਣੀ ਅੱਧੀ ਸਮੱਸਿਆ ਹੱਲ ਕਰ ਚੁੱਕੇ ਹੋਵਾਂਗੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਿਤਾਬ ਪੜ੍ਹ ਕੇ ਤੁਹਾਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਆਈਡੈਂਟੀਫਾਈ ਕਰ ਚੁੱਕੇ ਹੋ ਤੁਹਾਨੂੰ ਕਿਹੜੀ ਚੀਜ਼ 'ਚ ਸਕੂਨ ਮਿਲਦਾ। ਸੋ ਕੰਗਰੈਚੁਲੇਸ਼ਨ, ਜੇ ਤੁਹਾਨੂੰ ਇਹ ਪਤਾ ਵਾ ਵੀ ਕਿਹੜੀ ਚੀਜ਼ ਕਰਕੇ ਮੈਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਅੱਧਾ ਪੌਣਾ ਰਾਹ ਤੈਅ ਕਰ ਚੁੱਕੇ ਹੋ। ਗੱਲ ਸਿਰਫ ਇਹ ਆ ਕਿ ਤੁਸੀਂ ਹੁਣ ਉਹਦੇ ਲਈ ਟਾਈਮ ਨਹੀਂ ਕੱਢ ਪਾ ਰਹੇ। ਤੋ ਕੁਛ ਇੱਕ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਅੱਜ ਦੇ ਇਸ ਦਿਨ ਜਾਂ ਇਸ ਮਹੀਨੇ ਦੇ ਵਿੱਚ, ਮੇਰੇ ਵੱਲੋਂ ਇਹ ਇਨਪੁੱਟ ਜਾਂ ਸਾਰਿਆਂ ਨੂੰ ਸਲਾਹ ਜਾਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਲਈ ਜਿਹੜੀ ਆਪਾਂ ਡਿਸਕਸ਼ਨ ਕਰਦੇ ਹਾਂ, ਉਹਦੇ 'ਚ ਮੇਰੀ ਇਨਪੁੱਟ ਇਹ ਰਹੂਗੀ ਕਿ ਆਪਾਂ ਪਹਿਲਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਨੇ, ਉਹ ਤੁਹਾਨੂੰ ਬਿਹਤਰ ਪਤਾ ਹੋਊਗਾ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਪਰੇਸ਼ਾਨ ਕਰਦੀ, ਕਿਸੇ ਨੂੰ ਪੈਸਾ ਜ਼ਿਆਦਾ ਪਰੇਸ਼ਾਨ ਕਰਦਾ, ਕਿਸੇ ਨੂੰ ਕਿਸੇ ਦਾ ਵਿਛੋੜਾ, ਕਿਸੇ ਨੂੰ ਕਿਸੇ ਦਾ ਸਾਥ, ਕੁਛ ਵੀ ਹੋ ਸਕਦਾ। ਪਰ ਜਿਹੜੀਆਂ ਕੁਛ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਦੇ ਵਿੱਚ ਸੇਮ ਨੇ, ਆਪਾਂ ਉਹਨਾਂ ਦੇ ਉੱਤੇ ਗੱਲ ਕਰਾਂਗੇ। ਮੇਰੀ ਇਨਪੁੱਟ ਇਹ ਹੋਊਗੀ ਕਿ ਆਪਾਂ ਪਹਿਲਾਂ ਆਈਡੈਂਟੀਫਾਈ ਕਰੀਏ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ਾਂ ਕੀ ਨੇ। ਫੋਰ ਐਗਜ਼ਾਮਪਲ, ਸਭ ਤੋਂ ਜ਼ਰੂਰੀ ਸਾਡੀ ਸਿਹਤ ਹੈ, ਸਿਹਤ ਨੂੰ ਕਿੱਦਾਂ ਆਪਾਂ ਠੀਕ ਰੱਖ ਸਕਦੇ ਹਾਂ। ਆਪਾਂ ਹਰ ਰੋਜ਼ ਦੀ ਆਪਣੀ ਰੂਟੀਨ ਦੇ ਵਿੱਚ ਵਾਕ ਜੇ ਤੁਸੀਂ ਕਰ ਸਕਦੇ ਹੋ ਤਾਂ, ਰਨਿੰਗ ਜੇ ਤੁਸੀਂ ਕਰ ਸਕਦੇ ਹੋ ਤਾਂ, ਐਕਸਰਸਾਈਜ਼ ਕੁੱਲ ਮਿਲਾ ਕੇ ਇਹਨੂੰ ਆਪਾਂ ਕਹੀਏ ਤਾਂ, ਡੇਲੀ ਤੁਹਾਡੇ ਸਰੀਰ ਨੂੰ ਪਸੀਨਾ ਲਿਆਉਣ ਦੇ ਲਈ ਕੁਛ ਨਾ ਕੁਛ ਜ਼ਰੂਰ ਕਰੋ। ਨੰਬਰ ਵਨ, ਭਾਵੇਂ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ, ਵੈਸੇ ਤਾਂ ਵੇਖੋ ਕਿੱਡੀ ਅਜੀਬ ਗੱਲ ਆ, ਜਿਹੜਾ ਬੰਦਾ ਤੰਦਰੁਸਤ ਨਹੀਂ ਹੋਊਗਾ ਉਹ ਕਦੀ ਜਿਮ ਜਾਊਗਾ? ਉਹ ਵਿਚਾਰਾ ਕਿਤੇ ਦੌੜ ਸਕਦਾ? ਮਾੜੀ ਜਿਹੀ ਕਿਤੇ ਸਿਰ ਦਰਦ ਹੁੰਦੀ ਹੋਵੇ ਨਾ, ਤੁਹਾਡੇ ਵੀ ਤੇ ਮਾਈਗ੍ਰੇਨ ਤੋਂ ਹੀ, ਤੁਹਾਡੇ ਵੀ ਸ਼ਿਕਾਇਤ ਹੁੰਦੀ ਆ, ਤੇ ਪੈਰ ਥੱਲੇ ਰੱਖਿਆ ਇਦਾਂ ਫੀਲ ਹੁੰਦਾ ਜਿੱਦਾਂ ਨਾ ਥੋੜਾ ਵੱਜਾ ਹੋਵੇ ਸਿਰ ਚ,
1: ਸਹੀ ਗੱਲ,
0: ਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਹਾਂ ਵੀ, ਪਰ ਸਾਡੇ ਚ ਉਲਟਿਆ, ਜਿੰਨਾ ਚਿਰ ਕੋਈ ਠੀਕ ਹੋਵੇ ਉਹਨਾਂ ਚਿਰ ਤੱਕ ਮੂੰਹ ਨਹੀਂ ਕਰਦਾ ਐਕਸਰਸਾਈਜ਼ ਨੂੰ, ਜਦੋਂ ਮਾੜਾ ਮੋਟਾ ਜਿਹਾ ਢਿੱਡ ਨਿਕਲ ਲੱਗਦਾ ਹਨਾ,
1: ਜਦੋਂ ਤੱਕ ਡਾਕਟਰ ਦੇ ਧੱਕਾ ਨਹੀਂ ਆਉਂਦਾ ਕਿ ਹੁਣ ਤੁਸੀਂ ਕਰਨਾ ਹੀ ਪੈਣਾ ਤੁਹਾਨੂੰ ਤਾਂ।
0: ਪਰ ਇਹ ਜ਼ਰੂਰੀ ਆ ਕਿ ਆਪਾਂ ਇਹ ਪੁਆਇੰਟ ਆਪਾਂ ਨੋਟ ਰੱਖੀਏ, ਸਭ ਤੋਂ ਜ਼ਰੂਰੀ ਸਾਡੀ ਸਿਹਤ, ਅਤੇ ਸਿਹਤ ਦੇ ਲਈ ਜ਼ਰੂਰੀ ਮੰਨ ਲਓ ਡੇਲੀ ਦੀ ਰੂਟੀਨ ਦੇ ਵਿੱਚ ਤੁਹਾਡੇ ਐਕਸਰਸਾਈਜ਼ ਬਹੁਤ ਹਲਕੇ ਤੋਂ ਕਿਸੇ ਵੀ ਤਰ੍ਹਾਂ ਦੀ, ਚਾਹੇ ਵਾਕ 'ਤੇ ਜ਼ਰੂਰ ਰੱਖੋ ਤੁਸੀਂ, ਨੰਬਰ ਵਨ। ਨੰਬਰ ਟੂ, ਤੁਸੀਂ ਤੁਹਾਡਾ ਖਾਣ ਪੀਣ, ਤੁਸੀਂ ਇੰਨਾ ਕੁ ਜ਼ਰੂਰ ਸੋਚੋ ਕਿ ਜੋ ਤੁਸੀਂ ਖਾ ਰਹੇ ਹੋ ਕੀ ਤੁਸੀਂ ਠੀਕ ਕਰ ਰਹੇ ਹੋ, ਠੀਕ ਖਾ ਰਹੇ ਹੋ, ਤੁਹਾਨੂੰ ਆਂਸਰ ਤੁਹਾਡੇ ਅੰਦਰ ਨੇ ਹੀ ਤੁਹਾਨੂੰ ਦੇ ਦੇਣਾ ਵਾ। ਤੁਸੀਂ ਜੇ ਗਲਤ ਖਾ ਰਹੇ ਹੋ ਤਾਂ ਵੀ, ਸਹੀ ਖਾ ਰਹੇ ਹੋ ਤਾਂ ਵੀ, ਇਹ ਬਿਲਕੁਲ ਬੇਸਿਕ ਚੀਜ਼ਾਂ ਨੇ। ਜੇ ਨਹੀਂ ਖਾ ਰਹੇ ਤਾਂ ਫਿਰ ਕੱਲ੍ਹ ਨੂੰ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ। ਸੋ ਹਰ ਰੋਜ਼ ਜਦੋਂ ਆਪਾਂ ਕੁਛ ਖਾਂਦੇ ਹਾਂ, ਕੁਛ ਆਪਾਂ ਪੀਂਦੇ ਹਾਂ, ਤਾਂ ਸਾਡੇ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਸਾਡਾ ਹੋਣਾ ਚਾਹੀਦਾ ਵੀ ਕੀ ਆਹ ਮੈਂ ਠੀਕ ਕਰ ਰਿਹਾ। ਹੌਲੀ ਹੌਲੀ ਉਹ ਚੀਜ਼ਾਂ ਰਿਡਿਊਸ ਹੁੰਦੀਆਂ ਜਾਣਗੀਆਂ। ਮੰਨ ਲਓ ਜੇ ਕੋਈ ਸ਼ਰਾਬ ਪੀਂਦਾ, ਰੋਜ਼ ਆਪਣੇ ਆਪ ਨੂੰ ਸਵਾਲ ਕਰਦਾ, ਅਤੇ ਹੌਲੀ ਹੌਲੀ ਉਹ ਚਾਹ ਦੇ ਟਾਈਮ ਵੀ ਸਵਾਲ ਕਰਨੇ ਸ਼ੁਰੂ ਕਰ ਦੂਗਾ ਹੈ ਨਾ। ਸੋ ਜਿੱਦਾਂ ਜਿੱਦਾਂ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋਈ, ਬਾਕੀ ਫਿਰ ਵੀ ਤੁਸੀਂ ਕਰੀ ਜਾਓ ਉਹ ਇੱਕ ਅਲੱਗ ਗੱਲ ਆ, ਪਰ ਇਹ ਬੇਸਿਕ ਚੀਜ਼ਾਂ ਨੇ, ਤੁਹਾਡੀ ਐਕਸਰਸਾਈਜ਼, ਤੁਹਾਡਾ ਖਾਣਾ ਪੀਣਾ, ਅਤੇ ਇਸ ਦੇ ਨਾਲ ਹੀ ਤੁਹਾਡੀ ਸਾਰੀ ਦੀ ਸਾਰੀ, ਇਹ ਦੋ ਚੀਜ਼ਾਂ ਹੀ ਆਪਾਂ ਠੀਕ ਕਰ ਲਈਏ, ਅਤੇ ਉਸ ਤੋਂ ਬਾਅਦ ਜੇ ਤੁਸੀਂ ਤੀਸਰਾ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਜਿਹੜੇ ਵੀ ਧਰਮ ਦੇ ਵਿੱਚ ਹੋ, ਭਾਵੇਂ ਤੁਸੀਂ 10 ਮਿੰਟ ਹੀ ਕੱਢੋ ਪਰ ਬਹਿ ਕੇ ਕੱਢੋ। ਹੁਣ ਕਈ ਲੋਕਾਂ ਦੀ ਰੂਟੀਨ ਇਹ ਆ, ਕਈਆਂ ਦਾ ਉਹ ਇੱਦਾਂ ਕਹਿ ਦਿੰਦੇ ਆ ਕਿ ਆਪਾਂ ਤਾਂ ਜਾਂਦੇ ਜਾਂਦੇ ਪਾਠ ਕਰ ਲੈਂਦੇ ਹਾਂ, ਹਾਂ ਉਹ ਵੀ ਵਧੀਆ ਵਾ, ਉਹ ਪਲੱਸ 10 ਮਿੰਟ ਬਹਿਣ ਵਾਲਾ ਵੀ ਕੁਛ ਕਰੋ ਜਿਹਦੇ ਵਿੱਚ ਟਿਕਾਓ ਹੋਵੇ, ਜਿਹਦੇ ਵਿੱਚ ਤੁਸੀਂ ਹਾਂ ਠਹਿਰਾ ਹੋਵੇ, ਤੁਸੀਂ ਜ਼ਮੀਨ ਦੇ ਉੱਤੇ, ਇਹ ਵੀ ਨਹੀਂ ਕਿ ਬੈੱਡ ਦੇ ਉੱਤੇ ਤੁਸੀਂ ਬੈਠੇ ਹੋ, ਉਹ ਵੀ ਵਿੱਚ ਕਾਊਂਟ ਨਾ ਕਰੋਗੇ। ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ, ਬੜੀ ਸਾਰੀ ਸਾਇੰਸ ਆ, ਆਪਾਂ ਬਹੁਤੀ ਡਿਟੇਲ 'ਚ ਨਹੀਂ ਅੱਜ ਜਾਵਾਂਗੇ। ਤੁਸੀਂ ਜ਼ਮੀਨ ਦੇ ਉੱਤੇ ਭੁੰਜੇ ਤੁਸੀਂ ਬਹਿਣਾ ਵਾ, ਨੰਗੇ ਪੈਰੀ ਬਹਿਣਾ ਵਾ ਤੁਸੀਂ, ਅਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਰੱਬ ਰੱਬ ਕਰਨਾ, ਐਟਲੀਸਟ 5 ਤੋਂ 10 ਮਿੰਟ ਬਹਿਣਾ ਸ਼ੁਰੂ ਕਰੋ। ਉਸ ਦੇ ਦਰਮਿਆਨ ਜੋ ਤੁਹਾਡੇ ਮਨ 'ਚ ਆਉਂਦਾ ਆਉਣ ਦਿਉ, ਜੋ ਹੁੰਦਾ ਹੋਣ ਦਿਉ, ਇਹ ਨਾ ਤੁਸੀਂ ਮਹਿਸੂਸ ਕਰੋ ਵੀ ਹਾਏ ਮੇਰਾ ਤਾਂ ਮਨ ਨਹੀਂ ਲੱਗਾ, ਮੇਰਾ ਤਾਂ ਉਹਦੇ 'ਚ ਟਿਕਾਓ ਨਹੀਂ ਹੋਇਆ, ਨਹੀਂ ਆਉਂਦਾ ਤਾਂ ਨਾ ਹੋਵੇ, ਪਰ
1: ਅਕਸਰ ਗੱਲ ਹੈ ਬਹਿਣ ਦੀ। ਨਹੀਂ ਅਕਸਰ ਹੁੰਦਾ ਹੀ ਹੈ, ਜਦੋਂ ਤੁਸੀਂ ਅੱਖਾਂ ਮੀਚਦੇ ਹੋ ਨਾ, ਤੁਹਾਡੇ ਦਿਮਾਗ 'ਚ ਦੁਨੀਆਂ ਭਰ ਦੀ ਗੱਲਾਂ ਉਦੋਂ ਹੀ ਆਉਂਦੀਆਂ।
0: ਮੈਂ ਤੈਨੂੰ ਹੋਰ ਤਰੀਕੇ ਦਾ ਵੀ ਰਿਲਾਈਜ਼ ਕਰਦਾ ਯਾਸ਼ੀ, ਮੈਂ ਕਈ ਵਾਰੀ ਇੱਦਾਂ ਸੋਚਦਾ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਗੱਲਾਂ ਆਉਂਦੀਆਂ, ਅਤੇ ਉਹਦੇ ਵਿੱਚ ਨਾ ਆਪਾਂ ਇੱਕ ਇਹ ਸੋਚਦੇ ਹਾਂ ਵੀ ਹਾਏ ਮੇਰਾ ਮਨ ਨਹੀਂ ਲੱਗਾ ਰੱਬ ਵੱਲ, ਪਰ ਫਿਰ ਮੈਂ ਇੱਕ ਦਿਨ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਆਈਆਂ ਉਹ ਵੀ ਕਿੰਨੀਆਂ ਇੰਪੋਰਟੈਂਟ ਸੀ, ਉਹ ਮੈਨੂੰ ਭੁੱਲੀਆਂ ਸੀ, ਉਹ ਮੈਨੂੰ ਚੇਤੇ ਆ ਗਈਆਂ ਬੈਠਿਆਂ, ਹੈ ਨਾ, ਅਤੇ ਉਸ ਤੋਂ ਬਾਅਦ 'ਚ ਫਿਰ ਮੈਂ ਉਹਨਾਂ ਦਾ ਹੱਲ ਕਰ ਲਿਆ। ਜਾਂ ਮੈਂ ਮੰਨ ਲਓ ਮੇਰਾ ਮੈਨੂੰ ਬੈਠਿਆਂ ਬੈਠਿਆਂ ਮੈਨੂੰ ਚੇਤਾ ਆ ਗਿਆ, ਉਹ ਯਾਰ ਫਲਾਣਾ ਬਿੱਲ ਤਰਨ ਵਾਲਾ ਸੀ, ਹੈ ਨਾ, ਅਤੇ ਚੇਤਾ ਤਾਂ ਆ ਗਿਆ ਨਾ, ਕੁਛ ਤਾਂ ਭਾਰ ਲੱਥਾ। ਸੋ ਇਹ
1: ਤਿੰਨ ਚੀਜ਼ ਦਾ ਇੱਕ ਆਨਸਰ ਹੈ ਵੈਸੇ,
0: ਹਾਂ। ਸੋ ਬਹੁਤ ਸਾਰੀਆਂ ਹੋਣਗੀਆਂ, ਇਹ ਤਿੰਨ ਚੀਜ਼ਾਂ ਬੇਸਿਕ ਆਪਣੀ ਰੂਟੀਨ ਦੇ ਵਿੱਚ ਆਪਾਂ 10 ਮਿੰਟ ਜਿਹੜਾ ਆਪਾਂ ਸ਼ਾਂਤੀ ਨਾਲ ਬਹਿ ਕੇ, ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਓ, ਉਹਨੂੰ ਤੁਸੀਂ ਪਾਠ ਕਹਿ ਲਓ, ਕੁਛ ਨਹੀਂ ਕਰਨਾ ਤਾਂ ਉੱਦਾਂ ਹੀ ਬਹਿ ਜਾਓ, ਕੁਛ ਨਾ ਕਰੋ, ਤੁਸੀਂ ਉੱਦਾਂ ਹੀ ਬਹਿ ਜਾਓ, ਸੋਚ ਹੀ ਲਓ ਵੀ ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ, ਭਾਵੇਂ ਇਹੋ ਹੀ ਸੋਚ ਲਓ ਤੁਸੀਂ, ਪਰ ਬਹਿ ਜਾਓ ਟਿਕ ਕੇ, ਅਤੇ ਤੁਸੀਂ ਐਕਸਰਸਾਈਜ਼ ਕਰ ਲਓ, ਵਾਕ ਵਗੈਰਾ ਕਰ ਲਓ, ਅਤੇ ਖਾਣ ਲੱਗਿਆ ਜ਼ਰੂਰ ਸੋਚ ਲਓ ਵੀ ਮੈਂ ਗਲਤ ਖਾ ਰਿਹਾ ਜਾਂ ਸਹੀ ਖਾ ਰਿਹਾ। ਇਹ ਤਿੰਨ ਚੀਜ਼ਾਂ ਆਪਣੀ ਰੂਟੀਨ 'ਚ ਆਪਾਂ ਸ਼ਾਮਿਲ ਕਰ ਲਈਏ, ਭਾਵੇਂ ਤੁਸੀਂ ਤੰਦਰੁਸਤ ਹੋ, ਤੁਸੀਂ ਬੱਚੇ ਹੋ, ਤੁਸੀਂ ਬਜ਼ੁਰਗ ਹੋ, ਤੁਸੀਂ ਨੌਜਵਾਨ ਹੋ, ਮਤਲਬ ਇਹ ਸਾਰਿਆਂ 'ਤੇ ਲਾਗੂ ਹੁੰਦੀਆਂ।
1: ਬਿਲਕੁਲ, ਹਾਂ, ਇਹ ਚੀਜ਼ਾਂ 'ਤੇ ਹਰ ਕੋਈ, ਈਵਨ ਬੱਚੇ ਵੀ ਅੱਖਾਂ ਬੰਦ ਕਰਕੇ ਬ੍ਰੀਦ ਇਨ ਬ੍ਰੀਦ ਆਊਟ ਕਰ ਹੀ ਲੈਂਦੇ,
0: ਜੋ ਆਪਾਂ ਕਰਦੇ ਹਾਂ ਉਹ ਵੀ ਵੇਂਦੇ। ਸੋ ਆਪਾਂ ਜੇ ਵਾਕ ਕਰਾਂਗੇ ਸਾਡੇ ਬੱਚਿਆਂ ਨੂੰ ਆਦਤ ਪੈ ਜੂਗੀ, ਆਪਾਂ ਜੇ ਸੋਚ ਕੇ ਵਧੀਆ ਖਾਵਾਂਗੇ ਇਹਦਾ ਮਤਲਬ ਵੀ ਸਾਡੇ ਘਰ 'ਚ ਵਧੀਆ ਆ ਰਿਹਾ ਹੋਊਗਾ, ਸਾਡੇ ਬੱਚਿਆਂ ਤੱਕ ਵੀ ਉਹ ਚੀਜ਼ ਚੱਲ ਜੂਗੀ। ਆਪਾਂ ਜੇ 10 ਮਿੰਟ ਟਿਕ ਕੇ ਬੈਠੇ ਹਾਂ ਤਾਂ ਤੁਹਾਡੇ ਬੱਚੇ ਨੂੰ ਵੀ ਟਿਕ ਕੇ ਬਹਿਣਾ ਆ ਜੂਗਾ, ਨਹੀਂ ਤਾਂ ਤੁਹਾਡੀ ਸ਼ਿਕਾਇਤ ਹੀ ਰਹਿਣੀ ਆ ਇਹ ਤਾਂ ਟਿਕ ਕੇ ਨਹੀਂ ਬਹਿੰਦਾ, ਉਹਨੂੰ ਪਤਾ ਹੀ ਨਹੀਂ ਆ ਟਿਕ ਕੇ ਬਹਿਣਾ ਕੀ ਹੁੰਦਾ। ਉਹਨੇ ਨਾ ਤੁਹਾਨੂੰ ਵੇਖਿਆ ਨਾ ਕਦੀ ਹੁਣ ਟੀਵੀ ਕਾਰਟੂਨਾਂ ਨੇ ਤੇ ਟਿੱਕ ਕੇ ਬਹਿਣਾ ਨਹੀਂ ਹੈ ਕੋਈ ਇੱਦਾਂ ਦਾ ਕਾਰਟੂਨ ਥੋੜ੍ਹੀ ਹੋਊਗਾ ਜਿਹੜਾ ਉਹਨੂੰ ਇੱਦਾਂ ਦਾ ਉਹ ਵੇਂਦਾ ਹੋਵੇ ਕੋਈ ਬੱਚਾ ਵੀ ਉਹ ਟਿੱਕ ਕੇ ਤੇ ਇੱਕ ਘੰਟਾ ਬੈਠਾ ਹੀ ਹੈ ਬਸ ਇੱਦਾਂ ਦਾ ਤਾਂ ਕੁਛ ਨਹੀਂ ਹੋਣਾ ਸੋ ਇਹ ਚੀਜ਼ਾਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਤੁਸੀਂ ਸ਼ਾਮਿਲ ਕਰੋ ਕਿਉਂਕਿ ਇਹ ਵੱਡੀ ਸਮੱਸਿਆ ਵਾ ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ ਕੁਛ ਅੰਕੜੇ ਆਪਾਂ ਸਾਂਝੇ ਕਰ ਦਿੰਦੇ ਹਾਂ ਜਾਣ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਹਰ ਸਾਲ ਲਗਭਗ 20% ਯਾਨੀ ਕਿ ਪੰਜਾਂ ਦੇ ਵਿੱਚੋਂ ਇੱਕ ਆਸਟ੍ਰੇਲੀਆਈ ਨਾਗਰਿਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਦੇ ਨਾਲ ਜੂਝਦਾ ਲਗਭਗ 45% ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਨਾ ਕਦੇ ਮਾਨਸਿਕ ਸਿਹਤ ਦੀ ਸਮੱਸਿਆ ਚਾਹੇ ਉਹ ਡਿਪਰੈਸ਼ਨ ਹੋਵੇ ਚਾਹੇ ਉਹ ਐਂਗਜ਼ਾਇਟੀ ਹੋਵੇ ਜਾਂ ਕੋਈ ਵੀ ਇਹਦੇ ਨਾਲ ਰਲਦਾ ਮਿਲਦਾ ਕੋਈ ਇਹਦੀ ਭੈਣ ਇਹਦਾ ਭਰਾ ਇਹਦਾ ਮਾਮਾ ਇਹਦਾ ਫੁੱਫਾ ਸੋ ਇਹਦੇ ਨਾਲ ਰਿਲੇਟਡ ਕਦੀ ਨਾ ਕਦੀ ਜ਼ਿੰਦਗੀ 'ਚ ਉਹਨੂੰ ਸ਼ਿਕਾਇਤ ਜ਼ਰੂਰ ਰਹਿੰਦੀ ਆ 45% ਆਸਟ੍ਰੇਲੀਅਨਸ ਇਹ ABS ਦੇ ਡਾਟੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਸਭ ਤੋਂ ਵੱਡੀ ਜਿਹੜੀ ਆਮ ਸਮੱਸਿਆ ਵਾ ਉਹ ਆ ਓਵਰ ਥਿੰਕਿੰਗ ਐਂਗਜ਼ਾਇਟੀ ਅਤੇ ਡਿਪਰੈਸ਼ਨ ਜਿਹੜਾ ਇਹਨਾਂ ਦੋਵਾਂ ਤੋਂ ਬਾਅਦ ਆਉਂਦਾ ਅਤੇ ਬਾਅਦ ਵਿੱਚ ਇਹ ਤੋਂ ਬਾਅਦ 'ਚ ਫਿਰ ਉਹ ਇਹਨਾਂ ਤੋਂ ਹੀ ਕਨਵਰਟ ਹੋ ਕੇ ਫਿਰ ਉਹ ਡਿਪਰੈਸ਼ਨ ਬਣ ਜਾਂਦਾ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੇ ਲਈ ਆਪਣੇ ਆਪ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ਾਂ ਪਲੱਸ ਹੋ ਜਾਂਦੀਆਂ ਉਹਨਾਂ ਨੂੰ ਸੁੱਤੇ ਸਿੱਧ ਉਹਨਾਂ ਦਾ ਘਰ ਵੀ ਸਤਾ ਰਿਹਾ ਹੁੰਦਾ ਅਤੇ ਉਹ ਸਾਰੀ ਉਮਰ ਇਸੇ ਕੰਪੈਰੀਜ਼ਨ 'ਚ ਵੀ ਲੱਗੇ ਰਹਿੰਦੇ ਆ ਉੱਥੇ ਹੁੰਦੇ ਸੌਖੇ ਹੋਣਾ ਹੀ
1: ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ ਬੀਚ ਵੀ ਲਟਕਦੇ ਰਹੇ
0: ਜ਼ਿੰਦਗੀ ਦੇ ਵਿੱਚ ਆਪਸ਼ਨਸ ਵੇਖੋ ਕਿੰਨਾ ਤੰਗ ਕਰਦੀਆਂ ਬੰਦੇ ਨੂੰ
1: ਇਹ ਤਾਂ ਹੈ ਹੀ ਜਿੰਨੀ ਜ਼ਿਆਦਾ ਆਪਾਂ ਨੂੰ ਜਿਵੇਂ ਹੁਣ ਓਵਰ ਥਿੰਕਿੰਗ ਦੀ ਗੱਲ ਕੀਤੀ ਹੈ ਹੁਣ ਸੰਸਕ੍ਰਿਤ ਦੀ ਲਾਈਨ ਵੀ ਨਾ ਅਤੀ ਸਰਵਤਰ ਵਰਜੇਤ ਮਤਲਬ ਅਤੀ ਕਿਸੇ ਵੀ ਚੀਜ਼ ਦੀ ਠੀਕ ਨਹੀਂ ਹੈ ਭਾਵੇਂ ਓਵਰ ਥਿੰਕ ਕਰ ਲਓ ਭਾਵੇਂ ਓਵਰ ਆਪਸ਼ਨ ਕਹਿ ਲਓ ਕਿਸੇ ਵੀ ਚੀਜ਼ ਦੀ ਜੇ ਟੂ ਮੱਚ ਹੋ ਜਾਂਦੀ ਹੈ ਨਾ ਤੇ ਉਹ ਫਿਰ ਤੁਹਾਨੂੰ ਤੰਗ ਹੀ ਕਰਦੀ ਹੈ
0: ਆਪਸ਼ਨ ਹਮੇਸ਼ਾ ਮਾੜਾ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਉਂਝ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਤੋਂ ਬਗੈਰ ਤੂੰ ਜਾਂ ਹੁੰਦੀ ਤੇ ਗੱਲ ਹੋਰ ਹੋਣੀ ਸੀ ਸੋ ਇਹ ਜਿਹੜੀ ਆਪਸ਼ਨ ਹੈ ਨਾ
1: ਨਹੀਂ ਐਵੇਂ ਹੋਣਾ ਚਾਹੀਦਾ ਇੱਕ ਹੋਰ ਨਹੀਂ ਕੋ
0: ਪਤੀ ਪਤਨੀ ਔਰ ਵੋ ਦੋ ਹੁਣ ਤਾਂ ਸਾਡੀਆਂ ਫਿਲਮਾਂ ਵੀ ਆਉਣ ਲੱਗ ਗਈਆਂ ਹੁਣ ਕਿੱਥੋਂ ਹੁਣ ਤੇ ਟੱਪ ਗਿਆ ਕੰਮ ਉਹ ਸੋ ਆਮ ਤੌਰ ਦੇ ਉੱਤੇ ਨਵੇਂ ਨਵੇਂ ਜਦੋਂ ਆਪਾਂ ਆਉਂਦੇ ਹਾਂ ਤੇ ਉਦੋਂ ਸ਼ਾਇਦ ਇਹ ਚੀਜ਼ਾਂ ਸ਼ਾਇਦ ਘੱਟ ਸਾਨੂੰ ਨਾ ਇੱਕ ਫਿਰ ਵੀ ਮਤਲਬ ਜਿਵੇਂ ਅੰਕੜਿਆਂ ਦੇ ਹਿਸਾਬ ਨਾਲ ਵੇਖਾਂ ਤਾਂ ਇਹ ਕੁਛ ਉਲਟ ਕਹਿ ਰਹੇ ਨੇ ਪਰ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਨਾ ਸਾਨੂੰ ਇੱਕ ਆਸ ਹੁੰਦੀ ਹੈ ਆਸ ਵੀ ਤੁਹਾਨੂੰ ਜਿਉਂਦਿਆਂ ਰੱਖਦੀ ਹੈ ਆਸ ਵੀ ਤੁਹਾਨੂੰ ਸਟ੍ਰੈਸ ਨਹੀਂ ਹੋਣ ਦਿੰਦੀ ਸਾਨੂੰ ਆਸ ਹੁੰਦੀ ਹੈ ਵੀ ਅੱਗੇ ਜਦੋਂ ਆਪਾਂ PR ਹੋ ਗਏ ਪੜ੍ਹਾਈ ਖਤਮ ਹੋ ਗਈ ਨੌਕਰੀ ਵਧੀਆ ਮਿਲ ਗਈ ਨਾ ਤਾਂ ਅਸੀਂ ਠੀਕ ਹੋ ਜਾਣਾ
1: ਸਭ ਵਧੀਆ ਹੋ ਜਾਣਾ
0: ਉਦੋਂ ਤੱਕ ਸਗੋਂ ਤੁਹਾਨੂੰ ਉਸ ਲੈਵਲ 'ਤੇ ਇਹ ਚੀਜ਼ਾਂ ਪਰੇਸ਼ਾਨ ਨਹੀਂ ਕਰਦੀਆਂ ਤੁਹਾਨੂੰ ਪਰ ਜਿੱਦਾਂ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡੀ ਆਸ ਜੀ ਟੁੱਟਦੀ ਆ ਵੀ ਆਹ ਵੀ ਮਿਲ ਗਿਆ ਆਹ ਵੀ ਮਿਲ ਗਿਆ ਆਹ ਵੀ ਮਿਲ ਗਿਆ
1: ਹੁਣ ਕੀ
0: ਇਹ ਤਾਂ ਹੋਰ ਵੱਧ ਗਿਆ ਕੰਮ ਹੈ ਨਾ ਸੋ ਫਿਰ ਆਪਾਂ ਬਸ ਧੱਕੇ ਦੇ ਨਾਲ ਆਪਾਂ ਤੁਰੇ ਜਾਂਦੇ ਹਾਂ ਸੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਜਾਂ ਫਿਰ ਆਸ ਪਾਸ ਤੁਹਾਡੇ ਕੋਈ ਵੀ ਪ੍ਰੋਬਲਮ ਆ ਰਹੀ ਆ ਤੇ ਲਾਈਫ ਲਾਈਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 13 11 14 ਦੇ ਉੱਤੇ 24 ਘੰਟੇ ਦੇ ਲਈ ਇਹ ਨੰਬਰ ਹੁੰਦਾ ਬਲੂ ਬੌਂਡ ਦੇ ਉੱਤੇ ਬਲੂ ਬੌਂਡ ਬਿਯੋਂਡ ਬਲੂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਿਹੜਾ ਕਿ 24 ਘੰਟੇ ਦੇ ਲਈ ਨੰਬਰ ਹੁੰਦਾ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਕਿਸਮ ਦੀ ਕੋਈ ਲੈਂਗੁਏਜ ਦੀ ਤੁਹਾਨੂੰ ਸਮੱਸਿਆ ਵਾ ਤਾਂ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ 13 14 50 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਿਹੜੀ ਵੀ ਤੁਹਾਡੀ ਭਾਸ਼ਾ ਉਸੇ ਭਾਸ਼ਾ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕੀਤੀ ਜਾਊਗੀ ਸੋ ਅਜਿਹੇ ਦੇ ਵਿੱਚ ਕੋਈ ਵੀ ਆਸ ਪਾਸ ਤੁਸੀਂ ਵੇਖਦੇ ਹੋ ਜਾਂ ਤੁਹਾਨੂੰ ਕੋਈ ਸ਼ਿਕਾਇਤ ਤੁਹਾਡੇ ਪਰਿਵਾਰ ਨੂੰ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਲੱਗਦੀ ਹੈ ਤਾਂ ਇਹਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ ਸਭ ਤੋਂ ਪਹਿਲਾਂ ਆਪਣੇ GP ਦੇ ਨਾਲ ਗੱਲਬਾਤ ਕੀਤੀ ਜਾਵੇ ਲੋਕਲ GP ਦੇ ਕੋਲੋਂ ਮੈਂਟਲ ਹੈਲਥ ਪਲਾਨ ਤੁਸੀਂ ਬਣਵਾ ਸਕਦੇ ਹੋ ਉਸ ਤੋਂ ਇਲਾਵਾ ਜਿਹੜੀਆਂ ਹੋਰ ਅੱਗੇ ਦੀਆਂ ਸਟੈਪ ਨੇ ਉਹ ਤੁਹਾਨੂੰ ਜ਼ਰੂਰ ਦੱਸਣਗੇ ਜੇਕਰ ਨਹੀਂ ਤੁਸੀਂ GP ਕੋਲ ਜਾਣਾ ਚਾਹੁੰਦੇ ਤਾਂ ਘਰ ਬੈਠੇ ਤੁਸੀਂ ਲਾਈਫ ਲਾਈਨ ਦੇ ਉੱਤੇ ਜਾਂ ਫਿਰ ਬਿਯੋਂਡ ਬਲੂ ਦੇ ਉੱਤੇ ਕਾਲ ਕਰ ਸਕਦੇ ਹੋ
1: ਐਗਜੈਕਟਲੀ ਬੜੀ ਆਸਾਨੀ ਨਾਲ ਇੱਥੇ ਤਾਂ ਆਪਾਂ ਇਹੋ ਜਿਹੀ ਕੰਟਰੀ 'ਚ ਰਹਿ ਰਹੇ ਹਾਂ ਇੱਥੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਹੈਲਪ ਹੋ ਸਕਦੀ ਹੈ ਬਟ ਕਦਮ ਤਾਂ ਤੁਸੀਂ ਉਠਾਉਣਾ ਪਏਗਾ ਤੁਹਾਨੂੰ
0: ਤੁਹਾਨੂੰ ਹੀ ਕਹਿਣਾ ਪੈਣਾ ਵੀ ਹੱਥ ਖੜਾ ਕਰੋਗੇ ਫਿਰ ਹੀ ਟੀਚਰ ਕਹੂਗਾ ਨਾ ਹਾਂਜੀ ਦੱਸੋ
1: ਕੀ ਦਿੱਕਤ ਹੈ
0: ਸੋ ਜਾਂਦੇ ਜਾਂਦੇ ਇਹੀ ਕਹਾਂਗੇ ਅਤੇ ਸਭ ਤੋਂ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਇਹ ਕਹਾਂਗੇ ਕਿ ਪਲੀਜ਼ ਕਾਲ ਹਲੇ ਸਾਨੂੰ ਨਾ ਕਰੋ ਆਪਾਂ ਕਾਲ ਦੇ ਸਿਲਸਿਲੇ ਜਦੋਂ ਅਸੀਂ ਕਹਾਂਗੇ ਕਿ ਹੁਣ ਸਾਨੂੰ ਕਾਲ ਕਰੋ ਉਦੋਂ ਕਰਿਓ ਹੁੰਦਾ ਕੀ ਹੈ ਕਿ ਅਸੀਂ ਕਈ ਵਾਰੀ ਕਾਲ 'ਚ ਪੈ ਕੇ ਆਪਾਂ ਡੀਰੇਲ ਹੁੰਦੇ ਹਾਂ ਸਾਡਾ ਬੜਾ ਕੁਛ ਧਰਿਆ ਧਰਾਇਆ ਰਹਿ ਜਾਂਦਾ ਸੋ ਆਪਾਂ ਇਹ ਰਿਲਾਈਜ਼ ਕੀਤਾ ਕਿ ਸਾਡਾ ਫਲੋ ਮਰਦਾ ਸੋ ਇਸ ਕਰਕੇ ਜਦੋਂ ਅਸੀਂ ਆਪਣਾ ਕਹਿ ਚੁੱਕਾ ਹੋਵਾਂਗੇ ਫਿਰ ਤੁਸੀਂ ਨੋਟ ਕਰੀ ਜਾਓ ਤੁਸੀਂ ਵੀ ਆਪਣੇ ਪੈਨ ਤੇ ਆਪਣੇ ਦਿਮਾਗ ਚ ਆਪਣੀ ਕਾਪੀ ਤੇ ਨੋਟ ਕਰੀ ਜਾਓ ਤੇ ਜਦੋਂ ਅਸੀਂ ਤੁਹਾਨੂੰ ਆਵਾਜ਼ ਮਾਰਾਂਗੇ ਫਿਰ ਤੁਸੀਂ ਆ ਕੇ ਗੱਲ ਕਰਿਓ। ਧੰਨਵਾਦ, ਹਲੇ ਮੈਂ ਕਾਲ ਨਹੀਂ ਲੈ ਪਾਊਂਗਾ। ਤੇ ਜਾਂਦੇ ਜਾਂਦੇ ਇਸ ਸੈਗਮੈਂਟ ਦੇ ਵਿੱਚੋਂ ਆਪਾਂ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਤੇ ਉਹੀ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਅੱਗੇ ਅੱਗੇ ਤੁਰੇ ਜਾਂਦੇ ਇੱਕ ਸਟੇਜ ਇੱਦਾਂ ਦੀ ਆਉਂਦੀ ਆ ਤੁਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹੋ ਤੇ ਉਦੋਂ ਇਹ ਚੀਜ਼ ਤੁਸੀਂ ਜ਼ਰੂਰ ਯਾਦ ਕਰਿਓ ਕਿ ਜ਼ਿੰਦਗੀ ਦੇ ਵਿੱਚ ਆਪਾਂ ਉਦੋਂ ਹੀ ਪਰੇਸ਼ਾਨ ਹੁੰਦੇ ਹਾਂ ਜਦੋਂ ਸਾਨੂੰ ਦੂਰ ਤੱਕ ਕੁਛ ਦਿਖ ਨਹੀਂ ਰਿਹਾ ਹੁੰਦਾ, ਸਾਨੂੰ ਜਦੋਂ ਮਹਿਸੂਸ ਹੁੰਦਾ ਵੀ ਅੱਗੇ ਤਾਂ ਹਨੇਰਾ ਹੀ ਹਨੇਰਾ ਵਾ, ਅੱਗੇ ਸਾਨੂੰ ਸਾਡਾ ਫਿਊਚਰ ਨਹੀਂ ਦਿਖ ਰਿਹਾ, ਸਾਨੂੰ ਸਾਡਾ ਫਿਊਚਰ ਪਰੇਸ਼ਾਨ ਕਰਦਾ, ਸਾਨੂੰ ਲੱਗਦਾ ਵੀ ਅੱਗੇ ਤਾਂ ਮੰਜ਼ਿਲ ਹੀ ਕੋਈ ਨਹੀਂ ਹੈ, ਮੈਂ ਹਨੇਰੇ 'ਚ ਤੁਰਿਆ ਜਾਂਦਾ, ਤਾਂ ਉਦੋਂ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਕਿ ਜਦੋਂ ਆਪਾਂ ਚਾਨਣ ਲੈ ਕੇ ਤੁਰਦੇ ਹਾਂ, ਆਪਾਂ ਦੀਵਾ ਲੈ ਕੇ ਤੁਰਦੇ ਹਾਂ, ਜ਼ਿੰਦਗੀ ਇੱਕ ਦੀਵਾ ਲੈ ਕੇ ਤੁਰਨ ਵਾਂਗੂ ਆ ਅਤੇ ਦੀਵੇ ਦੀ ਚਾਨਣ ਦੀ ਮੋਮਬੱਤੀ ਦੀ ਇੱਕ ਖਾਸੀਅਤ ਆ ਕਿ ਸਾਨੂੰ ਅਗਲਾ ਕਦਮ ਦਿਖ ਰਿਹਾ ਹੁੰਦਾ, ਆਪਣੇ ਹੱਥ 'ਚ ਜਦੋਂ ਚਾਨਣ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਅਸੀਂ ਅਗਲਾ ਕਦਮ ਕਿੱਥੇ ਧਰਨਾ ਅਤੇ ਵੇਖਿਆ ਜਾਵੇ ਅਤੇ ਜਦੋਂ ਤੁਸੀਂ ਅਗਲਾ ਕਦਮ ਧਰ ਲਓਗੇ ਅਤੇ ਫਿਰ ਅਗਲਾ ਕਦਮ ਦਿਖਣਾ ਸ਼ੁਰੂ ਹੋ ਜਾਣਾ। ਸੋ ਐਵਰੀ ਡੇ ਹਰ ਪਲ ਤੁਸੀਂ ਜਿੱਦਾਂ ਜਿੱਦਾਂ ਕਦਮ ਅੱਗੇ ਵਧਾਈ ਜਾਓਗੇ ਉਹ ਦੀਵਾ ਉਹ ਚਾਨਣ ਉਹ ਲੋ ਤੁਹਾਨੂੰ ਅਗਲਾ ਵਿਖਾਈ ਜਾਓਗੇ। ਪਰ ਜੇ ਤੁਸੀਂ ਇਹ ਵੇਖ ਰਹੇ ਹੋ ਹੱਥ 'ਤੇ ਦੀਵਾ ਧਰ ਕੇ ਅਤੇ ਤੁਸੀਂ 10 ਕਿਲੋਮੀਟਰ ਅੱਗੇ ਵੇਖ ਰਹੇ ਹੋ, ਕਿਲੋਮੀਟਰ ਅੱਗੇ ਵੇਖ ਰਹੇ ਹੋ ਵੀ ਹਾਏ ਅੱਗੇ ਤਾਂ ਹਨੇਰਾ ਵਾ, ਪਰ ਤੁਸੀਂ ਯਾਦ ਰੱਖੋ ਕਿ ਤੁਸੀਂ ਉੱਡ ਕੇ ਨਹੀਂ ਉੱਥੇ ਪਹੁੰਚ ਸਕਦੇ, ਉੱਡ ਕੇ ਪਹੁੰਚਣ ਵਾਲਾ ਤੇ ਉੱਥੇ ਵੀ ਫਿਰ ਹਨੇਰੇ 'ਚ ਕਿਤੇ ਕੰਧ 'ਚ ਵੱਜੂਗਾ ਜਾ ਕੇ, ਹੈ ਨਾ, ਕਿਸੇ ਰੁੱਖ 'ਤੇ ਟੰਗਿਆ ਜਾਊਗਾ। ਸੋ ਤੁਸੀਂ ਇੱਕ ਇੱਕ ਕਦਮ ਹੌਲੀ ਹੌਲੀ ਬੇਬੀ ਸਟੈਪ ਜਦੋਂ ਇੱਕ ਇੱਕ ਵਧਾਈ ਜਾਓਗੇ ਉਹੀ ਲੋ ਅੱਗੇ ਅੱਗੇ ਤੁਰੀ ਜਾਣੀ ਆ ਅਤੇ ਉਹੀ ਤੁਹਾਨੂੰ ਇੱਕ ਇੱਕ ਸਟੈਪ ਅਤੇ ਉਹ ਜੋ ਤੁਹਾਨੂੰ ਦਿਖ ਰਿਹਾ ਵਾ ਅੱਗੇ ਉੱਥੋਂ ਤੱਕ ਤੁਸੀਂ ਪਹੁੰਚ ਜਾਣਾ ਵਾ ਆਖਿਰਕਾਰ। ਪਰ ਕਹਿਣ ਦਾ ਮਤਲਬ ਇਹ ਕਿ ਠਹਿਰਾ, ਥੋੜ੍ਹਾ ਜਿਹਾ ਸਕੂਨ ਅਤੇ ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਪਊਗੀ ਸਾਨੂੰ, ਵੀ ਇਹ ਨਹੀਂ ਆ ਵੀ ਰਾਤੋਂ ਰਾਤ ਤੁਸੀਂ, ਜੇ ਤੁਸੀਂ ਰਾਤੋਂ ਰਾਤ ਪਹੁੰਚਣ ਦੀ ਗੱਲ ਕਰੋਗੇ ਤੇ ਇਸ ਦੀਵੇ ਚੋਂ ਤੇਲ ਤੁਸੀਂ ਡੋਲ ਬਹਿਣਾ
1: ਤੇ ਫੂਕਾ ਮਾਰ ਮਾਰ ਕੇ ਚਾਹ ਪੀਓ, ਨਹੀਂ ਤੇ ਤੱਤੀ ਚਾਹ ਤੁਹਾਡਾ ਮੂੰਹ ਸਾੜ ਦੇਗੀ।
0: ਸੋ ਜਿਹੜੇ ਜਿਹੜੇ ਸਮਝ ਸਕਦੇ ਨੇ ਸਮਝ ਗਏ ਨੇ ਉਹ ਤੁਸੀਂ ਇਹਨੂੰ ਫੋਲੋ ਕਰੋ, ਜਿਹੜੇ ਨਹੀਂ ਸਮਝੇ ਤੁਸੀਂ ਕਿਸੇ ਵੇਲੇ ਵੀ ਮੈਸੇਜ ਜਾਂ ਫੋਨ ਕਰ ਸਕਦੇ ਹੋ, ਜਾਂ ਫਿਰ ਕੋਈ ਵੀ ਤੁਹਾਡੇ ਜਾਣਨ ਦੇ ਵਿੱਚ ਸਮਝਣ ਦੇ ਵਿੱਚ ਸਿਆਣਾ ਜਿਹਦੇ ਨਾਲ ਤੁਸੀਂ ਗੱਲ ਕਰਨੀ ਵਧੀਆ ਲੱਗਦੀ ਹੈ ਤੁਹਾਨੂੰ ਉਹਦੇ ਨਾਲ ਜ਼ਰੂਰ ਕਰੋ। ਅਤੇ ਆਪਾਂ ਅਗਲੀ ਰੂਪਰੇਖਾ ਦੱਸ ਕੇ ਆਪਾਂ ਜਸ਼ੀ ਫਿਰ ਅੱਗੇ ਵਧੀਆ ਬ੍ਰੇਕ ਦਾ ਸਮਾਂ ਹੋ ਗਿਆ।
1: ਹਾਂਜੀ ਹਾਂਜੀ ਬਿਲਕੁਲ, ਹੁਣ ਮੈਂਟਲ ਹੈਲਥ ਦੀ ਤਾਂ ਆਪਾਂ ਗੱਲ ਕਰ ਲਈਏ ਅਤੇ ਤੁਸੀਂ ਇੰਨੀ ਸੋਹਣੀ ਟਿਪ ਦਿੱਤੀ ਹੈ, ਮੈਨੂੰ ਲੱਗਦਾ ਹਰ ਇੱਕ ਇਨਸਾਨ ਦੇ ਕੰਮ ਆਉਣੀ ਹੈ ਇਹ ਚੀਜ਼, ਕਿਉਂਕਿ ਇਹ ਬੈਸਟ ਐਗਜ਼ਾਮਪਲ ਹੋ ਗਿਆ। ਅਤੇ ਇਹਦੇ ਨਾਲ ਹੁਣ ਆਪ ਤੁਹਾਨੂੰ ਪਤਾ ਹੀ ਇਸ ਮੰਡੇ ਨੂੰ ਆਪਾਂ ਗਾਰਡਨਿੰਗ ਦੀ ਵੀ ਗੱਲਾਂ ਕਰਦੇ ਹਾਂ ਅਤੇ ਫਲ ਬੂਟਿਆਂ ਦੀ ਗੱਲ ਕਰਦੇ ਹਾਂ, ਤਾਂ ਮੈਂ ਸੋਚਿਆ ਕਿ ਮੈਂ ਤੁਹਾਨੂੰ ਇੱਕ ਹਿਸਟਰੀ ਦੱਸਦਾ ਫਰੂਟ ਦੀ ਹਿਸਟਰੀ, ਅਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਤੇ ਨਾਲ ਦੇ ਨਾਲ
0: ਅਗਲੇ ਚਾਕ
1: ਹਾਂ ਨਾਲ ਦੇ ਨਾਲ ਤੁਸੀਂ ਦਿਓਗੇ ਟਿਪਸ ਗਾਰਡਨਿੰਗ ਦੇ।
0: ਹਾਂਜੀ, ਕੁਛ ਇੱਕ ਮੈਸੇਜ ਵੀ ਆਏ ਨੇ ਔਰ ਅਤੇ ਉਹਨਾਂ ਦੇ ਨਾਲ ਰਿਲੇਟਿਡ ਵੀ ਗੱਲ ਕਰ ਲਾਂ, ਕਿਉਂਕਿ ਪ੍ਰੋਬਲਮ ਜਿਹੜੀਆਂ ਨੇ ਉਹ ਤਾਂ ਸਾਰਿਆਂ ਦੀਆਂ ਲਗਭਗ ਸੇਮ ਜਿਹੀਆਂ ਹੁੰਦੀਆਂ ਨੇ। ਅਤੇ ਆ ਕੇ ਆਪਾਂ ਅਗਲੇ ਹਿੱਸੇ 'ਚ ਗੱਲ ਕਰਾਂਗੇ, ਹੁਣ ਸਾਰੀਆਂ ਗੱਲਾਂ ਬਾਤਾਂ ਕਰਕੇ ਅਤੇ ਫਿਰ ਤੁਸੀਂ ਚਾਹੇ ਮੈਂਟਲ ਹੈਲਥ ਦੇ ਉੱਤੇ ਆ, ਚਾਹੇ ਕਿਸੇ ਫਰੂਟ ਗਾਰਡਨਿੰਗ ਦੇ ਉੱਤੇ ਆ, ਜਾਂ ਹੋਰ ਜਿਹੜੇ ਸਾਡੇ ਕੋਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇ ਨੇ ਉਹਨਾਂ ਦੇ ਉੱਤੇ ਕਿਸੇ 'ਤੇ ਵੀ ਤੁਸੀਂ ਗੱਲ ਕਰਨੀ ਆ, ਅਤੇ ਫਿਰ ਤੁਹਾਨੂੰ ਆਪਾਂ ਜਦੋਂ ਆਵਾਜ਼ ਮਾਰਾਂਗੇ ਫਿਰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਹਿੱਸੇਦਾਰੀ ਪਾਇਓ ਤੁਸੀਂ। ਅਤੇ ਬ੍ਰੇਕ 'ਚ ਜਾਣ ਤੋਂ ਪਹਿਲਾਂ ਦੱਸ ਦਈਏ ਕਿ ਸਲੀਪ ਐਂਡ ਰਿਲੈਕਸ ਵਾਲਿਆਂ ਦੇ ਵੱਲੋਂ ਫਾਈਨੈਂਸ਼ੀਅਲ ਈਅਰ ਸੇਲ ਲਾਈ ਗਈ ਆ, 50% ਔਫ ਆ ਐਪਿੰਗ ਸਟੋਰ ਦੇ ਵਿੱਚ, ਕੁਛ ਵੀ ਤੁਸੀਂ ਲੈਣਾ ਹੋਵੇ ਤਾਂ ਰੇਡੀਓ ਹਾਂਜੀ ਦਾ ਜੇਕਰ ਤੁਸੀਂ ਰੈਫਰੈਂਸ ਦਿੰਦੇ ਹੋ ਤਾਂ ਤੁਹਾਨੂੰ ਇੱਕ ਬੈੱਡ ਲੈਣ ਦੇ ਉੱਤੇ ਇੱਕ ਮੈਟਰਸ ਫ੍ਰੀ ਮਿਲੂਗਾ।
1: ਓਕੇ,
0: ਵਾਓ, ਯੀਪੀ।
1: ਇੱਕ ਉਹ ਵੀ ਦੱਸਿਆ ਸੀ ਨਾ ਤੁਸੀਂ ਲਾਸਟ ਟਾਈਮ ਕਿ ਇੰਡੀਅਨ ਸਟਾਈਲ ਗੱਦੇ ਵੀ ਸਪੈਸ਼ਲਟੀ ਹੈ ਇਹਨਾਂ ਦੀ,
0: ਸਪੈਸ਼ਲਟੀ ਇਹਨਾਂ ਦੀ, ਤੁਸੀਂ ਜਿੱਦਾਂ ਦਾ ਮਰਜ਼ੀ ਹਾਰਡ ਤੁਸੀਂ ਬਣਵਾ ਲਓ, ਮੈਂ ਤਾਂ ਖੁਦ ਬਣਵਾਇਆ ਸੀ ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਉਸ ਤੋਂ ਬਾਅਦ ਮੇਰਾ ਲੱਕ ਪੀੜ ਨਹੀਂ ਹੁੰਦਾ ਹੈ, ਉਸ ਤੋਂ ਬਾਅਦ ਮੈਂ ਰਿਲੈਕਸ ਫੀਲ ਕਰਦਾ ਹਾਂ।
1: ਮੇਰੇ ਦਿਮਾਗ 'ਚ ਤਾਂ ਲੱਕ 28 ਕੁੜੀ ਦਾ ਵਾਲਾ ਗਾਣਾ ਆ ਗਿਆ।
0: ਤੇ ਇੱਕ ਆਪਾਂ ਬ੍ਰੇਕ ਲੈ ਕੇ ਤੇ ਫਿਰ ਵਾਪਸੀ ਕਰਦੇ ਹਾਂ ਜੀ, ਤੇ ਹੋਰ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਕੁਛ, ਪਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਰੇਡੀਓ ਹਾਂਜੀ 1674 AM,
2: ਇੱਕ ਅਜਿਹੀ ਦੁਨੀਆ

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ ਸੋਮਵਾਰ ਦਾ ਦਿਨ ਹੈ, ਅੱਜ 18 ਤਰੀਕ ਹੈ ਮਈ ਦਾ ਮਹੀਨਾ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਜਸਪ੍ਰੀਤ।
1: ਹਾਂਜੀ ਇੱਕ ਵਾਰੀ ਫਿਰ ਤੋਂ ਅਸੀਂ ਲੈ ਕੇ ਆਏ ਹਾਂ। ਹਾਂਜੀ ਮੈਲਬਨ ਤੇ ਅੱਜ ਆਪਾਂ ਗੱਲ ਕਰਾਂਗੇ ਡਿਫਰੈਂਟ ਡਿਫਰੈਂਟ ਚੀਜ਼ਾਂ ਦੀ। ਅਪ ਗੱਲ ਕਰਦੇ ਹਾਂ ਕੀਵੀ ਦੇ ਬਾਰੇ। ਕਿਆ ਆਪਕੋ ਪਤਾ ਹੈ ਕੀਵੀ ਅਸਲ ਮੇਂ ਕੀਵੀ ਥਾ ਹੀ ਨਹੀਂ। ਕੀਵੀ ਜਿਸਕਾ ਨਾਮ ਕੀਵੀ ਹੈ ਵੋ ਪਹਿਲੇ ਕੀਵੀ ਥਾ ਹੀ ਨਹੀਂ। ਕੀਵੀ ਕੋ ਐਕਚੁਅਲੀ ਹਮ ਬਾਤ ਕਰੇ ਪਹਿਲੇ ਕੀ ਤੋ ਕੀਵੀ ਮਿਲਤਾ ਥਾ ਪਹਿਲੇ ਚਾਇਨਾ ਮੇਂ।
0: ਵੱਡਾ ਹੋ ਕੇ ਕੀਵੀ ਬਣਿਆ।
1: ਐਗਜੈਕਟਲੀ ਪਹਿਲੇ ਮਿਲਤਾ ਥਾ ਚਾਇਨਾ ਮੇਂ ਟਾਂਗ ਡਾਇਨੈਸਟੀ ਕੇ ਟਾਈਮ ਸੇ। ਠੀਕ ਹੈ ਤੋ ਉਸ ਟਾਈਮ ਪੇ ਇਸੇ ਬੋਲਤੇ ਥੇ ਮੀ ਹੋਟੋ। ਔਰ ਮੀ ਹੋਟੋ ਚਾਈਨੀਜ਼ ਮੇਂ ਥਾ, ਉਸਕਾ ਮਤਲਬ ਥਾ ਮਕਾਕ ਪੀਚ। ਔਰ ਇੱਕ ਟੀਚਰ ਥੀ ਵੋ ਚਾਇਨਾ ਗਈ ਤੋ ਉਹਨੇ ਯੇ ਜੋ ਪ੍ਰੋਡਕਟ ਥਾ ਯਾ ਫਰੂਟ ਥਾ ਬੜਾ ਪਸੰਦ ਆਇਆ ਤੋ ਉਹਨੇ ਕਹਾ ਕਿਉਂ ਨਾ ਮੈਂ ਇਸਕੇ ਬੀਜ ਲੈ ਜਾਊਂ। ਵੋ ਚਾਇਨਾ ਸੇ ਬੀਜ ਲੈ ਕੇ ਆਈ ਨਿਊਜ਼ੀਲੈਂਡ ਔਰ ਉਹਨੇ ਇੱਕ ਫਾਰਮਰ ਕੋ ਦੇ ਦੀਏ। ਫਾਰਮਰ ਨੇ ਉਸੇ ਉਗਾਇਆ ਔਰ ਜੋ ਵਹਾਂ ਕਾ ਇਨਵਾਇਰਮੈਂਟ ਥਾ ਨਿਊਜ਼ੀਲੈਂਡ ਕਾ ਉਸਮੇਂ ਵੋ ਬਹੁਤ ਅੱਛੇ ਸੇ ਗਰੋ ਕੀਆ। ਤੋ ਯੇ ਜੋ ਫਰੂਟ ਥਾ ਫਿਰ ਵਹਾਂ ਕੇ ਫਾਰਮਰਸ ਨੇ ਉਸੇ ਨਾਮ ਦਿਆ ਚਾਈਨੀਜ਼ ਗੂਜ਼ਬੈਰੀ, ਕਿਉਂਕਿ ਵੋ ਬੈਰੀ ਜੈਸਾ ਦਿਖ ਰਹਾ ਥਾ, ਗ੍ਰੀਨ ਥਾ ਤੋ ਉਹਨੇ ਚਾਈਨੀਜ਼ ਗੂਜ਼ਬੈਰੀ ਇਸਕਾ ਨਾਮ ਦਿਆ। ਔਰ ਫਿਰ ਇਹਨਾਂ ਨੇ ਐਕਸਪੋਰਟ ਕਰਨਾ ਸ਼ੁਰੂ ਕੀਆ ਅਮੈਰੀਕਾ ਕੋ। ਅਮੈਰੀਕਾ ਨੇ ਵੀ ਲਗਭਗ 50 ਸਾਲੋਂ ਤੱਕ ਮੰਗਾਇਆ ਕੀਵੀ ਔਰ ਬੜੇ ਚਾਅ ਸੇ ਖਾਇਆ। ਠੀਕ ਹੈ ਪਰ ਵਨ ਫਾਈਨ ਡੇ ਉਹਨਾਂ ਨੇ ਡਿਸਾਈਡ ਕੀਆ ਕਿ ਕੋਈ ਵੀ ਐਸੀ ਚੀਜ਼ ਜਿਸਮੇਂ ਚਾਇਨਾ ਕਾ ਨਾਮ ਆਤਾ ਹੈ ਹਮ ਨਹੀਂ ਲੇਂਗੇ। ਤੋ ਉਹਨੇ ਉਸਕਾ ਬੋਲ ਦਿਆ, ਉਹਨਾਂ ਨੇ ਡਾਇਰੈਕਟ ਬੋਲਾ ਕਿ ਯੂ ਆਰ ਵੈਰੀ ਕੂਲ ਬਟ ਯੂ ਨੋ ਵਟ, ਤੁਹਾਡਾ ਨਾਮ ਅੱਛਾ ਨਹੀਂ ਲੱਗ ਰਿਹਾ ਹਮੇ। ਅਬ ਫਾਰਮਰਸ ਕੋ ਕੁਛ ਨਾ ਕੁਛ ਤੋ ਨਾਮ ਦੇਣਾ ਥਾ ਨਾ, ਕਿਉਂਕਿ ਇਤਨਾ ਅੱਛੇ ਸੇ ਗਰੋਥ ਉਸਕੀ ਹੋ ਰਹੀ ਹੈ, ਇਤਨਾ ਅੱਛਾ ਫਰੂਟ ਹੈ

0: तो कैसे ना कैसे तो उन्होंने बेचना ही है. उन्होंने पहले मेलेनेट करके उसका नाम दिया, पर वो नाम भी बड़ा अतरंगी था, तरबूज से मिलता जुलता था. तो फिर कहा कि ये भी कुछ बात जमी नहीं, तो उन्होंने फिर एट द एंड डिसाइड किया सब चीज़ छोड़ो, जो हमारा नेशनल बर्ड है, छोटा सा है, हल्का सा ब्राउन कलर का बर्ड है, फरी सा होता है, तो ये फ्रूट भी बाहर से ऐसा ही दिखता है, क्यों ना हम इस फ्रूट का नाम कर दें कीवी. तो वहीं से कीवी बन गया कीवी,
1: कीवी
0: जो आज इंडिया में शादियों में इंटरनेशनल फ्रूट के नाम से बड़ा महंगा बिकता है.
1: हाँ, ते कीवी ते हाँ, अपना ड्रैगन फ्रूट,
0: ड्रैगन फ्रूट
1: लोकी पहला भर दे प्लेट ओ बाहर तो खादा नहीं है ना.
0: एग्जैक्टली मुझे तो मेरी शादी के टाइम का याद है कि जब जैसे आप केटर्स को बुलाते हो ना, तो बोला भाई साहब दो इंटरनेशनल फ्रूट भी ऐड कराइए.
1: वो रखने दे इन्ने वाद पैसे.
0: हाँ मतलब उनका स्टाइल जो होता है ना, बेच देते आपको सामान. हाँ.
1: जो मैं पहली बार जैसे कीवी पता सुनया है जो ना आईलेट्स की तैयारी नहीं करवा देंगे.
0: अच्छा.
1: लिसनिंग दे विच ओ हुंदे आ मॉड्यूल जे ते ओदे विच ओ हुंदा है कीवी कीवी. पहली बार मैं पता लगा भी इदा कोई फ्रूट भी होंगे.
0: हाँ.
1: पहली बार इतने आके पता लगा कि पहले ही पता है?
0: नहीं, मुझे इंडिया में तो आप पता नहीं आप लोगों की साइड है कि नहीं कि कि अगर
1: उदो
0: आप...
1: नहीं है, हुण
0: ते
1: है. हाँ,
0: अब तो बड़ा मिलता है
1: उदो तो नहीं है साढ़े तक उदो नहीं
0: नहीं मैंने भी साड़ी
1: उदों तक नहीं पहुंच
0: नहीं, नहीं बहुत बाद में खाया है. ऐसी बात नहीं है, अपनी उम्र में अंतर भी तो है. नहीं बट ये हैगा कि जो भी ये फ्रूट खादा ना, मतलब बड़ा एक्सपेंसिव हुंदा सीगा, क्योंकि आई थिंक इंडिया दे विच भी पर पीस बिकदा है कीवी. क्योंकि इंटरनेशनली एक्सपोर्ट हुंदा है, ते कहंदे प्लेटलेट जे तुहाडी घट जाए तो कीवी खा लो. पता नहीं किन्नी मिथ है कि ट्रुथ है, आई डोंट नो. लेकिन कीवी बड़ा विकता है हुण ते इंडिया दे विच.
1: ना ते उदों वेखो कीवी कदी वेख्या ही ना, कदी ड्रैगन फ्रूट वेख्या.
0: ड्रैगन फ्रूट ते मैं इत्थे आके खाता
1: है ना, होर भी किन्ना कुछ जिहड़ा उत्थे नहीं कदी भी वेख्या, पर हुण ते उत्थे आम है. ब्रोकली ब्रोकली भी इत्थे आके वेखी है मैं कही है.
0: नहीं ब्रोकली में बॉम्बे. हाँ अवोकाडो तो एग्जैक्टली अवोकाडो तो मैं मतलब ड्रैगन फ्रूट तो स्टिल ना तो सुनिया सीगा एक अद्धे वधिया व्याह मेरे व्याह च भी सीगा, हालांकि आपां खादा के नहीं ते. लेकिन कह सकते हो कि ये उन्हां फ्रूटां दे विच है कि लग्जरी है ना, लग्जरी फ्रूट्स दे विच कीवी कह सकते हो. हुण ते नहीं रहा
1: अपना म्यार वधा लेना हुंदा होर.
0: बट अवोकाडो तो मैं कह सकदी आ कि मैं इत्थे ही आके खादा ते इत्थे ही आके मैनूं पता लग्गिया अवोकाडो बारे.
1: अवोकाडो तो साडे लई कोई नवीं गल नहीं है.
0: 2007 की गल दसदी है
1: तानू हुण की दसी है हुण तुसीं नवें हो तानू हुण की दसी. चलो खैर खेतीबाड़ी की गल चली है ते आपां एक दो ना सानू सवाल भी आए ही गार्डनिंग दे नाल संबंधित ते इस हिस्से दे विच आपां पहलां नाल लगदे उह भी दस दईए ते मैं पहलां लब लवां इहनां दा. वैसे मैनूं मोटा जिहा याद आ इहनां दा ना सवाल ही जो कि अजकल कॉमन आ, मैनूं वी इह प्रॉब्लम आई आ जिहड़े साडे आ पहलियां दे विच वैसे ना मिर्चां नूं नहीं आ पैंदियां हुंदियां मक्खियां मुखियां जिहियां ਅਤੇ ਕਹਿੰਦੇ ਹੁੰਦੇ ਵੀ ਮਿਰਚਾਂ ਕੌੜੀਆਂ ਮੈਂ ਇਹਨਾਂ ਨੂੰ ਨਹੀਂ ਕੁਛ ਇੱਦਾਂ ਦਾ ਪੈਂਦਾ. ਪਰ ਹਾਂ ਮੈਂ ਵੀ ਪਿਛਲੀ ਵਾਰੀ ਤੋਂ ਏਅਰਲਾਈਜ਼ ਕੀਤਾ ਵੀ ਹੁਣ ਤਾਂ ਮਤਲਬ ਇੱਡੀਆਂ ਕਿ ਜਲਮ ਹੋ ਗਈਆਂ ਨਾ, ਇਹ ਮਿਰਚਾਂ ਮੁਰਚਾਂ ਵੀ ਨਹੀਂ ਛੱਡਦੀਆਂ. ਅਤੇ ਇਹ ਜਿਹੜੀਆਂ ਮੱਖੀਆਂ ਜਿਹੀਆਂ ਨੇ ਨਾ ਮੈਨੂੰ ਲੱਭ ਨਹੀਂ ਰਿਹਾ ਜੀ ਤੁਹਾਡਾ ਮੈਸੇਜ, ਦੁਬਾਰਾ ਜੇ ਤੁਸੀਂ ਭੇਜ ਦਿਓ ਅਤੇ ਅਦਰਵਾਈਜ਼ ਫਿਰ ਜਿੰਨਾ ਕੁ ਮੈਨੂੰ ਯਾਦ ਹੈ ਉਸ ਹਿਸਾਬ ਦੇ ਨਾਲ ਆਪਾਂ ਗੱਲ ਕਰ ਲੈਂਦੇ ਹਾਂ. ਅਤੇ ਇਹਨਾਂ ਦੇ ਕਿਹਾ ਕਿ ਮਿਰਚਾਂ ਜਾਂ ਫਿਰ ਇਹਨਾਂ ਦੇ ਗਾਰਡਨ ਦੇ ਵਿੱਚ ਨਾ ਕੋਈ ਉਹ ਮੱਖੀਆਂ ਜਿਹੀਆਂ ਨੇ ਅਤੇ ਉਹ ਇਹਨਾਂ ਦੇ ਗਾਰਡਨ ਨੂੰ ਖਰਾਬ ਕਰ ਰਹੀਆਂ ਵਾ, ਪੱਤੇ ਖਾ ਰਹੀਆਂ ਵਾ. ਅਤੇ ਉਹਦੇ ਵੇਖੋ ਦੋ ਤਿੰਨ ਇਲਾਜ ਜਿਹੜੇ ਮੈਂ ਵੇਖੇ ਕੀਤੇ ਸੀ. ਸਭ ਤੋਂ ਪਹਿਲਾਂ ਤਾਂ ਇੱਕ ਜਿੱਦਾਂ ਹੋਣਾ ਮੀਂਹ ਮਾੜਾ ਮਾੜਾ ਜਿਹਾ ਪੈਣ ਡਿਆ, ਗਿਲਵੱਤ ਜੀ ਆ, ਦੋ ਤਿੰਨ ਚੀਜ਼ਾਂ ਨੇ ਅਲੱਗ ਅਲੱਗ ਧਿਆਨ ਦੇ ਨਾਲ ਤੁਸੀਂ ਸੁਣ ਲਿਓ. ਅਤੇ ਉਹ ਗਿਲਵੱਤ ਜੀ ਆ, ਅਤੇ ਇਹਦੇ ਵਿੱਚ ਅੱਜ ਕੱਲ੍ਹ ਇਹ ਕਿਹਾ ਜਾਂਦਾ ਕਿ ਜਿਹੜੇ ਕੋਈ ਵੀ ਸਬਜ਼ੀ ਆ, ਕੋਈ ਵੀ ਬੂਟਾ ਵਾ, ਉਹਨੂੰ ਨਾ ਉੱਤੋਂ ਨਾ ਆਪਾਂ ਸਿੱਲਾ ਕਰੀਏ, ਉਹਦੇ ਨਾਲ ਫੰਗਸ ਦਾ ਡਰ ਹੋਰ ਵੱਧ ਜਾਂਦਾ. ਅਤੇ ਆਪਾਂ ਉਹਨੂੰ ਡਰਾਈ ਰੱਖਣਾ ਹੁੰਦਾ, ਅਤੇ ਉਹਦੇ ਲਈ ਇਹ ਜ਼ਰੂਰੀ ਆ ਕਿ ਆਪਾਂ ਸਿਰਫ ਅਤੇ ਸਿਰਫ ਪਾਣੀ ਜਦੋਂ ਵੀ ਆਪਾਂ ਪਾਉਣਾ ਵਾ, ਅਤੇ ਵੈਸੇ ਤਾਂ ਉਹ ਆਪਣਾ ਜਿਹੜਾ ਅੱਜ ਕੱਲ੍ਹ ਡ੍ਰਿਪ ਸਿਸਟਮ ਜਿਹਾ ਲਾ ਦਿੱਤਾ ਜਾਂਦਾ, ਅਤੇ ਜਾਂ ਜਦੋਂ ਵੀ ਤੁਸੀਂ ਪਾਣੀ ਪਾਉਣਾ ਅਤੇ ਉੱਤੇ ਪੱਤਿਆਂ 'ਤੇ ਨਹੀਂ ਪਾਉਣਾ. ਸੋ ਹੁਣ ਉਹਦਾ ਇਲਾਜ ਕਰਨ ਦੇ ਲਈ ਤੁਸੀਂ ਪਾਣੀ ਜਿਹੜਾ ਉਹ ਥੱਲੇ ਥੱਲੇ ਪਾਉਣਾ ਜੇ ਲੋੜ ਆ. ਅਤੇ ਇੱਕ ਇਲਾਜ ਉਹਦਾ ਇਹ ਵੀ ਹੁੰਦਾ ਵੀ ਜਿੱਦਾਂ ਹੁਣ ਮੀਂਹ ਮੂੰਹ ਜੇ ਐਕਸਪੈਂਡ ਹੈ ਤੇ ਜੇ ਉਹ ਜ਼ਿਆਦਾ ਉਹ ਆ ਗਿੱਲਾ ਵਾ ਤੇ ਉਹਨੂੰ ਪਹਿਲਾਂ ਥੋੜਾ ਜਿਹਾ ਆਪਾਂ ਡਰਾਈ ਆਊਟ ਕਰ ਲਈਏ, ਉਹਨੂੰ ਆਪਾਂ ਪਹਿਲਾਂ ਸੁੱਕਣ ਦਈਏ ਸਰਫੇਸ ਨੂੰ 2-3 ਦਿਨ। ਇਹ ਨਹੀਂ ਆ ਵੀ ਉਹਨੂੰ ਤੁਸੀਂ ਆਪਣਾ ਡੀਹਾਈਡਰੇਟ ਹੀ ਹੋ ਜੇ, ਪਰ ਹਾਂ ਤੁਸੀਂ ਮਿੱਟੀ ਫੋਲ ਕੇ ਤੁਸੀਂ ਵੇਖ ਲਿਓ ਤੇ ਉਹਦੇ 'ਚ ਉਹਨੂੰ ਪਹਿਲਾਂ ਡਰਾਈ ਜਿਹਾ ਕਰਕੇ ਤੇ ਫਿਰ ਉਹਦੇ ਥੱਲੇ ਨਾ ਤੁਸੀਂ ਜੇ ਤਾਂ ਗਮਲੇ ਦੇ ਵਿੱਚ ਆ ਜਾਂ ਗਾਰਡਨ ਦੇ ਵਿੱਚ ਵੀ ਆ ਤੇ ਥੋੜ੍ਹੀ ਥੋੜ੍ਹੀ ਜਿਹੀ ਰੇਤ ਵੀ ਭੁੱਕ ਸਕਦੇ ਹੋ ਤੁਸੀਂ। ਉਹ ਇਸ ਕਰਕੇ ਕਿਉਂਕਿ ਇਹਦਾ ਨਾ ਮੰਨਿਆ ਜਾਂਦਾ ਵੀ ਜਿਹੜੀਆਂ ਇਹ ਮੱਖੀਆਂ ਨੇ ਨਾ, ਵਾਈਟ ਫਲਾਈਜ਼ ਵੀ ਹੋ ਸਕਦੀਆਂ ਨੇ, ਹੁਣ ਮੈਨੂੰ ਪਤਾ ਨਹੀਂ, ਮੈਂ ਫੋਟੋ ਨਹੀਂ ਤੁਹਾਡੀ ਵੇਖੀ, ਪਰ ਇਹਨਾਂ ਦਿਨਾਂ 'ਚ ਇਹੋ ਹੀ ਜ਼ਿਆਦਾ ਪੈਂਦੀਆਂ ਅਤੇ ਉਹਦੇ ਵਿੱਚ ਉਹ ਕੀ ਕਰਦੀਆਂ ਵਾ ਵੀ ਉਹਨਾਂ ਦਾ ਜਿਹੜਾ ਲਾਰਵਾ ਆ ਉਹ ਥੱਲੇ ਡਿੱਗਦਾ ਜ਼ਮੀਨ ਦੇ ਉੱਤੇ ਅਤੇ ਫਿਰ ਉਸ ਤੋਂ ਬਾਅਦ ਉਹ ਅੱਗੇ ਫਰਦਰ ਨੁਕਸਾਨ ਕਰਦਾ। ਅਤੇ ਜਦੋਂ ਆਪਾਂ ਥੱਲੇ ਵਾਲੀ ਮਿੱਟੀ ਜਿਹੜੀ ਆ ਤੁਸੀਂ ਕੋਸ਼ਿਸ਼ ਕਰਿਓ ਜਾਂ ਤਾਂ ਥੱਲਿਓ ਉੱਤੋਂ ਜੀ ਇਕੱਠੀ ਕਰਕੇ ਅਤੇ ਸੁੱਟ ਦਿਓ ਅਤੇ ਜਾਂ ਫਿਰ ਉੱਥੇ ਥੋੜ੍ਹੀ ਥੋੜ੍ਹੀ ਜਿਹੀ ਆਪਾਂ ਰੇਤ ਪਾ ਦਈਏ ਅਤੇ ਉਹਦੇ ਨਾਲ ਵੀ ਉਹ ਮਸਲਾ ਹੱਲ ਹੋ ਜਾਂਦਾ। ਸੋ ਉਹਦੇ ਵਿੱਚ ਤੁਸੀਂ ਹੋਰ ਰੋਕਥਾਮ ਕੀ ਕਰ ਸਕਦੇ ਹੋ, ਹੁਣ ਜਿੱਦਾਂ ਮੀਂਹ ਮਾਂ ਜੇ ਪੈਣ ਡਿਆ ਅਤੇ ਉਹਦੇ ਵਿੱਚ ਤੁਸੀਂ ਖਾਸ ਧਿਆਨ ਰੱਖਣਾ, ਜਿੱਦਾਂ ਵੀ ਕਿਤੇ ਧੁੱਪ ਲੱਗੂਗੀ ਮਾੜਾ ਮਾੜਾ ਜਿਹਾ ਫੋਲ ਦਿਓ ਅਤੇ ਉਹਨੂੰ ਤੁਸੀਂ ਧੁੱਪ ਲਵਾ ਲਿਓ ਚੰਗੀ ਤਰ੍ਹਾਂ ਦੇ ਨਾਲ। ਸੈਕਿੰਡ ਤੁਸੀਂ ਕੀ ਕਰ ਸਕਦੇ ਹੋ, ਜਿਹੜੀ ਆਪਾਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ ਕਿ ਇੱਕ ਉਹ ਮਿਲਦੀ ਹੈ ਜਿਹੜੀ ਆਪਣੀ ਨਿੰਮ ਦਾ ਤੇਲ ਮਿਲਦਾ ਵਾ, ਨਿੰਮ ਦਾ ਤੇਲ ਦੀ ਸਪਰੇਅ ਕਰ ਸਕਦੇ ਹੋ ਤੁਸੀਂ। ਜੇ ਤੁਸੀਂ ਨਹੀਂ ਪੈਸੇ ਖਰਚਣੇ ਤਾਂ ਫਿਰ ਤੁਸੀਂ ਆਪਣੇ ਜਿਹੜਾ ਘਰੋਂ ਹੀ ਵਿਨੇਗਰ ਡਲੂਟ ਕਰਕੇ ਮਤਲਬ ਪਾ ਕੇ ਤੁਸੀਂ, ਮੰਨ ਲਓ ਜੇ ਇੱਕ ਅੱਧਾ ਹੀ ਬੂਟਾ ਵਾ ਅਤੇ ਇੱਕ ਚਮਚਾ ਮੰਨ ਲਓ ਵਿਨੇਗਰ ਪਾ ਤਾ, 5-7 ਚਮਚੇ 10 ਜਿਹੜੇ ਆ ਉਹ ਪਾਣੀ ਦੇ ਪਾ ਤੇ ਅਤੇ ਉਹਦੀ ਸਪਰੇਅ ਕਰ ਸਕਦੇ ਹੋ ਤੁਸੀਂ। ਇੱਕ ਨਾ ਇਹਦੇ ਪੱਤੇ ਟੇਢੇ ਕਰਕੇ ਮਤਲਬ ਪੁੱਠੇ ਕਰਕੇ ਵੇਖਿਓ, ਥੱਲੜੇ ਪਾਸੇ ਤੁਹਾਨੂੰ ਚਿੱਟੇ ਚਿੱਟੇ ਜੇ ਸਪੋਟ ਜੇ ਤਾਂ ਨਹੀਂ, ਉਹਦੇ ਆਂਡੇ ਤਾਂ ਨਹੀਂ ਤੁਹਾਨੂੰ ਦਿਖਦੇ, ਅਤੇ ਜੇ ਉਹ ਨੇ ਤਾਂ ਫਿਰ ਆਪਾਂ ਨੂੰ ਦਵਾਈ ਹੀ ਪਾਉਣੀ ਪੈਂਦੀ ਹੈ, ਫਿਰ ਇਹਦੇ ਨਾਲ ਨਹੀਂ ਉਹ ਛੇਤੀ ਹੁੰਦੇ। ਸੋ ਉਹਦੇ ਲਈ ਤੁਸੀਂ ਬਨਿੰਗ ਵਗੈਰਾ ਜਾਓਗੇ ਅਤੇ ਉੱਥੇ ਜਿਹੜੀਆਂ ਵਾਈਟ ਫਲਾਈਜ਼ ਦੇ ਉਹ ਤੁਹਾਨੂੰ ਦਵਾਈ ਮਿਲਦੀ ਹੈ, ਉਹ ਲਿਆ ਕੇ ਤੁਸੀਂ ਪਾ ਸਕਦੇ ਹੋ। ਸੋ ਇਸ ਤੋਂ ਇਲਾਵਾ ਜਿਹੜੀ ਆਪਾਂ ਅੱਗੇ ਵੀ ਕੋਮਨ ਜੀ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੇ ਤੁਹਾਡਾ ਡਿਸ਼ਵਾਸ਼ਰ ਲਿਕੁਇਡ ਹੈ, ਤੁਹਾਡਾ ਡਿਸ਼ਵਾਸ਼ਿੰਗ ਲਿਕੁਇਡ, ਉਹਦੀਆਂ 2-4 ਬੂੰਦਾਂ ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਦੇ ਨਾਲ ਅਤੇ ਉਹਦੀ ਵੀ ਤੁਸੀਂ ਸਪਰੇ, ਇਹ ਨਹੀਂ ਵੀ ਉਹਨੂੰ ਮਤਲਬ ਜਿੱਦਾਂ ਆਪਾਂ ਧੋਨੇ ਹਾਂ ਉਸ ਟਾਈਪ ਤੁਸੀਂ ਕਰ ਦਿਓ, ਹਾਂ ਬਹੁਤ ਮਾਈਨਰ ਜੀ ਉਹਦੀ ਹਲਕੀ ਜਿਹੀ ਮਾਤਰਾ ਉਹਦੇ ਵਿੱਚ ਹੋਣੀ ਚਾਹੀਦੀ ਹੈ ਅਤੇ ਉਹ ਤੁਸੀਂ ਸਪਰੇ ਕਰ ਸਕਦੇ ਹੋ ਉਹਦੇ ਨਾਲ ਵੀ। ਪਰ ਇਹ ਚੀਜ਼ਾਂ ਮੈਂ ਅਗੇਨ ਮੈਂ ਇਹ ਕਹੂੰਗਾ ਵੀ ਮੈਂ ਜਿੱਦਾਂ ਟਰਾਈ ਕੀਤੀਆਂ ਇਹ ਕਾਫੀ ਇਨੀਸ਼ੀਅਲ ਸਟੇਜ ਦੇ ਉੱਤੇ ਕੰਮ ਕਰਦੀਆਂ ਹਨਾ, ਉਸ ਤੋਂ ਬਾਅਦ ਫਿਰ ਜੇ ਉਹ ਸਟੇਜ ਟੱਪ ਚੁੱਕੀ ਹੈ ਤਾਂ ਤੁਸੀਂ ਇੱਕੋ ਤੇਲ ਮਿਲਦਾ ਵਾ ਜਾਂ ਫਿਰ ਨਿੰਮ ਤੇਲ ਦੀ ਆਪਾਂ ਗੱਲ ਕੀਤੀ ਹੈ, ਸੋ ਵਾਈਟ ਫਲਾਈਜ਼ ਦੇ ਲਈ ਉਹ ਬਹੁਤ ਵਧੀਆ ਮੰਨਿਆ ਜਾਂਦਾ, ਉਹ ਲਿਆ ਕੇ ਅਤੇ ਤੁਸੀਂ ਉਹਦੇ ਨਾਲ ਸਪਰੇ ਕਰ ਦਿਓ ਅਤੇ ਹੋਪਫੁਲੀ ਤੁਹਾਡਾ ਇਹ ਮਸਲਾ ਹੱਲ ਤੁਹਾਡਾ ਹੋ ਜਾਊਗਾ। ਅਤੇ ਜਾਂ ਫਿਰ ਇੱਕ ਹੋਰ ਤਰੀਕਾ ਵਾ, ਇਹ ਜਿਹੜੀਆਂ ਵਾਈਟ ਫਲਾਈਜ਼ ਨੇ ਉਹ ਯੈਲੋ ਕਲਰ ਦੇ ਉੱਤੇ ਬਹੁਤ ਬਹਿੰਦੀਆਂ, ਜਿੱਦਾਂ ਆਪਾਂ ਆਮ ਕਈਆਂ ਦੇ ਗਾਰਡਨਸ ਦੇ ਵਿੱਚ ਵੇਖਿਆ ਹੋਊਗਾ ਤੁਸੀਂ ਜਦੋਂ ਘੁੰਮਣ ਫਿਰਨ ਜਾਂਦੇ ਹੋ ਤਾਂ ਉਹਨਾਂ ਨੇ ਆਪਣੇ ਰੁੱਖਾਂ ਦੇ ਉੱਤੇ ਨਾ ਪੀਲੇ ਪੀਲੇ ਜਿਹੇ ਉਹ ਟੰਗੇ ਹੁੰਦੇ ਆ, ਗੱਤੇ ਵੇਖਣ ਨੂੰ ਗੱਤੇ ਜਿਹੇ ਲੱਗਦੇ ਹੋ, ਸਟਿੱਕਰ ਜਿਹੇ ਟਾਈਪ, ਅਤੇ ਉਹ ਇਸ ਲਈ ਹੁੰਦੇ ਆ ਵੀ ਉਹ ਜਿਹੜਾ ਪੀਲਾ ਰੰਗ ਆ ਉਹ ਇਹਨਾਂ ਮੱਖੀਆਂ ਨੂੰ ਅਟਰੈਕਟ ਕਰਦਾ ਅਤੇ ਉਹਦੇ ਉੱਤੇ ਜਾਂਦੀਆਂ ਬਹਿੰਦੀਆਂ ਅਤੇ ਉੱਥੇ ਹੀ ਰਹਿ ਜਾਂਦੀਆਂ, ਫਿਰ ਉਹ ਸਟਿੱਕ ਹੋ ਜਾਂਦੀਆਂ, ਜਿੱਦਾਂ ਆਪਣੇ ਇੰਡੀਆ 'ਚ ਵੀ ਨਹੀਂ ਮੱਖੀਆਂ ਫੜਨ ਵਾਲਾ ਹੁੰਦਾ, ਇਹ ਮੱਖੀਆਂ ਵਿਚਾਰੀਆਂ ਦੇ ਪੈਰ ਚਿੰਬੜ ਜਾਂਦੇ ਸੀ, ਫਿਰ ਉੱਥੇ ਹੀ ਉੱਥੇ ਸਟਰਗਲ ਕਰਕੇ ਮਰ ਜਾਂਦੀਆਂ ਹੈ ਨਾ, ਉਹ ਜਿੱਦਾਂ ਲਾਈਕ ਮਤਲਬ ਮੰਨ ਲਓ ਵੀ ਇਸ ਲਾਈਕ ਜਿੱਦਾਂ ਪੀ ਆਰ ਮਿਲ ਜਾਂਦੀ ਸੀ ਉਹਨਾਂ ਨੂੰ, ਉਹ ਵੀ ਜਿੱਦਾਂ
0: ਤੁਸੀਂ ਯੈਲੋ ਉਹ ਕਿਹਾ ਮੈਨੂੰ ਉਹ ਯਾਦ ਆ ਗਿਆ ਕਿ ਇੱਕ ਮੰਥ ਨਹੀਂ ਆਉਂਦਾ ਆਈ ਥਿੰਕ ਵਿਸਾਖੀ ਦੇ ਟਾਈਮ ਜਦੋਂ ਪੀਲੇ ਸੂਟ ਉੱਥੇ ਨਿਕਲਦੇ ਜਿਹਨੇ ਵੀ ਯੈਲੋ ਸੂਟ ਪਾਇਆ ਉੱਥੇ ਸਾਰੇ ਕੀੜੇ,
1: ਹਾਂ ਵੇਖ ਲਓ, ਨਹੀਂ ਮੈਨੂੰ ਤਾਂ ਇੱਦਾਂ ਫੀਲ ਹੁੰਦਾ ਵੀ ਜਿੱਦਾਂ ਮੰਨ ਲਓ ਬਾਹਰਲੇ ਮੁਲਕ ਨੇ ਜਿੱਦਾਂ ਆਪਾਂ ਨੂੰ ਘੇਰ ਲਿਆ, ਸਾਡੇ ਪੈਰ ਇੱਥੇ ਅਸੀਂ ਕਹਿੰਦੇ ਪੈਰ ਜੰਮ ਗਏ ਹੁਣ ਸਾਡੇ, ਉੱਦਾਂ ਮੱਖੀ ਦੇ ਪੈਰ ਉਹ ਪੀਲੇ ਸਟਿੱਕਰ ਤੇ ਜੰਮ ਜਾਂਦੇ ਆ ਅਤੇ ਇਹ ਆ ਵੀ ਉਹ ਸਟਿੱਕਰ ਨੇ ਫਰੂਟ ਵਗੈਰਾ ਦੇ ਜਿਹੜੇ, ਕਿਉਂਕਿ ਇਹ ਮੱਖੀ ਜਿਹੜੀ ਫਰੂਟ ਵੀ ਖਰਾਬ ਕਰ ਦਿੰਦੀ ਹੈ, ਸੋ ਉਹਦੇ ਵਿੱਚ ਜਿਹੜਾ ਤੁਹਾਡਾ ਲੈਵਲ ਆ ਬੂਟੇ ਦਾ ਉਸੇ ਲੈਵਲ ਦੇ ਉੱਤੇ ਉਹ ਲਾਇਓ, ਜਾਂ ਫਿਰ ਤੁਸੀਂ ਥੱਲੜੇ ਆਪਣਾ ਜਿਹੜਾ ਗਾਰਡਨ ਲੈਵਲ ਦੇ ਉੱਤੇ ਥੋੜ੍ਹੇ ਜਿਹਾ ਚੁੱਕ ਕੇ ਲਾ ਸਕਦੇ ਅਤੇ ਉਹਦੇ ਵਿੱਚ ਉਹ ਲਾਗੇ ਬੰਨੇ ਜਦੋਂ ਆਉਣਗੀਆਂ ਮੱਖੀਆਂ ਅਤੇ ਉਹ ਜਾਣਗੀਆਂ ਹਾਏ ਨਹੀਂ ਭੈਣਾਂ ਪੀਲਾ ਵੇਖੀਏ, ਅਤੇ ਉਹਨਾਂ ਨੂੰ ਉਹ ਚੀਜ਼ ਅਟਰੈਕਟ ਕਰੂਗੀ, ਉਹਨਾਂ ਨੂੰ ਇੱਦਾਂ ਲੱਗਣਾ ਜਿੱਦਾਂ ਜਿੱਦਾਂ ਨਾ ਮੱਖੀਆਂ ਦਾ ਸਤਿੰਦਰ ਸਰਤਾਜ ਆਇਆ ਹੁੰਦਾ, ਉਹਨਾਂ ਨੇ ਜਾਣਾ ਉਹਦੇ ਉੱਤੇ ਬਹਿਣਾ ਅਤੇ ਫਿਰ
0: ਅਗਲੇ ਦਿਨ ਕੰਮ 'ਤੇ ਨਹੀਂ ਆ ਪਾਉਣਾ,
1: ਹਾਂ
0: ਫਸ ਗਏ ਉੱਥੇ,
1: ਫਿਰ ਉਹਨਾਂ ਨੂੰ ਉੱਥੇ ਬਹਿ ਕੇ ਗਾਉਣਾ, ਹਰ ਆਦਮੀ 'ਚ ਹੁੰਦਾ ਇੱਕ ਨੇਕ ਇਨਸਾਨ, ਉਹ ਵੀ ਤੁਸੀਂ ਐਨੀਵੇ ਉਹ ਵੀ ਤੁਸੀਂ ਟਰਾਈ ਕਰ ਸਕਦੇ ਇਹ ਵੀ ਤੁਹਾਨੂੰ ਬਰਨਿੰਗ ਤੋਂ ਮਿਲ ਜਾਂਦਾ ਤੇ ਬਾਕੀ ਤੁਸੀਂ ਜਿਹੜਾ ਪਾਣੀ ਵਾਲਾ ਮਸਲਾ ਵਾ ਉਹ ਤੇ ਸਾਰੇ ਬੂਟਿਆਂ ਦੇ ਉੱਤੇ ਟਰਾਈ ਕਰਕੇ ਵੇਖ ਲਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਤੁਸੀਂ ਪਾਣੀ ਪਾਇਆ ਉੱਤੋਂ ਤੁਹਾਡਾ ਹੋਰ ਮੀਂਹ ਪੈ ਗਿਆ ਤੇ ਉਹਦੇ ਨਾਲ ਕੰਮ ਖਰਾਬ ਹੁੰਦਾ ਵਾ ਤੇ ਇਹਨਾਂ ਦਿਨਾਂ ਦੇ ਵਿੱਚ ਇਹ ਮੱਖੀਆਂ ਮੁੱਖੀਆਂ ਜਿਹੜੇ ਆਂਡੇ ਉਂਡੇ ਵੀ ਬਹੁਤ ਦਿੰਦੀਆਂ ਨੇ ਮੱਖੀਆਂ ਮੁੱਖੀਆਂ ਆਂਡੇ ਉਂਡੇ ਗਾਰਡਨ ਗੂਡਨ ਸਾਰੇ ਕੁਛ ਤੇ ਜੇ ਤੁਹਾਨੂੰ ਲੱਗਦਾ ਵਾ ਵੀ ਤੁਹਾਡੇ ਉਹ ਤੁਸੀਂ ਪੱਤਾ ਜਿਹੜਾ ਮੁੱਦਾ ਕਰਕੇ ਵੇਖ ਲਿਓ ਤੇ ਜੇ ਉੱਥੇ ਮੱਖੀਆਂ ਹੈਗੀਆਂ ਨੇ ਤੇ ਫਿਰ ਤੁਹਾਨੂੰ ਇਮੀਡੀਏਟਲੀ ਉਹਦਾ ਤੁਸੀਂ ਇਲਾਜ ਕਰਨਾ ਸ਼ੁਰੂ ਕਰ ਦਿਓ। ਅੱਛਾ ਦੂਸਰੀ ਗੱਲ ਜਿਹੜਾ ਆਪਾਂ ਲਾਰਵੇ ਦੀ ਗੱਲ ਕੀਤੀ ਆ ਉਹਨਾਂ ਜਿੱਦਾਂ ਥੁੱਕ ਜੇ ਟਾਈਪ ਤੁਹਾਨੂੰ ਜ਼ਮੀਨ ਦੇ ਉੱਤੇ ਚਿੱਟਾ ਚਿੱਟਾ ਜਿਹਾ ਤੁਹਾਨੂੰ ਦਿਖੂਗਾ ਸਰਫੇਸ ਦੇ ਉੱਤੇ ਤੇ ਜੇ ਉੱਦਾਂ ਦਾ ਵਾ ਤੇ ਉਹਨੂੰ ਉੱਤੋਂ ਉੱਤੋਂ ਚੁੱਕ ਕੇ ਤੇ ਉਹਨੂੰ ਇਮੀਡੀਏਟਲੀ ਸੁੱਟ ਦਿਓ। ਨਹੀਂ ਤੇ ਇਹ ਆ ਵੀ ਉਹਨੇ ਤੁਹਾਡਾ ਕੋਈ ਸਵਾਲ ਆ ਤੇ ਬਾਕੀ ਜਿੰਨੇ ਵੀ ਤੁਸੀਂ ਬੂਟੇ ਪਾਲਣੇ ਨੇ ਉਹ ਹੋ ਜਾਂਦੇ ਆ ਪਰ ਫਰੂਟ ਲੈਣ ਦੇ ਲਈ ਤੁਹਾਨੂੰ ਬੜੀ ਜਦੋਜਹਿਦ ਕਰਨੀ ਪੈਂਦੀ ਹੈ ਉਹਦੇ ਉੱਤੇ ਨੈੱਟ ਪਾ ਉਹਨੂੰ ਆਹ ਸਪਰੇ ਕਰ ਉਹ ਕਰ ਯੇ ਕਰ ਸੋ ਦੇ ਵਿੱਚ ਤੁਸੀਂ ਜਿਹੜੀਆਂ ਸਬਜ਼ੀਆਂ ਸੁਬਜ਼ੀਆਂ ਹੁਣ ਇਹਨਾਂ ਦਿਨਾਂ ਦੇ ਵਿੱਚ ਲਾ ਸਕਦੇ ਹੋ ਇੱਕ ਮੋਟੀ ਜਿਹੀ ਝਾਤ ਮਾਰ ਲੈਂਦੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਹੁਣ ਕਿਉਂਕਿ ਹੌਲੀ ਹੌਲੀ ਠੰਡ ਆ ਰਹੀ ਆ ਅਤੇ ਠੰਡ ਦੇ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਇੱਕ ਤਾਂ ਸਿੱਧਾ ਸਿੱਧਾ ਜਿਹਾ ਫਾਰਮੂਲਾ ਜਿੱਦਾਂ ਆਪਾਂ ਅੱਗੇ ਕਹਿੰਦੇ ਹੁੰਦੇ ਹਾਂ ਵੀ ਤੁਸੀਂ ਲਾ ਸਕਦੇ ਹੋ ਤੁਸੀਂ ਜਿਹੜੀਆਂ ਥੱਲੇ ਚੱਲ ਜਾਣੀਆਂ ਜ਼ਮੀਨ 'ਚ ਜਿੱਦਾਂ ਗਾਜਰਾਂ ਹੋ ਗਈਆਂ ਗੋਂਗਲੂ ਹੋ ਗਏ ਸਾਗ ਹੋ ਗਿਆ ਸਰੋਂ ਹੋ ਗਈ ਸਪਿਨਚ ਹੋ ਗਈ ਸਿਲਵਰ ਬੀਟ ਬਹੁਤ ਸੌਖੀ ਹੋ ਜਾਂਦੀ ਆ ਲੈਟਸ ਹੋ ਗਈ ਹਨਾ ਮੇਥੀ ਹੋ ਗਈ ਹਾਂ ਬਿਲਕੁਲ ਸੋ ਇੱਦਾਂ ਦੀਆਂ ਚੀਜ਼ਾਂ ਤੁਸੀਂ ਲਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬਰੋਕਲੀ ਕੋਲੀਫਲਾਵਰ ਮੈਂ ਵੈਸੇ ਬਹੁਤਾ ਇਹਦਾ ਫੈਨ ਨਹੀਂ ਆ ਕਿਉਂਕਿ ਇਹਨਾਂ ਨੂੰ ਬਹੁਤ ਪੈਂਦੀ ਆ ਉਹ ਮੱਖੀ ਜੀ ਸੋ ਉਹਦੇ ਲਈ ਤੁਸੀਂ ਜਿਹੜਾ ਜੇ ਇਹੋ ਜਿਹਾ ਲਾਓਗੇ ਕੁਛ ਤੇ ਇੱਕ ਨਾ ਵਾਈਟ ਪਾਊਡਰ ਜਿਹਾ ਆਉਂਦਾ ਡਸਟਿੰਗ ਪਾਊਡਰ ਕਹਿੰਦੇ ਉਹਨੂੰ ਤੇ ਫਲਾਈ ਵਾਲੀ ਜਿਹੜੀ ਹੈ ਤੇ ਪੱਕੀ ਤੁਸੀਂ ਲਿਆਉਣੀ ਹੈ ਜਿਹਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਇੱਕ ਡਸਟਿੰਗ ਪਾਊਡਰ ਆਉਂਦਾ ਉਹ ਤੁਹਾਨੂੰ ਉੱਤੇ ਮਾੜਾ ਮਾੜਾ ਪਾਉਣਾ ਪੈਣਾ ਨਹੀਂ ਤੇ ਮੱਖੀ ਬਹੁਤ ਇਹਦਾ ਕੰਮ ਖਰਾਬ ਕਰਦੀ ਆ। ਇਸ ਤੋਂ ਇਲਾਵਾ ਕੈਬੇਜ ਉਹ ਪੱਤੇ ਖਾ ਜਾਂਦੀਆਂ ਤੇ ਉਸ ਤੋਂ ਇਲਾਵਾ ਜਿਹੜੀ ਕੇਲ ਵਗੈਰਾ ਜੇ ਤੁਸੀਂ ਸਮੂਦੀ ਸਮਾਧੀ ਦੇ ਸ਼ੌਕੀਨ ਹੋ ਜਾਂ ਮਤਲਬ ਆਇਰਨ ਉਰਨ ਦੇ ਮਤਲਬ ਤੁਸੀਂ ਇਨਟੇਕ ਲੈਂਦੇ ਹੋ ਸਬਜ਼ੀ 'ਚ ਵੈਸੇ ਤਾਂ ਮਿਕਸ ਵੈਜ 'ਚ ਵੀ ਪੈ ਜਾਂਦੀ ਹੈ ਅਤੇ ਤੁਸੀਂ ਸਭ ਤੋਂ ਸੌਖੀ ਜਿਹੜੀ ਮੈਂ ਵੇਖੀ ਮੁੜ ਕੇ ਇੱਕ ਵਾਰੀ ਲਾ ਲਓ ਤਾਂ ਤੁਹਾਨੂੰ ਮਤਲਬ ਲਗਾਤਾਰ ਹੀ ਸਿਲਵਰ ਬੀਟ ਬਹੁਤ ਵਧੀਆ ਵਾ ਹੈ ਨਾ ਪਾਲਕ ਦੀ ਕਈ ਕਿਸਮਾਂ ਬੜੀਆਂ ਵਧੀਆ ਨੇ ਕੇਲ ਬੜੀ ਵਧੀਆ ਵਾਰ ਵਾਰ ਹੁੰਦੀ ਰਹਿੰਦੀ ਹੈ। ਅੱਛਾ ਇਸ ਤੋਂ ਇਲਾਵਾ ਜਿਹੜੀ ਅੱਗੇ ਆਪਾਂ ਨਹੀਂ ਕਦੀ ਸ਼ਾਇਦ ਬਹੁਤੀ ਗੱਲ ਕੀਤੀ ਗਾਰਲਿਕ ਲਾ ਸਕਦੇ ਤੁਸੀਂ
0: ਅੱਛਾ
1: ਹੈ ਨਾ ਗਾਰਲਿਕ ਤਾਂ ਚਲੋ ਸਾਡੇ ਘਰਾਂ 'ਚ ਕੰਮ ਆ ਵੀ ਜਾਂਦਾ ਵਾ ਹੈ ਨਾ ਅਤੇ ਇਸ ਤੋਂ ਇਲਾਵਾ ਤੁਸੀਂ ਜੇ ਅਦਰਕ ਪਾਲਣਾ ਥੋੜ੍ਹਾ ਔਖਾ ਵਾ
0: ਓਕੇ
1: ਹਾਂ ਪਰ ਜੇ ਪਾਲਣਾ ਤਾਂ ਕਰਨਾ ਤਾਂ ਕਰ ਸਕਦੇ ਹੋ ਤੁਸੀਂ ਹੈ ਨਾ ਅਤੇ ਉਹਦਾ ਗਾਰਲਿਕ ਤਾਂ ਸੌਖਾ ਹੀ ਹੋ ਜਾਂਦਾ ਅਤੇ ਜਿਹੜੀ ਆਪਣੀ ਜਿੱਦਾਂ ਮਟਰ ਹੋ ਗਏ ਮਟਰ ਵੀ ਸਿਆਲ ਦੀ ਸਬਜ਼ੀ ਹੈ ਨਾ ਉਹ ਤੁਸੀਂ ਲਾ ਸਕਦੇ ਬੀਨਸ
0: ਓਕੇ
1: ਬੀਨਸ ਤੁਸੀਂ ਪਾਲ ਸਕਦੇ ਹੋ ਅਤੇ ਫਿਰ ਤੁਹਾਡਾ ਆ ਜਾਂਦਾ ਵਾ ਜਿੱਦਾਂ ਆਲ ਟਾਈਮ ਜਿਹੜਾ ਫੇਵਰੇਟ ਸਾਡੇ ਕੋਰੀਐਂਡਰ ਵਗੈਰਾ ਧਨੀਆ ਤੁਸੀਂ ਉਹ ਤਾਂ ਹਮੇਸ਼ਾ ਤੁਸੀਂ ਲਾ ਕੇ ਰੱਖ ਸਕਦੇ ਹੋ ਪਾਸਲੀ ਜੇ ਤੁਸੀਂ ਖਾਂਦੇ ਹੋ ਤਾਂ ਠੀਕ ਹੈ ਨਹੀਂ ਵੀ ਖਾਂਦੇ ਤਾਂ ਜੇ ਤੁਹਾਨੂੰ ਤੁਸੀਂ ਮਤਲਬ ਕਿਸੇ ਨੂੰ ਆਇਰਨ ਵਗੈਰਾ ਦੀ ਕਮੀ ਰਹਿੰਦੀ ਆ ਅਤੇ ਸਭ ਤੋਂ ਵੱਧ ਤੁਹਾਨੂੰ ਪਾਸਲੀ 'ਚੋਂ ਮਿਲਣਾ ਪਰ ਜੇ ਤੁਸੀਂ ਖਾ ਸਕਦੇ ਹੋ ਤੇ ਇਹ ਮਤਲਬ ਬਹੁਤ ਵਧੀਆ ਸੋਰਸ ਹੈ ਈਵਨ ਪਾਲਕ ਨਾਲੋਂ ਵੀ ਵੱਧ ਤੁਹਾਨੂੰ ਇਹ ਆਇਰਨ ਦਿੰਦਾ ਸੋ ਇਹ ਤੁਸੀਂ ਖਾ ਸਕਦੇ ਹੋ ਤੇ ਜੇ ਖਾਂਦੇ ਹੋ ਤੇ ਫੇਰ ਹੀ ਲਾਇਓ ਨਹੀਂ ਤਾਂ ਐਵੇਂ ਕੋਈ ਫਾਇਦਾ ਨਹੀਂ ਸੋ ਇਹ ਕੁਛ ਇੱਕ ਚੀਜ਼ਾਂ ਜਿਹੜੀਆਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹੋ ਬਾਕੀ ਜਦੋਂ ਵੀ ਤੁਸੀਂ ਇਹ ਚੀਜ਼ਾਂ ਬੀਜੋਗੇ ਟਿੱਪੇ ਆ ਕਿ ਨਾਲ ਦੀ ਨਾਲ ਉਹ ਸਨੇਲ ਵਾਲੇ ਜਿਹੜੇ ਬੇਟਸ ਜੇ ਉਹ ਜ਼ਰੂਰ ਲਾਇਓ ਕਿਉਂਕਿ ਇੱਧਰੋਂ ਤੁਸੀਂ ਲਾ ਕੇ ਸੋਣਾ ਅਤੇ ਸਵੇਰੇ ਤੁਸੀਂ ਕਹਿਣਾ ਓਏ ਇੱਥੇ ਤਾਂ ਕੁਛ ਵੀ ਨਹੀਂ ਹੈਗਾ ਸ਼ੁਰੂ ਸ਼ੁਰੂ 'ਚ ਲੱਗਦਾ ਹੁੰਦਾ ਸੀ ਕੋਈ ਪੁੱਟ ਗਿਆ ਪਰ ਪੁੱਟ ਤਾਂ ਪੜਦਾ ਕੋਈ ਨਹੀਂ ਉਹ ਜੜ੍ਹਾਂ ਤੁਸੀਂ ਖਤਮ ਕਰ ਦਿੰਦੇ ਆ ਸੋ ਤੁਸੀਂ ਸਨੇਲਸ ਵਾਲੀ ਜਿਹੜੀ ਉਹ ਦਵਾਈ ਜੀ ਬੇਟਸ ਮਿਲ ਜਾਂਦੇ ਆ ਜਦੋਂ ਤੁਸੀਂ ਲਿਆਓਗੇ ਪਨੀਰੀ ਅਤੇ ਨਾਲ ਇਹ ਜ਼ਰੂਰ ਲਾਇਓ ਇਹਨਾਂ ਨੇ ਨਹੀਂ ਅਤੇ ਬਾਕੀ ਹੁਣ ਜਿੱਦਾਂ ਸਿਆਲ ਆ ਅਤੇ ਤੁਹਾਡੀ ਜਿਹੜਾ ਡਰੇਨੇਜ ਸਿਸਟਮ ਜਿਹੜਾ ਉਹ ਤੁਹਾਡਾ ਪ੍ਰੋਪਰ ਹੋਣਾ ਚਾਹੀਦਾ ਜੇ ਪਾਣੀ ਖੜ ਗਿਆ ਤਾਂ ਫਿਰ ਉਹ ਚੀਜ਼ਾਂ ਤੁਹਾਡੀਆਂ ਹਾਂਜੀ ਉਹ ਤੁਹਾਡੀਆਂ ਖਤਮ ਹੋਣਗੀਆਂ ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਵੀ ਆਪਣੇ ਗਾਰਡਨ ਦੀ ਸਫਾਈ ਸਫੂਈ ਕਰ ਲਓ ਘਾਹ ਕੂਜਾ ਪੁੱਟ ਦਿਓ ਤੁਸੀਂ ਤੁਹਾਡੇ ਹਵਾ ਲੱਗ ਜਾਏ ਜਿੰਨਾ ਜਿੰਨੀ ਵੀ ਧੁੱਪ ਲੱਗਦੀ ਹੈ ਹੁਣ ਜਾਂਦੇ ਜਾਂਦੇ ਠੰਡ ਤੋਂ ਪਹਿਲਾਂ ਪਹਿਲਾਂ ਵੱਧ ਤੋਂ ਵੱਧ ਧੁੱਪ ਆਪਣੇ ਗਾਰਡਨ ਨੂੰ ਲਵਾ ਲਓ ਗੋਡੀ ਗਾਡੀ ਕਰ ਲਓ ਕੋਈ ਵੀ ਆਪਣਾ ਬੂਟਿਆਂ ਦੇ ਵਿੱਚ ਗਾਂ ਘਾਹ ਕੂਜਾ ਉੱਗਾ ਅਤੇ ਉਹ ਸਾਰਾ ਕਲੀਅਰ ਕਰ ਦਿਓ ਸੋ ਇਹ ਗਾਰਡਨਿੰਗ ਦਾ ਕੁਛ ਜੇ ਹੋਰ ਤੁਹਾਡਾ ਕੋਈ ਸਵਾਲ ਹੈ ਜੇ ਮੈਨੂੰ ਪਤਾ ਹੋਊਗਾ ਤਾਂ ਫਿਰ ਮੈਂ ਜ਼ਰੂਰ ਆਪਾਂ ਗੱਲ ਕਰ ਲਾਂਗੇ। ਹਾਂਜੀ ਹਾਂਜੀ
0: ਮੈਨੂੰ ਇਹ ਸਨੇਲ ਵੇਟ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਉਹ ਕਿਸ ਕੀ ਕੁਛ ਮਤਲਬ ਹੁੰਦਾ ਕੀ ਹੈ ਉਹ ਬੇਸਿਕਲੀ
1: ਕੀ
0: ਸਨੇਲ ਬੀਟ ਜਿਹੜਾ ਤੁਸੀਂ ਕਹਿ ਰਹੇ
1: ਸਨੇਲ ਦੇ ਜਿਹੜੇ ਸਨੇਲ ਦਾ ਪਤਾ ਨਾ

0: हाँ वो तो मैं बेट कहता, मैं सॉरी पैलेट, उसने पैलेट कहिंदे उन्हूं।
1: अच्छा।
0: जिहड़ी अपनी ना एको अपना हुंदा ते शायद वो, चलो एवें मैं गलत कहता, वो दूसरे ना ਕਿੱਦਾਂ ਜਾ ਤਾਂ ਮੈਂ ਵਿਖਾ ਦੂੰਗਾ, ਜਿੱਦਾਂ ਸਲੇਟੀਆਂ ਜਿਹੀਆਂ ਬਰੀਕ ਬਰੀਕ ਜਿਹੀਆਂ,
1: ਓਕੇ,
0: ਹਨਾ ਸਲੇਟੀਆਂ ਜਿਹੀਆਂ ਹੁੰਦੀਆਂ
1: ਤੇ ਉਹ ਛੋਟੇ ਬਰੀਕਸ ਟਾਈਪ
0: ਨਹੀਂ, ਨਹੀਂ ਬਰੀਕ ਟਾਈਪ ਨਹੀਂ, ਨਿੱਕੇ ਨਿੱਕੇ ਨਿੱਕੇ ਨਿੱਕੇ ਛੋਟੇ, ਜਿੱਦਾਂ
1: ਸਲੇਟੀ, ਹਾਂ ਓਕੇ,
0: ਆਪਣੇ ਨਿਆਣੇ ਖਾਂਦੇ ਆ ਸੇਵੀਆਂ ਜਿਹੀਆਂ ਟਾਈਪ, ਹਨਾ।
1: ਅੱਛਾ, ਓਕੇ।
0: ਕੀ ਹੁੰਦਾ ਵਾ ਜਿਹੜਾ ਉਹ
1: ਨੂਡਲ
0: ਨਹੀਂ, ਉਹ ਛੋਟੇ ਛੋਟੇ ਨਿਆਣੇ ਨਿਆਣੇ ਵੀ ਖਾਂਦੇ ਆ, ਉਹ ਮੈਨੂੰ ਧਿਆਨ ਚ ਨਹੀਂ ਆ ਰਿਹਾ, ਉਹ ਵੀਟ ਵੀਟ ਪਿਕਸ ਜੇ ਦਾ ਬਣਿਆ ਹੁੰਦਾ, ਉਹ ਨਿੱਕੇ ਨਿੱਕੇ ਸੇਵੀਆਂ ਜਿਹੀਆਂ ਰੇੜੇ ਕੈਪਸੂਲ ਤੋਂ ਬਰੀਕ ਹੁੰਦੀਆਂ ਵਾ, ਉਹ ਵਿਖਾ ਦੇਣਾ ਤੁਹਾਨੂੰ, ਸੁੰਡੀਆਂ ਜਿਹੀਆਂ, ਸੁੰਡੀਆਂ ਜਿਹੀਆਂ ਟਾਈਪ, ਤੇ ਉਹ ਤੁਸੀਂ ਉਹ ਪੈਲੇਟ ਜਿਹੜੇ ਨੇ ਉਹ ਬੂਟੇ ਦੇ ਆਲੇ ਦੁਆਲੇ ਪਾਉਣੇ ਹੁੰਦੇ ਆ, ਸੋ ਉਹ ਹੁੰਦਾ ਕੀ ਆ ਵੀ ਸਨੇਲ ਉਹ ਖਾਂਦਾ ਵਾ ਤੇ ਉਹ ਫਿਰ ਮਰ ਜਾਂਦਾ।
1: ਓਕੇ। ਇੱਕ ਤੁਸੀਂ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀਗਾ ਕਿ ਉਹ ਬਾਉਂਡਰੀ ਜੀ ਬਣਾਉਣੀ ਹੁੰਦੀ ਹੈ, ਫਿਰ ਉਹ
0: ਮਤਲਬ ਉਹ ਬਾਉਂਡਰੀ ਹੋ ਗਈ,
1: ਮਤਲਬ ਉਹ ਇਹਨਾਂ ਟੱਪ ਨਹੀਂ ਪਾਉਂਦੇ ਐਵੇਂ ਕੁਛ, ਤੁਸੀਂ ਇੱਕ ਵਾਰੀ ਪਹਿਲਾਂ ਦੱਸਿਆ
0: ਉਹ ਅਲੱਗ ਅਲੱਗ ਤਰੀਕੇ ਨੇ, ਜਿੱਦਾਂ ਤੁਸੀਂ ਮਤਲਬ ਦੇਸੀ ਤਰੀਕਾ ਤੇ ਫਿਰ ਉਹ ਅੰਡਿਆਂ ਦੇ ਭੂਰ ਚੂਰ ਬਣਾ ਕੇ
1: ਨਾ
0: ਉਹਦੀ ਬਾਉਂਡਰੀ ਬਣਾਉਣੀ ਹੁੰਦੀ ਆ, ਤੇ ਉਹਦੇ ਤੋਂ ਵੀ ਨਹੀਂ ਉਹ ਟੱਪ ਪਾਉਂਦਾ, ਪਰ ਉਹ ਸਾਰੇ ਜਿਹੜੇ ਮਿਹਨਤ ਵਾਲੇ ਕੰਮ ਹੈ, ਹੁਣ ਕਈ ਘਰਾਂ ਚ ਕੋਈ ਅੰਡੇ ਖਾਂਦਾ ਹੀ ਨਹੀਂ ਹੋਊਗਾ।
1: ਹਾਂ ਨਹੀਂ, ਬੈਟਰ ਹੈ ਕਿ ਲੈ ਆਓ, ਈਜ਼ੀਲੀ ਅਵੇਲੇਬਲ।
0: ਵੈਸੇ ਕਈ ਬੀਅਰ ਵੀ ਵਰਤਦੇ, ਉਹਦੇ ਲਈ ਬੀਅਰ ਵੀ ਵਰਤ ਲਈਦੀ ਆ, ਬੀਅਰ ਦੇ ਵਿੱਚ ਉਹ ਬੀਅਰ ਨੂੰ
1: ਬਚਦੀ,
0: ਹਾਂ ਬੀਅਰ ਵੱਲ ਨੂੰ ਅਟਰੈਕਟ ਹੁੰਦੇ ਆ ਤੇ ਬੀਅਰ ਦੇ ਵਿੱਚ ਡੁੱਬਦੇ ਆ ਤੇ ਮਰ ਜਾਂਦੇ ਆ, ਹਨਾ ਤੁਹਾਨੂੰ ਮਤਲਬ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੱਦਾਂ ਇੱਕ ਬੰਦਾ ਸ਼ਰਾਬ ਦੇ ਨਸ਼ੇ 'ਚ ਡੁੱਬ ਕੇ ਮਰਦਾ, ਉਹ ਤੁਸੀਂ ਸਨੇਲ ਤੋਂ ਸਿੱਖ ਲੈ। ਪਰ ਮੈਂ ਟਰਾਈ ਕਰ ਕਰਕੇ ਵੇਖਿਆ ਤੇ 100% ਦਾ ਉਹ ਇਲਾਜ ਉਹਦੇ ਨਾਲ ਨਹੀਂ ਹੁੰਦਾ, ਸੋ ਬੈਸਟ ਇਹੋ ਆ ਵੀ ਤੁਸੀਂ ਉਹ ਪੈਲੇਟ ਲੈ ਆਓ ਤੇ ਨਾਲ ਦੀ ਨਾਲ ਉਹ ਦੁਆਲੇ ਦੁਆਲੇ ਬੂਟੇ ਦੇ ਪਾ ਦਿਓ, ਬੈਸਟ ਤਾਂ ਹੱਲ ਇਹੋ ਆ। ਹਾਂ, ਵੱਡਾ ਡੱਬਾ ਲੈ ਆਓ ਜੇ ਵੱਡਾ ਗਾਰਡਨ ਆ ਤੇ ਉਹ ਸਭ ਤੋਂ ਬੈਸਟ ਸੋਲੂਸ਼ਨ।
1: ਓਕੇ। ਮੈਂ ਇੱਕ ਨਾ ਕਾਰਟੂਨ ਵੇਖਿਆ ਸੀਗਾ, ਬੱਚੇ ਵੇਖਦੇ ਕਾਰਟੂਨ, ਉਹਦੇ ਵਿੱਚ ਦਿਖਾਇਆ ਉਹਨਾਂ ਨੇ ਮਤਲਬ ਪੱਤਾ ਗੋਭੀ ਦੀ ਉਹ ਖੇਤੀ ਜੀ ਕਰਦੇ ਪੂਰਾ ਕਰਕੇ ਉਹ ਘਰ ਜਾਂਦੇ ਤੇ ਜਿਹੜਾ ਉਹਨਾਂ ਦਾ ਜਵਾਕ ਹੁੰਦਾ ਉਹ ਸਨੇਲ ਪੈਟ ਲਿਆਂਦਾ।
0: ਓਕੇ।
1: ਤੇ ਉਹ ਕਹਿੰਦਾ ਇਸ ਘਰ 'ਚ ਤੇ ਇੰਨੀ ਸਾਰੀ ਪੱਤਾ ਗੋਭੀ ਆ ਤੇ ਆਪਣੇ ਸਾਰੇ ਦੋਸਤਾਂ ਨੂੰ ਸੱਦ ਕੇ ਉਹਨਾਂ ਦੀ ਇੱਕ ਦਿਨ 'ਚ ਮਤਲਬ ਲਿਟਰਲੀ ਜਿਵੇਂ ਤੁਸੀਂ ਕਿਹਾ ਨਾ ਉਦਾਂ ਹੀ ਉਸ 'ਚ ਐਨੀਮੇਸ਼ਨ ਦੇ ਵਿੱਚ ਦਿਖਾਇਆ,
0: ਰਾਤੋਂ ਰਾਤ ਖਤਮ ਕਰ ਦਿੰਦੇ
1: ਉਹ ਸਵੇਰ ਉੱਠਦੇ ਕਹਿੰਦੇ ਸਾਡੀ ਪੱਤਾ ਗੋਭੀ ਗਈ ਕਿੱਥੇ।
0: ਨਹੀਂ ਮੈਂ ਇਸੇ ਕਰਕੇ ਮੈਂ ਜਿਹੜੀ ਦੂਸਰੀ ਗੱਲ ਵੀ ਇਹਦੇ ਨਾਲ ਰਿਲੇਟਿਡ ਹੀ ਆ ਜਿਹੜੀ ਮੈਂ ਕਿਹਾ ਨਾ ਵੀ ਆਪਣੇ ਬੂਟਿਆਂ ਦੇ ਵਿੱਚੋਂ ਘਾਹ ਘੂ ਪੁੱਟ ਦਿਓ ਤੇ ਧੁੱਪ ਲਵਾ ਲਓ, ਸੋ ਜਿੱਥੇ ਜਿੱਥੇ ਜਿੱਥੇ ਵੀ ਘਰ ਦੇ ਜਿਹੜੇ ਜਾਂ ਗਾਰਡਨ ਦੇ ਜਿਹੜੇ ਇਲਾਕੇ 'ਚ ਸੇਲ ਆ ਨਾ ਉੱਥੇ ਸਨੇਲ ਹੋਣੇ ਹੋਣੇ, ਇਹ ਸੇਲ ਪਸੰਦ ਕਰਦੇ ਆ, ਸੋ ਜੇ ਤੁਸੀਂ ਉੱਥੇ ਧੁੱਪ ਲਵਾ ਦੋਗੇ ਤੇ ਆਪੇ ਖਤਮ ਹੋ ਜਾਣਗੇ। ਵੱਧ ਤੋਂ ਵੱਧ ਤੁਸੀਂ ਆਪਣੇ ਗਾਰਡਨ ਨੂੰ ਜਿੱਦਾਂ ਉਹਦੀ ਸਤਾ ਜਿਹੜੀ ਆ ਉਹ ਤੁਸੀਂ ਨੰਗੀ ਰੱਖਣੀ ਹੁੰਦੀ ਆ, ਸੋ ਸਤਾ ਜਦੋਂ ਨੰਗੀ ਰਹੂਗੀ ਧੁੱਪ ਪੈਂਦੀ ਰਹੂਗੀ ਹਵਾ ਕੋਧਰੂ ਹੁੰਦੀ ਰਹੂਗੀ ਤੇ ਉੱਥੇ ਫਿਰ ਸਨੇਲ ਘੱਟ ਹੁੰਦੇ, ਨਹੀਂ ਤੇ ਜਿੱਦਾਂ ਆਪਾਂ ਮੰਨ ਲਓ ਕੋਈ ਬੀਜਿਆ ਵਾ ਤੇ ਉਹਦੇ ਥੱਲੇ ਥੱਲੇ ਘਾਹ ਉੱਗ ਗਿਆ ਵਾ ਉਹ ਉਹਨਾਂ ਦੇ ਲਈ ਆਈਡੀਅਲ ਥਾਂ ਆ, ਹਾਂ ਉੱਥੇ ਉਹਨਾਂ ਨੇ ਲੋਕੇ ਬੈਠੇ ਰਹਿਣਾ ਤੇ ਉਹਨਾਂ ਨੇ ਵਾਰ ਕਰਦੇ ਰਹਿਣਾ,
1: ਜਿਵੇਂ ਗਰਮੀ ਬਗਸ ਜਿੱਥੇ ਹੁੰਦੇ ਆ ਉੱਥੇ ਉਹਨਾਂ ਨੂੰ ਗਰਮ ਜਗ੍ਹਾ ਚਾਹੀਦੀ ਹੁੰਦੀ ਆ। ਡਾਰਵਿਨ ਦੇ ਵਿੱਚ ਬਗਸ ਬਹੁਤ ਹੁੰਦੇ ਸੀਗੇ ਤਾਂ ਮੈਨੂੰ ਪਤਾ ਕਿ ਹੁੰਦੇ ਕਿ ਕੋਈ ਵੀ ਤੁਸੀਂ ਕਵਰ ਨਹੀਂ ਵਿਛਾਉਣਾ ਬਾਰੀਆਂ ਦੇ ਵਿੱਚ ਕਿਤੇ ਵੀ ਕਿਉਂਕਿ ਬਗਸ ਲਈ ਉਹ ਆਈਡੀਅਲ ਹੋ ਜਾਂਦਾ ਸਪੇਸ।
0: ਹਾਂਜੀ, ਉਹਨਾਂ ਫਿਰ ਲੁਕਨਸ਼ਿਪ
1: ਨਿੱਗ ਜਾਂ ਮਿਲਦਾ ਨਾ ਉਹਨਾਂ ਨੂੰ,
0: ਹਾਂ ਇਹ ਸਾਰੇ ਲੁਕਨਸ਼ਿਪ ਨਾਲੇ ਬੰਦੇ।
1: ਹਾਂਜੀ, ਹਾਂ। ਹੁਣ ਗਾਰਡਨਿੰਗ ਦੀ ਗੱਲ ਹੋਈ ਹੈ, ਗਾਰਡਨਿੰਗ ਦੇ ਨਾਲ ਦੇ ਨਾਲ ਮੈਨੂੰ ਹੁਣ ਇਹ ਵਾਲਾ ਸੀਜ਼ਨ ਦੇ ਵਿੱਚ ਮੈਂ ਉਹ ਲੈ ਕੇ ਆਈ ਸੀਗੀ ਰੈਸਿਪੀ, ਮੈਂ ਕਿਹਾ ਨਾਲ ਦੇ ਨਾਲ ਉਹ ਵੀ ਗੱਲ ਦੱਸਦੀ ਹੈ।
0: ਹਾਂਜੀ ਹਾਂਜੀ।
1: ਰੈਸਿਪੀ ਇਹ ਹੈਗੀ ਹੈ, ਹੁਣ ਜਿਵੇਂ ਮੈਨੂੰ ਬਹੁਤ ਸਾਰੀ ਚੀਜ਼ਾਂ ਬਣਾਉਣ ਦਾ ਸ਼ੌਕ ਹੈ ਤੇ ਇਸ ਸੀਜ਼ਨ ਦੇ ਵਿੱਚ ਹੁਣ ਵਿੰਟਰ ਦਾ ਅਚਾਰ ਤੁਸੀਂ ਪਾ ਸਕਦੇ ਹੋ,
0: ਸਿਆਲੀ ਚਾਰ।
1: ਹਾਂਜੀ ਹਾਂ, ਗਾਜਰ ਗੋਭੀ ਇਹ ਤੇ ਆਮ ਹੁੰਦਾ ਹੈ, ਲੇਕਿਨ ਸਾਡੇ ਇੱਥੇ ਗਾਜਰ ਗੋਭੀ ਸ਼ਲਗਮ ਤੇ ਬੀਨਸ ਚਾਰ ਚੀਜ਼ਾਂ ਦਾ ਅਚਾਰ ਪਾਉਂਦੇ ਹਾਂ।
0: ਗਾਜਰ ਗੋਭੀ ਸ਼ਲਗਮ,
1: ਸ਼ਲਗਮ ਨੂੰ ਤੁਸੀਂ ਕੀ ਕਹਿ ਰਹੇ ਸੀ?
0: ਗੋਂਗਲੂ।
1: ਗੋਂਗਲੂ,
0: ਗਾਜਰ ਗੋਭੀ ਗੋਂਗਲੂ
1: ਤੇ ਆਪਣਾ ਬੀਨਸ।
0: ਬੀਨਸ,
1: ਹਾਂ।
0: ਅੱਛਾ, ਗ੍ਰੀਨ ਬੀਨਸ ਵੀ?
1: ਗ੍ਰੀਨ ਬੀਨਸ, ਹਾਂਜੀ।
0: ਓਕੇ। ਇਹ ਨਹੀਂ ਕਦੀ ਮੈਂ
1: ਇਹ, ਕਿਉਂਕਿ ਮੈਂ ਦੱਸਿਆ ਮੇਰੇ ਇਨ-ਲੌਸ ਕਸ਼ਮੀਰੀ ਹੈ, ਇਹ ਗੋਂਗਲੂ ਤੇ ਇਹ ਬੀਨਸ ਇਹਨਾਂ ਦੇ ਦੇਖਿਆ ਸੀਗਾ, ਸਾਡੇ ਸਿਰਫ ਗਾਜਰ ਗੋਭੀ ਦਾ ਅਚਾਰ ਪੈਂਦਾ ਸੀਗਾ, ਇੱਥੇ ਆ ਕੇ ਮੈਂ ਦੇਖਿਆ ਕਿ ਇਹ ਲੋਕ ਬੀਨਸ ਵੀ ਤੇ ਸ਼ਲਗਮ ਵੀ ਪਾਉਂਦੇ ਆ ਤੇ ਕਈ ਵਾਰੀ ਪਿਆਜ਼।
0: ਸ਼ਲਗਮ ਤੇ ਅਸੀਂ ਵੀ ਪਾ ਲੈਂਦੇ ਹਾਂ ਪਰ ਬੀਨਸ ਮੈਂ,
1: ਪਰ ਬੜਾ ਟੇਸਟੀ ਲੱਗਦਾ ਹੈ ਕਿਉਂਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਓਵਰਨਾਈਟ ਮਤਲਬ ਰਾਤ ਨੂੰ ਹਲਦੀ ਨਮਕ ਪਾ ਕੇ ਬਲਾਂਚ ਕਰ ਲਓ, ਹਲਕਾ ਜਿਹਾ ਹੀ ਉਬਾਲਣਾ ਹੈ, ਮਤਲਬ ਇੰਨਾ ਉਬਾਲਣਾ ਕਿ ਤੁਸੀਂ ਜੇ ਇੱਕ ਗਾਜਰ ਨੂੰ ਫੜ ਕੇ ਜੇ ਤੁਸੀਂ ਉਸ 'ਚ ਨੌ ਮਾਰੋ ਤੇ ਹਲਕਾ ਜਿਹਾ ਟੈਂਡਰ ਤੁਹਾਨੂੰ ਮਿਲੇ ਲੱਗੇ, ਉਹ ਸੋਫਟ ਜਿਹਾ।
0: ਵੱਡਾ ਨੌ ਕਿੰਨੇ ਕਰਨਾ?
1: ਹਾਂ, ਤੁਹਾਡੇ ਉੱਤੇ ਡਿਪੈਂਡ ਕਰਦਾ, ਨਾਈਫ ਨਾਲ ਵੀ ਕਰ, ਮਤਲਬ ਹਲਕਾ ਜਿਹਾ ਹੀ ਉਹਨੂੰ ਉਬਾਲਣਾ ਹੈ ਕਿ ਥੋੜ੍ਹਾ ਜਿਹਾ ਸੋਫਟ ਹੋ ਜਾਏ, ਜੇ ਜ਼ਿਆਦਾ ਉਬਾਲਤਾ ਤਾਂ ਫਿਰ ਤਾਂ ਉਹ ਗਲ ਹੀ ਜਾਣਾ, ਮਿੱਥ ਜਿਹਾ ਜਾਣਾ ਨਾ, ਅਚਾਰ ਅਜੀਬ ਜਿਹਾ ਹੋ ਜਾਣਾ।
0: ਤੇ ਜੇ ਕਿਸੇ ਨੇ ਨੌਂ ਲਵਾਏ ਆ ਉਹਦੇ ਵਿੱਚ ਮਾਰਿਆ ਕਿਸੇ ਦੇ ਟੁੱਟਣ ਦਾ ਖਤਰਾ,
1: ਉਹ ਨਵੇਂ ਲਗਾਏ ਹੋਏ ਨੌਂ ਤੇ ਕੌਣ ਮਾਰੇਗਾ, ਕਿਉਂਕਿ ਜੇ ਤੁਸੀਂ ਆਲਰੇਡੀ ਨਮਕ ਹਲਦੀ ਲਗਾਈ ਹੈ ਹਲਦੀ ਦਾ ਸਟੇਨ ਪੈ ਜਾਏਗਾ।
0: ਸਹੀ ਗੱਲ ਹੈ, ਨੌਂ ਲਵਾਉਣ ਵਾਲੀ ਚਾਰ ਪਾਊਗੀ ਵੀ ਕਿਉਂ?
1: ਮੈਂ ਉਹੀ ਕਹਿਣ ਵਾਲੀ ਸੀ, ਅਗਲਾ ਮੇਰਾ ਇਹੀ ਸੀਗਾ ਕਿ
0: ਮੈਂ ਨਾ ਕਈ ਵਾਰੀ ਬੈਂਕ ਬੁੰਕ ਜਾਈਏ ਨਾ,
1: ਹਾਂਜੀ, ਤੇ
0: ਅੱਜ ਕੱਲ੍ਹ ਉਹ ਹੁੰਦਾ ਨਾ, ਅੱਜ ਕੱਲ੍ਹ ਸਾਰਾ ਕੁਛ ਡਿਜੀਟਲ ਆ, ਤੇ ਉਹ ਤੁਹਾਨੂੰ ਇੱਦਾਂ ਕਹਿੰਦੇ ਵੀ ਇੱਥੇ ਸਾਈਨ ਕਰੋ, ਤੇ ਮੈਨੂੰ ਉਹ ਉਹਨਾਂ ਦੇ ਜਿਹੜੇ ਨੌ ਆ ਨਾ ਉਹ ਸਕਰੀਨ ਦੇ ਉੱਤੇ ਤੁਹਾਡੇ ਵੱਲੋਂ ਐਂ ਸਕਰੀਨ ਘੁਮਾ ਦਿੰਦੀਆਂ, ਤੇ ਉਹ ਟੁੱਕ ਟੁੱਕ ਟੁੱਕ ਜਿੱਦਾਂ ਟਕੋਰਾ ਨੀ ਉਹਦੇ ਤੇ ਆਪਣਾ ਲੱਕੜਾ ਰਾਓ, ਲੱਕੜ ਪੰਛੀ ਜਿਹਾ ਜਿਹੜਾ ਹੁੰਦਾ, ਬਸ ਉਹੀ ਉਹੀ ਉਹ ਵੁੱਡ ਪੈਕਰ, ਤੇ ਉਹਦੇ ਵਾਂਗੂ ਨਾ ਉਹ ਪਹਿਲਾਂ ਆਪਣੇ ਵੱਲ ਨੂੰ ਸਕਰੀਨ ਹੁੰਦੀ ਆ, ਤਾਂ ਟੁੱਕ ਟੁੱਕ ਟੁੱਕ ਟੁੱਕ ਉਹ ਨੌ ਜੇ ਮਾਰਦੀਆਂ ਉੱਤੇ, ਤੇ ਉਹ ਐਂ ਲੱਗਦਾ ਵੀ ਜਿੱਦਾਂ ਪੈਨ ਮਾਰਨ ਦੀਆਂ, ਪਰ ਜਦੋਂ ਤੁਹਾਡੇ ਵੱਲ ਘੁਮਾਉਂਦੀਆਂ ਤੇ ਫਿਰ ਉਹ ਦੁਬਾਰਾ ਉਹ ਕਹਿੰਦੀਆਂ ਵੀ ਟੁੱਕ ਟੁੱਕ ਟੁੱਕ ਹੁਣ ਇੱਥੇ ਸਾਈਨ ਕਰੋ, ਹਨ
1: ਬੜਾ ਧਿਆਨ ਦਿੱਤਾ ਤੁਸੀਂ,
0: ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਉਹ ਨਾ ਨੌ ਹੁੰਦੇ ਹੀ ਇਸੇ ਲਈ ਆ, ਵੀ ਉੱਦਾਂ ਤੇ ਮਤਲਬ ਮੰਨ ਲਓ ਤੁਹਾਡਾ ਪੋਟਾ ਲੱਗੂਗਾ ਤੇ ਉਹ ਬਹੁਤੇ ਥਾਂ ਦੇ ਵਿੱਚ ਉਹ ਚੀਜ਼ ਜਾਂਦੀ ਹੈ, ਤੇ ਉਹਨਾਂ ਨੂੰ ਐਡੀ ਪ੍ਰੈਕਟਿਸ ਆ ਉੱਥੇ ਕਿ ਜੇ ਕਰਕੇ ਐਂ ਠੂੰਗਾ ਜਿਹਾ ਮਾਰਦੀਆਂ ਕਹਿੰਦੀਆਂ ਵੀ ਇੱਥੇ ਹੁਣ ਇੱਥੇ ਸਾਈਨ ਕਰੋ। ਉੱਥੇ ਸਭ ਤੋਂ ਸਦਭ ਯੋਗ ਮੈਨੂੰ ਉਹ ਹੀ ਲੱਗਾ
1: ਉਹਦੇ ਬਾਅਦ, ਮੈਨੂੰ ਉਹ ਜਿਸ ਦੀ ਮੂਵੀ ਤੁਸੀਂ ਉਸ ਦਿਨ ਕਹਿ ਰਹੇ ਸੀ ਨਾ, ਭਿੰਡੀ, ਕੌਣ ਸੀ ਭਿੰਡੀ, ਉਸੀ ਐਕਟਰ ਫੁਕਰੇ ਵਾਲੇ ਐਕਟਰ ਦਾ ਉਹ ਕੁੜੀ ਨੂੰ ਮਿਲਣ ਜਾਂਦਾ, ਕਹਿੰਦਾ ਵਾਹ ਤੇਰੀ ਨੌਂ ਬੜੇ ਵਧੀਆ, ਇੱਕ ਵਾਰੀ ਪਿੱਠ ਖੁਜਾਈ ਪਹਿਲੀ ਡੇਟ ਤੇ ਜਾ ਕੇ ਉਹ ਕੁੜੀ ਨੂੰ ਕਹਿੰਦਾ ਕਿ ਇਹਦੇ ਨਾਲ ਪਿੱਠ ਕਿੰਨੀ ਵਧੀਆ ਖੁਜਾਈ
0: ਜਾਂਦੀ ਹੁੰਦੀ ਗੱਲਾਂ ਬੜੀ
1: ਵਧੀਆ ਦੂਜੀ ਗੱਲ ਕੁੜੀ ਨਾਲ ਕਹਿ ਦਿੰਦਾ ਹਾਏ ਤੁਹਾਰੇ ਨਾਖਰ ਤੋਂ ਬੜੇ ਅੱਛੇ ਸਦਾ ਮੇਰੀ ਪੀਠ ਖਜਾਦਾ
0: ਠੀਕ ਹੈ ਮਤਲਬ ਕਦੀ ਫਾਰਮੈਲਿਟੀ ਗੱਲ
1: ਸਹੀ ਗੱਲ
0: ਫੁਰਕ ਦਿੰਦੀ
1: ਨਹੀਂ ਫਿਰ ਭੱਜ ਜਾਂਦੀ ਉਹ ਗਾਲ ਕੱਢਕੇ ਉਹਨੇ ਕਿਹੜੀ ਜੀ ਇੰਡੀ ਵੀ ਕਿਹੜੀ ਡੈਸਪਰੇਟ ਖੜੀ ਹੋਣੀ
0: ਅੱਛਾ ਚਾਰ ਦੀ ਗੱਲ ਕਰ ਰਹੇ
1: ਹਾਂ ਤੇ ਅਚਾਰ ਇਹ ਬੇਸਿਕਲੀ ਸੁਕਣੇ ਪਾ ਦੋ ਆਪਣੇ ਕਿਚਨ ਕਾਊਂਟਰ ਟੋਪ ਤੇ ਤਾਂ ਕਿ ਉਹ ਸਵੇਰ ਤੱਕ ਅੱਛਾ 7-8 ਘੰਟੇ ਦੇ ਵਿੱਚ ਉਹਦਾ ਜਿਹੜੀ ਨਵੀਂ
0: ਅਖਬਾਰਾਂ
1: ਹਾਂ ਅਖਬਾਰਾਂ ਕੁਛ ਵੀ ਜਿਹਦੇ ਨਾਲ ਮਤਲਬ ਬੇਸਿਕਲੀ ਉਹਨਾਂ ਨੂੰ ਸੁਕਾਣਾ ਹੈ
0: ਪਰ ਹੋ ਸਕਦਾ ਤੁਹਾਡੀ ਗਾਜਰ ਤੇ ਪਲੀਨਾ ਇਨਸਨ ਛਪ ਜੇ
1: ਕੀ ਸ਼ਬਦ ਹੈ
0: ਖਬਰ ਛਾਪ ਸਕਦੀ
1: ਆ ਇੱਥੇ ਕਿਹੜਾ ਕੋਈ ਅਖਬਾਰ ਖਰੀਦਦਾ ਗਏ ਉਹ ਟਾਈਮ
0: ਅੱਛਾ
1: ਹਾਂ ਤੁਸੀਂ ਖਰੀਦਦੇ ਹੋਣੇ ਪਤਾ ਨਹੀਂ
0: ਆਹੋ ਨਹੀਂ ਮਤਾ ਹੀ ਹੋ ਗਿਆ
1: ਹੁਣ ਤੇ ਹਰ ਕੋਈ ਡਿਜੀਟਲਾਈਜੇਸ਼ਨ ਵਾਲਾ ਟਾਈਮ ਆ ਗਿਆ ਨਾ ਈ ਪੇਪਰ ਪੜ ਲੈਂਦੇ
0: ਅੱਛਾ ਚਲੋ ਐਨੀਵੇ ਉਹਦੇ ਤੇ ਤੁਸੀਂ ਸੁੱਕਣੇ ਪਾ ਦੇਣਾ
1: ਸੁੱਕਣੇ ਪਾ
0: ਸਕਾ ਦੇਣਾ
1: ਤੇ ਇੱਕ ਮਸਾਲਾ ਤੁਸੀਂ ਰੈਡੀ ਕਰਨਾ ਬੇਸਿਕਲੀ ਅਚਾਰ ਸਾਰੇ ਸੇਮ ਹੀ ਬਣਦੇ ਮੈਂ ਵੀ ਕੋਈ ਅਲੱਗ ਨਹੀਂ ਪਾ ਰਹੀ ਬਟ ਮੈਂ ਉਸ ਚ ਸ਼ਲਗਮ ਤੇ ਬੀਨਸ ਐਡ ਕੀਤੇ ਤੇ ਜੇ ਤੁਸੀਂ ਪਿਆਜ਼ ਦੇ ਸ਼ੌਕੀਨ ਹੋ ਪਿਆਜ਼ ਵੀ ਬੜੇ ਵਧੀਆ ਲੱਗਦਾ ਉਸ ਚ ਜਿਵੇਂ ਕਿਊਬਸ ਆਪਾਂ ਚਿਲੀ ਪਨੀਰ ਵਗੈਰਾ ਲਈ ਨਹੀਂ ਪਿਆਜ਼ ਲੰਬੇ ਲੰਬੇ ਚ ਕੱਟਦੇ ਉੱਦਾਂ ਦੇ ਤੁਸੀਂ ਪਿਆਜ਼ ਪਾ ਦਿਓ ਉਹਦੇ ਵਿੱਚ ਤੇ ਸੁੱਕੇ ਮਸਾਲੇ ਦਾ ਤੁਸੀਂ ਸੌਟੇ ਕਰਨੇ ਜਿਸ ਦੇ ਵਿੱਚ ਜੀਰਾ ਰਾਈ ਸੌਂਫ ਮੇਥੀ ਇਹ 3-4 ਚੀਜ਼ਾਂ ਨੂੰ ਤੁਸੀਂ ਡਰਾਈ ਰੋਸਟ ਕਰ ਲੈਣਾ ਇਹਦਾ ਦੜਬੜ ਜਾਂ ਤੁਸੀਂ ਇਹਨੂੰ ਮਿਕਸੀ ਚ ਮਸਾਲਾ
0: ਦਰੜ ਫਰੜ
1: ਦੜਬੜ ਅਸੀਂ ਤੇ ਇਹੀ ਕਹਿੰਦੇ ਹਾਂ ਭਾਜੀ
0: ਦੜਬੜ ਹੁੰਦਾ ਜਿਹੜਾ ਗਿੱਲਾ ਗਿੱਲਾ ਜਿਹਾ ਹੋ ਜੇ ਤੇ ਜਿਹੜਾ ਤੁਸੀਂ ਕੀਤਾ ਉਹ ਦਰੜ ਫਰੜ ਕੀ
1: ਦਰੜ ਫੜੜ
0: ਦਰੜ ਫੜੜ
1: ਦਰੜ ਫਰੜ ਜੋ ਵੀ ਸਮਝ ਆ ਗਿਆ
0: ਬਹੁਤ ਬਰੀਕ ਨਹੀਂ ਕੁੱਟਣਾ
1: ਹਾਂਜੀ ਹਾਂ ਮੋਟਾ ਮੋਟਾ ਚ ਰੱਖਣਾ ਮਤਲਬ ਇੱਕ ਵਾਰੀ ਮਿਕਸੀ ਚ ਇੱਕ ਵਾਰੀ ਘੁਮਾਣਾ ਹੈ ਨਾ ਤਾਂ ਤੁਸੀਂ ਫੀਲਿੰਗ ਨਾ ਚੱਕਿਓ ਬਿਲਕੁਲ ਬਰੀਕ ਨਾ ਕਰਿਓ
0: ਦਰਦਰਾ ਪੀਸ ਨਾ
1: ਦਰਦਰਾ ਪੀਸ ਲਓ ਐਗਜੈਕਟਲੀ ਪਤਾ ਤੇ ਤੁਹਾਨੂੰ ਸਾਰਾ ਕੁਛ ਮੇਨ ਇਹੀ ਹੈ ਮਤਲਬ ਮੇਨ ਹੈ ਕਿ ਤੁਸੀਂ ਸਾਰਿਆਂ ਨੂੰ ਪਤਾ ਅਚਾਰ ਦੇ ਕਿਹੜੇ ਮਸਾਲੇ ਹੁੰਦੇ ਉਸ ਦਿਨ ਮੈਂ ਗੁਰਦੁਆਰੇ ਵੀ ਵਿਸ਼ਾਲ ਜੀ ਦੀ ਮੰਮੀ ਨੂੰ ਮਿਲੀ ਸੀ ਉਹਨਾਂ ਨੂੰ ਵੀ ਸਾਰਾ ਪਤਾ ਸੀਗਾ ਬਟ ਮੈਂ ਉਹਨਾਂ ਨੂੰ ਵੀ ਬੀਨਸ ਦੱਸਿਆ ਉਹ ਉਹਨਾਂ ਲਈ ਵੀ ਨਵੀਂ ਚੀਜ਼ ਸੀ ਤੇ ਤੁਸੀਂ ਵੀ ਅਚਾਰ ਬਣਾਓ ਤੇ ਐਤਕੀ ਬੀਨਸ ਪਾ ਲਓ
0: ਫਿਰ ਕਰਨਾ ਕੀ ਹੈ ਦਰੜ ਫਰੜ ਕਰ ਲਿਆ ਫਿਰ
1: ਤੇ ਇਹਦੇ ਨਾਲ ਤੁਸੀਂ ਜਿਹੜੀ ਉਹ ਸਬਜ਼ੀਆਂ ਉਹਨੂੰ ਖੁੱਲੇ ਬਰਤਨ ਚ ਲੈ ਕੇ ਇਹ ਵਾਲਾ ਮਸਾਲਾ ਸੁੱਕਾ ਮਸਾਲਾ ਜਿਹੜਾ ਦਰੜ ਫਰੜ ਕਰਕੇ ਬਣਾਇਆ ਤੁਸੀਂ ਉਹ ਪਾਤਾ ਉਹਦੇ ਬਾਅਦ ਨਮਕ ਹਲਦੀ ਤੇ ਲਾਲ ਮਿਰਚ ਪਾਤੀ ਹਾਂ ਆਪਾਂ ਉਬਲਦੇ ਟਾਈਮ ਵੀ ਪਾਇਆ ਸੀਗਾ ਨਮਕ ਹਲਦੀ ਕਿਉਂਕਿ
0: ਅੰਦਰ ਚਲ ਜੇ ਸਵਾਦ
1: ਐਗਜੈਕਟਲੀ ਉਹ ਫੋਕਾ ਨਾ ਰਹੇ ਹੈ ਨਾ ਤੇ ਐਗਜੈਕਟਲੀ ਇਹ ਵਾਲੇ ਅਚਾਰ ਦੇ ਵਿੱਚ ਮਤਲਬ ਡਿਪੈਂਡ ਕਰਦਾ ਕਿ ਤੁਸੀਂ ਉਹਦਾ ਸਮੋਕੀ ਜਾਂ ਬਹੁਤ

0: ਜਿਆਦਾ ਹਾਰਸ਼ ਹੁੰਦਾ ਨਾ ਉਹਦਾ ਸਰੋਂ ਦੇ ਤੇਲ ਦਾ, ਤੇ ਬੇਸਿਕਲੀ ਤੁਸੀਂ ਉਹਨੂੰ ਪੂਰਾ ਸਾੜ ਕੇ ਕੋਸਾ ਕਰਕੇ ਪਾਓਗੇ ਨਾ ਉਹ ਠੀਕ ਰਹੇਗਾ, ਪਰ ਅਗੇਨ ਤੁਹਾਡੀ ਚੋਇਸ ਹੈ, ਤੁਸੀਂ ਕੱਚਾ ਵੀ ਪਾ ਸਕਦੇ ਹੋ, ਮਸਟਰਡ ਆਇਲ ਕੱਚਾ ਵੀ ਸਾਡੇ ਘਰਾਂ ਚ ਕੱਚਾ ਵੀ ਪੈਂਦਾ, ਲੇਕਿਨ ਇੱਥੇ ਲੋਕੀ ਕਹਿੰਦੇ ਕਿ ਬਹੁਤ ਜ਼ਿਆਦਾ
1: ਉਹਦੀ ਸਮੈਲ ਆਉਂਦੀ ਹੈ। ਵੈਸੇ ਤਾਂ ਤੁਸੀਂ ਇਹ ਕਰ ਸਕਦੇ ਹੋ, ਜਿੱਦਾਂ ਸਾਡੇ ਘਰ ਤੇ ਵੀ ਚੱਲਦਾ ਹੁੰਦਾ ਵੀ ਤੁਸੀਂ ਸਾੜ ਕੇ ਤੇਲ ਤੇ ਪਹਿਲਾਂ ਹੀ ਸਾੜ ਲਓ,
0: ਹਾਂ ਪਹਿਲਾਂ
1: ਬੋਤਲ ਭਰ ਲਓ ਸਾੜ ਕੇ, ਜਾਂ ਜਦੋਂ ਪਕੌੜੇ ਪਕਾੜੇ ਆਪਾਂ ਕੱਢਦੇ ਹਾਂ ਤਾਂ ਉਦੋਂ ਜਿਹੜਾ ਤੇਲ ਬਚਦਾ ਉਹ ਸੜਿਆ ਹੀ ਹੁੰਦਾ ਵਾ, ਪਕੌੜੇ ਤੇਲ ਦਾ ਇਹ ਆ ਵੀ ਤੁਸੀਂ ਜਦੋਂ ਸਾੜਨ ਦਾ ਮਤਲਬ ਜਦੋਂ ਧੂੰਆਂ ਨਿਕਲ ਜੇ ਉਹਦਾ ਤੇ ਉਹਨੂੰ ਠੰਡਾ ਕਰਕੇ ਬੋਤਲ ਚ ਭਰ ਲਓ, ਫਿਰ ਤੁਹਾਨੂੰ ਵਾਰ ਵਾਰ ਉਹਨੂੰ ਸਾੜਨ ਕਰਨ ਦੀ ਲੋੜ ਨਹੀਂ, ਫਿਰ ਉਦਾਂ ਵਰਤ ਲਓ ਤੁਸੀਂ। ਹਾਂਜੀ
0: ਉਹਨੂੰ, ਕਿਉਂਕਿ ਮਸਟਰਡ ਆਇਲ ਦਾ ਹੁੰਦਾ ਵੀ ਇਹਨਾਂ, ਨਹੀਂ ਤੇ ਉਹਦੇ ਸਮੈਲ ਨਹੀਂ ਜਾਂਦੀ, ਬਸ ਇਹ ਮਿਕਸ ਕਰ ਲਓ। ਤੇ ਇਹਦਾ ਇਹ ਹੈ ਕਿ ਇਹਨੂੰ ਬਚਾਉਣ ਵਾਸਤੇ ਇੱਕ ਤੇ ਤੁਸੀਂ ਭਾਂਡਾ ਕੱਚ ਦਾ ਵਰਤੋ ਜ਼ਿਆਦਾ ਵਧੀਆ ਰਹਿੰਦਾ ਉਹਦੀ, ਤੇ ਵਿਨੇਗਰ ਜ਼ਰੂਰ ਪਾ ਦਿਓ, ਕਿਉਂਕਿ ਇਹ ਸਾਰੀ ਸਬਜ਼ੀਆਂ ਜਿਹੜੀ ਹੈ ਨਾ ਕਈ ਵਾਰੀ
1: ਉਹ, ਕਿੰਨਾ ਕੁ ਵਿਨੇਗਰ ਪਾਉਣਾ?
0: ਮੈਨੂੰ ਲੱਗਦਾ ਹੈ ਜੇ ਤੁਸੀਂ ਡਿਪੈਂਡ ਕਰਦਾ ਤੁਸੀਂ ਕਿੰਨੀ ਬਣਾ ਰਹੇ ਹੋ, ਮੈਂ ਤੇ ਇੱਕ ਜਾਂ ਦੋ ਢੱਕਣ ਪਾ ਦਿੰਦੀ ਹਾਂ,
1: ਮਤਲਬ ਥੋੜ੍ਹਾ ਹੀ,
0: ਹਾਂ ਥੋੜ੍ਹਾ ਜਿਹਾ ਹੀ, ਓਵਰ ਵੀ ਨਹੀਂ, ਕਿਉਂਕਿ ਆਲਰੇਡੀ ਆਪਾਂ ਰਾਈ ਵਗੈਰਾ ਪਾਇਆ ਹੈ ਤੇ ਉਹਦੇ ਨਾਲ ਖਟਾਸ ਹੋਏਗੀ, ਉਹਦੇ ਵਿੱਚ ਸਬਜ਼ੀਆਂ ਦੀ ਵੀ ਹੁੰਦੀ ਹੈ, ਤੇ ਵਿਨੇਗਰ ਇਹ ਕਿ ਤੁਹਾਡੀ ਉਸਦੀ ਲਾਈਫ ਵਧਾ ਦੇਗਾ।
1: ਬਸ ਮੈਨੂੰ ਇਹ ਲੱਗਦਾ ਹੁੰਦਾ ਵੀ ਇਦਾਂ ਦਾ ਜਿਹੜਾ ਚਾਰ ਹੈ ਨਾ ਉਹ ਥੋੜੀ ਜਿਹੀ ਕੁਆਂਟਿਟੀ ਚ ਬੰਦਾ ਪਾਵੇ,
0: ਤਾਜ਼ਾ ਤਾਜ਼ਾ ਬਣਾਓ, ਤਾਜ਼ਾ ਤਾਜ਼ਾ ਖਾ ਲਓ,
1: ਫੇਰ ਮੁੱਕ ਜੂਗਾ ਫੇਰ ਬਣਾ ਲਿਓ, ਕਿਉਂਕਿ ਇਹ ਨਾ ਖਰਾਬ ਹੋਣ ਦੀ ਟੈਂਡੈਂਸੀ ਜ਼ਿਆਦਾ ਹੁੰਦੀ ਹੈ।
0: ਸੈਲਡ ਵਰਗਾ ਹੀ ਇੱਕ ਹਿਸਾਬ ਨਾਲ ਤੁਸੀਂ ਇਹਨੂੰ ਵਰਤ ਸਕਦੇ ਹੋ। ਬਹੁਤ ਸਾਰੇ ਲੋਕੀ ਜਿਵੇਂ ਹੁਣ ਚਾਈਨੀਜ਼ ਲੋਕੀ ਹੋ ਕੇ ਕੋਰੀਅਨ ਇਹ ਕਿਮਚੀ ਖਾਂਦੇ ਨੇ, ਉਹ ਵੀ ਕੁਛ ਇਸੇ ਤਰੀਕੇ ਦੀ ਲੱਗਦੀ ਹੈ,
1: ਕਿਮਚੀ ਵਿਚਾਰ,
0: ਤੇ ਬੜੀ ਵਧੀਆ ਚੀਜ਼ਾਂ ਇਹ ਵੀ ਇਸ ਸੀਜ਼ਨ ਦੇ ਵਿੱਚ ਖਾਣੀ ਚਾਹੀਦੀ
1: ਹੈ। ਕਈ ਗੁੜ ਵਗੈਰਾ ਵੀ ਪਾ ਦਿੰਦੇ ਨੇ,
0: ਗੁੜ, ਹਾਂ ਜੇ ਤੁਸੀਂ ਉਹਨੂੰ ਖੱਟਾ ਮਿੱਠਾ ਬਣਾਉਣਾ ਹੈ ਤੁਸੀਂ ਗੁੜ ਪਾ ਦਿਓ।
1: ਸੋ ਇਹ ਆ ਜੀ ਤੁਹਾਡੇ, ਨਹੀਂ ਤੇ ਤੁਸੀਂ ਖੰਡ ਦਾ ਪਾ ਦਿਓ ਦੋ ਚਮਚੇ, ਤੇ ਉਹਦੇ ਨਾਲ ਤੁਹਾਡਾ ਖੱਟਾ ਮਿੱਠਾ ਜਿਹਾ ਹੋ ਜੂਗਾ। ਸੋ ਬਿਲਕੁਲ ਸਿੰਪਲ ਜਿਹਾ ਹੀ, ਇਹਨੂੰ ਦੋ ਕੁ ਦਿਨ ਹਿਲਾਓ ਤੇ ਨਾਲ ਦੀ ਨਾਲ ਹੀ ਖਾਣ ਵਾਲਾ ਹੋ ਜਾਂਦਾ, ਤੇ ਅਗਲੇ ਦਿਨ ਹੀ ਭਾਵੇਂ ਖਾ ਲਓ,
0: ਤੇ ਤੁਸੀਂ ਆਲਰੇਡੀ ਬਲਾਂਚ ਕੀਤੀ ਹੋਈ ਹੈ ਸਬਜ਼ੀਆਂ।
1: ਹਾਂਜੀ
0: ਹਾਂਜੀ, ਕੋਈ ਉਹਨੂੰ ਰੱਖ,
1: ਉਹਨੂੰ ਓਵਰ ਨਾ ਕਰਿਓ, ਨਹੀਂ ਤੇ ਫਿਰ ਕੇਪਾ ਜਿਹਾ ਬਣ ਜਾਣਾ,
0: ਫਿਰ ਉਹ ਨਹੀਂ ਮਜ਼ਾ।
1: ਯੂ ਨੋ ਵਾਟ ਇਜ਼ ਕੇਪਾ?
0: ਮਤਲਬ ਖਿਚੜੀ ਟਾਈਪ।
1: ਹਾਂ
0: ਤੁੱਕਾ ਲਾਇਆ ਮੈਂ, ਜੇ ਐਵੇਂ ਤੁਸੀਂ ਪੁੱਛਦੇ ਫਿਰ ਨਹੀਂ ਮੈਨੂੰ ਪਤਾ ਲੱਗਣਾ।
1: ਹਾਂ, ਸੋ ਉਹਨੂੰ ਜਦੋਂ ਤੁਸੀਂ ਬਲਾਂਚ ਕਰਨਾ ਤੇ ਉਹ ਆਈ ਮੀਨ ਬੋਇਲ ਕਰਨਾ ਤੇ ਉਹ 70% ਰਵੇ, ਮਤਲਬ ਬਾਕੀ ਜਿਹੜਾ ਉਹਦੇ ਵਿੱਚ ਹੋਏ ਨਾ ਥੋੜਾ ਕਰ ਥੋੜਾ ਜਿਹਾ ਜਿਹੜਾ ਕਰੰਚ ਜਿਹੜਾ ਵਧੀਆ ਲੱਗਦਾ। ਇੱਕ ਆਪਾਂ ਬ੍ਰੇਕ ਲੈਂਦੇ ਹਾਂ ਤੇ ਫਿਰ ਆ ਕੇ ਤੁਹਾਡੇ ਮੈਸੇਜ ਵੀ ਪੜ੍ਹਦੇ ਹਾਂ, ਤੇ ਬ੍ਰੇਕ ਤੋਂ ਬਾਅਦ ਤੁਹਾਡੀ ਆਪਾਂ ਕਾਲ ਜਿਹੜੀ ਆ ਉਹ ਵੀ ਲਵਾਂਗੇ, ਤੇ ਜੋ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜੇ ਤੁਸੀਂ ਕੁਛ ਕਹਿਣਾ ਤੇ ਫਿਰ ਤੁਸੀਂ ਆ ਕੇ ਸਾਂਝ ਪਾ ਸਕਦੇ ਹੋ, ਨਹੀਂ ਤੇ ਕੁਛ ਇੱਕ ਅਪਡੇਟ ਸਾਡੇ ਕੋਲ ਹੋਰ ਨੇ, ਕੁਛ ਇੱਕ ਕੌਂਸਲਸ ਦੀਆਂ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੇ ਸਮਾਂ ਬਚਿਆ ਤੇ, ਅਤੇ ਕੁਛ ਇੱਕ ਜਿਹੜੀਆਂ ਏ ਆਈ ਦੇ ਨਾਲ ਸੰਬੰਧਿਤ ਅਪਡੇਟ ਸੀ ਜੈਸੀ, ਜਿਹੜੀਆਂ ਆਪਾਂ ਪਿਛਲੇ ਹਫ਼ਤੇ ਗੱਲ ਕਰਦੇ ਸੀ ਨਾ ਕਿ ਬੱਚੇ ਨੂੰ ਨਾਲ ਪਾਉਣਾ ਚਾਹੀਦਾ ਨਹੀਂ ਪਾਉਣਾ ਚਾਹੀਦਾ ਬੱਚੇ ਦੇ, ਹੈ ਨਾ, ਜਿਵੇਂ ਬੱਚੇ ਦੀ ਸਾਂਭ ਸੰਭਾਲ ਨੂੰ ਉਹਨੂੰ ਲੈ ਕੇ, ਅਤੇ ਏ ਆਈ ਦੇ ਨਾਲ ਹੁਣ ਇੱਕ ਕਲੈਸ਼ ਜਿਹਾ ਹੋਇਆ ਇਸ ਵੀਕਐਂਡ ਦੇ ਉੱਤੇ, ਕਾਫ਼ੀ ਜ਼ਿਆਦਾ ਪੇਰੈਂਟਸ ਗਰੁੱਪ ਦੇ ਵਿੱਚ ਚਰਚਾ 'ਚ ਰਿਹਾ ਇਹ ਵਿਸ਼ਾ ਆਸਟ੍ਰੇਲੀਆ ਦੇ ਵਿੱਚ, ਅਤੇ ਉਹ ਆਪਾਂ ਆ ਕੇ ਅਤੇ ਤੁਹਾਡੇ ਨਾਲ ਸਾਂਝਾ ਕਰਾਂਗੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: ਹਾਂਜੀ ਰੇਡੀਓ,
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
7: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ, ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। विक्टोरियन सरकार मेलबर्न द्वारा अधिकृत।
8: सोना चाहिदा,
9: परोसा चाहिदा,
8: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
10: रोज रोज शॉपिंग हुंदिया ने, पता नहीं केड़ा देवता राजी कीता इन्हां ने।
11: सूरज देवता
10: की मतलब?
11: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
10: मैनू नहीं पता, आपा भी सोलर पैनल लगवाना है हुणे।
11: तुसी भी करो बचत ते लगवाओ सोलर पैनल। कॉल सन करंट 0448-066-494 ते। साला तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
12: मेलबर्न दे साउथ ईस्ट इलाके दे सारे बिल्डर्स ते ब्रिक लेयर्स लई खुशखबरी। तुहाडी हर बिल्डिंग दे स्ट्रक्चर दी एक मजबूत नींव अते दमदार पहचान देन लई आ गए ने ओज लिंटल्स। ओज लिंटल सप्लाई कर देने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल भी कर दे हां। कॉन्टैक्ट 0423-102-900, ईमेल sales@ozlintels.au।
13: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts Tim Forbes या कोरी नाल, Radio हांजी दे हवाले नाल पाओ 3 साल दी free service। Chadston Ford, ready, set, Ford.
14: ACMI ਤੁਹਾਡਾ ਫਿਲਮ, ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਡ ਸਕੁਆਇਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ 2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ। ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ, ਇੱਕ ਮੁਫਤ ਪ੍ਰਦਰਸ਼ਨੀ ਜੋ ਇਹ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
15: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
16: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, हर किसी वास्ते सुरक्षित तरीके नाल गड्डी चला।
17: हमारी लव स्टोरी तो लेजेंडरी बन गई।
18: लेजेंडरी लव स्टोरीज की तो एंडिंग ट्रेजिक होती है।
19: From the makers of Rocky और रानी की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ, ਬਿਲਕੁਲ ਤੁਸੀਂ ਜਾ ਕੇ ਅਤੇ ਤ੍ਰੁਗਨਿਨਾ ਦੇ ਵਿੱਚ ਮੇਰਾ ਦੇਸ਼ ਵਾਲਿਆਂ ਕੋਲੋਂ ਸਮਾਨ ਲੈ ਸਕਦੇ ਹੋ ਅਤੇ ਰੇਡੀਓ ਹਾਂਜੀ ਦਾ ਜੇ ਹਵਾਲਾ ਦਿਓਗੇ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਮਿਲ ਸਕਦਾ। ਇਸੇ ਤਰ੍ਹਾਂ ਦੇ ਨਾਲ ਜੇ ਤੁਸੀਂ ਫੋਰਡ ਦੀ ਗੱਡੀ ਲੈਣਾ ਚਾਹੁੰਦੇ ਹੋ ਤੁਸੀਂ ਤਾਂ ਫੋਰਡ ਚੈਟਸਨ ਜਾ ਸਕਦੇ ਹੋ, ਅਤੇ ਜਾਂ ਫਿਰ ਮੋਹਿਤ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ, ਇਹ ਵੀ ਤੁਹਾਡਾ ਰਾਬਤਾ ਬਣਵਾ ਦੇਣਗੇ। ਅਤੇ ਫੋਰਡ ਚੈਟਸਨ ਵਾਲਿਆਂ ਦੇ ਕੋਲ ਤੁਸੀਂ ਰੇਡੀਓ ਹਾਂਜੀ ਦਾ ਜੇ ਹਵਾਲਾ ਦਿੰਦੇ ਹੋ ਤਾਂ ਤੁਹਾਨੂੰ ਸਪੈਸ਼ਲ ਜੋ ਵੀ ਆਮ ਡੀਲਾਂ ਤੋਂ ਵੱਖਰੀ ਤੁਹਾਨੂੰ ਸਰਵਿਸ ਵਗੈਰਾ ਜਿਹੜੀਆਂ ਨੇ ਐਡ ਕਰਕੇ ਦਿੱਤੀਆਂ ਜਾਣਗੀਆਂ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਤੁਸੀਂ ਪਹਿਲਾਂ ਇੱਧਰ ਉੱਧਰੋਂ ਪਤਾ ਕਰ ਸਕਦੇ ਹੋ, ਅਤੇ ਉਸ ਤੋਂ ਬਾਅਦ ਫਿਰ ਇਹ ਵੀ ਚੀਜ਼ ਤੁਸੀਂ ਸਾਡੇ ਤੱਕ ਵੀ ਤੁਸੀਂ ਸਾਂਝੀ ਕਰ ਦਿਓ ਵੀ ਹਾਂ ਬਾਕੀ ਉਸ ਚੀਜ਼ ਦੇ ਤੁਹਾਨੂੰ ਕੋਈ ਫਰਕ ਪਾਇਆ ਉਹਨਾਂ ਨੇ ਤਾਂ ਕਿ ਆਪਾਂ ਬਾਕੀਆਂ ਦੇ ਨਾਲ ਵੀ ਸਾਂਝਾ ਕਰ ਸਕੀਏ। ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਖਰੀ ਪੜਾਅ ਦੇ ਵਿੱਚ ਹੈ ਆਪਾਂ, ਅਤੇ ਇਸ ਪੜਾਅ ਦੇ ਵਿੱਚ ਤੁਹਾਡੇ ਨਾਲ ਹਾਲੇ ਗੱਲਾਂ ਬਾਤਾਂ ਵਾਹਵਾ ਹੀ ਆਪਾਂ ਕਰਨੀਆਂ ਨੇ, ਅਤੇ ਇਸ ਪੜਾਅ ਦੇ ਵਿੱਚ ਤੁਸੀਂ ਹੁਣ ਕਾਲ ਵੀ ਕਰ ਸਕਦੇ ਹੋ। ਕੋਸ਼ਿਸ਼ ਕਰਿਓ ਕਿ ਜੋ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਉਸੇ ਆਪਾਂ ਦਾਇਰੇ ਦੇ ਵਿੱਚ ਰਹੀਏ, ਅਤੇ ਥੋੜ੍ਹਾ ਜਿਹਾ ਕੁਇਕ ਕ੍ਰਿਸਪ ਆਪਾਂ ਰਹੀਏ। ਕਿਉਂ ਜਾਸ਼ੀ
0: ਜੀ? ਬਿਲਕੁਲ, ਕਿਉਂਕਿ ਉਹ ਫਿਰ ਜੇ ਅਲੱਗ ਹਟ ਕੇ ਗੱਲ ਹੋਏਗੀ ਤਾਂ ਉਹ ਫਿਰ ਗੱਲ ਬਣਨੀ ਨਹੀਂ, ਅਤੇ ਜਿਹੜੀ ਗੱਲਾਂ ਅੱਜ ਹੋਈਆਂ ਤੁਸੀਂ ਸਾਰੀ ਸੁਣੀ ਹੋਣੀ ਪ੍ਰੋਗਰਾਮ ਦੇ ਵਿੱਚ, ਤੁਸੀਂ ਉਹਦੇ ਵਿੱਚ ਆਪਣਾ ਪੱਖ ਵੀ ਰੱਖ ਸਕਦੇ ਹੋ। ਕੋਈ ਤੁਹਾਨੂੰ ਕੋਈ ਲੱਗਦਾ ਕਿ ਇਹ ਗੱਲ ਰਹਿ ਗਈ ਜਾਂ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ, ਆਪਣੀ ਕੋਈ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋ, ਉਹ ਵੀ ਕਰ ਸਕਦੇ ਹੋ, ਅਤੇ ਸਾਨੂੰ ਇੰਤਜ਼ਾਰ ਰਹੇਗਾ।
1: ਬਿਲਕੁਲ, ਆਪਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਜੋ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਵੀ ਤੁਹਾਡੇ ਵੱਲੋਂ ਆਈਆਂ ਫੀਡਬੈਕਸ ਨੇ। ਮਤਲਬ ਇਹ ਤੁਸੀਂ ਇਹ ਨਾ ਸੋਚਣਾ ਕਿ ਆਪਾਂ ਪਤਾ ਨਹੀਂ ਕਿਹੜਾ ਅੱਜ ਦਾਤਰ ਲੈ ਕੇ ਬੈਠੇ ਹਾਂ, ਤੁਹਾਡੇ ਸੋਟਾ ਲੈ ਕੇ ਬੈਠੇ ਹਾਂ, ਹਲੇ ਤੁਹਾਡੇ ਵੱਲੋਂ ਆਈਆਂ ਫੀਡਬੈਕਸ ਦੇ ਆਧਾਰ ਦੇ ਉੱਤੇ ਆਪਾਂ ਕੋਸ਼ਿਸ਼ ਕਰੀ ਦੀ ਹੈ ਕੁਛ ਚੇਂਜ ਕਰਨ ਦੇ। ਸੋ ਧੰਨਵਾਦ ਤੁਹਾਡਾ। ਭਾਰਦਵਾਜ ਸਾਹਿਬ ਥੋੜ੍ਹੀ ਬੜੀ ਵੈਲਿਊਬਲ ਇਨਪੁੱਟ ਪਾਉਂਦੇ ਨੇ, ਕਹਿੰਦੇ ਨੇ ਕਿ ਪਲੀਜ਼ ਡੋਂਟ ਯੂਜ਼ ਸਨੇਲ ਪੈਲੇਟਸ ਇਫ ਯੂ ਹੈਵ ਪੈਟਸ ਐਟ ਹੋਮ, ਅਤੇ ਕਹਿੰਦੇ ਕਿ ਇਫ ਪੈਟਸ ਈਟਿਡ ਕੈਨ ਬੀ ਫੈਟਲ ਫੋਰ ਦੈਮ। ਸੋ ਖਿਆਲ ਰੱਖਿਓ ਜੇ ਤੁਹਾਡੇ ਘਰ ਕੋਈ ਕੁੱਤਾ ਬਿੱਲੀ ਆ, ਅਤੇ ਫਿਰ ਉਸ ਹਿਸਾਬ ਦੇ ਨਾਲ ਤੁਸੀਂ ਉਹਨਾਂ ਦੀ ਰੀਚ ਦੇ ਵਿੱਚ ਆ ਜੇਕਰ, ਅਤੇ ਫਿਰ ਇਹ ਕਹਿੰਦੇ ਨੇ ਕਿ ਪੈਲੇਟਸ ਦੇ ਨਾਲ ਉਹ ਹੋ ਸਕਦੇ ਨੇ ਬਿਮਾਰ, ਅਤੇ ਇਸ ਚੀਜ਼ ਦਾ ਤੁਸੀਂ ਖਿਆਲ ਰੱਖਿਓ। ਥੈਂਕ ਯੂ ਤੁਹਾਡਾ ਭਾਰਦਵਾਜ ਸਾਹਿਬ, ਥੈਂਕ ਯੂ। ਸੋ ਆਹ ਇਨਪੁੱਟ, ਇਸ ਇਨਪੁੱਟ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਹਾਲੇ ਤੱਕ ਸਾਡਾ ਨਹੀਂ ਵਾਹ ਵਾਸਤਾ ਪਿਆ ਤੁਹਾਡਾ ਪਿਆ ਵਾ, ਅਤੇ ਉਹਦੇ ਲਿਹਾਜ ਦੇ ਨਾਲ। ਅੰਮ੍ਰਿਤ ਜੀ ਕਹਿੰਦੇ ਕਿ ਕੀਵੀ ਲਈ 4 ਸਾਲ ਲੱਗ ਜਾਂਦੇ ਆ ਜੀ, ਬਹੁਤ ਕੋਸਟ ਆਉਂਦੀ ਆ, ਅਤੇ ਮੈਂ ਸਿੱਕਾ 'ਚ ਕੰਮ ਕਰਦਾ ਸੀ ਸ਼ੈਪਟਨ, ਅਤੇ ਬਹੁਤ ਔਖਾ ਕੰਮ ਆ ਜੀ ਕੀਵੀ ਗਰੋ ਕਰਨਾ।
0: ਹਾਂ, ਤੁਸੀਂ ਕਹਿ ਰਹੇ,
1: ਤੁਸੀਂ ਨਹੀਂ, ਤੁਸੀਂ ਕਹਿ ਰਹੇ ਸੀ ਨਾ,
0: ਖਰੀਦ ਕੇ ਖਾ ਲਈਏ,
1: ਖਰੀਦ ਕੇ ਖਾ ਲਓ ਜੀ, ਅਤੇ ਜਦੋਂ ਸੀਜ਼ਨ 'ਚ ਹੁੰਦੀ ਆ ਉਦੋਂ ਸਸਤੀ ਹੁੰਦੀ ਆ, ਅਤੇ ਜ਼ਰੂਰ ਖਾਣੀ ਚਾਹੀਦੀ ਆ। ਥੈਂਕ ਯੂ, ਅਤੇ ਜਸਪ੍ਰੀਤ ਜੀ ਕਹਿੰਦੇ ਕਿ ਥੈਂਕ ਯੂ, ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਜੀ, ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ, ਥੈਂਕ ਯੂ ਤੁਹਾਡਾ। ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਵੀ ਆਰ ਲੁਕਿੰਗ ਫੋਰ, ਅੱਛਾ ਦੋ ਸਾਡੇ ਕੋਲ ਰਿਸ਼ਤੇ ਨੇ, ਆਪਾਂ ਇੱਥੇ ਹੀ ਸ਼ੇਅਰ ਕਰ ਜਾਂਦੇ, ਫਿਰ ਮੈਨੂੰ ਚੇਤਾ ਭੁੱਲ ਜਾਂਦਾ। ਕਹਿੰਦੇ ਵੀ ਆਰ ਲੁਕਿੰਗ ਫੋਰ ਸੂਟੇਬਲ ਮੈਚ ਫੋਰ ਮਾਈ ਸਿਸਟਰ, ਆਸਟ੍ਰੇਲੀਅਨ ਸਿਟੀਜ਼ਨ ਨੇ ਉਹ, ਅਤੇ ਮੈਲਬਰਨ ਦੇ ਵਿੱਚ ਰਹਿ ਰਹੇ ਨੇ, 84 ਦੇ ਬੋਰਨ ਨੇ, ਅਤੇ ਉਹਨਾਂ ਨੇ ਆਪਣੀ MSW ਕੰਪਲੀਟ ਕੀਤੀ ਆ, ਅਤੇ ਇਸ ਟਾਈਮ ਦੇ ਉੱਤੇ ਉਹ ਸੋਸ਼ਲ ਵਰਕ ਕਰ ਰਹੇ ਨੇ। ਸ਼ੀ ਇਜ਼ ਕੇਅਰਿੰਗ ਐਂਡ ਕੰਪੈਸ਼ਨੇਟ ਇੰਡੀਵਿਜੁਅਲ ਵਿਦ ਆਪਟੀਮਿਸਟਿਕ ਆਊਟਲੁੱਕ ਟਵਰਡਸ ਲਾਈਫ ਦੈਟ ਐਵਰੀ ਵਨ ਹੂ ਨੋਜ਼ ਹਰ ਅਡੋਰ। ਅਤੇ ਆਪਾਂ ਜੇ ਤੁਸੀਂ ਪਹਿਲਾ ਪੈਟਰਨ ਸਾਡਾ ਵੇਖਿਆ ਜੀ, ਅਤੇ ਉਸ ਹਿਸਾਬ ਦੇ ਨਾਲ ਪਲੀਜ਼ ਭੇਜਿਆ ਕਰੋ, ਇੱਦਾਂ ਨਾ ਲਾਈਵ ਦੇ ਵਿੱਚ ਪੜ੍ਹਨ 'ਚ, ਇੱਕ ਤਾਂ ਮੇਰੀ ਅੰਗਰੇਜ਼ੀ ਉੱਦਾਂ ਦੀ ਹੈ, ਅਤੇ ਇਸ
0: ਕਰਕੇ
1: ਹਾਂਜੀ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ। ਸੋ ਇਸ ਕਰਕੇ ਆਪਾਂ ਇੱਕ ਪੈਟਰਨ ਬਣਾਇਆ ਸੀ, ਜੇਕਰ ਉਸ ਪੈਟਰਨ ਦੇ ਵਿੱਚ ਤੁਸੀਂ ਰਹੋਗੇ ਤਾਂ ਥੋੜ੍ਹੀ ਜਿਹੀ ਆਸਾਨੀ ਰਹੂਗੀ, ਨਹੀਂ ਤਾਂ ਕਈ ਤਰ੍ਹਾਂ ਦੇ ਹਰਡਲਸ ਨੇ ਜਿਹਦੇ ਕਰਕੇ ਆਪਾਂ ਇਹ ਸਰਵਿਸ ਜਾਂ ਫਿਰ ਅਨਾਊਂਸਮੈਂਟ ਬੰਦ ਕਰਤੀਆਂ ਸੀ ਆਪਾਂ। ਸੋ ਇਸ ਕਰਕੇ ਤੁਸੀਂ ਮੈਂ ਅੱਜ ਤਾਂ ਮੈਂ ਪੜ੍ਹ ਦੇਣਾ, ਅਤੇ ਬਾਕੀਆਂ ਦੇ ਅੱਗੇ ਵੀ ਬੇਨਤੀ ਆ ਕਿ ਪਲੀਜ਼ ਮੈਂ ਇਹ ਮਤਲਬ ਤੁਹਾਡੇ ਵੱਲੋਂ ਸਾਰਾ ਕੁਝ ਠੀਕ ਆ, ਇਹ ਮੇਰੀ ਵੀਕਨੈਸ ਆ ਜਾਂ ਮੇਰੇ ਚੂਣਾਪਨ ਆ ਵੀ ਮੈਨੂੰ ਨਹੀਂ ਅੰਗਰੇਜ਼ੀ ਇੱਡੀ ਫਲੂਐਂਟ ਇਸ ਤਰੀਕੇ ਦੇ ਨਾਲ, ਜਾਂ ਵਰਡ ਕੰਪੈਸ਼ਨੇਟ ਐਂਡ ਪਰਪੁਲ ਚੇਟਰ ਅਤੇ ਐਂਡ ਉਹ ਸਾਰੇ ਪੜ੍ਹਨੇ ਆਉਂਦੇ ਮੈਨੂੰ, ਤੁਸੀਂ ਪਲੀਜ਼
0: ਰਿਸ਼ਤੇ ਦੀ ਭਾਲ ਮੇਰੀ ਹੈਲਪ ਕਰ ਦਿਓ, ਮੌਨ ਹੈ ਬਸ ਇਹ ਸੋਸ਼ਲ ਵਰਕਰ ਹੈ।
1: ਹਾਂਜੀ, ਸੋ ਤੁਸੀਂ ਕੋਈ 8-10 ਪੁਆਇੰਟ ਨੇ ਮੇਨ ਮੋਟਾ ਮੋਟਾ, ਅਤੇ ਉਹਦੇ 'ਤੇ ਤੁਸੀਂ ਰੱਖਦਾ ਕਰੋ, ਅਤੇ ਕਹਿੰਦੇ ਨੇ ਕਿ ਫਰੈਂਡਸ ਨਾਲ ਫੈਮਿਲੀ ਨਾਲ ਉਹਨਾਂ ਨੂੰ ਟਾਈਮ ਸਪੈਂਡ ਕਰਨਾ ਚੰਗਾ ਲੱਗਦਾ, ਕਿਤਾਬਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ, ਨਵੀਆਂ ਪਲੇਸਿਸ ਐਕਸਪਲੋਰ ਕਰਨੀਆਂ ਚੰਗੀਆਂ ਲੱਗਦੀਆਂ। ਸੋ ਫੋਰ ਐਗਜ਼ਾਮਪਲ ਮੰਨ ਲਓ ਜਿਹੜੀ ਇਹ ਚੀਜ਼ਾਂ ਨੇ, ਇਹ ਜਦੋਂ ਤੁਸੀਂ ਆਪਸ ਵਿੱਚ ਗੱਲ ਕਰੋਗੇ ਤਾਂ ਉਦੋਂ ਕੰਮ ਆਉਣੀਆਂ। ਸੋ ਹੁਣ ਬੇਸਿਕਲੀ ਆਪਾਂ ਇਮੈਜਿਨ ਕਰੀਏ ਵੀ ਆਪਾਂ ਕੋਈ ਰਿਸ਼ਤੇ ਵਾਲੀ ਆਪਾਂ ਅਨਾਊਂਸਮੈਂਟ ਸੁਣ ਰਹੇ ਹਾਂ, ਅਤੇ ਤੁਸੀਂ ਕੀ ਬੇਸਿਕ ਪੁਆਇੰਟ ਤੁਸੀਂ ਕੀ ਚਾਹੋਗੇ, ਤਾਂ ਕਿ ਕਿਸੇ ਦਾ ਕਿਸੇ ਨੂੰ ਆਪਾਂ ਦੱਸ ਦਈਏ ਵੀ ਹਾਂਜੀ
0: ਹੈ ਨਾ,
1: ਹਾਂਜੀ ਉਮਰ ਕੀ ਆ, ਕੁੜੀ ਆ ਕਿ ਮੁੰਡਾ ਆ, ਉਮਰ ਕੀ ਆ, ਪੜ੍ਹਾਈ ਲਿਖਾਈ ਕੀ ਆ, ਸਿਟੀਜ਼ਨ ਆ ਕਿ ਨਹੀਂ ਆ, ਤੁਸੀਂ ਕਿੱਦਾਂ ਦਾ ਬੰਦਾ ਚਾਹੁੰਦੇ ਹੋ, ਤੁਸੀਂ ਮਤਲਬ ਤੁਸੀਂ ਅਨਮੈਰਿਡ ਹੋ ਕਿ ਮੈਰਿਡ ਹੋ, ਤੁਸੀਂ ਅੱਗੋਂ ਪਾਰਟਨਰ ਕਿੱਦਾਂ ਦਾ ਚਾਹੁੰਦੇ ਹੋ, ਤੁਸੀਂ ਇੰਡੀਆ ਤੋਂ ਚਾਹੁੰਦੇ ਹੋ ਜਾਂ ਇੱਥੋਂ ਚਾਹੁੰਦੇ ਹੋ। ਸੋ ਇੱਦਾਂ ਦੇ ਬੇਸਿਕ ਜਿਹੇ ਪੁਆਇੰਟ ਬੇਸਿਕਲੀ ਚਾਹੀਦੇ ਹੁੰਦੇ ਆ। ਸੋ ਧੰਨਵਾਦ ਤੁਹਾਡਾ, ਮੈਂ ਮਾਫ਼ੀ ਚਾਹੁੰਦਾ ਕਿਉਂਕਿ ਬੜਾ ਸੈਂਸਿਟਿਵ ਜਿਹਾ ਇਹ ਮਸਲਾ ਹੁੰਦਾ ਵਾ, ਅਤੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਜੇ ਇਹਨੂੰ ਤੁਸੀਂ ਦੁਬਾਰਾ ਤੋਂ ਰੀਫਰੇਸ ਕਰਕੇ ਭੇਜੋਗੇ ਤਾਂ ਜ਼ਿਆਦਾ ਵਧੀਆ ਲੱਗੂਗਾ। ਉਨੀ ਦੇਰ ਦੇ ਵਿੱਚ ਮੈਂ ਪੁਰਾਣੀ ਕੋਈ ਐਗਜ਼ਾਮਪਲ ਕੱਢ ਕੇ ਅਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦੂੰਗਾ। ਧੰਨਵਾਦ ਤੁਹਾਡਾ ਜੀ। ਗੁਰਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਲਗੂਲਗਾ ਤੋਂ ਮੈਸੇਜ ਕਰ ਰਹੇ ਹਾਂ, ਅਤੇ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ, ਬਹੁਤ ਮਿਹਰਬਾਨੀ ਜੀ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਜਸ਼ ਜੀ, ਅਤੇ ਕਹਿੰਦੇ ਨੇ ਕਿ ਮੈਂ ਇਸ ਪੋਟ ਦੇ ਵਿੱਚ ਤੁਲਸੀ ਦੇ ਸੀਡ ਪਾਏ ਸੀ ਬਟ ਗਰੋ ਹੋ ਗਏ। ਤੇ ਬਾਕੀਆਂ ਪੋਟ 'ਚ ਮੈਂ ਕਹਿੰਦੇ ਕਿ ਕੁਛ ਨਹੀਂ ਪਾਇਆ, ਉਹਨਾਂ 'ਚ ਕਹਿੰਦੇ ਕਿ ਕੁਛ ਨਹੀਂ ਹੋਇਆ। ਸੋ ਆਈ ਐਮ ਕੰਫਿਊਜ਼ਡ ਕਿ ਜੇ ਤੁਲਸੀ ਦੇ ਸੀਡ ਪਾਏ ਦੈਨ ਇਹ ਕਿਡਜ਼ ਗਰੋ ਹੋਊਗਾ,
0: ਕਿੱਦਾਂ ਗਰੋ ਹੋਏਗਾ,
1: ਮਤਲਬ ਤੁਹਾਨੂੰ ਸਮਝ ਲੱਗੀ ਕੀ ਆ? ਦੁਬਾਰਾ ਪੜ੍ਹਾ,
0: ਟੁੱਟਵੀਂ ਜੀ ਲੱਗੀ ਹੈ, ਮਤਲਬ ਉਹਨਾਂ ਨੇ ਲਿਖਿਆ ਕਿ ਇੱਕ ਕਿ ਤੁਲਸੀ ਦੇ ਬੀਜ ਗਰੋ ਕੀਤੇ ਉਹ ਤੇ ਹੋ ਗਏ, ਬਾਕੀ ਚੀਜ਼ਾਂ ਨਹੀਂ ਹੋਈ,
1: ਆਹ ਗਰੋ ਹੋ ਗਏ। ਤੇ ਕਹਿੰਦੇ ਕਿ ਬਾਕੀਆਂ ਪੋਟਸ ਦੇ ਵਿੱਚ ਮੈਂ ਕੁਛ ਨਹੀਂ ਪਾਇਆ, ਉਹਨਾਂ 'ਚ ਕਹਿੰਦੇ ਕਿ ਕੁਛ ਨਹੀਂ ਹੋਇਆ।
0: ਜੇ ਪਾਇਆ ਨਹੀਂ ਤੇ ਕਿਵੇਂ ਹੋਏਗਾ?
1: ਸੋ ਆਈ ਐਮ ਕੰਫਿਊਜ਼, ਈਵਨ ਵੀ ਆਰ ਕੰਫਿਊਜ਼ ਜੀ। ਤੇ ਤੁਸੀਂ ਇੱਕ ਵਾਰੀ ਆਪ ਪੜ੍ਹਿਓ ਦੁਬਾਰਾ, ਹੋ ਸਕਦਾ ਆਪਾਂ ਨਾ ਸਹੀ ਪੜ੍ਹ ਪਾ ਰਹੇ ਹੋ, ਇੱਕ ਵਾਰੀ ਆਪ ਪੜ੍ਹਿਓ ਦੁਬਾਰਾ, ਹੋ ਸਕਦਾ ਕੁਛ ਵਰਡ ਵਿੱਚੋਂ ਮਿਸ ਹੋ ਗਿਆ ਵਾ। ਤੇ ਸਵਾਲ ਆਪਣਾ ਬੇਸਿਕਲੀ ਸਵਾਲ ਆਪਣਾ ਕਲੀਅਰ ਕਰ ਦਿਓ ਕਿ ਤੁਹਾਡਾ ਸਵਾਲ ਕੀ ਆ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਪਲੀਜ਼ ਸ਼ੇਅਰ ਰੈਸਪੀ ਫੋਰ ਪਿੰਨੀਆਂ। ਹਾਂਜੀ, ਜੇ ਟਾਈਮ ਬਚਿਆ ਤਾਂ ਆਪਾਂ ਜ਼ਰੂਰ ਕਰ ਦਾਂਗੇ। ਤੁਸੀਂ ਇਹ ਦੱਸ ਦਿਓ ਵੀ ਪਿੰਨੀਆਂ ਚਾਹੀਦੀਆਂ ਕਿਹੜੀਆਂ, ਤੁਹਾਨੂੰ ਬੇਸਣ ਦੀਆਂ ਚਾਹੀਦੀਆਂ ਨੇ, ਅਲਸੀ ਦੀਆਂ ਚਾਹੀਦੀਆਂ ਨੇ, ਕਈ ਪੰਜੀਰੀ ਦੀਆਂ ਵੀ ਬਣਾਉਂਦੇ ਨੇ, ਕਿਹੜੀਆਂ ਪਿੰਨੀਆਂ ਤੁਹਾਨੂੰ ਚਾਹੀਦੀਆਂ ਨੇ ਉਹ ਤੁਸੀਂ ਗੱਲ ਕਰਿਓ। ਥੈਂਕ ਯੂ। ਅਤੇ ਮਾਨ ਸਾਹਿਬ ਕਹਿੰਦੇ ਨੇ ਕਿ ਅਨਦਰ ਫੇਮਸ ਫਰੂਟ ਫਰੋਮ ਨਿਊਜ਼ੀਲੈਂਡ ਇਜ਼ ਫੀਜ਼ੋਆ। ਫੀਜ਼ੋਆ ਇਹ ਮਰੂਦ ਜਿਹਾ ਲੱਗਦਾ ਵੇਖਣ। ਮਲਜੀਤ ਜੀ ਕਹਿੰਦੇ ਕਿ ਬਹੁਤ ਲਾਹੇਵੰਦ ਜਾਣਕਾਰੀ, ਅਸੀਂ ਵੀ ਕਹਿੰਦੇ ਕਿ ਸਬਜ਼ੀਆਂ ਫੁੱਲਾਂ ਨਾਲ ਸ਼ਿੰਗਾਰਿਆ ਜੇ ਘਰ, ਅਤੇ ਉਹਨਾਂ ਦੇ ਵੱਧਦੇ ਫੁੱਲਦੇ ਵੇਖ ਕੇ ਤੇ ਦਿਲ ਬੜਾ ਖੁਸ਼ ਹੁੰਦਾ ਰਹਿੰਦਾ, ਸਾਰਿਆਂ ਦਾ ਦਿਨ ਸੋਹਣਾ ਰਹੇ। ਬਿਲਕੁਲ, ਇਹ ਤੇ ਜਿੱਦਾਂ ਬੱਚੇ ਹੱਸਦੇ ਖੇਡਦੇ ਸੋਹਣੇ ਲੱਗਦੇ ਘਰ 'ਚ, ਉੱਦਾਂ ਹੀ ਫੁੱਲ ਬੂਟੇ ਸਬਜ਼ੀਆਂ ਵਧੀਆ ਲੱਗਦੀਆਂ ਨੇ। ਅਤੇ ਥੈਂਕ ਯੂ ਸੁਨੀਲ ਸਿੰਘ ਕਿੱਲਰ। ਅੱਛਾ ਹਾਂਜੀ ਹਾਂਜੀ, ਇਹੋ ਹੀ ਹੈ ਜੀ, ਇਹੋ ਹੀ ਆ ਪੈਲੇਟ, ਇਹੋ ਹੀ। ਅਤੇ ਥੈਂਕ ਯੂ ਕਹਿੰਦੇ ਕਬੀਰ ਜੀ, ਆਮਲਾ ਕਿੱਥੋਂ ਮਿਲਦਾ ਜੀ? ਆਮਲਾ ਫਰੈਸ਼ ਤਾਂ ਨਹੀਂ ਜੀ ਮੈਂ ਕਦੀ ਕਿਤੇ ਵੇਖਿਆ, ਫਰੋਜ਼ਨ ਜੇ ਤੁਸੀਂ ਫਰੈਸ਼ ਚਾਹੁੰਦੇ ਹੋ ਤਾਂ ਫਰੋਜ਼ਨ ਫਰੈਸ਼ ਆਉਂਦਾ ਵਾ, ਉਹ ਤੁਸੀਂ ਇੰਡੀਅਨ ਗਰੋਸਰੀ ਤੋਂ ਲੈ ਸਕਦੇ ਹੋ, ਅਤੇ ਅਦਰਵਾਈਜ਼ ਫਿਰ ਸੁੱਕਿਆ ਆਉਂਦਾ ਵਾ।
0: ਅਤੇ ਫਰੈਸ਼ ਉੱਥੇ ਡਾਰਵਿਨ ਬੜਾ ਮਿਲਦਾ ਹੁੰਦਾ ਸੀ, ਉਦੋਂ ਕਦਰ ਨਹੀਂ ਪਾਈ।
1: ਫਰੈਸ਼ ਮਤਲਬ ਦੁਕਾਨਾਂ 'ਤੇ ਮਿਲ ਜਾਂਦਾ
0: ਸਬਜ਼ੀ, ਵੈਜੀ ਸ਼ੋਪ,
1: ਵੈਜੀ ਸ਼ੋਪ,
0: ਗੂਸਬੈਰੀ, ਹਾਂਜੀ ਹਾਂ,
1: ਓਕੇ,
0: ਉੱਥੇ ਬੜੀ ਮਿਲਦੀ ਸੀ, ਉੱਥੇ ਕਦੇ ਨਹੀਂ ਪਾਈ ਅਸੀਂ, ਹੁਣ ਇੱਥੇ ਆ ਕੇ ਲੱਭਦੇ ਹਾਂ, ਇੱਥੇ ਨਹੀਂ ਦੇਖਿਆ।
1: ਜਿਹੜੀ ਚੀਜ਼ ਨਾ ਲੱਭੇ ਉਹ ਤੁਸੀਂ ਲੱਭਦੇ ਹੋ ਫਿਰ, ਅਤੇ ਹੋ ਸਕਦਾ ਵੀਰ ਜੀ ਇੱਥੋਂ ਲੱਭਦਾ ਹੋਵੇ, ਪਰ ਮੈਨੂੰ ਨਹੀਂ ਜੇ ਪਤਾ, ਜੇ ਹੋਇਆ ਤਾਂ ਫਿਰ ਸਬਜ਼ੀ ਵਾਲੀ ਸ਼ੋਪ 'ਤੇ ਹੀ ਹੋਊਗਾ।
0: ਗੂਸਬੈਰੀ ਪਏ ਹੁੰਦੇ ਕਈ ਵਾਰੀ,
1: ਹਾਂਜੀ, ਤੁਸੀਂ ਸਰਚ ਮਾਰ ਕੇ ਵੇਖਿਓ ਤੁਸੀਂ, ਅਤੇ ਮੈਂ ਨਹੀਂ ਕਦੀ ਵੇਖਿਆ, ਮੈਂ ਫਰੋਜ਼ਨ ਹੀ ਵੇਖੇ ਨੇ। ਅਤੇ ਥੈਂਕ ਯੂ ਜੀ ਟਾਈਗਰ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਆਸ ਕਰਦੇ ਕਿ ਸਭ ਦਾ ਦਿਨ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ, ਅਤੇ ਕੱਲ੍ਹ ਦਾ ਕਹਿੰਦੇ ਕਿ ਡਿਨਰ ਵਾਜ ਹੋਮ ਮੇਡ ਚਿਕਨ ਬਰਗਰ ਵਿਦ ਫਰੀ ਫਰਾਈਜ਼। ਅੱਛਾ, ਫਰਾਈਜ਼ ਲਿਖਣਾ, ਹੈਵ ਏ ਨਾਈਸ ਡੇ, ਅਤੇ ਮੰਡੇ ਇੰਜੋਏ ਕਰੋ। ਥੈਂਕ ਯੂ ਟਾਈਗਰ ਜੀ। ਸਭ ਤੋਂ ਪਹਿਲਾਂ ਤਾਂ ਇੱਕ ਆਪਾਂ ਨਾ ਸਿਲਸਿਲਾ ਜੈਸੀ ਸ਼ੁਰੂ ਕੀਤਾ ਸੀ ਵੀ ਆਪਾਂ ਇੱਕ ਦੂਸਰੇ ਨੂੰ ਦੱਸਿਆ ਕਰੀਏ ਕਿ ਆਪਾਂ ਕੀ ਬਣਾਇਆ ਜਾਂ ਕੀ ਆਪਾਂ ਬਣਾਉਣਾ ਵਾ, ਉਹਦੇ ਨਾਲ ਨਾ ਇੱਕ ਆਈਡੀਆ ਜਿਹਾ ਆ ਜਾਂਦਾ। ਅਤੇ ਇੱਕ ਟਾਈਗਰ ਜੀ ਨੇ ਜਿਨ੍ਹਾਂ ਨੇ ਉਹ ਚੀਜ਼ ਕੰਟੀਨਿਊ ਰੱਖੀ ਆ, ਹਾਲੇ ਵੀ ਦੱਸਦੇ ਨੇ, ਅਤੇ ਇੱਕ ਵਾਰ ਫਿਰ ਆਪਾਂ ਰੀਕਾਲ ਕਰ ਲੈਂਦੇ ਹਾਂ ਚੀਜ਼ਾਂ। ਸੋ ਬੇਸਿਕਲੀ ਇਹਦਾ ਇਹ ਤਾਂ ਚਲੋ ਖਾਣਾ ਇਹਨਾਂ ਦਾ ਬੜਾ ਵਿਭਿੰਨਤਾ ਵਾਲਾ ਹੁੰਦਾ, ਅਤੇ ਬਾਕੀ ਦਾ ਇਹ ਹੁੰਦਾ ਮੰਨ ਲਓ ਆਪਾਂ ਦੱਸ ਦਈਏ ਵੀ ਅੱਜ ਆਪਾਂ ਕੜੀ ਚੌਲ ਬਣਾਏ ਹਾਂ, ਕਿਸੇ ਦਿਮਾਗ 'ਚ ਆਈਡੀਆ ਆਜੂਗਾ ਵੀ ਆਪਾਂ ਕੜੀ ਚੌਲ ਬਣਾ ਸਕਦੇ ਹਾਂ ਅੱਜ, ਜਾਂ ਇਸ ਹਫ਼ਤੇ, ਜਾਂ ਤੁਸੀਂ ਰਾਜਮਾਂਹ ਚੌਲ ਬਣਾਏ ਆ, ਜਾਂ ਤੁਸੀਂ ਮਤਲਬ ਕੁਛ ਵੀ ਵੱਖਰਾ ਐਨੀਥਿੰਗ, ਅਤੇ ਉਹਦੇ ਨਾਲ ਕੀ ਆ ਵੀ ਤੁਸੀਂ ਕਿਸੇ ਨੂੰ ਆਈਡੀਆ ਆ ਜਾਂਦਾ ਵੀ ਆਹ ਵੀ ਚੀਜ਼ ਕਰ ਸਕਦੇ ਹਾਂ, ਹੈ ਨਾ। ਅਤੇ ਭਾਅ ਜੀ ਕਹਿੰਦੇ ਮੈਂ ਤੁਲਸੀ ਦੇ ਸੀਡ ਲਾਏ ਸੀ ਬਟ ਉਹ ਗਰੋ ਹੋ ਗਿਆ, ਬਟ ਕਹਿੰਦੇ ਇਟ ਡਜ਼ਨਟ ਲੁੱਕ ਲਾਈਕ ਤੁਲਸੀ। ਅਤੇ ਜਿਹੜੇ ਤੇ ਤੁਸੀਂ ਗਮਲੇ ਦੀ ਫੋਟੋ ਭੇਜੀ ਆ ਜੀ ਭੈਣ ਜੀ, ਬਿਲਕੁਲ ਤੁਸੀਂ ਰਾਈਟ ਹੋ, ਇਹ ਐਵੇਂ ਬੂਟੀ ਆ ਨਜਾਇਜ਼ ਜੀ, ਇਹ ਗਮਲਿਆਂ 'ਚ ਉੱਦਾਂ ਹੀ ਉੱਗਦੀ ਫਿਰਦੀ ਹੁੰਦੀ ਹੈ, ਇਹਨੂੰ ਛੇਤੀ ਛੇਤੀ ਪੁੱਟ ਕੇ ਇਹਨੂੰ ਸੁੱਟ ਦਿਓ ਤੁਸੀਂ। ਹੋ ਸਕਦਾ ਕਿ ਥੱਲੇ ਇਹਦੇ ਕਿਤੇ ਤੁਲਸੀ ਦੇ ਬੀਜ ਤੁਹਾਡੇ ਕਿਤੇ ਉੱਗੇ ਅੱਗੇ ਪਏ ਹੋਣ, ਆਹ ਤਾਂ ਬਿਲਕੁਲ ਵੀ ਤੁਲਸੀ ਨਹੀਂ ਆ, ਇਹ ਅਵਾਰਾ ਬੂਟੀ ਆ ਜਿਹੜੀ ਇੱਥੇ ਗਮਲਿਆਂ ਦੇ ਵਿੱਚ ਉੱਦਾਂ ਹੀ ਮੀਂਹ ਦੇ ਸੀਜ਼ਨ ਦੇ ਵਿੱਚ ਉੱਗਦੀ ਆ, ਅਤੇ ਇਹ ਤੁਲਸੀ ਨਹੀਂ ਆ ਜੀ ਇਹ। ਥੈਂਕ ਯੂ ਤੁਹਾਡਾ। ਅਤੇ ਅੱਛਾ, ਪੰਜੀਰੀ ਦੀਆਂ ਕਹਿੰਦੇ ਨੇ ਕਿ ਪੰਜੀਰੀ ਦੀਆਂ ਪਿੰਨੀਆਂ, ਇਹ ਥੋੜ੍ਹਾ ਜਿਹਾ ਲੰਮਾ ਕੰਮ ਹੈ ਜੀ, ਇਹ ਫਿਰ ਆਪਾਂ ਅਗਲੇ ਹਫ਼ਤੇ ਦੇ ਉੱਤੇ ਰੱਖ ਲੈਂਦੇ, ਬਾਕੀ ਜੇ ਕੋਈ ਟਾਈਮ ਬਚਿਆ ਤਾਂ ਫਿਰ ਆਪਾਂ ਜ਼ਰੂਰ ਤੁਸੀਂ ਦੱਸ ਦਿੰਦੇ ਹਾਂ ਤੁਹਾਨੂੰ ਆਪਾਂ। ਅਤੇ ਮਿਹਰਬਾਨੀ, ਵੈਸੇ ਅੱਜ ਕੱਲ੍ਹ ਜਿਹੜੀ ਜੇ ਤੁਸੀਂ ਨਹੀਂ ਵੀ ਘਰ ਬਣਾਉਣੀ ਆ ਤਾਂ ਤੁਹਾਨੂੰ ਸੁਵਿਧਾਵਾਂ ਤੁਹਾਨੂੰ ਮਿਲ ਜਾਂਦੀਆਂ ਨੇ, ਅਲੱਗ ਅਲੱਗ ਤੁਸੀਂ ਯਸ਼ ਜੀ ਵੀ ਬਣਾ ਕੇ ਤੁਹਾਨੂੰ ਦੇ ਸਕਦੇ, ਪਰ ਹਾਂ ਉਹ ਰੈਸਪੀ ਜਿਹੜੀ ਆ ਉਹ ਆਪਾਂ ਜੇ ਟਾਈਮ ਬਚਿਆ ਫਿਰ ਆਪਾਂ ਤੁਹਾਨੂੰ ਜ਼ਰੂਰ ਦੱਸਦੇ ਹਾਂ। ਵੀਰ ਜੀ ਕਹਿੰਦੇ ਕਿ ਯੈਸਟਰਡੇ ਆਈ ਮੇਡ ਸਾਗ ਅਤੇ ਹੁਣ 2 ਦਿਨ ਚੱਲੂ, ਯੇ ਈ ਪੀ, ਤੜਕਾ ਤੁੜਕਾ ਲਾ ਲਿਓ ਜ਼ਰਾ ਖੁੱਲ੍ਹਾ, ਸਾਗ ਅੱਜ ਕੱਲ੍ਹ ਤੰਗ ਕਰਦਾ ਜੇ। ਅਤੇ ਹਾਂ, ਤਾਂ ਹੈ ਨਾ ਆਈਡੀਆ, ਮੰਨ ਲਓ ਹੁਣ ਕਿਸੇ ਦਾ ਜੀ ਕਰਾਓ ਸ਼ਾਇਦ।
0: ਆਪਾਂ ਪਹਿਲਾਂ ਉਹ ਵੀ ਤਾਂ ਸ਼ੁਰੂ ਕੀਤਾ ਸੀਗਾ ਫਰਾਈਡੇ ਕਿ ਤੁਸੀਂ ਤੁਹਾਨੂੰ ਕਿਸ ਚੀਜ਼ ਦੀ ਕਰੇਵਿੰਗ ਹੋ ਰਹੀ ਹੈ, ਕੀ ਖਾਣਾ, ਉਹ ਵੀ ਇੱਕ ਏਦਾਂ ਸੀਗਾ ਕਿ ਤੁਹਾਡੇ ਦਿਮਾਗ 'ਚ ਪੈ ਜਾਓ।
1: ਤੁਹਾਨੂੰ ਹੋ ਰਹੀ ਅੱਜ ਕੋਈ ਕਰੇਵਿੰਗ?
0: ਮੈਨੂੰ ਨਹੀਂ ਅੱਜ ਤੱਕ ਤਾਂ ਦਿਮਾਗ 'ਚ ਕੁਛ ਵੀ ਨਹੀਂ ਹੈ ਕੀ ਬਣਾਉਣਾ ਜਾ ਕੇ।
1: ਤੁਹਾਡੀ ਆਵਾਜ਼ ਭਾਰੀ ਹੋਈ ਆ, ਤਾਂ ਤੁਸੀਂ ਖਾਓ ਤੁਸੀਂ
0: ਆਵਾਜ਼ ਤਾਂ ਹੈਵੀ ਹੈ ਬਚਪਨ ਤੋਂ ਹੀ ਹੈਵੀ ਹੈ ਮੇਰੀ ਆਵਾਜ਼।
1: ਨਹੀਂ ਜਿੱਦਾਂ ਠੰਡ ਜੀ ਆ ਨਾ ਅਤੇ ਗਲਾ ਗੁਲਾ ਜਿਹਾ ਅੱਜ ਕੱਲ੍ਹ ਹੋਣ ਡਿਆ ਸਾਰਿਆਂ ਦਾ, ਅਤੇ ਤੁਸੀਂ ਉਹ ਆਪਣੀ ਲਸਣ ਦੀ ਸੁੰਡ ਲਸਣ ਦੀ ਉਹ ਬਣਾ ਕੇ ਸਬਜ਼ੀ ਬਣਾ ਕੇ ਖਾ ਸਕਦੇ।
0: ਅੱਛਾ,
1: ਉਹ ਜਾਂ ਫਿਰ ਅਦਰਕ ਲਸਣ ਦੀ ਤੁਸੀਂ ਕਹਿ ਲਓ ਵੀ
0: ਤਰੀ ਜੀ ਜਿਹੜੀ ਹੁੰਦੀ ਹੈ ਸਪਾਈਸੀ।
1: ਹਾਂਜੀ ਹਾਂਜੀ, ਕਈ ਉਹਨੂੰ ਅਲੱਗ ਅਲੱਗ ਤਰੀਕਿਆਂ ਨਾਲ ਬਣਾਉਂਦੇ, ਕੋਈ ਉਹਨੂੰ ਕੜੀ ਟਾਈਪ ਬਣਾ ਲੈਂਦਾ ਦਹੀਂ ਪਾ ਕੇ, ਕੋਈ ਉਹਨੂੰ ਦੁੱਧ ਪਾ ਕੇ ਬਣਾਉਂਦਾ, ਤੇ ਕਈ ਉਦਾਂ ਹੀ ਜਿੱਦਾਂ ਆਪਾਂ ਬੇਸਿਕ ਤੜਕਾ ਨਹੀਂ ਲਾਉਂਦੇ ਉਦਾਂ ਹੀ ਖੁੱਲਾ ਤੁਸੀਂ ਇਕੁਅਲ ਮਾਤਰਾ ਦੇ ਵਿੱਚ ਗੰਢੇ ਲਸਣ ਤੇ ਆਪਣਾ ਅਦਰਕ ਇਕੁਅਲ ਮਾਤਰਾ ਚ ਪਾ ਕੇ ਤੇ ਉਹਨੂੰ ਤੁਸੀਂ ਤੜਕੇ ਆਂਗੂ ਬਸ। ਟਮਾਟਰ ਟਮਾਟਰ ਡਬਲ ਪਾ ਲਓ।
0: ਇਹ ਤੇ ਲਸਣ ਦੀ ਚਟਨੀ ਜਿਹੜੀ ਰਾਜਸਥਾਨ ਦੇ ਵਿੱਚ ਬਣਦੀ ਹੈ ਉਦਾਂ ਦੀ ਲੱਗ ਰਹੀ ਹੈ ਮੈਨੂੰ।
1: ਹਾਂ ਹਾਂ, ਤੇ ਉਹੀ ਦੂਸਰੀ ਸਬਜ਼ੀ ਦੇ ਨਾਲ ਤੁਸੀਂ ਲਾ ਕੇ ਸਬਜ਼ੀਆਂ ਨੂੰ ਚਟਨੀ ਵਾਂਗੂ ਵੀ ਖਾ ਲਓ, ਤੇ ਜਾਂ ਵੱਧ ਪਾਣੀ ਪਾ ਕੇ ਉਹਨੂੰ ਸੂਪ ਟਾਈਪ ਬਣਾ ਲਓ, ਉਹ ਤੁਸੀਂ ਪੀ ਲਓ। ਸੋ ਇਹ ਤੁਹਾਨੂੰ ਕਾਫੀ
0: ਅੱਛਾ
1: ਕਾਫੀ ਤੁਹਾਨੂੰ ਹੈਲਪ ਕਰੂਗਾ।
0: ਓਕੇ,
1: ਥੈਂਕ ਯੂ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ।
9: ਰੇਡੀਓ ਹਾਂਜੀ ਸਿਡਨੀ ਆਨ ਕਰ ਦਿਆ, there were two ladies speaking in Hindi, maine unko kabhi suna nahi, and they were talking about moods and it was so beautifully put, and they were saying ki we don't let go of things, or hum jaise weather ko blame kar dete hain ya manager ko blame kar dete hain ya saas ko blame kar dete hain ya bachche ko blame kar dete hain, jabki problem hamare mein aur doston mein nahi, hum doston mein problems dhoondte hain. So that was really good, because mere saath meri friend baithi thi, usko subah subah uthaya to thodi chidchidi thi, so she really loved that topic a lot.
1: Okay, and, good.
0: Thank you ji.
9: She wanted to know hum dobara podcast kaise sun sakte hain, because maine un dono ka naam bhi nahi janta na suna tha
1: ji.
9: Dusra kya kehte hain, jaise aap subah subah bolte ho ki laughter therapy mein ki पुराने गिले शिकवे परेशानियों को छोड़ के हंसो और अपना दिन अच्छा करो, तो उसमें जावेद अख्तर जी ने बहुत अच्छा बोला कि हंसना लाइफ में बहुत जरूरी है, इट इज लाइक अ शॉक अब्सॉर्बर, तो कि उसमें हम तो जैसे एक से एक अच्छी लग्जरी गाड़ी लोग लेते हैं एंड हम सब अच्छे रोड पे चलते हैं, तो द शॉक अब्सॉर्बर आर ओनली नीडेड व्हेन देयर इज अ गड्ढा और देर वी आर गोइंग ऑफ रोड, तो उसी तरह हमारे लाइफ में जब हम क्या कहते हैं कोई परेशानियों के बारे में पढ़ते हैं, तो दैट लाफ्टर थेरेपी रियली गेट्स अस आउट ऑफ इट, सो वी नीड दैट शॉक अब्सॉर्बर एज लाफ्टर इन आर लाइफ, बिकॉज सबकी जिंदगी में परेशानी आती है, अगर हम हंसना नहीं सीख सकते अच्छे टाइम पे तो बुरे टाइम में तो मतलब वी विल नॉट बी एबल टू कम आउट ऑफ इट, तो ये दो चीज आई रियली एंजॉयड कि कल वो शो था एंड जैसे आप एवरी मॉर्निंग बोलते दैट वी हैव टू लाफ, सो आई थॉट टुडेज टॉपिक वाज अबाउट मूड्स एंड, तो मैंने कहा चलो शेयर कर देते हैं
0: जी जी। थैंक यू जी, थैंक यू,
1: थैंक यू रिजा जी,
9: थैंक यू, थैंक
1: यू।
9: और मैंने बहुत बढ़िया बढ़िया खाना खाया
1: गुड,
9: कल जैसे वो प्रेयर मीटिंग में, इट वॉज ए श्रीलंकन प्रेयर मीटिंग एंड इट वॉज अर्ली इन द मॉर्निंग एट 6 बिकॉज वो बुद्धिस्ट है, तो कैशू करी, आई डोंट नो इफ यू ऑल हैव एवर ट्राइड कैशू करी, कैशू नट्स की करी बनाते हैं, वेरी अमेजिंग, एंड आम का करी बनाते हैं एंड लॉट ऑफ अदर थिंग्स, सो वन शुड ऑल्सो ट्राई अदर कुजीन्स टू टैंटलाइज योर टेस्ट पर
1: जी जी जी। नहीं थैंक यू, थोड़ा सोनी सोनी चीज है कि आप जिथे हुन रहने आ मल्टी कल्चर ਸੋਸਾਇਟੀ 'ਚ ਰਹਿੰਦੇ ਹਾਂ, ਅਤੇ ਉੱਥੇ ਆਪਾਂ ਜੇ ਬਾਕੀ ਵੀ ਖਾਣੇ ਆਪਾਂ ਟਰਾਈ ਕਰਾਂਗੇ ਤਾਂ ਉਹ ਸਾਡੇ ਲਈ ਬਹੁਤ ਵਧੀਆ ਵਾ, ਗਾਂ ਸਾਡੇ ਬੱਚਿਆਂ ਲਈ ਬਹੁਤ ਵਧੀਆ, ਕਿਉਂਕਿ ਉਹਨਾਂ ਨੇ ਆਪਣਾ ਤਾਂ ਗੁਜ਼ਾਰਾ ਚਲੋ ਚੱਲ ਜੂਗਾ, ਅਤੇ ਉਹਨਾਂ ਨੇ ਗਾਂ ਜਾ ਕੇ ਉਹਨਾਂ ਦੇ ਨਾਲ ਹੈ ਨਾ, ਉਹਨਾਂ ਦੇ ਘਰੀ ਉਹਨਾਂ ਦੇ ਨਾਲ ਯਾਰੀਆਂ ਦੋਸਤੀਆਂ ਪੈਣੀਆਂ, ਜਾਣਾ ਆਉਣਾ, ਅਤੇ ਆਪਾਂ ਇੰਡੀਅਨ ਤੋਂ ਇਲਾਵਾ ਆਪਾਂ ਬਾਕੀ ਵੀ ਚੀਜ਼ਾਂ, ਕਿਸੇ ਵੇਲੇ ਨਾ ਸਾਡਾ ਇੱਕ ਬੈਰੀਅਰ ਹੀ ਹੁੰਦਾ ਵਾ ਵੀ ਆਪਾਂ ਕਹਿੰਦੇ ਵੀ ਨਹੀਂ ਅਸੀਂ ਓਦਾਂ ਦਾ ਨਹੀਂ ਖਾ ਸਕਦੇ
0: ਪਰ ਹੋ ਸਕਦਾ ਹਾਂ
1: ਹੋ ਸਕਦਾ ਤੁਹਾਡੇ ਵਰਗਾ ਹੀ ਹੋਵੇ ਹੁਣ ਜਿੱਦਾਂ ਸ਼੍ਰੀਲੰਕਨ ਹੈ ਤੇ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਦਾ
0: ਸੀ
1: ਹਨਾ ਥੋੜੀ ਮਿਰਚ ਮੁਰਚ ਜੀ ਵੱਧ
0: ਹੁੰਦੀ ਹੈ ਪਰੌਂਠੇ ਹੁੰਦੇ ਉਹਨਾਂ ਪਰੋਟਾ ਹੁੰਦਾ ਸੇਮ ਸੇਮ ਹੁੰਦਾ ਲੱਗਦਾ
1: ਸੋ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸਗੋਂ ਈਵਨ ਇੰਜੋਏ ਕਰਦੇ ਹੋ ਬਾਕੀ ਇਹ ਡਿਪੈਂਡ ਕਰਦਾ ਵੀ ਤੁਹਾਡਾ ਵਾਹ ਵਾਸਤਾ ਕਿੱਥੇ ਪੈ ਗਿਆ ਕਈ ਵਾਰੀ ਹੁਣ ਮੰਨ ਲਓ ਜਿੱਦਾਂ ਇੰਡੀਅਨ ਹੀ ਆ ਤੇ ਆਪਣੇ ਵੀ ਕਿਹੜੇ ਸਾਰੇ ਇੰਡੀਅਨ ਰੈਸਟੋਰੈਂਟ ਵਧੀਆ ਨੇ ਕਈ ਥਾਵਾਂ ਦੇ ਉੱਤੇ ਤੁਸੀਂ ਆਪ ਵੀ ਡਿਸਪੁਆਇੰਟ ਹੁੰਦੇ ਹੋ ਇਸੇ ਤਰ੍ਹਾਂ ਕਿਸੇ ਹੋਰ ਕੁਜ਼ੀਨ ਦਾ ਜੇ ਤੁਹਾਡਾ ਵਾਹ ਵਾਸਤਾ ਪੈ ਗਿਆ
0: ਉਹ ਵੀ ਪਹਿਲੀ ਵਾਰੀ
1: ਹਾਂ ਤੇ ਤੁਹਾਨੂੰ ਲੱਗਣਾ ਵੀ ਉਹਨਾਂ ਦਾ ਖਾਣਾ ਨਹੀਂ ਚੰਗਾ ਹੁੰਦਾ ਖਾਣਾ ਦੁਨੀਆਂ ਦਾ ਕੋਈ ਵੀ ਮਾੜਾ ਨਹੀਂ ਹੁੰਦਾ ਮੈਂ ਤੇ ਲਗਭਗ ਜਿੰਨੀਆਂ ਕਿ ਵੱਧ ਤੋਂ ਵੱਧ ਕੀਤੀਆਂ ਗਈਆਂ ਮੈਂ ਕੀਤੀਆਂ ਟਰਾਈ ਕੁਜ਼ੀਨ ਦੁਨੀਆਂ ਦਾ ਕੋਈ ਵੀ ਕੁਜ਼ੀਨ ਮਾੜਾ ਨਹੀਂ ਉਹ ਸ਼ੈਫ ਮਾੜਾ ਹੋ ਸਕਦਾ
0: ਹਾਂ ਡਿਪੈਂਡ ਕਰਦਾ ਉਹੀ ਨਾ ਪਲੱਸ ਤੁਸੀਂ ਪਹਿਲੀ ਵਾਰੀ ਖਾ ਰਹੇ ਹੋ ਤੇ ਇੱਕ ਮਿਥ ਨਾ ਬਣਾਓ ਕੋਈ ਚੀਜ਼ ਦੁਬਾਰਾ ਟਰਾਈ ਕਰ ਲਓ
1: ਜੀ ਜੀ ਥੈਂਕ ਯੂ ਰਿਚਿਟ ਜੀ ਸੋਹਣੀ ਇਨਪੁਟ 964 ਤੁਸੀਂ ਆਉਂਦੇ ਰਹੋ ਜੀ
20: ਮੈਨੂੰ ਫੋਨ ਕਰਨਾ ਚਾਹੀਦਾ ਕਿਉਂਕਿ ਗੱਲ ਮੇਰੇ ਪ੍ਰੋਫੈਸ਼ਨ ਦੇ ਨਾਲ ਰਿਲੇਟਡ ਚੱਲਦੀ ਪਈ ਸੀ ਮੈਂ ਵੀ ਮੈਂਟਲ ਹੈਲਥ ਨਰਸ ਹਾਂ
1: ਜੀ ਥੈਂਕ ਯੂ ਤੁਹਾਡਾ ਜੀ ਸਭ ਤੋਂ ਪਹਿਲਾਂ ਤਾਂ ਕਾਲ ਕਰਨ ਦੇ ਲਈ ਕਿ ਤੁਸੀਂ ਇਸ ਪ੍ਰੋਫੈਸ਼ਨ 'ਚ ਹੋ ਤੁਸੀਂ ਸੁਣ ਕੇ ਤੁਸੀਂ ਆਪਣੀ ਇਨਪੁੱਟ ਦੇਣ ਆਇਓ ਇਹ ਸਾਡੇ ਲਈ ਬਹੁਤ ਵਧੀਆ ਗੱਲ ਹੈ ਥੈਂਕ ਯੂ ਤੁਹਾਡਾ ਟਾਈਮ ਕੱਢਿਆ ਤੁਸੀਂ
0: ਧੰਨਵਾਦ ਜੀ ਬਹੁਤ ਬਹੁਤ
20: ਭਾਅ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਨੂੰ ਬਹੁਤ ਵਧੀਆ ਲੱਗਾ ਤੁਹਾਡਾ ਅੱਜ ਹਾਂਜੀ ਰੇਡੀਓ ਸੁਣ ਕੇ ਮੈਨੂੰ ਇੱਦਾਂ ਲੱਗਾ ਜਿਵੇਂ ਕਿ ਮੇਰੇ ਜੋ ਮੈਂ ਚੀਜ਼ਾਂ ਫੋਲੋ ਕਰਦੀ ਹਾਂ ਨਾ ਕੰਮ 'ਤੇ ਕਿ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਇੱਕ ਆਪਣੇ ਸ਼ੋਅ ਦੇ ਵਿੱਚ ਸਾਰੀਆਂ ਦੱਸ ਦਿੱਤੀਆਂ ਨੇ ਜਿਵੇਂ ਖਾਸ ਕਰਕੇ ਜਿਵੇਂ ਆਪਣੇ ਸਟੂਡੈਂਟ ਹੁੰਦੇ ਆ ਹਨਾ ਜਾਂ ਟੈਂਪਰੇਰੀ ਵੀਜ਼ੇ ਤੇ ਹੁੰਦੇ ਆ ਜਿਹੜੇ ਆਪਣੇ ਸਟੂਡੈਂਟ ਉਹ ਇਹ ਫੀਲ ਕਰਦੇ ਆ ਕਿ ਜੇ ਉਹ ਆਪਣੀ ਮਨ ਦੀ ਗੱਲ ਦੱਸਣ ਜਿਵੇਂ ਕੋਈ ਵੀ ਸਟ੍ਰੈਸ ਆ ਉਹ ਜੀਪੀ ਕੋਲ ਜਾਣ ਲੱਗਿਆਂ ਡਰਦੇ ਆ ਹਨਾ ਕਿਉਂਕਿ ਸਾਡੇ ਕੋਲ ਬੜੇ ਪੇਸ਼ੈਂਟ ਏਦਾਂ ਹੁੰਦੇ ਆ ਜਿਹੜੇ ਕਿ ਲੌਂਗ ਟਾਈਮ ਤੋਂ ਇਹਨਾਂ ਨੂੰ ਪ੍ਰੋਬਲਮ ਹੁੰਦੀ ਪਰ ਉਹ ਦੱਸ ਨਹੀਂ ਪਾਉਂਦੇ ਤੇ ਉਹ ਉਹਨਾਂ ਦੀ ਚੀਜ਼ ਬਹੁਤ ਵੱਧ ਜਾਂਦੀ ਹੈ ਅੱਗੇ ਜਾ ਕੇ ਹਨਾ ਤੇ ਬਸ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਕਿ ਜੇ ਤੁਸੀਂ ਐਟਲੀਸਟ ਅਰਲੀ ਸਟੇਜ ਦੇ ਵਿੱਚ ਤੁਸੀਂ ਨਹੀਂ ਦੱਸਦੇ ਹਨਾ ਜੀਪੀ ਨਾਲ ਨਹੀਂ ਗੱਲ ਕਰਨੀ ਜਾਂ ਡਾਕਟਰ ਦੇ ਨਾਲ ਤੇ ਐਟਲੀਸਟ ਤੁਸੀਂ ਆਪਣੇ ਕੋਈ ਭੈਣ ਭਰਾ ਮਾਂ ਪਿਓ ਜਾਂ ਕਿ ਤੁਹਾਡਾ ਦੋਸਤ ਆ ਹਨਾ ਕਿਸੇ ਇੱਕ ਜਾਂ ਇੱਕ ਪਰਸਨ ਚੁਣ ਲਓ ਉਹਦੇ ਨਾਲ ਆਪਣਾ ਜਿਹੜਾ ਵੀ ਮਨ 'ਚ ਜੋ ਵੀ ਗੱਲ ਆ ਨਾ ਜੋ ਵੀ ਪਰੇਸ਼ਾਨੀ ਉਹ ਸ਼ੇਅਰ ਕਰ ਲਓ
1: ਜੀ
20: ਕਿਉਂਕਿ ਜੇ ਲੰਬੇ ਟਾਈਮ ਅੰਦਰ ਰਹਿੰਦੀ ਆ ਤਾਂ ਉਹ ਅੱਗੇ ਜਾ ਕੇ ਬੜਾ ਜ਼ਿਆਦਾ ਕੀ ਭਿਆਨਕ ਵੀ ਹੋ ਸਕਦਾ ਤੁਹਾਡੀ ਜ਼ਿੰਦਗੀ 'ਚ ਕਿ ਉਹ ਤੁਹਾਨੂੰ ਉਹ ਨਿਕਲ ਹੀ ਨਹੀਂ ਪਾਉਂਦੇ ਉਸ ਚੀਜ਼ ਵਿੱਚੋਂ ਤੁਸੀਂ
1: ਜੀ ਜੀ
20: ਹਾਂ ਤੇ ਦੂਜੀ ਚੀਜ਼ ਤੁਸੀਂ ਜਿਵੇਂ ਆਲਰੇਡੀ ਦੱਸ ਚੁੱਕੇ ਆਪਣੀ ਡਾਇਟ ਜਿਵੇਂ ਸਪਲੀਮੈਂਟਸ ਕਈ ਵਾਰ ਨਾ ਜਿਹੜਾ ਸਾਡਾ ਟੈਨਸ਼ਨ ਹੁੰਦੀ ਹੈ ਨਾ ਮਾਨਸਿਕ ਤਣਾਅ ਆ ਇਹਦੇ ਨਾਲ ਸਾਨੂੰ ਖਿਜ ਖਿਚਾਟ ਇਰੀਟੇਸ਼ਨ ਹੁੰਦੀ ਗੁੱਸਾ ਬੜਾ ਆਉਂਦਾ ਨਾ
1: ਜੀ
20: ਉਹਦਾ ਕਾਰਨ ਹੋ ਸਕਦਾ ਕਿ ਆਇਰਨ ਦੀ ਡੈਫੀਸ਼ੈਂਸੀ ਜਾਂ ਵਿਟਾਮਿਨ ਡੀ ਜਾਂ ਬੀ 12 ਇਹ ਤਿੰਨ ਚੀਜ਼ਾਂ ਤਾਂ ਆਪਣੇ ਖਾਸ ਕਰਕੇ ਪੰਜਾਬੀ ਜਿਹੜੇ ਆ ਇਹਨਾਂ ਦੀਆਂ
0: ਕੁੜੀਆਂ ਨੂੰ ਸਪੈਸ਼ਲੀ
1: ਜੀ ਨਹੀਂ ਬੰਦਿਆਂ ਦੇ ਬੀ 12 ਜਿਹੜੇ ਵੈਜੀਟੇਰੀਅਨ ਉਹਨਾਂ ਦਾ ਘੱਟ ਹੀ ਰਹਿੰਦਾ ਜੀ ਵਿਟਾਮਿਨ ਡੀ ਘੱਟ ਹੀ ਰਹਿੰਦੀ ਆ
20: ਹਾਂਜੀ ਜੇ ਇਹ ਤੁਹਾਡੇ ਮਤਲਬ ਸਹੀ ਆ ਨਾ ਪੂਰੇ ਆ ਫਿਰ ਵੀ ਤੁਹਾਨੂੰ ਤੁਹਾਡਾ ਜਿਹੜਾ ਮਾਨਸਿਕ ਤਣਾਅ ਆ ਨਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ
0: ਅਗਰ ਤੁਸੀਂ ਮਤਲਬ ਲੈਂਦੇ ਰਹੋ ਸਭ
20: ਹਾਂਜੀ ਰੈਗੂਲਰ ਲੈਂਦੇ ਹੋ ਤੇ ਬਸ ਇੱਕ ਚੀਜ਼ ਹੋਰ ਜਿਹੜੀ ਤੁਹਾਡੀ ਮੈਂ ਫਰੂਟਸ ਦੇ ਨਾਲ ਰਿਲੇਟ ਕਰਨੀ ਆ ਕਿ ਬਨਾਨਾ ਤੇ ਕੀਵੀ ਇਹ ਵੀ ਸਾਡੇ ਮੂਡ ਨੂੰ ਸਟੈਬਲਾਈਜ਼ ਕਰਦੇ ਆ ਸਾਨੂੰ ਡੇਲੀ ਖਾਣਾ ਚਾਹੀਦਾ
0: ਓਕੇ
1: ਬਨਾਨਾ ਤੇ ਕੀਵੀ
20: ਹਾਂਜੀ
1: ਦੋਵੇਂ ਇਹਨਾਂ ਦੋਨਾਂ ਦੋਵੇਂ ਇਕੱਠੇ ਖਾਣੇ ਚਾਹੀਦੇ ਕਿ ਅਲੱਗ-ਅਲੱਗ ਭਾਵੇਂ ਖਾ ਲੇ
20: ਇਕੱਠੇ ਖਾ ਲਓ ਕਿਉਂਕਿ ਦੋਨਾਂ ਵਿੱਚ B6 ਵੀ ਹੁੰਦਾ ਏ ਤੇ ਮੈਗਨੀਸ਼ੀਅਮ ਬਹੁਤ ਹੁੰਦਾ ਤੇ ਇਹ ਦੋਨੋਂ ਚੀਜ਼ਾਂ ਸਾਨੂੰ ਮਸਲ ਰਿਲੈਕਸ ਕਰਨ ਵਿੱਚ ਵੀ ਹੈਲਪ ਕਰਦੀਆਂ ਵਧੀਆ ਨੀਂਦ ਆਉਂਦੀ ਹੈ ਤੇ ਐਂਜ਼ਾਇਟੀ ਸਾਡੀ ਜਿਹੜੀ ਮਤਲਬ ਘਟਦੀ ਹੈ ਇਹ ਫਰੂਟਸ ਇਹਨਾਂ ਦੋਨਾਂ ਦੇ ਨਾਲ
1: ਓਕੇ ਓਕੇ ਗੁੱਡ ਗੁੱਡ ਨਹੀਂ ਥੈਂਕ ਯੂ ਤੁਹਾਡਾ ਤੇ ਇੱਕ ਜੀਪੀ ਕੋਲ ਜਦੋਂ ਜਾਂਦੇ ਆ ਤੇ ਤੁਹਾਨੂੰ ਕੀ ਲੱਗਦਾ ਮਤਲਬ ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਇਹ ਸਮਝ ਜਾਣਾ ਚਾਹੀਦਾ ਸਾਰਿਆਂ ਨੂੰ ਵੀ ਹਾਂ ਹੁਣ ਸਾਨੂੰ ਚਲੇ ਜਾਣਾ ਚਾਹੀਦਾ ਮਤਲਬ ਕੀ ਫੀਲ ਕਰਨ ਤੇ ਫਿਰ ਕਿਉਂਕਿ ਆਮ ਮਤਲਬ ਡਾਊਨ ਤੇ ਬੰਦਾ ਵੈਸੇ ਵੀ ਫੀਲ ਕਰ ਲੈਂਦਾ ਇਹ ਤਾਂ ਮਤਲਬ ਇਹ ਥੋੜੀ ਵੀ ਉਹ ਚੱਲ ਜੂਗਾ ਪਰ ਕਦੋਂ ਇਹ ਅਲਾਰਮਿੰਗ ਕਦੋਂ ਹੋ ਜਾਂਦੀ ਹੈ
20: ਜਦੋਂ ਉਹਨਾਂ ਨੂੰ ਇੱਦਾਂ ਲੱਗਦਾ ਨਾ ਕਿ ਕੋਈ ਲਾਈਫ ਦੇ ਵਿੱਚ ਹੋਪਲੈਸ ਫੀਲ ਕਰਦੇ ਆ ਕਿ ਹਾਂ ਕਈ ਵਾਰ ਇੱਦਾਂ ਅਚਾਨਕ ਫੀਲ ਹੁੰਦਾ ਕਿ ਹਾਂ ਮੈਨੂੰ ਨਾ ਮਰ ਹੀ ਜਾਣਾ ਚਾਹੀਦਾ ਵਾ ਮੈਨੂੰ ਮੈਨੂੰ ਮੈਨੂੰ ਜੀਣਾ ਹੀ ਨਹੀਂ ਚਾਹੀਦਾ
1: ਸੋ ਗਲਤ ਵਿਚਾਰ
20: ਇਦਾਂ ਦੇ ਖਿਆਲ, ਹਾਂ ਇਦਾਂ ਦੇ ਖਿਆਲ ਜਦੋਂ ਆ ਜਾਂਦੇ ਹੈ ਨਾ, ਜਦੋਂ ਤੁਹਾਨੂੰ ਖੁਸ਼ੀ ਵਾਲੀ ਚੀਜ਼ ਵਿੱਚ ਵੀ ਖੁਸ਼ੀ ਨਹੀਂ ਮਿਲਦੀ,
1: ਗੁੱਡ ਫੋਰ
20: ਨਥਿੰਗ, ਚਲ ਜਾਣੇ, ਹਾਂਜੀ ਉਦੋਂ ਚਲੇ ਜਾਣਾ ਚਾਹੀਦਾ। ਪਰ ਇਹਦਾ ਵੀ ਇੱਕ ਚੀਜ਼ ਕਹਿੰਦੀ ਹੈ, ਇਹਦਾ

0: ਹੁਣ ਇਸ ਬੰਦੇ ਨੂੰ ਇਹ ਚੀਜ਼ ਨਹੀਂ ਹੈਗੀ ਤੇ ਜਿਹਦਾ ਮਤਲਬ ਸਾਡਾ ਸਾਡੀ ਜੌਬ ਤੇ ਅਸਰ ਨਹੀਂ ਹੋ ਸਕਦਾ।
1: ਜੀ, ਸੋ ਇਸ ਚੀਜ਼ ਦਾ ਤੁਸੀਂ ਖਿਆਲ ਰੱਖੋ, ਬਾਕੀ ਜਿੱਦਾਂ ਤੁਸੀਂ ਦੱਸਿਆ ਵਾ। ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ। ਸੋ ਇੱਕ ਪ੍ਰੋਫੈਸ਼ਨਲ ਦਾ, ਥੈਂਕ ਯੂ ਜੀ, ਇੱਕ ਪ੍ਰੋਫੈਸ਼ਨਲ ਦਾ ਗੱਲ ਕਰਨਾ ਬਹੁਤ ਮਾਇਨੇ ਰੱਖਦਾ। ਸੋ ਉਹਦੇ 'ਚ ਜਿੱਦਾਂ ਇਹਨਾਂ ਨੇ ਜੀ ਪੀ ਦੀ ਸਲਾਹ ਦਿੱਤੀ ਹੈ ਅਤੇ ਉਹਦੇ ਵਿੱਚ ਇਹ ਤਾਂ ਵੀ ਜ਼ਰੂਰੀ ਆ, ਕਿਉਂਕਿ ਜੇ ਮੰਨ ਲਓ ਕੋਈ ਉੱਦਾਂ ਸਰੀਰ 'ਚ ਡੈਫੀਸ਼ੈਂਸੀ ਆ, ਤੁਹਾਡਾ ਬਲੱਡ ਟੈਸਟ ਵਗੈਰਾ ਹੋ ਜੂਗਾ ਇੱਕ ਵਾਰੀ, ਅਤੇ ਹੋ ਸਕਦਾ ਉੱਦਾਂ ਹੀ ਚੀਜ਼ਾਂ ਕਲੀਅਰ ਕਵਰ ਹੋ ਜਾਣ। ਕਈ ਵਾਰੀ ਕਿਸੇ ਚੀਜ਼ ਦੀ ਕੋਈ ਘਾਟ ਆ ਸਰੀਰ 'ਚ ਅਤੇ ਤੁਸੀਂ ਉਹਦੇ ਕਰਕੇ ਮੰਨ ਲਓ ਤੁਸੀਂ ਸਟਰਗਲ ਕਰ ਰਹੇ ਹੋ, ਤੇ ਉਹ ਤੁਹਾਡੀ ਠੀਕ ਹੋ ਸਕਦੀ।
2: ਹਾਂਜੀ ਹਾਂ, ਉਹ ਕਿਤੇ ਨਾ ਕਿਤੇ ਫਿਰ ਹਰ ਐਟ ਦੀ ਐਂਡ ਤੁਹਾਡੇ ਦਿਮਾਗ 'ਚ ਅਸਰ ਪੈਂਦਾ ਨਾ, ਹਰ ਇੱਕ ਚੀਜ਼ 'ਚ ਕੋਈ ਨਾ ਕੋਈ ਕਮੀ ਹੈ, ਤੁਹਾਡੇ ਮਸਲ ਰਿਲੈਕਸ, ਤੁਹਾਡੇ ਮੈਗਨੀਸ਼ੀਅਮ ਘੱਟ ਹੈ, ਤੁਹਾਨੂੰ ਕੋਈ ਕਿਤੇ ਨਾ ਕਿਤੇ ਪੇਨ ਹੀ ਰਹਿੰਦਾ ਉਹ ਚੀਜ਼ ਵੀ, ਤੇ ਫਿਰ ਉਹ ਸਟ੍ਰੈਸ ਆਉਂਦਾ ਹੀ ਹੈ ਹਰ ਇੱਕ ਚੀਜ਼ ਨਾਲ
1: ਜੀ,
2: ਤੇ ਜੇ ਤੁਹਾਡੇ ਵਿਟਾਮਿਨਸ ਅਪ ਰਹਿਣਗੇ ਤੇ ਸਭ ਸਹੀ ਰਹੇਗਾ
1: ਜੀ। ਸੋ ਬੇਸਿਕਲੀ ਆਪਾਂ ਗੱਲ ਕਰਦੇ ਰਹੀਏ ਕਿਸੇ ਦੇ ਨਾਲ ਤੇ ਇੱਕ ਦੂਸਰੇ ਦੇ ਨਾਲ ਤੇ ਆਪਣੇ ਜੀ ਪੀ ਦੇ ਨਾਲ ਤੇ ਆਪਣੀ ਸਿਹਤ ਦਾ ਤੁਸੀਂ ਖਿਆਲ ਰੱਖੋ। ਮੰਨ ਲਓ ਜੇ ਤੁਸੀਂ ਜਿੱਦਾਂ ਆਪਾਂ ਸਵੇਰੇ ਵੀ ਗੱਲ ਕੀਤੀ ਸੀ, ਤੁਸੀਂ ਵਾਕ ਵੂਕ ਕਰਦੇ ਹੋ, ਦੌੜ ਭੱਜ ਕਰਦੇ ਹੋ, ਤੇ ਤੁਹਾਨੂੰ ਲੱਗਦਾ ਵੀ ਨਹੀਂ ਮੇਰੇ ਕੋਲ ਦੌੜਿਆ ਨਹੀਂ ਜਾ ਰਿਹਾ, ਮੇਰੇ ਕੋਲ ਤੁਰਿਆ ਵੀ ਨਹੀਂ ਜਾ ਰਿਹਾ, ਇਹਦਾ ਮਤਲਬ ਵੀ ਕੋਈ ਨਾ ਕੋਈ ਹੈ ਪ੍ਰੋਬਲਮ, ਤੇ ਫਿਰ ਆਪਾਂ ਨੂੰ ਉਹ ਤੱਤ ਚੈੱਕ ਕਰਵਾ ਲੈਣੇ ਚਾਹੀਦੇ ਤੇ ਉਹ ਠੀਕ ਹੋ ਗਏ, ਤੇ ਫਿਰ ਦੋਵੇਂ ਹੈਗੀਆਂ ਤੇ ਕਨੈਕਟਿਡ ਹੀ ਨਾ, ਤੁਹਾਡੀ ਮੈਂਟਲ ਹੈਲਥ, ਤੁਹਾਡੀ ਜਿਹੜੇ ਫਿਜ਼ੀਕਲ ਦੋਵੇਂ ਕਨੈਕਟਿਡ ਹੀ ਨੇ, ਤੇ ਇੱਕ ਵੀ ਵਿਗੜੀ ਤੇ ਫਿਰ ਵਿਗੜੀ। ਲਾਸਟ ਹੋਣਗੇ ਜੀ ਕਾਲਰ, ਤੇ ਉਸ ਤੋਂ ਪਹਿਲਾਂ ਇੱਕ ਮੈਸੇਜ ਆਪਾਂ ਲੈ ਲਈਏ, ਇਹ ਵੀ ਇੱਕ ਰਿਸ਼ਤੇ ਦੇ ਨਾਲ ਸੰਬੰਧਿਤ ਹੈ ਜੀ। ਥੈਂਕ ਯੂ, ਇਹਨਾਂ ਦੀ ਬੇਟੀ ਦੇ ਲਈ ਇੱਕ ਜੱਟ ਸਿੱਖ ਲੜਕਾ ਚਾਹੀਦਾ ਵਾ, ਤੇ ਬੇਟੀ ਦੀ ਹਾਈਟ ਹੈ 5'8", ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ, ਸੰਧੂ ਕਾਸਟ ਇਹਨਾਂ ਦੀ, 99 ਬੋਰਨ ਨੇ, ਅਤੇ ਆਈ ਟੀ ਇਨ ਨੈਟਵਰਕਿੰਗ ਕੀਤੀ ਇਹਨਾਂ ਨੇ ਸਵਿਨਬਰਨ ਯੂਨੀਵਰਸਿਟੀ ਤੋਂ, ਅਤੇ ਕਹਿੰਦੇ ਨੇ ਕਿ 9 ਵਰਕਿੰਗ ਇਨ ਬੈਸਟ ਯੂਨੀਵਰਸਿਟੀ ਇਨ ਵਿਕਟੋਰੀਆ, ਸੋ ਜੋਬ ਵੀ ਉੱਥੇ ਕਰ ਰਹੇ ਨੇ, ਅਤੇ ਧੰਨਵਾਦ ਕਹਿੰਦੇ ਕਿ ਵੀ ਆਰ ਇਨ ਮੈਲਬਰਨ ਫਰੋਮ ਲਾਸਟ 18 ਈਅਰ, ਸੋ 18 ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਅਤੇ ਕਹਿੰਦੇ ਨੇ ਕਿ ਵੀ ਆਰ ਲੁਕਿੰਗ ਵੈਲ ਸੈਟਲਡ ਐਂਡ ਐਜੂਕੇਟਿਡ ਜੱਟ ਸਿੱਖ ਬੋਏ ਫੋਰ ਅਵਰ ਡੋਟਰ ਇਨ ਮੈਲਬਰਨ ਆਸਟ੍ਰੇਲੀਆ, ਅਤੇ ਇਹਨਾਂ ਨੇ ਮਦਰ ਨੇ ਆਪਣਾ ਨੰਬਰ ਵੀ ਭੇਜਿਆ ਵਾ, ਅਤੇ ਕਹਿੰਦੇ ਕਿ ਵੀ ਆਰ ਲੁਕਿੰਗ ਵੈਲ ਸੈਟਲਡ ਐਜੂਕੇਟਿਡ ਜੱਟ ਸਿੱਖ ਬੋਏ ਜੀ, ਅਤੇ ਜੇਕਰ ਤੁਹਾਨੂੰ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਚਾਹੀਦੀ ਹੋਵੇ ਤੇ ਤੁਸੀਂ ਆਪਾਂ ਤੁਹਾਨੂੰ ਨੰਬਰ ਦੇ ਸਕਦੇ ਹਾਂ, ਬਾਕੀ ਤੁਸੀਂ ਆਪਸ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਕੇ ਤੇ ਨੇਪਰੇ ਚਾੜਨਾ। ਮੈਂ ਇੱਕ ਵਾਰੀ ਫਿਰ ਦੱਸਦਾ ਕਿ 5'8" ਹਾਈਟ ਹੈ ਲੜਕੀ ਦੀ, 99 ਬੋਰਨ ਆ, ਤੇ ਇਸ ਟਾਈਮ ਦੇ ਉੱਤੇ ਵਧੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਹੇ ਨੇ, ਤੇ ਪਰਿਵਾਰ ਪਿਛਲੇ 18 ਸਾਲਾਂ ਤੋਂ ਇੱਥੇ ਰਹਿ ਰਿਹਾ ਵਾ, ਸੋ ਤੁਸੀਂ ਬਾਕੀ ਦੀ ਗੱਲਬਾਤ ਆਪਸ ਦੇ ਵਿੱਚ ਤੁਸੀਂ ਕਰ ਸਕਦੇ ਹੋ
2: ਜੀ। ਬਿਲਕੁਲ,
1: ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਤੇ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਸ਼ੋਰਟ ਜਿਹਾ ਸਾਨੂੰ ਮੈਸੇਜ ਭੇਜਦਾ ਕਰੋ। ਜਿਹੜਾ ਦੂਸਰਾ ਮੈਸੇਜ ਉਹ ਵੀ ਮੈਂ ਇੱਕ ਵਾਰੀ ਫਿਰ ਤੋਂ ਪੜ੍ਹ ਦਿੰਦਾ, ਅਤੇ ਤੁਸੀਂ ਇਹਨਾਂ ਦੋਵਾਂ ਰਿਸ਼ਤਿਆਂ ਬਾਬਤ ਕੋਈ ਵਧੇਰੇ ਜਾਣਕਾਰੀ ਅਤੇ ਨੰਬਰ ਸਾਡੇ ਕੋਲ ਤੁਸੀਂ ਲੈ ਲਿਓ। ਜਿਹੜਾ ਮੈਂ ਹੁਣ ਪੜ੍ਹਨ ਲੱਗਾ ਇਹ ਰਿਸ਼ਤਾ ਨੰਬਰ 1 ਹੋਊਗਾ, ਅਤੇ ਦੂਸਰਾ ਜਿਹੜਾ ਰਿਸ਼ਤਾ ਨੰਬਰ 2 ਹੋਊਗਾ, ਬਾਕੀ ਨਾਲ ਥੋੜ੍ਹਾ ਜਿਹਾ ਹਿੰਟ ਤੁਸੀਂ ਦੇ ਦਿਓ। ਅਤੇ ਇਹ ਆਪਣੇ ਸਿਸਟਰ ਦੇ ਲਈ ਲੱਭ ਰਹੇ ਨੇ ਜਿਹੜੇ ਕਿ ਆਸਟ੍ਰੇਲੀਅਨ ਸਿਟੀਜ਼ਨ ਨੇ, ਉਹਨਾਂ ਦੇ ਲਈ ਰਿਸ਼ਤਾ ਲੱਭ ਰਹੇ ਨੇ, ਮੈਲਬਰਨ ਦੇ ਵਿੱਚ ਰਹਿ ਰਹੇ ਨੇ, 84 ਬੋਰਨ ਨੇ, ਅਤੇ ਉਹਨਾਂ ਨੇ ਆਪਣੀ MSW ਕੰਪਲੀਟ ਕੀਤੀ। MSW ਹੁੰਦੀ ਕੀ ਹੈ ਵੈਸੇ?
2: ਮਾਸਟਰ ਇਨ ਸੋਸ਼ਲ ਵਰਕ,
1: ਸੋਸ਼ਲ ਵਰਕ ਵਿੱਚ, ਓਕੇ। ਅਤੇ ਇਸ ਟਾਈਮ ਦੇ ਉੱਤੇ ਸੋਸ਼ਲ ਵਰਕ ਦੇ ਸੈਕਟਰ 'ਚ ਹੀ ਕੰਮ ਕਰ ਰਹੇ ਨੇ, ਸੋ ਇਹ 2 ਰਿਸ਼ਤੇ ਨੇ ਅੱਜ ਸਾਡੇ ਕੋਲ ਅਨਾਊਂਸ ਕਰਨ ਦੇ ਲਈ। ਧੰਨਵਾਦ ਜੀ ਤੁਹਾਡਾ। ਅਤੇ ਦੇਸ਼ਬੰਧ ਭਾਰਦਵਾਜ ਜੀ ਕਹਿੰਦੇ ਕਿ ਆਈ ਮੇਡ ਮੇਨਸਟਰੋ ਨੇ ਸੂਪ ਅਤੇ ਬੇਸਨ ਬਰੋਕਲੀ ਲਾਸਟ ਨਾਈਟ ਫੋਰ ਡਿਨਰ, ਕਿਆ ਕਮਾਲ ਹੀ ਕਰ ਛੱਡੀ ਆ ਤੁਸੀਂ ਤੇ,
2: ਨਾ ਹੀ ਇੰਨਾ ਖਤਰਨਾਕ ਚੱਲਿਆ,
1: ਇਹ ਨਾ ਹੀ ਖਤਰਨਾਕ ਹੈ ਵੈਸੇ ਤਾਂ, ਵੈਜੀਟੇਰੀਅਨ ਸੂਪ ਹੀ ਆ, ਪਰ ਬਹੁਤ ਵਧੀਆ ਇਹ, ਮਤਲਬ ਸਿਆਲ ਦੇ ਲਈ ਤੇ ਤੋਹਫਾ ਹੀ ਆ। ਧੰਨਵਾਦ ਜੀ ਤੁਹਾਡਾ। ਕਹਿੰਦੇ ਗਾਰਡਨ ਦੇ ਵਿੱਚ ਸਿਰਫ ਪਾਲਕ, ਧਨੀਆ, ਪੂਦਨਾ, ਮਿਰਚਾਂ ਅਤੇ ਸਬਜ਼ੀਆਂ ਦੇ ਵਿੱਚ ਬੈਂਗਣ ਅਤੇ ਸ਼ਿਮਲਾ ਮਿਰਚ ਹੀ ਲਾਈਦੀ ਆ, ਅਤੇ ਚਾਹ ਪੱਤੀ, ਅਦਰਕ ਅਤੇ ਲਸਣ ਦਾ ਵੇਸਟ ਹਰ ਰੋਜ਼ ਮਿੱਟੀ ਵਿੱਚ ਗੋਡੀ ਕਰੀ ਜਾਂਦੀ,
2: ਫੱਟੇ ਚੱਕ ਦਿੰਦੀ ਕੁੜੀ।
1: ਹਾਂ, ਅਤੇ ਦੇ ਕੇ ਟਾਈਗਰ ਜੀ ਨੇ ਮੈਨੂੰ ਓਲਡ ਟ੍ਰੈਡੀਸ਼ਨ ਰਿਮਾਇੰਡ ਕਰਵਾ ਦਿੱਤਾ। ਜਸ ਜੀ ਕਹਿੰਦੇ ਸ਼ੀਰਾ ਬਣਾ ਕੇ ਖਾਓ ਬੇਸਣ ਵਾਲਾ,
2: ਉਹ ਵੀ ਹਾਂ ਸਾਡੇ ਚੱਲਦਾ ਘਰਾਂ ਦੇ ਵਿੱਚ ਸੌਣ ਤੋਂ ਪਹਿਲਾਂ ਰਾਤ ਨੂੰ,
1: ਸਾਰੇ ਚੱਲਦਾ। ਤੇ ਬਲਜੀਤ ਜੀ ਕਹਿੰਦੇ ਨੇ ਕਿ ਵਾਈਟ ਚਨੇ ਵਿਦ ਰਾਈਸ ਬਣ
2: ਰਹੇ।
1: ਥੈਂਕ ਯੂ ਜੀ ਤੁਹਾਡਾ। ਤੇ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਣੇ, ਕੁਛ ਰਹਿ ਤਾਂ ਨਹੀਂ ਗਿਆ?
2: ਹਾਂਜੀ, ਰਹਿ ਕੁਛ ਨਹੀਂ ਗਿਆ, ਬਟ ਮੈਂ ਤੁਹਾਨੂੰ ਇਹ ਵਾਪਸ ਤੋਂ ਇੱਕ ਅਪਡੇਟ ਦੇਣਾ ਚਾਹਾਂਗੇ, ਅਪਡੇਟ ਕੀ, ਇੱਕ ਇਹ ਵਾਲਾ ਪੋਡਕਾਸਟ ਜੇ ਤੋਂ ਇਹ ਤੁਹਾਨੂੰ ਵਧੀਆ ਲੱਗਿਆ ਹੋਇਆ, ਇਹਦਾ ਰਿਪੀਟ ਆਏਗਾ ਸਿਡਨੀ ਸਟੂਡੀਓ ਤੋਂ 1 ਵਜੇ ਦਿਨੇ ਤੇ ਰਾਤ ਨੂੰ 8 ਵਜੇ, ਠੀਕ ਹੈ?
1: 8 ਵਜੇ ਮੈਲਬਰਨ ਤੋਂ,
2: 8 ਵਜੇ ਮੈਲਬਰਨ ਤੋਂ, ਓਕੇ,
1: 1 ਵਜੇ,
2: 1 ਵਜੇ ਸਿਡਨੀ ਤੋਂ ਤੇ 8 ਵਜੇ ਆਏਗਾ ਮੈਲਬਰਨ ਸਟੂਡੀਓ ਤੋਂ, ਤੁਸੀਂ ਸੁਣ ਸਕਦੇ ਹੋ। ਹੋਰ ਵੀ ਬਹੁਤ ਸਾਰੇ ਪੋਡਕਾਸਟ ਰੋਜ਼ ਤੁਸੀਂ

0: ਐਪ ਤੇ ਜਾ ਕੇ ਵੀ ਸੁਣ ਸਕਦੇ ਹੋ. ਹਰ ਪੋਡਕਾਸਟ ਨਹੀਂ ਪੈਂਦਾ ਪਰ ਕਾਫੀ ਪੋਡਕਾਸਟ ਆਪਾਂ ਐਪ ਤੇ ਤੁਸੀਂ ਜਾ ਕੇ ਸੁਣ ਸਕਦੇ ਹੋ. ਸਟੋਰੀ ਹਰ ਦਿਨ ਦੀ ਆਪਣੀ ਪੈਂਦੀ ਹੈ ਪੋਡਕਾਸਟ ਤੇ, ਸੋਰੀ ਐਪ ਤੇ. ਪਰ ਮੁੱਦਾ ਇਹ ਕਿ ਤੁਸੀਂ ਐਪ ਡਾਊਨਲੋਡ ਕਰ ਲਓ ਤਾਂ ਕਿ ਜਿਹੜੀ ਚੀਜ਼ਾਂ ਵੀ ਤੁਹਾਡੇ ਤੋਂ ਮਿਸ ਹੋ ਗਈਆਂ ਕਿਤੇ ਨਾ ਕਿਤੇ ਤੁਹਾਨੂੰ ਐਪ 'ਚ ਮਿਲ ਹੀ ਜਾਣੀ ਹੈ. ਅਤੇ ਆਪ ਵੀ ਕਰੋ ਡਾਊਨਲੋਡ ਅਤੇ ਸਾਰਿਆਂ ਨੂੰ ਵੀ ਕਰਾਓ. ਠੀਕ ਹੈ ਜੀ.
1: ਜੀ ਬਿਲਕੁਲ. ਅਤੇ ਤੁਸੀਂ ਆਪਣੇ ਜਿਹੜਾ ਜਿਹੜਾ ਵੀ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ ਤੁਸੀਂ ਕਹਿੰਦੇ ਹੋ ਉਹ ਆਪਾਂ ਪੋਡਕਾਸਟ ਉੱਤੇ ਪਾ ਦਈਦਾ ਵਾ, ਅਤੇ ਜੇ ਲਗਾਤਾਰ ਉਸ ਪ੍ਰੋਗਰਾਮ ਦੀ ਕੋਈ ਡਿਮਾਂਡ ਆਉਂਦੀ ਹੈ ਤਾਂ ਫਿਰ ਆਪਾਂ ਉਹਨੂੰ ਕੰਟੀਨਿਊਟੀ ਦੇ ਵਿੱਚ ਵੀ ਲੈ ਜਾਈਦਾ ਵਾ. ਅਤੇ ਜਿਹੜੇ ਪ੍ਰੋਗਰਾਮ ਬਾਬਤ ਤੁਸੀਂ ਜਾਣਨਾ ਚਾਹੁੰਦੇ ਹੋ ਤੁਸੀਂ ਸਪੈਸੀਫਿਕ ਮੈਸੇਜ ਕਰ ਦਿਓਗੇ ਤਾਂ ਫਿਰ ਜ਼ਿਆਦਾ ਬਿਹਤਰ ਆਪਾਂ ਤੁਹਾਨੂੰ ਦੱਸ ਪਾਵਾਂਗੇ. ਸੋ ਫਿਲਹਾਲ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਇਸ ਵਾਸਤੇ ਨਾਲ ਕਿ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਊਗਾ ਅਤੇ ਰਾਜੀ ਖੁਸ਼ੀ ਹੋਵੋਗੇ. ਅਤੇ ਅੱਜ ਦੇ ਪ੍ਰੋਗਰਾਮ ਦੀ ਫੀਡਬੈਕ ਜ਼ਰੂਰ ਤੁਸੀਂ ਦਿੰਦੇ ਰਹੋ, ਕਿਉਂਕਿ ਕੁਛ ਇੱਕ ਨਿੱਕੇ ਨਿੱਕੇ ਚਾਹੇ ਉਹ ਤੁਹਾਡੇ ਲਈ ਨੋਟਿਸੇਬਲ ਨੇ ਜਾਂ ਨਹੀਂ, ਆਪਾਂ ਫਿਰ ਬਦਲਾਵ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ. ਚੰਗਾ ਲੱਗੇ ਤਾਂ ਵੀ, ਮਾੜਾ ਲੱਗੇ ਤਾਂ ਵੀ ਜ਼ਰੂਰ ਤੁਸੀਂ ਦੇ ਦਿਆ ਕਰੋ. ਅਤੇ ਥੈਂਕ ਯੂ ਅਮਨ ਸੋਤਾ ਜੀ ਕਹਿੰਦੇ ਨੇ ਕਿ ਫੀਡਬੈਕ ਹੈ, ਕਹਿੰਦੇ ਗ੍ਰੇਟ ਜੋਬ ਔਨ ਨਿਊ ਰੀਲਜ਼ ਸੈਗਮੈਂਟ, ਲਵਿੰਗ ਦਾ ਪੋਡਕਾਸਟ ਕਲਿੱਪ ਐਂਡ ਇੰਟਰਵਿਊਜ਼, ਕੀਪ ਇਟ ਅਪ ਐਂਡ ਟੂ ਲਿਸਨਰਸ ਪਲੀਜ਼ ਕੀਪ ਸ਼ੇਅਰਿੰਗ ਰੀਲਜ਼. ਹਾਂ ਥੈਂਕ ਯੂ ਜੀ ਤੁਹਾਡਾ,
0: ਥੈਂਕ ਯੂ
1: ਤੁਹਾਡਾ. ਤੁਸੀਂ ਇਹ ਸਾਡੇ ਕਹਿਣ ਵਾਲੀ ਗੱਲ ਤੁਸੀਂ ਜੇ ਕਹਿ ਰਹੇ ਹੋ ਤਾਂ ਬਹੁਤ ਵੱਡੀ ਗੱਲ ਹੈ. ਅਤੇ ਜੇ ਉਹ ਤੁਹਾਨੂੰ ਵਧੀਆ ਲੱਗੇ ਉਹਨੂੰ ਤੁਸੀਂ ਪਲੀਜ਼ ਅੱਗੇ ਸ਼ੇਅਰ ਕਰ ਦਿਆ ਕਰੋ, ਨਾ ਲੱਗੇ ਤਾਂ ਉਹਨੂੰ ਰਹਿਣ ਦਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਆਹ ਰਹਿ ਗਿਆ ਵਾ ਅਤੇ ਮਤਲਬ ਨਹੀਂ ਚੰਗਾ ਲੱਗਾ. ਸ਼ਲਗਮ ਦਾ ਸਾਗ ਕਹਿੰਦੇ ਕਿ ਇਨਵਿੰਟਰਸ, ਦਮਨ ਜੀ ਕਹਿੰਦੇ ਨੇ ਅਤੇ ਸ਼ਲਗਮ ਐਂਡ ਸ਼ਲਗਮ ਦਾ ਸਾਗ. ਅਤੇ ਧੰਨਵਾਦ ਤੁਹਾਡਾ ਲਈਏ ਫਿਰ.
0: ਹਾਂਜੀ ਹਾਂਜੀ ਬਿਲਕੁਲ, ਧੰਨਵਾਦ ਸਾਰਿਆਂ ਦਾ. ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਸ਼ੋਅ, ਅਤੇ ਆਪਣੀ ਫੀਡਬੈਕ ਜ਼ਰੂਰ ਪਹੁੰਚਾਇਓ ਮੈਸੇਜ ਦੇ ਰਾਹੀਂ. ਅਤੇ ਫਿਰ ਮਿਲਾਂਗੇ ਬਹੁਤ ਸਾਰੇ ਬਥੇਰੇ ਪ੍ਰੋਗਰਾਮਾਂ ਦੇ ਨਾਲ. ਤਦ ਤੱਕ ਸੁਣਦੇ ਰਹੋ, ਬਣੇ ਰਹੋ ਰੇਡੀਓ.
1: ਹਾਂਜੀ 1674 AM.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਹ ਕਹਿੰਦੇ ਨਾ ਜਿਨ੍ਹਾਂ ਦੇ ਵਿਹੜਿਆਂ ਨੂੰ ਖਾ ਲਿਆ ਕੰਧਾਂ ਤੇ ਛੱਤਾਂ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਧੁੱਪ ਕਿਹੋ ਜਿਹੀ ਆਉਂਦੀ।
2: ਵਾਹ ਵਾਹ ਵਾਹ, ਧੁੱਪ ਤੇ ਵੈਸੇ ਤੁਹਾਡੇ ਵਾਲੇ ਪਾਸੇ ਵੀ ਇੱਦਾਂ ਦੀ ਲੱਗਦੀ ਹੋਣੀ ਆ।
1: ਹਾਂਜੀ ਹਾਂਜੀ, ਉਹ ਵੀ ਬਾਹਰਲਾ ਮੁਲਕ 'ਚ ਹੀ ਆ ਜਾਂਦਾ,
2: ਧੁੰਦ ਦਾ ਹੀ ਫਰਕ, ਧੁੰਦ ਦਾ ਹੀ ਫਰਕ ਪੈਂਦਾ। ਹੋ ਸਕਦਾ ਕਿਤੇ ਮਹਿੰਗੀ ਸਸਤੀ ਧੁੰਦ ਵੀ ਪੈਂਦੀ
1: ਆਪਣੀ, ਮੈਂ ਕਿਹਾ ਸੋਚ ਹੀ ਉਹੋ ਜਿਹੀ ਆ ਬਾਈ। ਆਹ ਕਹਿੰਦਾ ਜੇ ਚਾਰ ਸਫੈਦੇ ਲੱਗੇ ਜਮੇ ਡੇਲੋਂ ਬਣਾਇਆ ਪਿਆ ਨਾ, ਜਿਵੇਂ ਨਹਿਰੋ ਨਹਿਰ ਜਾਂਦੇ ਹੁੰਦੇ ਆ। ਮੈਂ ਕਿਹਾ ਭਰਾਵਾ ਹੁਣ ਇੰਨੇ ਬੀਜੇ ਔਖੇ ਹੋ ਕੇ ਲਏ ਆ, ਹੁਣ ਉਧਾਰਨ ਤਾਂ ਚੱਜਦੀ ਦੇ ਲਿਆ ਕਰ ਤੂੰ। ਕਹਿੰਦਾ ਨਹੀਂ, ਸਾਡੀ ਚੱਜਦੀ ਉਧਾਰਨ ਉਹੀ ਆ।
2: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਹੁਣ ਇਹ ਤੋਂ ਥੋੜ੍ਹਾ ਜਿਹਾ ਪਹਿਲਾਂ ਚੱਲ ਜਾਈਏ ਆਪਾਂ, ਇੱਕ ਦੋ ਹਫ਼ਤੇ ਤੇ ਉਦੋਂ ਸਾਨੂੰ ਗਰਮੀ ਚੁੱਭਦੀ ਸੀ, ਉਹੀ ਧੁੱਪ ਸੀ। ਹੁਣ ਉਹ ਚੁੱਭ ਜਿਹੜੀ ਧੁੱਪ ਜਿਹੜੀ ਉਹ ਸਾਨੂੰ ਮਿੱਠੀ ਮਿੱਠੀ ਲੱਗਦੀ ਆ, ਕਿਉਂਕਿ ਉਹ ਠੰਡ ਤੋਂ ਬਾਅਦ ਆ
1: ਜੀ। ਹੁਣ ਦੇਖੋ ਹੈ ਨਾ, ਅਪ੍ਰੈਲ ਮਈ 'ਚ ਜਦੋਂ ਵਾਢੀਆਂ ਹੁੰਦੀਆਂ ਉਦੋਂ ਸੋਨੇ ਦੀ ਕਣੀ ਪਈ ਹੋਵੇ ਤੇ ਉਹ ਵੀ ਮਨਜ਼ੂਰ ਨਹੀਂ, ਵਾਢੀਆਂ ਦੇ ਦਿਨ ਨੇ ਨਹੀਂ ਹੈ ਨਾ। ਮਨਮੋਹਨ ਬਾਰ ਸੁਣੀ ਬਿਰਸਾ ਸ਼ੋਅ ਕਰਦੇ ਹੁਣ, ਮਿੰਨੀ ਮਿੰਨੀ ਫੋਰ ਪੈਂਦੀ ਹੋਵੇ ਬਾਘਾਂ 'ਚ ਮੋਰ ਬੋਲਦੇ ਹੁਣ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤੇ ਬੰਦਾ ਡਾਂਗਾ ਲੈ ਕੇ ਆ ਜੀ।
2: ਹਾਂ ਸਹੀ ਗੱਲ,
1: ਡਿਪੈਂਡ ਕਰਦਾ ਉਹੀ ਧੁੱਪ ਆ, ਉਹੀ ਗੱਲਾਂ, ਉਹੀ ਬਾਤਾਂ।
2: ਇਹ ਸੌਣ 'ਚ ਚੰਗੀਆਂ
1: ਫਰੇਮ 'ਚੋਂ,
2: ਇਹ ਸੌਣ 'ਚ ਚੰਗੀਆਂ ਲੱਗਦੀਆਂ।
1: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਹੈ।
2: ਸੌਣ ਤੋਂ ਚੇਤਾ ਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਇਹ ਵੇਲੇ ਧੁੱਪ ਲੱਗ ਜੇ
1: ਤੇ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਕਟਰ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਿਓ।
2: ਹਾਂ ਸਹੀ ਗੱਲ ਹੈ, ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣ। ਹਾਂ
1: ਇਹ ਵੀ ਔਖਾ ਯਾਰ,
2: ਉੱਤੋਂ ਬਾਈ ਟਾ ਗਿਆ
1: ਨਾਲੇ ਕੋਈ ਨਾ ਹੈ ਨਾ। ਹੁਣ ਤਾਂ ਕੁੱਤਾ ਵੀ ਭੌਂਕੇ ਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ, ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਤੁਹਾਡੇ ਜਾਗਦੇ ਹੁੰਦੇ ਨਹੀਂ ਬਣਦੇ ਭਰਾਵਾ ਤੂੰ। ਮੈਂ ਕਿਹਾ ਅੱਗੇ ਹੋਰ ਜ਼ਖਮਾਂ ਤੇ, ਤੇਰੇ ਦਿੱਤੇ ਜ਼ਖਮਾਂ ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ਼ ਕਰਨਾ ਪੂਰਾ ਨੂਣ ਹੀ ਛਿੜਕ ਜਾ। ਬਜਟ ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾਲ ਮਾਰਿਆ ਘਸਾਉਣ ਹੁੰਦਾ। ਹੋ ਗਿਆ ਨਾ ਹੁਣ, ਅਗਲੇ ਚਾਰਾਂ ਸਾਲਾਂ ਚ ਤੁਹਾਨੂੰ ਢਾਈ ਢਾਈ ਸੌ ਲਾਓ, ਕਿੰਨੇ ਬਣ ਗਏ? ਬੰਦਾ ਕਹਿੰਦਾ ਹੈ ਜੀ, ਕੈਲਕੂਲੇਟਰ ਤੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
2: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੇ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪਤਨੀ ਤਾਂ ਦੇਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤੇ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਓ ਹੁਣ।
1: ਹਾਂ ਇਹੀ ਆ, ਇਹ ਤੁਸੀਂ ਕਲੇਮ ਕਰ ਲੈਣੇ, ਇਹ ਤਾਂ
2: ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
1: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਟੇ ਹੀ ਬਚੇ ਆ।
2: ਜਾਂ ਫਿਰ ਹੋਰ ਚੰਦ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000 20,000 ਤੁਸੀਂ ਭਰਨਾ, ਤੇ ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤੇ ਹਲੇ ਘਾਟੇ 'ਚ ਹੀ ਆ ਨਾ।
1: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋਵੋ ਨਾ ਤੇ ਤੁਹਾਡਾ 25,000-30,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-97 ਤੁਹਾਨੂੰ ਵਾਪਸ ਆ ਜਾਣੇ,
2: 99 ਸੈਂਟ।
1: ਨਾਲੇ ਏਜੰਟ
2: ਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000-20,000 ਤੁਸੀਂ ਭਰਨਾ, ਤੇ ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤੇ ਹਲੇ ਘਾਟੇ 'ਚ ਹੀ ਆ ਨਾ।
1: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋਵੋ ਨਾ ਤੇ ਤੁਹਾਡਾ $25,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-97 ਤੁਹਾਨੂੰ ਵਾਪਸ ਆ ਜਾਣੇ,
2: 99 ਸੈਂਟ।
1: ਨਾਲੇ ਏਜੰਟ
2: ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ, ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ, ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ, ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾਹ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ, ਜੇ ਕਿਸੇ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ ਜਿਹੜਾ ਅੱਗੇ ਆਪਾਂ ਉਹਦੇ 'ਤੇ ਚਲੋ ਫੇਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ, ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਔਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ, ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ। ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਹੈ, ਜਿੰਦਾ ਰੱਖੀ ਗਈ।
1: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ
2: ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ।
1: ਹਾਂ, ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ, ਉਹ ਸਾਈਡ ਲਾਈਨ ਰਹੀਆਂ। ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ। ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸੱਦ ਲਏ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ। ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ,

0: ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ, ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.5 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸਿਸ, ਸਮਾਲ ਬਿਜ਼ਨਸ ਸਭ ਕਾਸੇ ਦਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ, 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘਾਟੀ ਆ ਨਾ ਇਹ ਵਾਧੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀ ਜਾਈਏ।
1: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤੇ ਫਿਰ ਵਾਜਬ, ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
0: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
1: ਉੱਥੇ ਆ ਗਿਆ।
0: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿੰਦੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਰਹੇ ਆਪਾਂ, 1,85,000 ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5 ਲੱਖ ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ ਉਹ 199, 190, 491 ਤਿੰਨ ਵੱਡੇ ਵੀਜ਼ੇ ਆ, 189, 190 ਅਤੇ 491। 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ ਇਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3,000 ਬੰਦਾ ਰੱਖ ਲਓ ਯਾਰ, ਤੁਸੀਂ 1,000 ਰੱਖ ਲਓ, ਤੁਸੀਂ 1,500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, ਈ ਓ ਆਈਜ਼ ਪੈਂਦੀਆਂ, ਉਹਨੇ ਕੁ ਇਨਵੀਟੇਸ਼ਨ ਵੀ ਤਾਂ ਆ ਹੀ ਰਿਹਾ। ਉਹ ਗੱਲ ਵੱਖਰੀ ਆ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤਾਂ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ ਪੀ ਆਰ ਆ ਰਹੀ ਆ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ, ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ ਉਹ 1,85,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70% ਜਾਣੀ ਕਿ 1,32,240 ਜਿਹੜੀਆਂ ਜਗ੍ਹਾਵਾਂ ਨੇ, ਪਲੇਸਿਸ ਨੇ, ਉਹ ਸਕਿੱਲ ਸਟਰੀਮ ਦੀਆਂ, ਜਿਹੜੇ ਸਕਿੱਲਡ ਲੋਕ ਨੇ, ਹੈ ਨਾ, ਕਿੱਤਾ ਮੁਖੀ ਜਿਹੜੇ, ਹੈ ਨਾ, ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ, ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ, ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ ਪੀ ਆਰ ਲੈਣੀ ਆ। ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਅਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ, ਉਹਦੇ 'ਚ ਜਿਹੜੀਆਂ ਐਪਲੀਕੇਸ਼ਨਸ ਪ੍ਰਿਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਔਨਸ਼ੋਰ ਨੇ, ਜਿਹੜੇ ਇੱਥੇ ਆਲਰੇਡੀ ਹੈਗੇ ਆ। ਅਤੇ ਉਸ ਲਿਹਾਜ਼ ਨਾਲ 1,29,590, 1,30,000 ਕਹਿ ਲਈਏ, ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ। ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਿਟੀ ਆ, ਉਹ ਚਲੋ ਹੈ ਨਾ, 8 'ਚ ਨੂਣ ਆ, ਉਹਦੀ ਗੱਲ ਕਰਨੀ ਵੀ ਨਹੀਂ ਬਣਦੀ। ਅਤੇ ਬਾਕੀ ਰਹਿ ਗਏ 55,000, 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ। ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ, ਜਿਹੜੇ ਟੋਪ ਨੌਚ, ਹੈ ਨਾ, ਕੁਆਲਿਟੀ ਹੋਵੇ, ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ। ਮੰਨ ਲਓ ਇੱਥੇ ਹੈਲਥ, ਕੰਸਟਰਕਸ਼ਨ ਅਤੇ ਟੀਚਿੰਗ, ਇਹ 3 ਵੱਡੇ ਨਾਂ ਨੇ ਜਿਹਦੇ 'ਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ। ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ, ਜਿੰਨੇ ਕਿ ਇੱਥੇ ਟੀਚਿੰਗ 'ਚ ਨੇ, ਕਿੰਨੇ ਕੁ ਬਾਹਰੋਂ ਸੱਦ ਸਕਦੇ ਹਾਂ, ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ, ਉੱਤੇ ਥੱਲੇ ਹੁੰਦੇ ਰਹਿੰਦੇ। ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ, ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਹੈ। ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ, ਕੁਛ ਨਹੀਂ ਕਿਹਾ, ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ।
1: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ।
0: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ, ਉਹ ਪਿੱਛੇ ਜੇ ਆਈ ਸੀਗੀ, ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ। ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ।
1: ਓਕੇ,
0: ਉਹ ਮੇਰੇ ਕੋਲ ਸਕਰੀਨ ਸ਼ੋਟ ਪਿਆ ਹੈ ਨਾ, ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ PR ਪੈਂਦੀ ਆ, ਮੋਟਾ ਜਿਹਾ ਹਿਸਾਬ ਆ। ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ, ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ, ਉਹਦੇ 'ਚ ਸੈਂਕੜਿਆਂ 'ਚ ਹੋਊ, ਮਤਲਬ 100 ਪੁਆਇੰਟ ਇਹਦੇ, 150 ਉਹਦਾ, 200 ਉਹਦਾ, 50 ਉਹਦੇ, 60 ਉਹਦੇ, 65 ਉਹਦੇ, ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂਗਾ ਹੈ ਨਾ, ਉਹਦੀ PR ਦੇ ਰਾਹ ਆਸਾਨ ਹੋਣਗੇ। ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ, ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ PR ਨਹੀਂ ਆ ਰਹੀ, ਇੱਕ ਪਾਸੇ ਇੱਕ ਪਲੰਬਰ ਆ, ਇੱਕ ਬ੍ਰਿਕਲੇਅਰ ਆ, ਇੱਕ ਵੈਲਡਰ ਆ, ਉਹਦਾ 35 ਆ ਜਾਣੀ ਆ, ਉੱਥੇ ਪੁਆਇੰਟ ਸਿਸਟਮ ਕੀ ਕਰੂਗਾ?
1: ਪਰ ਉੱਥੇ ਉੱਥੇ ਫਿਰ ਇਹ ਸਿੱਧੀ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ, ਉਹ ਉਹਨੂੰ ਸਪੋਰਟ ਕਰਨਗੇ।
0: ਹਾਂਜੀ, ਆਫਕੋਰਸ,
1: ਇਹ ਤਾਂ ਸਾਨੂੰ ਸਮਾਰਟ ਦੇਖਣਾ ਪਊਗਾ।
0: ਟੀਚਰ ਆ, ਮੰਨ ਲਓ ਟੀਚਰ, ਇੱਕ ਟੀਚਰ ਦਾ 650 ਪੁਆਇੰਟ ਬਣਦਾ, ਇੱਕ ਦਾ ਬਣਦਾ 600, 650 ਵਾਲੇ 4 ਟੀਚਰ ਉਹਨਾਂ ਨੇ ਉੱਥੋਂ ਸਾਧ ਲੈਣੇ ਆ। ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਓਕੂਪੇਸ਼ਨ ਦਾ ਉਸ ਓਕੂਪੇਸ਼ਨ 'ਚ ਪੁਆਇੰਟ ਕਿੰਨੇ ਆ। ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹੈ ਨਾ, ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਕਿੱਦਾਂ ਦੀ ਨਜ਼ਰ ਆਊਗੀ। ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ, ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ, ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ। ਜਦਕਿ ਮਈ ਜੂਨ 'ਚੋਂ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ, 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਇਹ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ, ਨੋਬਡੀ ਨੋਸ।
1: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਆ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ 'ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉੱਦਾਂ ਦਾ ਬਣਿਆ ਨਾ।
0: ਹਾਂਜੀ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
1: ਹੋਊਗਾ।
0: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18-25 ਸਾਲ ਵਾਲਾ ਜਾਂ ਹੈ ਨਾ ਹੈਗਾ, ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 ਪੁਆਇੰਟ ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ। ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਸ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ, 18-20 ਸਾਲ ਦੇ ਨੂੰ ਉਹ ਕਹਿੰਦੇ 95 ਪੁਆਇੰਟ ਦੇ ਦਿਓ।
1: ਓਕੇ,
0: 21-29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 ਪੁਆਇੰਟ ਦੇ ਦਿਓ।
1: ਓਕੇ,
0: 21-29 ਦੇ ਉਮਰ ਦੇ। ਹਾਂਜੀ, ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0।
1: ਮਤਲਬ
0: ਏਜ ਰੱਖੀ ਹੋਈ ਹੈ 18-45, ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ। 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ ਆ, ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ।
1: ਵੈਲਿਊ ਕੋਈ ਨਹੀਂ, ਮਤਲਬ ਇਸ ਉਮਰ 'ਚ
0: ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ,
1: ਕਮਾਲ ਹੈ।
0: ਇਸ ਲਈ ਜਿਹੜੇ ਚੰਨ ਤੁਸੀਂ ਚਾੜਨੇ ਹੋ, ਵੈਸੇ ਛੋਟੀ ਉਮਰੇ ਚਾੜ ਚੁੱਕੇ ਹੁੰਦੇ
1: ਹੋ। ਜਿੰਨੇ ਜੁਗਾ ਹੁੰਦਾ ਬੰਦਾ ਕਰ ਨਹੀਂ ਡਿਆ ਹੁੰਦਾ,
0: ਤਾਂ ਹੀ ਤਾਂ ਤੁਹਾਨੂੰ 5 ਪੁਆਇੰਟ ਦੇ ਰਹੇ ਹੋ 100 ਦੇ ਮੁਕਾਬਲੇ।
1: ਪਰ ਇਹ 100 ਦੇ ਮੁਕਾਬਲੇ 5 ਹੈ ਯਾਰ, ਕਮਾਲ ਹੈ।
0: ਉਹ ਕਹਿੰਦੇ ਹੁਣ ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ।
1: ਉਹ ਕਿੱਥੇ ਆ ਨਾ, ਉਹ ਦੱਸੋ।
0: ਜਾਂ ਜੇ ਨਹੀਂ ਹੈਗਾ, ਡਬਈ ਟਰੱਕ ਟਰੁੱਕ ਦੇਖੋ ਕੋਈ, ਡਬਈ ਟਰੱਕ ਟਰੁੱਕ ਚਲਾਇਆ, 2-4 ਸਾਲ ਕਮਾਈ ਕਰਕੇ ਇੱਥੇ ਆ।
1: ਡਬਈ ਦੀ ਤਾਂ ਉਦਾਂ ਕਹਿੰਦੇ 30% ਠਾਂ ਆ ਗਈ ਆ,
0: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ,
1: ਕਿੱਥੇ ਜਾਵੇ ਹੈ ਨਾ। ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦਿਓ।
0: ਹੁਣ ਜਿਹੜੇ ਹਜੇ ਪੱਕੇ ਨਹੀਂ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ, ਲੈ ਦੇ ਕੇ ਝੂਟੇ ਹੀ ਬਚੇ ਆ ਉਸ ਹਿਸਾਬ ਨਾਲ।
1: ਉਹ ਉਮਰੋਂ ਕਹਿੰਦੇ ਆ
0: ਪੱਕਾ ਵੀਰ,
1: ਉਹ ਕਹਿੰਦੇ ਪੱਕੜ ਜਿਹਾ ਵਾ, ਇਹਦਾ ਨਹੀਂ ਕੁਝ ਬਣਨਾ। ਉਹ
0: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ, ਜਿੱਥੇ ਵੀ ਜਾਂਦੇ ਹੋ ਲੱਗਦਾ ਜਾ ਕੰਮ ਕਰ।
1: ਪਰ ਇਹ ਵੇਖੋ, ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ, ਪਰ ਆਹ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲ ਵਾਲੇ ਨੂੰ 100 ਪੁਆਇੰਟ ਤੇ 45 ਵਾਲੇ ਨੂੰ 5,
0: ਇੱਦਾਂ। ਹਾਂ ਨਹੀਂ, 45 ਵਾਲੇ ਨੂੰ 0, 44 ਵਾਲੇ ਨੂੰ 5। ਮੈਂ ਮਾਈਗ੍ਰੇਸ਼ਨ ਏਜੰਟ ਹਾਂ ਨਾ, ਮੈਂ ਤੁਹਾਨੂੰ ਐਗਜੈਕਟਲੀ ਟੂ ਦੀ ਪੁਆਇੰਟ ਹਾਂ ਨਾ। ਅੱਛਾ ਇਹ ਚਲੋ ਹਜੇ ਹਜੇ ਲਾਗੂ ਨਹੀਂ ਹੋਇਆ ਕਿਉਂਕਿ ਇੱਕ ਹੁੰਦਾ ਲਾਅ ਮਾਈਗ੍ਰੇਸ਼ਨ ਲਾਅ, ਇੱਕ ਹੈਗੀ ਪੋਲਿਸੀ। ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘੱਸ ਜਾਂਦੀਆਂ ਸਰਕਾਰਾਂ ਦੀਆਂ, ਪੋਲਿਸੀ ਹੌਲੀ ਕੁ ਦੇਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕੁ ਦੇਣੇ ਚੇਂਜ ਕਰ ਦਿੰਦੇ ਆ। ਅਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪੋਲਿਸੀ 'ਚ ਕੋਈ ਚੇਂਜਸ ਲਿਆ ਦੇਣ। ਅਤੇ ਇੰਗਲਿਸ਼ ਲੈਂਗੁਏਜ ਆ, ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ, ਆਇਲਟਸ ਦੇ 4 ਚੋਂ 8 ਨੇ, ਹੈ ਨਾ, ਤੁਸੀਂ 4 ਮੋਡਿਊਲ ਨੇ ਸੁਣਨ 'ਚ, ਪੜ੍ਹਨ 'ਚ, ਲਿਖਣ 'ਚ, ਬੋਲਣ 'ਚ, ਹੈ ਨਾ, ਅਤੇ 90 ਪੁਆਇੰਟ ਉਹਦੇ ਮਿਲਣਗੇ। ਜੇ ਤੁਹਾਡੀ ਇੰਗਲਿਸ਼ ਵਧੀਆ ਵਾ, 4 ਚੋਂ 7 ਬੈਂਡ ਆ, ਤਾਂ ਉਹਦੇ ਸਿਰਫ 45।
1: ਓਕੇ,
0: ਮਤਲਬ 4 ਚੋਂ 7 ਵਾਲੇ ਦੇ 45। ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ, ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ, ਇਹਦੇ ਬਾਰੇ ਨਹੀਂ ਕੁਛ ਪਤਾ, ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ, ਜੇ ਵੈਰੀ ਗੁੱਡ ਆ ਤਾਂ 45। ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ, ਉਸ ਲਿਹਾਜ਼ ਨਾਲ ਪੁਆਇੰਟ ਨੇ। ਜੇ ਪੀ ਐੱਚ ਡੀ ਆ 60 ਪੁਆਇੰਟ ਆ, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ, ਕੋਈ ਮਾਸਟਰਸ ਕੀਤੀ ਆ, ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ, ਜਿਵੇਂ ਯੂਨੀ ਮੈਲਬਨ, ਮਨੈਸ਼, ਯੂ ਐੱਨ ਐੱਸ ਡਬਲਿਊ, ਇੱਦਾਂ ਦੀਆਂ ਯੂਨੀਵਰਸਿਟੀਆਂ ਨੇ, ਹੈ ਨਾ, ਤਾਂ 45 ਨੇ। ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 ਪੁਆਇੰਟ ਨੇ। ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ। ਅਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨਸ ਨੇ।
1: ਅਜੇ ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ, ਪਹਿਲਾਂ ਤਾਂ ਕਹਿੰਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤਾਂ ਉਹਨੇ ਮਿਲਣੇ।
0: ਨਹੀਂ, ਪੁਆਇੰਟ ਪਹਿਲਾਂ ਪੁਆਇੰਟ ਸਿਸਟਮ ਸੀਗਾ, ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ। 10 ਪੁਆਇੰਟ ਤੁਹਾਨੂੰ ਮਿਲ ਗਏ, ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ, ਮਾਸਟਰਸ ਡਿਗਰੀ ਦੇ 1 ਮਿਲ ਗਏ, ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ। ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ।
1: ਇਹ ਵੀ ਚਾਂਸ ਮੰਨਿਆ ਜਾ ਰਿਹਾ, ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲੈਂਗੇ।
0: ਆ ਡਿਪੈਂਡ ਕਰਦਾ, ਹਜੇ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਸਪੈਕੂਲੇਸ਼ਨਸ ਨੇ। ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ,
1: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ, ਇੰਫਰਾਸਟਰਕਚਰ। ਉੱਥੇ ਵੇਖੋ ਤੁਸੀਂ, ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ, ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ ਇਹੋ ਜਿਹਾ, ਚਾਂਸ ਨੇ ਇਹ,
0: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ। ਬਾਕੀ ਆਕੂਪੇਸ਼ਨ ਆ, ਜੇ ਤਾਂ ਹੈ ਨਾ, ਇਫ ਨੀਡਸ ਟੂ ਬੀ ਅ ਸੂਟੇਬਲ ਸਕਿੱਲ ਅਸੈਸਮੈਂਟ, ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ, ਲੈਵਲ 1, 2, 3, ਹੈ ਨਾ, ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ, ਹੈ ਨਾ, ਉਹਦੇ ਵੱਖਰੇ ਪੁਆਇੰਟ ਨੇ। ਫਿਰ ਜੇ ਤਾਂ ਸਕਿੱਲ ਲੈਵਲ 1 ਆਕੂਪੇਸ਼ਨ ਆ, ਉਹਦੇ 50 ਪੁਆਇੰਟ ਨੇ। ਮੰਨ ਲਓ ਤੁਸੀਂ ਮੈਨੇਜਰ, ਰੀਟੇਲ ਮੈਨੇਜਰ, ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ, ਉਹ ਉੱਥੇ ਆ ਜਾਣੇ 50 ਪੁਆਇੰਟ। ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ, ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ। ਸੋ 15-50 ਦਾ ਫਰਕ ਆ। ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ, ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ, ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ, ਮੇਰੇ ਵੀ 80 ਪੁਆਇੰਟ ਬਣਦੇ ਆ, ਇਹਨੂੰ ਇਨਵੀਟੇਸ਼ਨ ਆ ਗਿਆ, ਮੈਨੂੰ ਕਾਹਦੇ ਨਹੀਂ ਆਇਆ। ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ, ਉੱਤੇ ਉਸ ਨੌਕਰੀ ਦੀ ਤਨਖਾਹ 70,000-80,000 ਡਾਲਰ ਹੋਵੇ, ਅਤੇ ਉਹ ਕਹਿੰਦਾ ਮੇਰੀ 80,000 ਆ, ਇਹਨੂੰ ਕਿਵੇਂ ਆ ਗਿਆ। ਹੋ ਸਕਦਾ ਦੂਜੇ ਦੀ 90 ਹੋਵੇ, ਤੇਰੇ ਨਾਲੋਂ ਵੱਧ ਹੋਵੇ। ਇਹਦੇ 'ਚ ਵੇਰੀਏਬਲ ਬਹੁਤ ਆ। ਜਿਹੜਾ ਸਕਿੱਲ ਸਲੈਕਟ ਵੈਬਸਾਈਟ ਆ ਨਾ, ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ, ਤੈਨੂੰ ਕਾਹਤੇ ਨਹੀਂ ਆਇਆ। ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ, 95 ਵਾਲੇ ਨੂੰ ਆ ਗਿਆ, 90 ਪੁਆਇੰਟ ਵਾਲੇ ਨੂੰ ਆ ਗਿਆ। ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ, ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ, ਹੈ ਨਾ, ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ। ਜੇ 1,20,000 ਕਮਾਉਂਦੇ ਹੋ ਸਾਲ ਦਾ, ਤਾਂ ਕਦੇ 90 ਪੁਆਇੰਟ ਦੇ ਦਿਓ। ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ, ਤਾਂ 70 ਪੁਆਇੰਟ ਦੇ ਦਿਓ। ਜੇ ਸਾਰਿਆਂ ਨੂੰ ਥੱਲੇ ਵਾਲੀ ਬ੍ਰੈਕਟ 'ਚੋਂ $70,000, ਹੈ ਨਾ, ਤੁਸੀਂ ਕਮਾਉਂਦੇ ਹੋ ਸਾਲਾਨਾ, ਅਤੇ ਉਹਦੇ 30 ਪੁਆਇੰਟ ਆ, ਉਦੋਂ ਥੱਲੇ ਕੋਈ ਪੁਆਇੰਟ ਨਹੀਂ।
1: ਅੱਛਾ, ਕੋਈ ਵੀ ਨਹੀਂ,
0: ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਆ ਇਹਨਾਂ ਦੇ। ਵੈਸੇ ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ, 4 ਚੋਂ 8 ਨੇ ਆਇਲਟਸ ਚੋਂ, 60 ਪੁਆਇੰਟ ਦੇ ਦਿਓ। ਜੇ ਜ਼ਿਆਦਾ ਵਧੀਆ, 4 ਚੋਂ 7 ਨੇ 40, ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ, ਸਰਟੀਫਿਕੇਟ ਕੀਤਾ 15 ਦੇ ਦਿਓ, ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
1: ਸਿੰਗਲ ਦੀ ਵੈਲਿਊ
0: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ। ਓਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ,
1: ਅੱਛਾ,
0: ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚੋਂ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ, ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ, ਇਹ ਜਿਹੜੇ ਪੁਆਇੰਟ ਸਿਸਟਮ ਨੇ ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
1: ਵੇਖੋ, ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਉਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋਅ ਕਰ ਦਿਉ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨਾਂ ਜੀ ਕਰ ਦਿਉ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ। ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਹੈ ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
0: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ। ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ, ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਰਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-11 ਤੋਂ ਜਾਂ ਜਿੱਥੋਂ ਕਿਤੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ ਜਾਂ ਸਬਜ਼ੀ ਦੀਆਂ ਦੁਕਾਨਾਂ ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾਇਆ ਹੁੰਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਜਾਂਦਾ ਜਿੱਥੇ ਹੈ ਨਾ, ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ। ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ, ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ, ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ, ਕਈ ਲੋਕ ਕੀ ਕਰਦੇ ਸੀ ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
1: ਓਕੇ,
0: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ਚੈਟ GPT-ਆਂ, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ GPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
1: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਆਹ ਵੀ ਦੱਸਦਾ
0: ਇਹ। ਹਾਂ ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀ, ਇਸ ਲਈ ਭਾਈ ਉਸ ਰਾਹੇ ਨਾ ਪਾਓ ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਅਸੀਂ ਗਵਰਨਮੈਂਟ ਕਹਿੰਦੀ $85 million ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ, ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਹੈ ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੁਪਰ ਪਾਇਆ ਹੋਇਆ। ਕੇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ 5 ਪੈਰਾਮੀਟਰ ਨੇ, 5 'ਤੇ ਗ੍ਰੀਨ ਟਿੱਕ ਆ ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ। ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਈਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਈਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ, ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ, ਅਤੇ ਬਾਕੀ ਜਿਹੜੇ ਟੇਫ ਵਰਗੇ ਕਾਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਣ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵੱਜਿਆ ਕਰਨਗੇ।
1: ਓਕੇ,
0: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ, ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ, ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ। ਉਹਦੇ 'ਚ ਇਹਨਾਂ ਨੇ ਕਈ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ, ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ ਤੇ ਉਹਦੇ ਵਿੱਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ। ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ। ਫਿਰ ਇਹਨਾਂ ਨੇ ਟੀ ਆਰ ਪੈਣੀ ਬੰਦ ਕਰਤੀ। 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ, ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥਵੇ ਰਹਿ ਗਏ, ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ। ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ, ਅਤੇ ਉਹ ਉਹਦੇ 'ਚ ਹੁਣ ਪੰਗੇ ਪਏ ਹੋਏ ਆ। ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000। ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ, ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀਆਂ। ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨਹੀਂ ਨਿਕਲਣੀਆਂ।
1: ਕੋਡ ਕਿਰਲੇ ਕਰਨ ਦੀ ਨਹੀਂ ਲੋੜ।
0: ਅਤੇ ਉਹ ਮਤਲਬ ਜਿਹੜੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਅਤੇ ਕੋਡ ਕਿਰਲੇ ਨੂੰ ਵੀ ਬਚਾਓ, ਕਿਉਂਕਿ ਕੋਡ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ, ਉਹਦੇ 'ਚ ਰੰਗ ਜਿਹਾ ਬਲ ਜਾਂਦਾ ਸੀ, ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ ਅਤੇ ਪੱਥਰਾਂ 'ਚ ਪੱਥਰ ਰੰਗਾ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
1: ਵੇਖੋ ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ,
0: 457 ਤੋਂ ਪਹਿਲਾਂ ਇੱਦਾਂ ਹੋ ਚੁੱਕਿਆ
1: ਹੈ ਨਾ। ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਹੈ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਚਿਰ ਨੂੰ ਤੁਹਾਡੀ ਵਾਰੀ ਆਉਣੀ ਉਨੇ ਚਿਰ ਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨਾ।
0: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
1: ਜਿਹੜੇ ਔਨਸ਼ੋਰ ਕਿ ਆਫਸ਼ੋਰ?
0: ਔਨਸ਼ੋਰ।
1: ਓਕੇ,
0: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ। ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ, ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ, ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ, ਉਹਦੇ ਕੋਲ 482-186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸਦੇ ਹਾਂ ਵੀ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ, ਸਲਾਹ ਦੇਣੀ, ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ। ਮੇਰਾ ਮਾਰਾ ਨੰਬਰ 24183 ਆ, ਅਤੇ ਕਿਉਂਕਿ ਹੁਣ ਇਹਨਾਂ 'ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ 'ਤੇ ਵੀ ਕਸੀ ਆ ਕਿ ਕੰਪਲਾਇੰਸ ਅਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾਰਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾਰਾ ਨੰਬਰ ਆ, ਤੁਸੀਂ ਉਹ ਮਾਰਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ ਹੈ ਨਾ, ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ, ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ।
1: ਓਕੇ
0: ਵੀ ਇਹ ਤਾਂ ਗੱਲ ਹੀ ਕੁਛ ਨਹੀਂ, ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਸਿੱਧ ਪੱਧਰ ਆ। ਹੁਣ ਇਹ ਤਾਂ 60-65 ਮਿਲੀਅਨ ਲਾ ਕੇ ਐਡੀਆਂ ਵਰਕ ਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ। ਹੁਣ ਜੇ ਮੈਂ ਦੇਖਦਾ ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ, ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ। ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ, ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਅਤੇ ਉਹ ਪਰ ਚੱਕਰ ਇਹ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦੀਂਦਾ ਟੇਬਲ 'ਤੇ ਪਿਆ, ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ।
1: ਪਰ ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ 'ਤੇ ਡੇ ਹੀ ਆ ਪੈਸੇ, ਕੱਲ੍ਹ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ,
0: ਉਹ ਸਿਸਟਮ 'ਚ ਹੀ ਆ ਰਹੇ ਨਾ,
1: ਪੈਸੇ ਤਾਂ ਆ ਹੀ ਰਹੇ ਨਾ।
0: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ, ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ, ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60%, 50%, 40% ਤੱਕ ਵੱਧ ਗਈ ਆ। ਸਟੂਡੈਂਟ ਵੀਜ਼ੇ ਅਪਰੂਵ ਵੀ ਨਹੀਂ ਹੋ ਰਹੇ, ਕਿਉਂਕਿ ਉਹਦੇ 'ਚ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ, ਖੁੱਡ ਪੱਟਣ ਆ ਰਿਹਾ,
1: ਪੜ੍ਹਨ ਆ ਰਿਹਾ।
0: ਹਾਂ, ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ। ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ, $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ, 29,000 ਹੈ ਨਾ, ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ। ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ $10,000 ਉਹਦਾ ਪਾ ਲਓ। ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ ਅਤੇ $80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ
1: ਸਲਾਨਾ।
0: ਅਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ ਉਦੋਂ ਫੜ ਕੇ ਉਹਦੇ ਅਕਾਊਂਟ 'ਚ ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ ਓ ਟੀ ਪੀ ਉਹਨਾਂ 'ਤੇ ਜਾਣਾ ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ ਐਕਸੈਸ ਹੀ ਹੈ ਨਹੀਂ। ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ ਕੋਈ ਮਾਪਦੰਡ ਨਹੀਂ ਕੋਈ ਰੌਲਾ ਰੱਪਾ ਨਹੀਂ ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ। ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ। ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ ਹੈ ਨਾ ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ।
1: ਸੋ ਇੰਨਾ ਕੁ ਮਹਿੰਗਾ ਹੁਣ ਕੰਮ ਉਹ ਇੰਨੇ ਕੁ ਜ਼ਿਆਦਾ ਬਜਟ ਸ਼ੋਅ ਕਰਨੇ ਪੈਣੇ ਫਿਰ ਇਹਦਾ ਮਤਲਬ ਵੀ ਪੋਲੀਟੀਸ਼ੀਅਨ ਹੀ ਆਇਆ ਕਰਨਗੇ ਬਾਕੀ ਜਨਤਾ ਤੇ ਕੀ ਆਉਣਾ ਹੁਣ
0: ਪੈਸਾ ਤੇ ਉਹਨਾਂ ਦੇ ਨੇੜੇ ਹੀ ਆਉਣੇ ਆ ਉਹਨਾਂ
1: ਕੋਈ ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ ਤੇ ਰੈਗੂਲਰ ਪੈਸਾ ਵੀ ਉਹਨਾਂ ਕੋਲ
0: ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਕੀਲਾ ਹੋ ਗਿਆ ਨਾ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ ਨਾ ਅਕਾਊਂਟ 'ਚ ਪੈਸੇ ਆਏ ਅਕਾਊਂਟ 'ਚ ਹੈ ਨਾ 20,000 ਰੁਪਈਆ ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ ਹੈ ਨਾ
1: ਹੈਗਾ ਤਾਂ ਹੈ ਨਾ ਹੈਗਾ ਤਾਂ ਹੈ ਨਾ।
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਪਾਂਡੇ ਜੀ ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਹੈ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
4: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
5: JBCO Films लेके आए ने एक्शन इमोशन अते फुल ऑन एंटरटेनमेंट पंजाबी फीचर फिल्म शेरा।
6: 5 साल बाद मुड़िया शेरे ते मुड़िया भी केड़े हालत च।
7: स्टारिंग परमीश वर्मा सोनल चौहान योगराज सिंह मानव विज अते होर भी उगे कलाकार।
8: मैं ओथों भी मुड़ के
5: Written and directed by Savio Sandhu, produced by Anmol Sahni.
7: Hun vekhna na bhullyo 15 mai to tuhade nedle cinema gharan vich.
9: Chaldi da naam gaddi aa te sunya hi hona te tuhadi gaddi koi vi hove onu chalon layi all major brands de tires alloy wheels layi yaad rakho Tire Force jinna ko logbook servicing mechanical repairs interest free repayments di suvidha naal available ne. ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ। ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ, ਪੀ ਆਰ ਬਿਨਾਂ ਬੜਿਆਂ ਦਾ ਦਰਦ ਦਿਲ ਆ। ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ, ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ, ਕਿਉਂਕਿ ਜਦ ਤੱਕ ਪੀ ਆਰ ਹੋ ਨਹੀਂ ਜਾਂਦੀ, ਰਾਹ ਪੱਧਰਾ ਨਹੀਂ ਹੋ ਜਾਂਦਾ, ਸਬਰ ਜਿਹਾ ਆਉਂਦਾ ਵੀ ਨਹੀਂ, ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ। ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ ਪੀ ਆਰ ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ। ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ, ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ। ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ, ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ, ਵਿਦੇਸ਼ ਤੋਂ ਸੱਦਣੇ ਆ।
0: ਪੱਖੇ ਵੀ ਕਿਉਂ ਵੇਖੋ ਆਪਣੇ ਪੀ ਆਰ ਸੋਰੀ ਕਿਉਂ ਆਪਣੇ 'ਤੇ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ, ਫਲਾਣਾ ਪੱਕਾ ਹੋ ਗਿਆ ਉਹ ਇਹਦੇ ਲਈ।
1: ਹਾਂ, ਜਦ ਤੱਕ ਅਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਕੇ ਆ, ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ। ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ, ਜਾਂ ਅਸੀਂ ਛੋਟੇ ਹੁੰਦਿਆਂ ਤੋਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂਗਾ, ਮਤਲਬ ਬੰਦਾ ਹੈ ਨਾ ਆਸ਼ੀਆਨਾ ਬਣਾਉਣ ਲਈ ਹੈ ਨਾ ਤਰਸਦਾ, ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ। ਇੱਦਾਂ ਦੀਆਂ ਆਪਾਂ ਚੀਜ਼ਾਂ, ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ, ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ, ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ।
0: ਬਿਲਕੁਲ।
1: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਕਸ ਆਪਣਾ ਹੈਗਾ ਅਤੇ ਨੈਗੇਟਿਵ ਗੇਅਰਿੰਗ ਆ, ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ। ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ, ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ। ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ। ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ, ਉਹਦੇ 'ਤੇ ਬੜਾ ਪ੍ਰੈਸ਼ਰ ਸੀ। ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ, ਅਤੇ ਕੋਲੀਸ਼ਨ ਅਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ, ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਇਹ ਤੁਸੀਂ ਸਾਡੀ ਜ਼ੁਬਾਨ ਆ। ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀਜ਼ੀ ਉਹਨਾਂ ਨੇ ਕੀਤੀਆਂ ਸੀ। ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਇਹ ਸਮੇਂ ਦੀ ਲੋੜ ਆ, ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ ਸਿਸਟਮ 'ਚ ਨਵੇਂ ਘਰ ਲੈ ਸਕਣ 'ਚ। ਉਹਦੇ ਲਈ ਚਲੋ 6,00,000 ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ਼ ਆ ਜੀ, ਆਹ ਜੀ ਉਹ ਜੀ। ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ, ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ, ਕਰੋਂਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ। ਪਰ ਉਹਦੇ ਫਿਰ ਸਾਈਡ ਇਫੈਕਟ, ਫਸਟ ਉਹਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ, ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ, ਅਤੇ ਉਹ ਕਿਰਾਇਆ ਵਧਾ ਦੂਗਾ। ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ, ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ। ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ ਇਹਦਾ ਨੁਕਸਾਨ ਹੋਣਾ। ਉਹ ਸਪੈਕੂਲੇਸ਼ਨਸ ਨੇ, ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ, ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ, ਅਤੇ ਇਹੀ ਕਾਰਨ ਸੀ ਕਿ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ। ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕਵਾਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ, ਹੈਲਥ ਇਕੋਨਮਿਸਟ ਨੇ, ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਗੱਲਾਂ ਬਾਤਾਂ ਨੇ, ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ। ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ, ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ, ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ। 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ, ਰੋਡ ਅਤੇ ਰੇਲ ਲਈ 8.6 billion ਦੀ ਆ। ਬਾਕੀ ਚੀਪਰ ਮੈਡੀਸਨਸ ਦੀ ਗੱਲ ਆ, ਜਿਹੜੀਆਂ ਲਾਈਫ ਸੇਵਿੰਗ ਮੈਡੀਸਨਸ ਨੇ ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ, ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਇਹਨਾਂ ਦੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ, ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ, ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ। ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ, ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ, ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਆ ਉਹ ਮਹਿੰਗੀ ਹੋ ਜਾਂਦੀ ਆ, ਵੀ ਉਹਦੀ ਰੇਂਜ 'ਚ ਨਹੀਂ ਆਉਂਦੀ। ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ। ਟੈਕਸ ਕੱਟਸ ਨੇ, ਆਸਟ੍ਰੇਲੀਅਨ ਕਾਮਿਆਂ ਲਈ $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ, ਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਸ ਰਾਖਵੇਂ ਰੱਖੇ ਗਏ ਆ। ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ, ਰੈਡ ਟੇਪ ਨੂੰ ਕਿੱਦਾਂ ਕੱਟਣਾ, ਰੈਗੂਲੇਟਰੀ ਬਰਡਨ, ਅਪਰੂਵਲਾਂ ਹੀ ਨਹੀਂ ਮਿਲਦੀਆਂ। ਹੁਣ $10 billion ਉਹ ਅਲੱਗ ਤੋਂ ਰਾਖਵਾਂ ਰੱਖਿਆ। ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ, ਪਰ ਨਾਲੋਂ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕੋਨਮੀ 'ਚ ਮਕੁਆਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ। ਹਾਂਜੀ ਵਰਿੰਦਰ, ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ?
2: ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ।
1: ਹਾਂਜੀ ਸਤਿ ਸ਼੍ਰੀ ਅਕਾਲ। ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ, ਵੱਖੋ ਵੱਖਰੀਆਂ ਰਾਵਾਂ ਨੇ, ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ, ਕੋਲੀਸ਼ਨ ਅਤੇ ਵਨ ਨੇਸ਼ਨ ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ, ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ। ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ, ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
2: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ, ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ ਪੀਪਲ ਹੂ ਵਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਹਨਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਿਆਂ ਨਾਲੋਂ ਵੱਧ ਵੈਲਥ ਹੈ, 2.9 million ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ ਜਿਹਨਾਂ ਨੂੰ ਜੈਨ ਜ਼ੀ ਕਹਿ ਦਿੰਦੇ ਹਾਂ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਯੂਨੋ ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਹਨਾਂ ਕੋਲੇ ਚਾਰ ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹੈਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ ਹੈ ਨਾ ਉਹਨੂੰ ਲੈ ਕੇ ਕੰਸਰਨ ਨੇ। ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ, ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ, ਹੈ ਨਾ, ਨੈਗੇਟਿਵ ਗੇਅਰਿੰਗ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ। ਤੇ ਦੂਜਾ ਜਿਹੜੀ ਟਰਸਟੀ ਡਿਸਕ੍ਰੈਸ਼ਨਰੀ ਟਰਸਟ ਜਾਂ ਜਿਹਨਾਂ ਨੂੰ ਫੈਮਿਲੀ ਟਰਸਟ ਵੀ ਕਿਹਾ ਜਾਂਦਾ, ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ, ਹੈ ਨਾ, ਇਹਨਾਂ ਚੀਜ਼ਾਂ ਦਾ।
1: ਪਰ ਵਰਿੰਦਰ, ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਹਾਂ ਜਿਹੜੇ ਬਾਹਰਲੇ ਮੁਲਕ ਨੇ, ਵਿਦੇਸ਼ ਆ ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ, ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਛ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ। ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ, ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
2: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ, ਐਕਚੁਅਲੀ ਐਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ, ਉਸ ਤਰੀਕੇ ਨਾਲ ਦੇਖਿਆ ਜਾਏ। ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪੋਲਿਸੀਜ਼ ਨੂੰ ਹੱਥ ਪਾਇਆ, ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
1: ਜੀ।
2: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ, ਜਿਹੜੇ ਮੈਜਰ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ COVID-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ, ਹੈ ਨਾ, ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ ਹਾਂ।
1: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ, ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਉਹ ਟਰੱਸਟ ਬਣਾ ਕੇ 8-10-20 ਬੰਦਿਆਂ 'ਚ ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ। ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕੱਸਿਆ ਜਾਣਾ ਅਤੇ ਕੌਮ ਬੈਂਕ ਦਾ ਅਨਾਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ, ਅਤੇ ਕਹਿੰਦੇ ਆ ਵੀ $36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੋਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
2: ਜੀ ਜੀ ਬਿਲਕੁਲ ਨਹੀਂ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ,
1: ਵੀ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ ਕਿਵੇਂ ਨਾ ਕਿਵੇਂ। ਉਹ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
2: ਨਾਟ ਫੀਲਿੰਗ ਸੌਰੀ ਫਾਰ ਦੈਮ ਪ੍ਰੀਤਿੰਦਰ ਜੀ, ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ ਹੈ ਨਾ, 36.2 billion ਓਵਰ ਦਾ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਜਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ 'ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ ਹੋ ਉਹਨਾਂ ਨੂੰ, ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 5 lakh ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 5 lakh ਪਾਤਾ, ਉਹਨਾਂ ਨੇ ਫੜ ਲਿਆ ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10 lakh 'ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ 'ਚ ਹੀ ਪਾ ਦੇ। ਮਤਲਬ ਗੱਲ
1: ਡਾਂਗਾਂ ਤੇ ਗਾਜ ਹੁੰਦਾ ਕਈ ਵਾਰ। ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਆ ਵੀ ਚਲੋ ਉਹ ਲੋਕ,
2: ਕੁਛ ਬੰਦਿਆਂ ਤੇ ਇਹਦਾ ਅਸਰ ਪਾਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ ਤਾਂ ਕਰਨਾ ਵੀ, ਆਟੇ ਨਾਲ ਘੁਣ ਪਿਸਦਾ ਹੈ। ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ, ਉਹ ਕਹਿੰਦੇ 1,60,000 ਬੰਦਾ ਇਸ ਸਕੀਮ ਚੋਂ ਕੱਢ ਦਿੱਤਾ ਜਾਊਗਾ।
1: ਪਰ ਉਹਦੇ ਚੋਂ ਟੈਕਸ ਕੱਟਸ ਕਰ, ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ, ਜਿਹੜੇ ਸਪੀਚ ਡਿਲੇ ਤੇ ਆਟਿਜ਼ਮ ਦੇ ਬਾਰਡਰ ਲਾਈਨ ਕੇਸਿਸ ਨੇ, ਉਹਨਾਂ ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ, ਜਿਹੜੇ ਡਾਟੇ ਆ ਪ੍ਰੀਲਿਮਿਨਰੀ।
2: ਬਿਲਕੁਲ ਜੀ, ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ, ਉਹਨਾਂ ਨੇ 2 billion ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ, ਤੇ 5 billion ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ, ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ, ਹੈ ਨਾ, ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਸਪੋਰਟ, ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ। ਦੇਖੋ ਇਹ ਹੋਣਾ ਤਾਂ ਹੈ, ਕਿਉਂਕਿ ਹੋਣਾ ਕੀ ਹੈ, 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ, ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਿਟੀ ਦਾ ਪ੍ਰੋਗਰਾਮ ਸੀਗਾ ਨਾ, ਉਹ ਬਿਲਕੁਲ ਵੀ ਵਧੀਆ ਨਹੀਂ ਸੀ। 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ, ਉਹਨਾਂ ਮੋਰ ਦੈਨ ਡਬਲ, ਹੈ ਨਾ। ਤੇ ਜਿਹੜੇ ਐਡਲਟਸ ਹੈ ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ, ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ, ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ, ਹੈ ਨਾ। ਇਹ ਕਿਸੇ ਨਾ ਕਿਸੇ ਤਰੀਕੇ, ਮੈਂ ਨਹੀਂ ਕਹਿ ਰਿਹਾ ਕਿ, ਹੈ ਨਾ, ਇਹ ਨਜਾਇਜ਼ ਜਾਂ ਨਹੀਂ ਹੋਣਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ। ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ, ਹੈ ਨਾ, NDIS ਦੇ ਵਿੱਚ ਬੰਦੇ ਫੜੇ ਗਏ, ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ। ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ, ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨੇਅਰ ਵੀ ਬਣੇ ਨੇ ਇਹਦੇ ਚੋਂ। ਮੈਂ ਨਹੀਂ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ, ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ। ਦੇਖੋ ਇਹਨੂੰ, ਹੈ ਨਾ, ਰਿਫੋਰਮ ਦੀ ਤਾਂ ਲੋੜ ਸੀਗੀ, ਬਿਲਕੁਲ ਸੀਗੀ, ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 billion ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ।
1: ਔਰ ਡਿਫੈਂਸ ਨਾਲ ਵੀ ਜ਼ਿਆਦਾ, ਹੈਲਥ ਕੇਅਰ ਨਾਲ ਵੀ ਜ਼ਿਆਦਾ, ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ।
2: ਹਾਂਜੀ, ਮੈਡੀਕੇਅਰ ਨੂੰ ਮਿਲਾ ਕੇ, ਹੈਲਥ ਬਜਟ ਨੂੰ ਮਿਲਾ ਕੇ, ਸਾਰਿਆਂ ਨੂੰ ਮਿਲਾ ਕੇ ਵੀ NDIS ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ। ਸੋ ਤੁਸੀਂ ਕਿੱਦਾਂ ਇਹਨੂੰ, ਇਹ ਸਸਟੇਨੇਬਲ ਨਹੀਂ ਹੈਗੀ, ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ। ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ, ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ। ਡੀਟੇਲਸ ਆ ਰਹੀਆਂ ਨੇ, ਹੌਲੀ ਹੌਲੀ ਪਤਾ ਲੱਗੂਗਾ ਹੈ ਨਾ ਜੀ। ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ, ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ, ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ, ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ, ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ। ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ।
1: ਤੇ ਵਰਿੰਦਰ, ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ ਮਕਵਾਰੀ ਯੂਨੀਵਰਸਿਟੀ ਸੈਂਟਰ ਫੋਰ ਹੈਲਥ ਇਕਨੋਮੀ ਚ, ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਿਨਸ ਦੀ ਗੱਲ ਕਰਦੇ ਹਾਂ, ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ, ਲੋੜਵੰਦ ਨੇ, ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ 6 ਬਿਲੀਅਨ ਡਾਲਰ ਰਾਖਵਾਂ ਰੱਖਿਆ ਗਿਆ ਵੀ

0: ਨਵੀਆਂ ਦਵਾਈਆਂ ਪੀ ਬੀ ਐੱਸ ਦੇ ਵਿੱਚ ਆਉਣ ਅਤੇ ਜਿਹੜੀ ਸਿਸਟਿਕ ਫਾਈਬਰੋਸਿਸ ਆ, ਕਰੋਨਿਕ ਕਿਡਨੀ ਡਿਜ਼ੀਜ਼ ਆ, ਕੈਂਸਰਸ ਨੇ, ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ।
1: ਬਿਲਕੁਲ ਬਿਲਕੁਲ ਜੀ, ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਕਿਹਾ 5.9 ਨੀਅਰਲੀ 6 ਬਿਲੀਅਨ ਨਿਊ ਪੀ ਬੀ ਐੱਸ ਲਿਸਟਿੰਗਸ ਦੇ ਲਈ ਦਿੱਤਾ। ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ, ਇਹਦੇ ਦੋ ਪਿੱਲਰ ਨੇ, ਦੋ ਥੰਮ ਨੇ। ਇੱਕ ਹੈਗਾ ਜੀ ਪੀ ਬੀ ਐੱਸ ਫਾਰਮਾਸੂਟੀਕਲ ਬੈਨੀਫਿਟ ਸਕੀਮ। ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ, ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ। ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ, ਹੈ ਨਾ, ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ। ਤੇ ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ, ਤੁਸੀਂ ਐਕਸਰੇ ਕਰਵਾ ਕੇ ਆਉਂਦੇ, ਇਮੇਜਿੰਗ ਕਰਵਾ ਕੇ ਆਉਂਦੇ ਆ, ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ। ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ। ਇਹਨਾਂ ਦੇ ਵਿੱਚ ਇਹਨਾਂ ਨੇ ਪੀ ਬੀ ਐੱਸ ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ, ਇਮਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ, ਨੀਅਰਲੀ 450 million ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ। ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 billion ਦਿੱਤਾ ਹੈ, ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ।
0: ਪਬਲਿਕ ਹਸਪਤਾਲ ਲਈ 25 billion ਦਿੱਤਾ ਹੈ। ਅਕਸਰ ਕਿਹਾ ਜਾਂਦਾ ਕਈ ਜਗ੍ਹਾ ਬਲਕ ਬਿਲਿੰਗ ਨਹੀਂ ਹੁੰਦੀ, ਉੱਥੇ ਜੀ ਪੀ ਚਾਰਜ ਕਰਦੇ ਆ, ਤੇ ਜਿਹੜੇ ਪੇਂਡੂ ਖੇਤਰ ਆ ਉਹਨਾਂ ਨੂੰ ਵੀ ਕੋਈ ਸਹੂਲਤ ਮਿਲੂ। ਆਮ ਤੌਰ ਤੇ ਆਪਾਂ ਵੇਖਦੇ ਹਾਂ $40-50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ, ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ ਜੀ ਪੀ ਕੋ ਜਾਣ ਦੀ।
1: ਜੀ ਪੀ ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ। ਹਾਂਜੀ,
0: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਆ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ
1: ਜਿਹਾ ਪਹਿਲੇ ਹੈ ਤੇ ਮੁਬਾਰਕ ਕਦਮ ਹੈ ਜੀ। ਬਿਲਕੁਲ ਜੀ, R&D ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ,
0: ਹਾਂਜੀ,
1: ਇਰਾਨ ਵਾਰ ਤੋਂ ਬਾਅਦ ਇਕਨੋਮੀ ਤੇ, ਤਾਂ ਉਹਦੇ ਵਿੱਚ ਮੈਂ 3 ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
0: ਜੀ,
1: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ 7 billion ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ, ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 billion ਸਾਨੂੰ ਆਉਣ, ਹੈ ਨਾ,
0: ਮਤਲਬ ਉਹ ਵੰਡਿਆ ਜਾਵੇ ਨਾ,
1: ਉਹੀ 17, ਹਾਂਜੀ ਉਹੀ 17 billion ਆਉਂਦਾ ਤਾਂ NDIS ਚ ਪੈ ਜਾਣਾ ਸੀ ਜਾਂ ਹੋਰ ਕਿਤੇ ਪੈ ਜਾਣਾ ਸੀ, ਖੈਰ ਉਹ ਇੱਕ ਹੋਰ ਮਸਲਾ ਹੈ। ਦੂਜੀ ਗੱਲ ਹੈਗੀ ਹੈ ਜੀ ਹਾਊਸਿੰਗ ਦੀ। ਹਾਊਸਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਕੈਪੀਟਲ ਗੇਨ ਟੈਕਸ ਦਾ, ਮੈਨੂੰ ਨਹੀਂ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ,
0: ਮੋਟਾ ਮੋਟਾ ਜਿਹਾ ਤੁਸੀਂ ਇੱਕ ਵਾਰ ਕਰ ਸਕਦੇ ਹੋ ਡਿਸਕਸ, ਕਿਉਂਕਿ ਜ਼ਿਆਦਾ ਗੱਲਾਂ ਹੋਈ ਗਈਆਂ ਹਾਂ ਜੀ।
1: ਹਾਂਜੀ, ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ। 1 July 2027 ਤੋਂ ਜਿਹੜੀ ਕਰੰਟ ਸਕੀਮ ਹੈ, ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ
0: ਜੀ,
1: ਠੀਕ ਹੈ ਨਾ। ਤੇ 1 July 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 July 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ ਹੈ ਨਾ 2010 ਦੇ ਵਿੱਚ, 2010 ਤੋਂ ਲੈ ਕੇ 1 July 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 July 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ, ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ, ਤਾਂ ਉਸ $1,00,000 ਦੇ ਨਫ਼ੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ, ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ, ਤਾਂ ਜਿਹੜਾ ਤੁਹਾਡਾ ਨਫ਼ਾ ਰਹਿ ਗਿਆ ਉਹ ਰਹਿ ਗਿਆ 90 lakh ਦੀ ਬਜਾਏ, ਤੁਹਾਨੂੰ ਟੈਕਸ ਪਊਗਾ 90 ਤੇ। ਠੀਕ ਹੈ ਨਾ, ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ, ਹੁਣ ਟੈਕਸ ਪੈਣਾ ਤੁਹਾਨੂੰ 90,000 ਤੇ.
0: ਸੋ ਉਸ ਮਾਮਲੇ ਚ ਉਹਨਾਂ ਦਾ ਉਧਰੋਂ ਨੁਕਸਾਨ ਆ,
1: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ. ਹਾਂਜੀ,
0: ਸੋ ਇਹ ਹੋੜ ਘਟੂਗੀ
1: ਨਾ ਦੇਖਿਆ ਜਾਏ.
0: ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਇੱਕ ਬੰਦੇ ਦਾ 2 ਲੈ ਲੇ, 2 ਦਾ 3 ਲੈ ਲੇ, ਉਹਦਾ ਲੋਨ ਹੈ ਤੇ ਕਰਤਾ ਉਹਦਾ, ਖੇਸਵਾ ਕਰੀ ਜਾਂਦੇ ਲੋਕ.
1: ਬਿਲਕੁਲ ਜੀ, ਟੈਚੀ ਭਰੀ ਫਿਰਦੇ ਸੀ ਇਨਵੈਸਟਰ. ਮਤਲਬ ਉਹ ਕੀ ਸੀਗਾ, ਉਹ ਕਹਿੰਦੇ ਬੈਂਕ ਦਾ ਪੈਸਾ ਹੈ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ. ਸਾਡਾ ਕੀ ਜਾਂਦਾ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਘਰ ਵੇਚ ਦਿਓ. 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ. ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ, ਹਾਰਵਰਡ, ਜੌਨ ਹਾਰਵਰਡ ਵੇਲੇ, ਸੈਪਟੈਂਬਰ 99 ਦੇ ਵਿੱਚ. ਉਹ ਸ਼ਾਰਟ ਟਰਮ ਪਾਲਿਸੀ ਮੈਜਰ ਸੀਗਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ, ਇਨਵੈਸਟਮੈਂਟ ਵਧੇ. ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪਾਲਿਸੀ, ਲੋਕਾਂ ਦੇ ਲੋਟ ਆ ਗਈ, ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ, ਅਮੀਰ ਹੋਣ ਦਾ ਤਰੀਕਾ ਇਹ ਕਦੀ ਗਈ ਨਹੀਂ ਹੈ ਨਾ, ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ.
0: ਸੋ 99 ਤੋਂ ਲੈ ਕੇ 26 ਤੱਕ,
1: ਹਾਂਜੀ 27 ਤੱਕ, 1 ਜੁਲਾਈ 2027 ਤੱਕ
0: ਜੀ,
1: ਹੁਣ ਇਹਨਾਂ ਨੇ ਹੱਥ ਪਾ ਲਿਆ. ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ, ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ. ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਘਰ ਲੈਣਾ, ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ, ਸਿਡਨੀ ਚ ਲੈਣਾ, ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ, ਸਟੇਬਿਲਿਟੀ ਆਊਗੀ ਘੱਟੋ ਘੱਟ,
0: ਜਿਸ ਹਿਸਾਬ
1: ਨਾਲ ਹੁਣ ਅੱਗ ਲੱਗੀ ਹੋਈ ਸੀ. ਹਾਂਜੀ, ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ. ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ, ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ, ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ.
0: ਨੈਗੇਟਿਵ ਗੇਅਰਿੰਗ ਦਾ ਵੀ 2-4 ਲਾਈਨਾਂ ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ.
1: ਨਹੀਂ ਨਹੀਂ, ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ, ਤੁਸੀਂ $1,00,000 ਰੈਂਟਲ ਇਨਕਮ ਬਣਾਈ, ਇੰਨੀ ਤਾਂ ਵੈਸੇ ਹੁੰਦੀ ਨੀ, ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000 ਹੈ ਨਾ, ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000, ਪਰ ਤੁਹਾਡਾ ਖਰਚਾ ਹੋ ਗਿਆ $30,000, ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ, ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
0: ਜੀ.
1: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ, ਕੌਂਸਲ ਰੇਟ ਹੋ ਗਿਆ, ਵਾਟਰ ਬਿੱਲ ਜਿਹੜੀ ਹੋ ਗਈ, ਸਰਵਿਸ ਚਾਰਜਿਸ ਹੋ ਗਏ, ਕੋਈ ਮੇਨਟੇਨੈਂਸ ਕਰਾਈ, ਕੋਈ ਹੋਰ ਕਰਾਇਆ, ਹੈ ਨਾ, ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ, ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਜਿਹੜਾ ਉਹ 70 ਹੈ, ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ, ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ. ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ, ਹੈ ਨਾ, ਡਾਕਟਰ ਹੋ ਗਏ, ਹੋਰ ਹੋ ਗਏ, ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ ਤਾਂ ਸਾਡੇ ਤੇ 50% 45% 45% ਹੈ ਨਾ ਹਾਈਐਸਟ ਪਲੱਸ ਮੈਡੀਕੇਅਰ ਲੈਵੀ, ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ, ਤੇ ਹੁਣ ਕੀ ਕਰੀਏ, ਇਹਨੂੰ ਘਟਾਉਣ ਦੇ ਲਈ ਜੀ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ, ਕੁਛ ਤਾਂ ਸਾਨੂੰ ਆਫਸੈਟ ਹੋਊਗਾ, ਕੁਛ ਤਾਂ ਫਾਇਦਾ ਹੋਊਗਾ.
0: ਆਹ ਬੜੇ ਲੋਕ ਮਾਡਲ ਬਣਾਉਂਦੇ ਆ, ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ 3 ਕੰਸੋਲੀਡੇਟ ਕਰ ਲਈਆਂ, 2 ਕੰਸੋਲੀਡੇਟ ਕਰ ਲਈਆਂ, ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ, ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ. ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ, ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ, ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ, ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ. ਇਹ ਕੋਈ ਐਡਵਾਈਸ ਨਹੀਂ ਆ, ਇਹ ਇੱਕ ਜਨਰਲ ਜਿਹੜੀ ਕਨਵਰਸੇਸ਼ਨ ਆ, ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ, ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ. ਹਾਂਜੀ, ਕੰਟੀਨਿਊ ਕਰਿਓ ਵਰਿੰਦਰ ਜੀ. ਹਾਂਜੀ
1: ਹਾਂਜੀ ਹਾਂਜੀ ਬਿਲਕੁਲ ਹਾਂਜੀ, ਮੈਂ ਚੰਗਾ ਕੀਤਾ ਤੁਸੀਂ ਕਹਿ ਤਾ. ਮਤਲਬ ਇਹ ਪਰਸਨਲ ਸਰਕਮਸਟੈਂਸਿਸ ਹਰੇਕ ਦੇ ਅਲੱਗ ਹੁੰਦੇ ਆ ਨਾ, ਮੈਂ ਤਾਂ ਵੈਸੇ ਜਨਰਲ ਉਦਾਹਰਣਾਂ ਦੇ ਰਿਹਾ, ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ, ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ, ਹੈ ਨਾ, ਸਾਰਿਆਂ ਨੂੰ,
0: ਆਪਣੇ
1: ਪ੍ਰੋਫੈਸ਼ਨਲਸ ਨੂੰ ਮਿਲੋ. ਹਾਂਜੀ, ਅਕਾਊਂਟੈਂਟ ਨਾਲ ਗੱਲ ਕਰੋ, ਫਾਈਨੈਂਸ਼ੀਅਲ
0: ਐਡਵਾਈਜ਼ਰ ਬਣੇ ਆ ਇਸ ਗੱਲਾਂ ਲਈ.
1: ਹਾਂਜੀ, ਮੋਰਗੇਜ ਬ੍ਰੋਕਰ ਨਾਲ ਗੱਲ. ਹਾਂਜੀ, ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ, ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ, ਜਾਂ ਜਿਹਨਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ. ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ, 7 ਲੱਖ ਦਾ ਘਰ ਸੀ, 6 ਲੱਖ ਦਾ ਘਰ ਸੀ, ਇਨਵੈਸਟਰ ਆਇਆ, ਉਹਨੇ ਕਹਿਣਾ ਮੈਂ 6.5 ਲੱਖ ਦਿੰਦਾ 6 ਲੱਖ ਦੀ ਬਜਾਏ, ਚਲੋ ਚੱਕੋ, ਉਹਨੇ ਘਰ ਲੈ ਲਿਆ, ਹਨਾ, ਉਹਦਾ ਪੋਰਟਫੋਲੀਓ ਬਣ ਗਿਆ, ਉਹਨੇ ਪੁਰਾਣੇ ਘਰ ਚੋਂ ਐਕੁਇਟੀ ਕਢਾਈ ਉੱਥੇ ਦੇਤੀ ਤੇ ਉਹਦਾ ਬਣ ਗਿਆ. ਪਰ ਜਿਹੜਾ ਫਸਟ ਹੋਮ ਬਾਇਰ ਹੈ, ਜਿਹੜਾ 6 ਲੱਖ ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ, ਉਹਦੇ ਲਈ ਪ੍ਰੋਬਲਮ ਹੋ ਰਹੀ.
0: ਹੁਣ ਸਾਡੇ ਵਰਗੀਆਂ ਧਾਰਨਾ ਦਿੱਤੀਆਂ ਨਾ ਤੁਸੀਂ, ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ.
1: ਨਹੀਂ, ਅਸੀਂ ਵੀ ਤੁਸੀਂ ਹੋਈ ਆ, ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ, ਉਹ ਵੀ ਬੇਚਾਰੇ ਆ ਨਾ, ਕੰਮ ਹੀ ਕਰੀ ਜਾਂਦੇ ਆ. ਨਹੀਂ, ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨਿਓਰ ਕਹਿ ਲਓ, ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ ਜ਼ਿਆਦਾ ਹੈ. ਦੇਰ ਇਜ਼ ਨਥਿੰਗ ਰੋਂਗ, ਨਥਿੰਗ ਰੋਂਗ ਇਹ ਜਿਹੜੀ ਇੰਟਰ ਹਾਂਜੀ ਹਾਂਜੀ ਨਹੀਂ ਆਪਾਂ ਇਹ ਨੀ ਕਹਿ ਰਹੇ ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ ਦੂਜੇ ਉੱਤੇ ਤੀਜਾ ਤੀਜੇ ਉੱਤੇ ਚੌਥਾ ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ ਹਨਾ ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ ਪ੍ਰੀਤਿੰਦਰ ਜੀ ਜਿਹੜੀ ਮੈਂ ਗੱਲ ਬਾਰ ਬਾਰ ਆਵਾਂ ਮੈਂ ਗੱਲ ਕਰਤੀ ਐਨਰਜੀ ਦੀ ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ ਜਿਹਦੇ ਵਿੱਚ ਆਹ ਦੋ ਵੱਡੇ ਵੱਡੇ ਲੀਵਰ ਸੀਗੇ ਹਨਾ ਸੀ ਕੈਪੀਟਲ ਗੇਨ ਟੈਕਸ ਦੇ ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ 70% ਆਪਣੀਆਂ ਸੇਵਿੰਗਸ ਨੂੰ ਤਾਂ ਸਮਾਲ ਬਿਜ਼ਨਸਿਸ ਦੇ ਵਿੱਚ ਇਨੋਵੇਸ਼ਨ ਦੇ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ 30% ਇੱਥੇ ਲੋਕ ਨਹੀਂ ਸੀ ਕਰਦੇ ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ ਤੁਹਾਨੂੰ ਅਸੀਂ ਇਹਨਾਂ ਚੋਗ ਚੁਗਾਤੀ ਆ ਜਾਓ ਇਨਵੈਸਟ ਕਰੋ ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ ਹੁਣ ਜਿਹੜੀ ਇਨਕਮ ਹੈ ਥੋੜੀ ਜਿਹੀ ਇਨਕਮ ਹੈ ਰੀਅਲ ਇਸਟੇਟ ਚੋਂ ਫ੍ਰੀ ਹੋ ਕੇ R&D ਚ ਜਾਊਗੀ ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ ਹਨਾ ਸਟਾਰਟਅਪਸ ਦੇ ਵਿੱਚ ਜਾਊਗੀ ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ ਐਨਰਜੀ ਸਿਕਿਉਰਿਟੀ ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਜ਼
0: ਹਾਂਜੀ ਸਿਸਟਮ ਤਾਂ ਹਿੱਲੂਗਾ
1: ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ ਅਸੀਂ ਤਾਂ ਇਹਨਾਂ ਨੂੰ ਚੇਂਜਿਸ ਨੂੰ ਹਨਾ ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀਆ ਤੁਸੀਂ ਗੱਲ ਕੀਤੀ ਹਨਾ ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ ਉਹ ਕੀ ਕਰਨਗੇ ਹੁਣ ਹਨਾ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ
0: ਮਾਈਗ੍ਰੇਸ਼ਨ
1: ਦੇ ਨੈਟ ਹਾਂਜੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ 25-26 ਚ 260,000 ਆਏ ਹੈ ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2,00,000 ਤੋਂ ਥੱਲੇ ਥੱਲੇ ਕਰਾਂਗੇ ਸੋ ਇਹ ਸਾਰੇ ਇਸ਼ੂਜ ਮਤਲਬ ਹੈ ਤਾਂ ਹੈ ਇਹ
0: ਨਹੀਂ ਗਿਣਤੀਆਂ ਮਿਣਤੀਆਂ ਤਾਂ ਹੋਣੀਆਂ ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ ਤੁਸੀਂ ਜੀ ਇੱਕ ਘਰ ਲੈ ਲਓ ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ 15-20% ਰਿਟਰਨ ਆ ਜੂ ਆਹ ਹੋ ਜੂ ਆਹ ਹੋ ਜੂ ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇਹ ਦੁੱਖ ਕੰਮ ਕਰ ਤੋਰ ਲਈਏ ਕੋਈ ਹੈ ਨਾ ਰੈਸਟੋਰੈਂਟ ਲੈ ਲਈਏ ਕੋਈ ਹੋਰ ਕੰਮ ਕਰ ਲਈਏ ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ
1: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ ਲੌਂਗ ਓਵਰਡਿਊ
0: ਨਹੀਂ ਬਹੁਤ ਬਹੁਤ ਮਿਹਰਬਾਨੀ ਵਰਿੰਦਰ ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਅਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕਿ ਕੰਮਾਂ 'ਚੋਂ ਕੰਮ ਆ ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜੀਰੋਆਂ ਕਿੰਨੀਆਂ ਪਰ ਜਦੋਂ ਉਹਨੂੰ ਸਰਲ ਢੰਗ ਨਾਲ ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ ਧੰਨਵਾਦ
2: ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ DDIY ਡੋਨਟ ਡੂ ਇਟ ਯੋਰਸੈਲਫ ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ ਇੱਥੇ ਕੋਈ ਗੁੰਜਾਇਸ਼ ਨਹੀਂ ਹੈ ਬਿਜਲੀ ਦਾ ਕੰਮ DDIY ਡੋਂਟ ਡੂ ਇਟ ਯੋਰਸੈਲਫ ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ energysafe.wic.gov.au ਤੇ ਜਾਓ ਵਿਕਟੋਰੀਆ ਸਰਕਾਰ मेलबर्न द्वारा
3: जा। ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उनां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 04332808

0: JBCO Films leke aaye ne action, emotion ate full on entertainment. Punjabi feature film Shera.
1: 5 saal baad mudiya Shere, te mudiya vi kede haath ta chhe.
2: Starring Parmesh Verma, Sonal Chauhan, Yogra Singh, Manav Vij ate hor vi uge kalakar.
3: Main utthon vi mud ke aaya. Jitthon koi nahi mud ke aaya.
0: Written and directed by Savio Sandhu, produced by Anmol Sahni.
2: Hun vekhna na bhullyo 15 mai ton tuhade nedle cinema ghar vich Shera. ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
5: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ ਚਿੜੀ ਦੀ ਹੈ। ਚਿੜੀ ਦੀ ਕਹਾਣੀ, ਚਿੜੀ ਜਿਹਨੂੰ ਜਾਚ ਆ ਗਈ ਸ਼ੁਕਰ ਕਰਨ ਦੀ। ਇੱਕ ਵਾਰ ਦੀ ਕਹਿੰਦੇ ਗੱਲ ਆ ਕਿ ਇੱਕ ਚਿੜੀ ਜਿਹੜੀ ਰੇਗਿਸਤਾਨ ਦੇ ਵਿੱਚ ਰਹਿੰਦੀ ਸੀਗੀ, ਭੁੱਖੀ ਪਿਆਸੀ, ਕਿੰਨਾ ਚਿਰ ਹੋ ਗਿਆ ਸੀ ਉਹਨੂੰ ਉਸ ਰੇਗਿਸਤਾਨ ਦੇ ਵਿੱਚ ਰਹਿੰਦਿਆਂ। ਖੰਭ ਵੀ ਉਹਦੇ ਚੜ ਚੁੱਕੇ ਸੀਗੇ। ਇਉਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ 'ਤੇ ਹੋਵੇ। ਇੱਕ ਦਿਨ ਉਸ ਚਿੜੀ ਦੇ ਕੋਲੋਂ ਇੱਕ ਸਾਧੂ ਲੰਘਦਾ। ਸਾਧੂ ਜਿਹੜਾ ਕਿਸੇ ਹੋਰ ਕੰਮ ਚੱਲਿਆ ਸੀਗਾ। ਚਿੜੀ ਉਸ ਸਾਧੂ ਨੂੰ ਰੋਕਦੀ ਆ, ਪੁੱਛਦੀ ਆ ਕਿ ਤੁਸੀਂ ਜਾਨੀ ਜਾਣੋ, ਸਾਧੂ ਤੁਸੀਂ ਦੱਸ ਸਕਦੇ ਹੋ ਕਿ ਮਾੜਾ ਸਮਾਂ ਮੇਰੇ 'ਤੇ ਹੋਰ ਕਿੰਨਾ ਸਮਾਂ ਰਹੂਗਾ? ਮੇਰੇ 'ਤੇ ਵੀ ਕਦੀ ਚੰਗੇ ਦਿਨ ਆਉਣਗੇ, ਮੈਂ ਵੀ ਕਦੀ ਰੱਜ ਕੇ ਪਾਣੀ ਪੀਊਂਗੀ, ਕਿ ਮੇਰੇ ਵੀ ਖੰਭ ਫਿਰ ਤੋਂ ਸੋਹਣੇ ਉਸੇ ਤਰੀਕੇ ਨਾਲ ਹੋਣਗੇ, ਮੈਂ ਫਿਰ ਤੋਂ ਫਰਤੀਲੀ ਹੋਵਾਂਗੀ। ਸਾਧੂ ਜਿਹੜਾ ਇਹ ਤਾਂ ਜਾਣ ਸਕਦਾ ਸੀ ਉਸ ਚਿੜੀ ਨੂੰ ਦੇਖ ਕੇ ਕਿ ਇਸਦੇ ਪਿਛਲੇ ਕਰਮ ਕਿੱਦਾਂ ਦੇ ਰਹੇ ਨੇ, ਪਰ ਚਿੜੀ ਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਅੱਗੇ ਤੇਰੇ ਨਾਲ ਕੀ ਹੋਣਾ, ਪਿਛਲੇ ਕਰਮਾਂ ਤੋਂ ਮੈਂ ਜਾਣੂ ਹਾਂ। ਮੈਂ ਇੱਦਾਂ ਕਰਦਾ, ਮੈਂ ਆਪਣੇ ਗੁਰੂ ਕੋਲ ਚੱਲਿਆ, ਗੁਰੂ ਨੂੰ ਜਾ ਕੇ ਪੁੱਛਾਂਗਾ ਅਤੇ ਫਿਰ ਤੈਨੂੰ ਆ ਕੇ ਦੱਸੂ। ਉਹ ਜਿਹੜਾ ਸਾਧੂ ਹੁੰਦਾ ਉਹ ਆਪਣੇ ਗੁਰੂ ਕੋਲ ਜਾਂਦਾ, ਆਪਣੇ ਗੁਰੂ ਨੂੰ ਉਸ ਚਿੜੀ ਦੀ ਸਾਰੀ ਹਾਲਤ ਬਿਆਨ ਕਰਦਾ ਅਤੇ ਪੁੱਛਦਾ, ਜੀ ਕੀ ਸਮਾਧਾਨ ਹੋ ਸਕਦਾ? ਮੈਨੂੰ ਤਾਂ ਦੇਖ ਕੇ ਉਹਦੇ ਵੱਲ ਬੜਾ ਤਰਸ ਆਇਆ। ਗੁਰੂ ਕਹਿੰਦਾ ਹੈ ਕਿ ਜੋ ਉਹਦੀ ਜ਼ਿੰਦਗੀ ਦੇ ਵਿੱਚ ਹਾਲੇ ਚੱਲ ਰਿਹਾ ਨਾ, ਹਾਲੇ ਹੋਰ ਬੁਰੇ ਦਿਨ ਆਉਣਗੇ। ਅਗਲੇ 7 ਸਾਲ ਇੱਕ ਕਸ਼ਟ 'ਚੋਂ ਨਿਕਲੂਗੀ ਤਾਂ ਦੂਜਾ ਕਸ਼ਟ ਸ਼ੁਰੂ ਹੋਊਗਾ। ਇਸ ਦੀ ਜ਼ਿੰਦਗੀ ਦੇ ਵਿੱਚ ਅਗਲੇ 7 ਸਾਲ ਦੁੱਖ ਹੀ ਦੁੱਖ ਨੇ। ਸਾਧੂ ਨੂੰ ਤਰਸ ਆਇਆ, ਕਹਿਣ ਲੱਗਾ, ਗੁਰੂ ਜੀ ਕੋਈ ਤਾਂ ਰਾਹ ਹੋਊਗਾ, ਕੋਈ ਤਾਂ ਹੱਲ ਹੋਊਗਾ। ਗੁਰੂ ਜੀ ਆਖਣ ਲੱਗੇ ਵੀ ਹੱਲ ਤਾਂ ਇੱਕ ਹੈ, ਇੱਕ ਮੰਤਰ ਹੈ, ਤੁਸੀਂ ਚਿੜੀ ਨੂੰ ਦੱਸ ਦਿਓ, ਜੇ ਉਹਨੂੰ ਠੀਕ ਲੱਗਿਆ ਤਾਂ ਉਹ ਮੰਤਰ ਪੜ੍ਹ ਲਿਆ ਕਰੂਗੀ। ਸਾਧੂ ਨੂੰ ਮੰਤਰ ਦੇ ਦਿੱਤਾ ਜਾਂਦਾ ਅਤੇ ਉਹ ਮੰਤਰ ਜਾ ਕੇ ਉਹ ਚਿੜੀ ਨੂੰ ਦੇ ਦਿੰਦਾ। ਇਹ ਮੰਤਰ ਸੀਗਾ ਕਿ ਹਰ ਸਮੇਂ ਜੋ ਵੀ ਹੋਵੇ ਕਹਿਣਾ ਵਾ ਵੀ ਸ਼ੁਕਰ ਆ ਤੇਰਾ ਰੱਬਾ, ਧੰਨਵਾਦ ਪਰਮਾਤਮਾ। ਹੁਣ ਚਿੜੀ ਨੂੰ ਜਦੋਂ ਇਹ ਮੰਤਰ ਦਿੱਤਾ ਜਾਂਦਾ ਉਹ ਸੁਣਦੀ ਹੈ। ਬੇਮਾਂਝੇ ਦੇ ਨਾਲ ਉਹ ਉਦਣ ਤੋਂ ਹੀ ਉਹ ਮੰਤਰ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੀ। ਜੋ ਵੀ ਹੋਣਾ ਉਸ ਚਿੜੀ ਨੇ ਕਹਿੰਦੇ ਰਹਿਣਾ, ਸ਼ੁਕਰ ਆ ਰੱਬਾ, ਸ਼ੁਕਰ ਆ ਰੱਬਾ। ਸ਼ੁਰੂ ਦੇ ਵਿੱਚ ਤਾਂ ਚਿੜੀ ਨੇ ਨਾ ਬੜੇ ਬੇਈਮਾਨੀ ਦੇ ਨਾਲ ਸ਼ੁਕਰ ਕਰਨਾ ਰੱਬ ਦਾ, ਨਾਲ ਉਹਨੂੰ ਪਤਾ ਵੀ ਲੱਗਣਾ ਵੀ ਸਾਹਮਣੇ ਮੈਥੋਂ ਕੁਝ ਹੈ ਨਹੀਂ, ਮੈਂ ਸ਼ੁਕਰ ਕਰੀ ਜਾਂਦੀ, ਹਾਲੇ ਤੱਕ ਤਾਂ ਕੁਝ ਮਿਲਿਆ ਵੀ ਨਹੀਂ, ਸ਼ੁਕਰ ਕਿਸ ਚੀਜ਼ ਦਾ ਕਰ ਰਹੀ। ਪਰ ਹੌਲੀ ਹੌਲੀ ਚਿੜੀ ਨੇ ਹਰ ਇੱਕ ਪਲ ਦੇ ਨਾਲ, ਹਰ ਇੱਕ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਨੀ ਉਹਦੇ ਨਾਲ ਉਸਨੇ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦੋ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਬਾਅਦ ਉਹ ਸਾਧੂ ਕਿਸੇ ਹੋਰ ਜੰਗਲ 'ਚੋਂ ਲੰਘਦਾ ਸੀ। ਹਰਿਆ ਭਰਿਆ ਜੰਗਲ, ਆਸੇ ਪਾਸੇ ਤਲਾਅ, ਇੱਕ ਬੜੀ ਹੀ ਸੋਹਣੀ ਚਿੜੀ ਜਿਹੜੀ ਗਾ ਰਹੀ ਸੀ। ਸਾਧੂ ਦੇਖ ਕੇ ਹੈਰਾਨ ਹੋਇਆ, ਇਹ ਚਿੜੀ ਤਾਂ ਉਹੀ ਰੇਗਿਸਤਾਨ ਵਾਲੀ ਚਿੜੀ ਹੈ, ਇਹਦੇ 'ਤੇ ਹਾਲੇ 7 ਸਾਲ ਹੋਰ ਬੜਾ ਦੁੱਖ ਸੀ।
ਇਹ ਠੀਕ ਕਿੱਦਾਂ ਹੋ ਗਈ, ਇੱਥੇ ਕਿੱਦਾਂ ਆ ਗਈ। ਵਾਪਸ ਆਪਣੇ ਗੁਰੂ ਕੋਲ ਗਿਆ ਉਹ ਸਾਧੂ ਜਗਿਆਸਾ ਦੇ ਵਿੱਚ ਕਿ ਗੁਰੂ ਜੀ ਤੁਸੀਂ ਤਾਂ ਕਿਹਾ ਸੀਗਾ ਕਿ 7 ਸਾਲ ਹਾਲੇ ਉਹਦੇ ਨਾਲ ਏਦਾਂ ਕੁਝ ਹੀ ਹੋਣਾ, 7 ਸਾਲ ਹਾਲੇ ਉਹਨੇ ਹੋਰ ਬੜੇ ਦੁੱਖ ਭੋਗਣੇ ਨੇ। ਤੇ ਗੁਰੂ ਜੀ ਕਹਿਣ ਲੱਗੇ ਜਿਹੜਾ ਮੰਤਰ ਦਿੱਤਾ ਸੀਗਾ ਨਾ ਉਹਨੇ ਸਾਰਾ ਕੁਝ ਕੱਟਤਾ। ਸਾਧੂ ਥੋੜਾ ਸਮਝ ਗਿਆ ਸੀ ਕਿ ਇਹ 7 ਸਾਲਾਂ ਦਾ ਬੰਧਨ 7 ਦਿਨਾਂ ਚ ਕਿਵੇਂ ਮੁੱਕ ਗਿਆ। ਗੁਰੂ ਜੀ ਦੱਸਣ ਲੱਗੇ ਕਿ ਜਦੋਂ ਤੂੰ ਚਿੜੀ ਨੂੰ ਉਹ ਮੰਤਰ ਦਿੱਤਾ ਨਾ ਤੇ ਉਹ ਚਿੜੀ ਹਰ ਪਲ ਸ਼ੁਕਰ ਕਰਨ ਲੱਗ ਪਈ, ਪਰ ਉਸਨੇ ਹਿੰਮਤ ਨਹੀਂ ਛੱਡੀ, ਹਿੰਮਤ ਕਰਦੀ ਰਹੀ। ਇੱਕ ਦਿਨ ਇਸੇ ਹਿੰਮਤ ਦੇ ਵਿੱਚ ਕਿ ਇਸ ਰੇਗਿਸਤਾਨ ਤੋਂ ਉੱਡ ਕੇ ਕਿਤੇ ਹੋਰ ਜਾਂਦੀ ਹਾਂ, ਗਰਮੀ ਇੰਨੀ ਸੀ ਖੰਭ ਕੰਬ ਨਹੀਂ ਕੀਤੇ ਸਿੱਧਾ ਰੇਤ ਦੇ ਉੱਪਰ ਜਾ ਡਿੱਗੀ। ਗਰਮ ਰੇਤ ਫਿਰ ਵੀ ਚਿੜੀ ਨੇ ਡਿੱਗਦੇ ਸਾਰੇ ਹੋ ਗਿਆ, ਸ਼ੁਕਰ ਆ ਪਰਮਾਤਮਾ ਜੇ ਡਿੱਗ ਗਿਆ ਇਹਦੇ ਵਿੱਚ ਵੀ ਤੇਰੀ ਕੋਈ ਮਰਜ਼ੀ ਹੋਊ। ਇੰਨੇ ਚਿਰ ਨੂੰ ਇੱਕ ਬਾਜ਼ ਆਉਂਦਾ, ਝਪੱਟਾ ਮਾਰਦਾ, ਚਿੜੀ ਨੂੰ ਫੜਦਾ ਤੇ ਨਾਲ ਲੈ ਕੇ ਉੱਡ ਜਾਂਦਾ। ਉਹ ਚਿੜੀ ਉਦੋਂ ਵੀ ਜਦੋਂ ਬਾਜ਼ ਦੇ ਮੂੰਹ ਦੇ ਵਿੱਚ ਸੀਗੀ ਸ਼ਾਇਦ ਉਹਨੂੰ ਲੱਗਿਆ ਕਿ ਮੇਰੇ ਆਖਰੀ ਪਲ ਨੇ, ਤੇ ਫਿਰ ਕਹਿੰਦੀ ਪਰਮਾਤਮਾ ਸ਼ੁਕਰ ਹੈ, ਇਹਦੇ ਵਿੱਚ ਵੀ ਸ਼ਾਇਦ ਤੇਰੀ ਕੋਈ ਮਰਜ਼ੀ ਹੈ। ਪਤਾ ਨਹੀਂ ਬਾਜ਼ ਨੂੰ ਕੁਝ ਹੋਇਆ, ਉਹਦੇ ਮੂੰਹ ਦੇ ਵਿੱਚੋਂ ਚਿੜੀ ਛੁੱਟੀ ਤੇ ਛੁੱਟ ਕੇ ਜਿੱਥੇ ਡਿੱਗੀ ਉਹ ਇੱਕ ਹਰਾ ਭਰਾ ਜੰਗਲ ਸੀਗਾ। ਚਿੜੀ ਨੂੰ ਇਹ ਦੇਖ ਕੇ ਯਕੀਨ ਨਹੀਂ ਆਇਆ ਕਿ ਹੁਣੇ ਮੈਂ ਮੌਤ ਦੇ ਮੂੰਹ 'ਚ ਸੀਗੀ ਤੇ ਹੁਣੇ ਮੈਂ ਇੱਕ ਹਰੇ ਭਰੇ ਜੰਗਲ 'ਚ ਹਾਂ। ਸ਼ੁਕਰ ਕਰਦੀ ਆ ਪਰਮਾਤਮਾ ਦਾ। ਗੱਲ ਤਾਂ ਚਿੜੀ ਦੀ ਹੈ ਪਰ ਇਹ ਲਾਗੂ ਸਾਰੇ ਜੀਵ ਜੰਤੂਆਂ 'ਤੇ ਹੁੰਦੀ ਹੈ, ਸਾਡੇ ਤੇ ਵੀ। ਉਹ ਚਿੜੀ ਸੀ ਜਿਹੜੀ ਰੋਜ਼ ਸ਼ਾਇਦ ਪਹਿਲੋਂ ਸ਼ਿਕਾਇਤਾਂ ਕਰਦੀ ਸੀ ਕਿ ਮੇਰੇ ਖੰਭ ਨਹੀਂ ਹੈਗੇ, ਰੇਗਿਸਤਾਨ ਦਾ ਏਰੀਆ ਮੈਨੂੰ ਦਿੱਤਾ ਗਿਆ, ਇੱਥੇ ਦਰਖਤ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਤੇ ਹੁਣ ਉਹ ਜਿਹੜੀ ਸ਼ੁਕਰ ਕਰ ਰਹੀ ਸੀ ਤੇ ਉਹਦਾ ਦਿਨ ਫਿਰ ਗਿਆ। ਇਹੋ ਐਕਸਪੈਰੀਮੈਂਟ ਕਦੀ ਆਪਾਂ ਆਪਣੇ ਨਾਲ ਕਰਕੇ ਦੇਖੀਏ ਨਾ। ਸਵੇਰੇ ਘਰੋਂ ਨਿਕਲੀਏ ਤੇ ਪਹਿਲੋਂ ਮੌਸਮ ਦੇ ਵਿੱਚ ਕਮੀਆਂ ਕੱਢੀਏ, ਅੱਗੇ ਵਧੀਏ ਟ੍ਰੈਫਿਕ 'ਚ ਕਮੀਆਂ ਕੱਢੀਏ, ਆਫਿਸ ਜਾਈਏ ਕੰਮ ਕਾਰ 'ਤੇ ਜਾਈਏ ਤੇ ਲੋਕਾਂ ਦੇ ਵਿੱਚ ਕਮੀਆਂ ਕੱਢੀਏ, ਦੁਪਹਿਰ ਨੂੰ ਕੁਝ ਖਾਣ ਨੂੰ ਲਈਏ ਤੇ ਉਹਦੇ ਵਿੱਚ ਕਮੀਆਂ ਕੱਢੀਏ, ਸ਼ਾਮੀ ਜਾ ਕੇ ਫਿਰ ਆਪਣੇ ਘਰੇ ਲਾਈਫ ਪਾਰਟਨਰ ਬੱਚਿਆਂ ਜਾਂ ਆਲੇ ਦੁਆਲੇ 'ਚ ਕਮੀਆਂ ਕੱਢੀਏ। ਰਾਤ ਨੂੰ ਜਦੋਂ ਤੁਸੀਂ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੋਗੇ ਤੁਹਾਨੂੰ ਰਿਲਾਈਜ਼ ਹੋਊਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਮੀਆਂ ਕੱਢ ਰਹੇ ਹੋ। ਮੇਰੀ ਇੱਕ ਛੋਟੀ ਲੱਗ ਰਹੀ ਹੈ, ਮੇਰਾ ਚਿਹਰਾ ਠੀਕ ਨਹੀਂ ਲੱਗ ਰਿਹਾ, ਆਹ ਮੁੱਛਾਂ ਥੋੜ੍ਹੀਆਂ ਵੱਖਰੀਆਂ ਜਿਹੀਆਂ ਲੱਗ ਰਹੀਆਂ। ਫਿਰ ਉਹ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਮੀਆਂ ਵਾਲਾ। ਜਦੋਂ ਇੱਕ ਵਾਰੀ ਕਮੀਆਂ ਕੱਢਣੀਆਂ ਸ਼ੁਰੂ ਕਰੋ ਫਿਰ ਹਰੇਕ ਪਾਸੇ ਹਰੇਕ ਚੀਜ਼ 'ਚ ਕਮੀਆਂ ਹੀ ਲੱਭਦੀਆਂ। ਅਤੇ ਉਹ ਹੀ ਜਦੋਂ ਅਸੈਪਟ ਕਰ ਲਵੋ, ਸ਼ੁਕਰ ਕਰ ਲਵੋ, ਮੰਨ ਲਵੋ ਜੋ ਹੈ ਕੋਲ, ਹਰ ਇੱਕ ਚੀਜ਼ ਦਾ ਧੰਨਵਾਦ ਕਰੋ। ਇੱਥੋਂ ਤੱਕ ਕਿ ਸਿਰਪਿੜ ਹੋਈ ਹੈ ਉਹਦਾ ਵੀ, ਜੇ ਡਿੱਗ ਗਏ ਹੋ ਉਸ ਦਾ ਵੀ, ਜੇ ਕੋਈ ਗੁੱਸੇ ਹੋ ਗਿਆ ਉਸ ਦਾ ਵੀ, ਜੇ ਕੋਈ ਗੁੱਸੇ ਨਹੀਂ ਹੋਇਆ ਉਸ ਦਾ ਵੀ, ਸ਼ੁਕਰ ਕਰਦੇ ਰਹੋ ਤੇ ਤੁਸੀਂ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਪਦੀਆਂ ਸਨ ਕਿ ਆਹ ਲਾਂਘਤ ਨਹੀਂ ਪੁੱਟੀ ਜਾਣੀ, ਤੇ ਸ਼ੁਕਰ ਕਰਦਿਆਂ ਪਰਮਾਤਮਾ ਨੇ ਜਿਹੜਾ ਉਹ ਪੁੱਲ ਬਣਾ ਦੇਣਾ ਨਾ, ਉਹ ਲਾਂਘ 'ਚੋਂ ਤੇ ਕਿੱਥੇ ਪਾਰ ਹੋਣਾ ਸੀ। ਪਰ ਇੱਕ ਵਾਰੀ ਪਿੱਛੇ ਧਿਆਨ ਵੀ ਮਾਰਿਓ ਕਿ ਉਹ ਕਾਫੀ ਚੀਜ਼ਾਂ, ਉਹ ਕਾਫੀ ਨਿਆਮਤਾਂ, ਕਾਫੀ ਗਿਫਟ ਜਿਹੜੇ ਪਰਮਾਤਮਾ ਨੇ ਦਿੱਤੇ ਕਿਉਂਕਿ ਤੁਸੀਂ ਸ਼ੁਕਰ ਕੀਤਾ ਸੀ। ਆਪਾਂ ਕਈ ਵਾਰੀ ਡਿਜ਼ਰਵ ਨਹੀਂ ਕਰ ਰਹੇ ਹੁੰਦੇ। ਹੋ ਸਕਦਾ ਸੀ ਸਾਰਾ ਦਿਨ ਸ਼ਿਕਾਇਤਾਂ ਨਾ ਕਰਦੇ ਹੋਈਏ, ਪਰ ਥੋੜਾ ਥੋੜਾ ਸਵਾਦ ਸ਼ਾਇਦ ਜ਼ਰੂਰ ਲੈਂਦੇ ਹੋਈਏ। ਆਓ ਸ਼ਿਕਾਇਤਾਂ ਘਟਾਈਏ, ਸ਼ੁਕਰਾਨਾ ਵਧਾਈਏ ਤੇ ਦੇਖਾਂਗੇ ਜ਼ਿੰਦਗੀ ਕਿੱਡੀ ਖੂਬਸੂਰਤ ਹੈ ਤੇ ਪਰਮਾਤਮਾ ਉਹ ਵੀ ਪੂਰਿਆ ਕਰ ਰਿਹਾ ਜੋ ਸਾਨੂੰ ਲੱਗਦਾ ਸੀਗਾ ਕਿ ਅਸੰਭਵ ਨਹੀਂ। ਸ਼ੁਕਰ ਕਰਦੇ ਰਹੋ। ਅੱਜ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਏਗੀ।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਇੱਕ ਆਦਮੀ ਦੀ ਕਹਿ ਲਓ ਜੋ 35 ਸਾਲਾਂ ਦਾ ਸੀਗਾ, ਜਾਂ ਕਹਿ ਲਓ ਉਹਨਾਂ ਸਾਰਿਆਂ ਆਦਮੀਆਂ ਦੀ ਜੋ ਹੁਣ 35-40 ਦੇ ਨੇ। ਗੱਲ ਆ ਇੱਕ ਸਕੂਲ ਦੀ, ਜਿੱਥੇ ਵੱਡੀ ਉਮਰ ਦੇ ਕੁਝ ਬੰਦੇ ਜਾਂ ਔਰਤਾਂ ਜੋ 30-35 ਤੋਂ ਉੱਪਰ ਦੇ ਸਨ, ਉੱਥੇ ਵੋਕੇਸ਼ਨਲ ਟ੍ਰੇਨਿੰਗ ਲਈ ਆਉਂਦੇ ਸਨ, ਜਾਂ ਕਹਿ ਲਓ ਵੀ ਅੱਧ ਖੜ ਲੋਕਾਂ ਦੀ ਉਮਰ ਦਾ ਸਕੂਲ। ਉੱਥੇ ਉਹਨਾਂ ਦੀ ਟੀਚਰ ਸੀਗੀ ਸਾਰਾ। ਸਾਰਾ ਨੇ ਇੱਕ ਦਿਨ ਉਹ ਸਾਰੀ ਕਲਾਸ ਨੂੰ ਇੱਕ ਅਸਾਈਨਮੈਂਟ ਦਿੱਤੀ, ਅਸਾਈਨਮੈਂਟ ਜਿਸ ਦੇ ਵਿੱਚ ਤੁਸੀਂ ਦੱਸਣਾ ਸੀਗਾ ਕਿ ਤੁਸੀਂ ਕਿਹਨੂੰ ਸਭ ਤੋਂ ਵੱਧ ਪਿਆਰ ਕਰਦੇ ਹੋ, ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦਾ ਰਿਸ਼ਤਾ ਜਿੱਥੋਂ ਤੁਸੀਂ ਮਾਫ਼ੀ ਮੰਗਣਾ ਚਾਹੁੰਦੇ ਹੋਵੋ। ਸਾਰਾ ਨੇ ਸਾਰੀ ਕਲਾਸ ਦੇ ਵਿੱਚ ਅਨਾਊਂਸ ਕੀਤਾ ਅਤੇ ਕਿਹਾ ਕਿ ਅਗਲੇ ਹਫ਼ਤੇ ਤੁਸੀਂ ਸਾਰੀ ਕਲਾਸ ਸਾਹਮਣੇ ਹਫ਼ਤੇ ਦੇ ਵਿੱਚ ਜਿਹੜਾ ਆਪਣਾ ਰਿਸ਼ਤਾ ਲੱਭ ਕੇ, ਜਾਂ ਤਾਂ ਉਹਦੇ ਕੋਲੋਂ ਮਾਫ਼ੀ ਮੰਗੀ ਅਤੇ ਜਾਂ ਉਹਨੂੰ ਦੱਸਿਆ ਕਿ ਤੁਸੀਂ ਉਹਨੂੰ ਕਿੰਨਾ ਪਿਆਰ ਕਰਦੇ ਹੋ। ਹੁਣ ਉੱਥੇ ਹੀ ਉਸੇ ਜਮਾਤ ਦੇ ਵਿੱਚ, ਕਲਾਸ ਦੇ ਵਿੱਚ ਇੱਕ ਲੜਕਾ ਸੀ ਸੈਮ। ਸੈਮ 35 ਸਾਲਾਂ ਦਾ ਸੀ। ਘਰੇ ਜਾਂਦੇ ਨੂੰ ਸੈਮ ਦੇ ਦਿਮਾਗ ਦੇ ਵਿੱਚ ਬੜੀ ਗੱਲ ਜੀ ਛਿੜੀ ਕਿ ਇਹ ਕਿੱਦਾਂ ਦੀ ਅਸਾਈਨਮੈਂਟ ਹੋਈ, ਇਹ ਕੋਈ ਅਸਾਈਨਮੈਂਟ ਆ ਦੇਣ ਵਾਲੀ? 35 ਸਾਲਾਂ ਦੀ ਉਮਰ 'ਚ ਬੰਦਾ ਕੀ ਕਿਸੇ ਨਾਲ ਕਵੇ ਕਿਸੇ ਨੂੰ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ, ਜਾਂ ਕਹਿ ਲਓ ਕਿ ਜਿਸ ਤਰੀਕੇ ਦੇ ਨਾਲ ਉਹਨੂੰ ਵੱਡਿਆਂ ਕੀਤਾ ਗਿਆ ਸੀ, ਜਾਂ ਜਿਸ ਤਰੀਕੇ ਦੇ ਨਾਲ ਕਾਫ਼ੀ ਮਰਦਾਂ ਨੂੰ ਵੱਡਿਆਂ ਕੀਤਾ ਜਾਂਦਾ ਕਿ ਪਿਆਰ ਕਮਜ਼ੋਰੀ ਆ, ਜਾਂ ਥੋੜ੍ਹੀ ਜਿਹੀ ਈਗੋ ਲਈ ਆਪਾਂ ਤੁਰੇ ਫਿਰਦੇ। ਗੱਡੀ 'ਚ ਜਾਂਦੇ ਨੂੰ ਦਿਮਾਗ ਦੇ ਵਿੱਚ ਆਪਣੇ ਬਾਪ ਦਾ, ਆਪਣੇ ਡੈਡੀ ਦਾ ਖਿਆਲ ਆਉਂਦਾ, ਜਿਸ ਨਾਲ ਉਹ ਪਿਛਲੇ 5 ਸਾਲਾਂ ਤੋਂ ਚੰਗੀ ਤਰ੍ਹਾਂ ਬੋਲਚਾਲ ਦੇ ਵਿੱਚ ਸ਼ਾਮਲ ਨਹੀਂ ਸੀਗਾ। ਕੋਈ ਹੋਈ ਬਹਿਸ ਜਿਸ ਤੋਂ ਬਾਅਦ ਗੱਲ ਇੰਨੀ ਵਧੀ ਕਿ ਹੁਣ ਉਹਨਾਂ ਦੇ ਵਿੱਚ ਗੱਲਬਾਤ ਮਸਾਂ ਹੀ ਹੁੰਦੀ ਸੀ। ਸੋਚਦੇ ਸੋਚਦੇ ਨੂੰ ਆਇਆ ਕਿ ਮੈਂ ਆਪਣੇ ਬਾਪ ਤੋਂ ਮਾਫ਼ੀ ਮੰਗਾਂ, ਉਹਨੂੰ ਦੱਸਾਂ ਵੀ ਮੈਂ ਉਹਨੂੰ ਕਿੰਨਾ ਪਿਆਰ ਕਰਦਾ। ਸੋਚਣ ਦੀ ਦੇਰ ਸੀ, ਉਹ ਥੋੜ੍ਹਾ ਭਾਵੁਕ ਵੀ ਮਹਿਸੂਸ ਕਰਨ ਲੱਗਾ। ਘਰੇ ਪਹੁੰਚਿਆ ਅਤੇ ਆਪਣੀ ਘਰਵਾਲੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਮੈਂ ਕੱਲ੍ਹ ਆਪਣੇ ਬਾਪ ਨੂੰ ਫੋਨ ਲਾ ਕੇ ਉਹਦੇ ਕੋਲੋਂ ਮਾਫ਼ੀ ਮੰਗਣੀ ਆ, ਜਾਂ ਉਹਨੂੰ ਮਿਲਣ ਜਾਣਾ। ਉਸ ਦਿਨ ਉਹ ਦੋਵੇਂ ਜੀ ਬਹਿ ਕੇ ਬੜੀਆਂ ਗੱਲਾਂ ਕਰਦੇ ਨੇ, ਜੋ ਵੀ ਸਾਰੀਆਂ ਚੀਜ਼ਾਂ ਹੁੰਦੀਆਂ। ਹਫ਼ਤੇ ਪਿੱਛੋਂ ਜਦੋਂ ਕਲਾਸ ਦੇ ਵਿੱਚ ਪਹੁੰਚਦਾ ਤਾਂ ਸਾਰਾ ਵੀ ਉਹਨੂੰ ਸੇਮ ਚੀਜ਼ ਪੁੱਛਦੀ ਵੀ ਸਾਰਿਆਂ ਨੇ ਕੀ ਕੁਝ ਕੀਤਾ, ਕਿਹਦੇ ਕੋਲੋਂ ਮਾਫ਼ੀ ਮੰਗੀ। ਸਾਰਾ ਸੋਚ ਰਹੀ ਸੀ ਕਿ ਸ਼ਾਇਦ ਕੋਈ ਲੜਕੀ ਹੱਥ ਖੜਾ ਕਰੇਗੀ, ਪਰ ਲੜਕਾ ਜਿਹਨੇ ਹੱਥ ਖੜਾ ਕੀਤਾ ਸੀ ਉਹ ਪਹਿਲਾਂ ਹੀ ਥੋੜ੍ਹਾ ਭਾਵੁਕ ਸੀਗਾ। ਤੂਨੇ ਉਹੀ ਆਪਣੀ ਗੱਲ ਦੁਹਰਾਈ ਕਿ ਪਿਛਲੀ ਵਾਰ ਜਦੋਂ ਮੈਂ ਇੱਥੋਂ ਗਿਆ, ਰਸਤੇ 'ਚ ਸੋਚਦਾ ਗਿਆ, ਸੋਚਿਆ ਕਿ ਆਪਣੇ ਬਾਪ ਤੋਂ ਮਾਫ਼ੀ ਮੰਗੂੰਗਾ। ਉਸ ਦਿਨ ਘਰੇ ਜਾ ਕੇ ਆਪਣੀ ਵਾਈਫ ਦੇ ਨਾਲ ਵੀ ਮੈਂ ਕਿੰਨਾ ਚਿਰ ਗੱਲਾਂ ਕਰਦਾ ਰਿਹਾ। ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਆਪਣੇ ਬਾਪ ਕੋਲੋਂ ਮਾਫ਼ੀ ਮੰਗਣ ਲੱਗਾ, ਉਹ ਵੀ ਖੁਸ਼ ਹੋਈ। ਕਹਿੰਦਾ ਉਸ ਰਾਤ ਮੈਂ ਅਤੇ ਮੇਰੀ ਘਰਵਾਲੀ ਨੇ ਕਾਫ਼ੀ ਦੇਰ ਤੱਕ ਗੱਲਾਂ ਕੀਤੀਆਂ ਰਿਸ਼ਤਿਆਂ ਬਾਰੇ, ਅਸੀਂ ਕਿਹਨਾਂ ਨੂੰ ਪਿਆਰ ਕਰਦੇ ਹਾਂ, ਆਪਣੇ ਆਲੇ ਦੁਆਲੇ ਬਾਰੇ। ਕਹਿੰਦਾ ਉਹ ਰਾਤ ਬੜੀ ਸੋਹਣੀ ਰਾਤ ਸੀਗੀ, ਮੈਨੂੰ ਨਹੀਂ ਚੇਤਾ ਕਿ ਇਸ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਨਾਲ ਇੱਡਾ ਸੋਹਣਾ ਸਮਾਂ ਕਦੋਂ ਬਤੀਤ ਕੀਤਾ ਹੋਵੇ। ਕਹਿੰਦਾ ਅਗਲੇ ਦਿਨ ਮੈਂ ਜਦੋਂ ਉੱਠਿਆ ਅਤੇ ਆਪਣੇ ਬਾਪ ਨੂੰ ਫੋਨ ਕੀਤਾ, ਜਿਹੜਾ ਗੁੱਸੇ 'ਚ ਸੀ ਮੇਰੇ ਨਾਲ ਅਤੇ ਜਿਹਦੇ ਨਾਲ ਮੈਂ ਵੀ ਗੁੱਸੇ ਸੀ। ਜਦੋਂ ਉਹਨੂੰ ਫੋਨ ਕੀਤਾ ਆਪਣੇ ਬਾਪ ਨੂੰ, ਅਤੇ ਦੂਜੇ ਪਾਸੇ ਉਹਦੀ ਵੀ ਗਰੰਪੀ ਜਿਹੀ ਆਵਾਜ਼ ਆਈ, ਵਾਟ ਡੂ ਯੂ ਵਾਂਟ ਨਾਓ, ਹੁਣ ਕੀ ਚਾਹੀਦਾ ਤੈਨੂੰ?
ਤੇ ਕਹਿੰਦਾ ਮੈਂ ਬਸ ਇੰਨੀ ਰਿਕੁਐਸਟ ਕੀਤੀ ਕਿ ਮੈਂ ਸ਼ਾਮੀ ਤੁਹਾਨੂੰ ਮਿਲਣਾ ਚਾਹੁੰਦਾ। ਸ਼ਾਮ ਦਾ ਸਮਾਂ ਹੋਇਆ, ਕੰਮ ਤੋਂ 5 ਵਜੇ ਵਿਹਲਾ ਹੋ ਕੇ ਸਿੱਧਾ ਬਾਪ ਵੱਲ ਹੀ ਚਲਾ ਗਿਆ ਉਹਦੇ ਘਰੇ। ਰਾਸਤੇ 'ਚ ਇਹ ਸੋਚੀ ਜਾਂਦਾ ਸੀਗਾ ਕਿ ਕਿਧਰੇ ਮਾਂ ਨਾ ਦਰਵਾਜ਼ਾ ਖੋਲ ਦੇ, ਕਿਉਂਕਿ ਜੇ ਮਾਂ ਨੇ ਦਰਵਾਜ਼ਾ ਖੋਲਿਆ ਤਾਂ ਮੈਂ ਸ਼ਾਇਦ ਮਾਂ ਨੂੰ ਹੀ ਦੱਸਣਾ ਪਊਗਾ, ਮਾਂ ਹੀ ਅੱਗੇ ਬਾਪ ਨੂੰ ਦੱਸੇਗੀ। ਪਰ ਕੁਦਰਤੀ ਜਦੋਂ ਪਹੁੰਚਿਆ ਤੇ ਬਾਪ ਨੇ ਦਰਵਾਜ਼ਾ ਖੋਲਿਆ। ਬਾਪ ਦਾ ਚਿਹਰਾ ਸੀ ਜਿਹੜਾ, ਉਸ ਤੋਂ ਗੁੱਸਾ ਸਾਫ ਪੜਿਆ ਜਾ ਸਕਦਾ ਸੀ, ਪਰ ਜਿਹੜਾ ਲੜਕਾ ਸੀ ਉਹਨੇ ਇੱਕ ਵੀ ਪਲ ਨਾ ਗਵਾਇਆ ਤੇ ਆਪਣੇ ਬਾਪ ਦਾ ਹੱਥ ਫੜ ਕੇ ਕਹਿਣ ਲੱਗਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੈਨੂੰ ਮਾਫੀ ਦੇਈਂ ਜੇ ਮੈਂ ਤੇਰਾ ਦਿਲ ਦਿਖਾਇਆ ਹੋਵੇ ਕਦੇ। ਇੱਕ ਪੁੱਤਰ ਦਾ ਆਪਣੇ ਬਾਪ ਨੂੰ ਕਹਿਣਾ ਤੇ ਬਾਪ ਨਾ ਪਿਘਲੇ। ਉਸਦਾ ਬਾਪ ਵੀ ਉਹਨੂੰ ਗੱਲ ਨਾਲ ਲਾ ਲੈਂਦਾ ਤੇ ਕਹਿੰਦਾ ਕਿ ਮੈਨੂੰ ਪਤਾ ਤੂੰ ਮੈਨੂੰ ਬਹੁਤ ਪਿਆਰ ਕਰਦਾ ਤੇ ਪਿਆਰ ਤੈਨੂੰ ਮੈਂ ਵੀ ਬੜਾ ਕਰਦਾ, ਪਰ ਕਦੇ ਕਹਿ ਨਹੀਂ ਸਕਿਆ। ਅੱਜ ਤੂੰ ਕਿਹਾ ਆ ਤੇ ਮੈਂ ਕਹਿ ਰਿਹਾ। ਉਸ ਤੋਂ ਬਾਅਦ ਪਿਓ ਪੁੱਤ ਨੇ ਕਾਫੀ ਚਿਰ ਗੱਲਾਂ ਕੀਤੀਆਂ। ਮਾਂ ਵੀ ਲਾਗੇ ਬੈਠੀ, ਦੇਖਦੀ ਰਹੀ, ਰੋਂਦੀ ਰਹੀ, ਹੱਸਦੀ ਰਹੀ। ਪਰ ਅੱਜ ਉਹਨੂੰ ਲੱਗ ਰਿਹਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੱਡੀ ਕੁ ਵੱਡੀ ਚੀਜ਼ ਫਤਿਹ ਕਰ ਲਈ ਆ। ਉਹ ਪਿਆਰ ਆਪਣੇ ਬਾਪ ਲਈ ਸ਼ਾਇਦ ਕਿੰਨੇ ਚਿਰ ਤੋਂ ਲੁਕਾਈ ਬੈਠਾ ਸੀ। ਫਿਰ ਅਗਲੇ ਦਿਨ ਕੰਮ ਤੇ ਜਾਣਾ ਸੀ, ਅਗਲੇ 1-2 ਦਿਨ ਮਿਲਣ ਦਾ ਵਾਅਦਾ ਕਰਕੇ ਉਹ ਫਿਰ ਘਰੇ ਆ ਗਿਆ। ਅਗਲੀਆਂ 1-2 ਮੁਲਾਕਾਤਾਂ ਦੇ ਵਿੱਚ ਉਹਨੂੰ ਪਤਾ ਲੱਗਦਾ ਕਿ ਉਸਦਾ ਬਾਪ ਕਿਸੇ ਬਿਮਾਰੀ ਤੋਂ ਗ੍ਰਸਤ ਹੈ ਤੇ ਸ਼ਾਇਦ ਕੁਝ ਮਹੀਨੇ ਜਾਂ ਸਾਲਾਂ ਦਾ ਮਹਿਮਾਨ ਹੈ। ਜਿਵੇਂ ਉਹਨੂੰ ਇੱਕ ਹੋਰ ਝਟਕਾ ਲੱਗਾ ਹੋਵੇ। ਇਹਨੇ ਤਾਂ ਸੁਣਿਆ ਬਿਨਾਂ ਹੀ ਚੱਲ ਜਾਣਾ ਸੀਗਾ ਕਿ ਮੈਂ ਇਹਨੂੰ ਕਿੰਨਾ ਪਿਆਰ ਕਰਦਾ ਜਾਂ ਮੈਂ ਇਸ ਤੋਂ ਮਾਫੀ ਚਾਹੁੰਦਾ। ਜਦੋਂ ਲੜਕਾ ਆਪਣੀ ਕਹਾਣੀ ਕਲਾਸ ਦੇ ਵਿੱਚ ਦੱਸ ਰਿਹਾ ਸੀ ਤੇ ਸਾਰੇ ਰੋ ਰਹੇ ਸੀ, ਸਾਰੇ ਭਾਵੁਕ ਸੀ। ਇਹ ਸੀ ਕਹਾਣੀ, ਪਰ ਜੋ ਸਾਨੂੰ ਸਿੱਖਣ ਨੂੰ ਮਿਲਿਆ ਕਿ ਦੇਰ ਨਾ ਹੋ ਜੇ। ਕੁਝ ਰਿਸ਼ਤੇ ਨੇ, ਕੁਝ ਸੱਜਣ ਨੇ, ਕੁਝ ਯਾਰ ਨੇ ਜਿਨ੍ਹਾਂ ਤੋਂ ਅਸੀਂ ਐਵੇਂ ਮੂੰਹ ਵੱਟੀ ਬੈਠੇ ਹਾਂ, ਪਰ ਇੱਕ ਕੋਸ਼ਿਸ਼ ਕਰਕੇ ਤਾਂ ਦੇਖੀਏ, ਕਹਿ ਕੇ ਤਾਂ ਦੇਖੀਏ ਕਿ ਡੈਡੀ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਮੇਰੇ ਵੀਰ ਮੈਂ ਤੈਨੂੰ ਬਹੁਤ ਪਿਆਰ ਕਰਦਾ, ਭੈਣ ਮੇਰੀਏ ਤੂੰ ਮੈਨੂੰ ਬਹੁਤ ਪਿਆਰੀ ਹੈ। ਕਈ ਵਾਰੀ ਤਲਖੀਆਂ ਇਸੇ ਕਰਕੇ ਵੱਧਦੀਆਂ ਜਾਂਦੀਆਂ ਕਿ ਅਸੀਂ ਕੁਝ ਕਹਿਣਾ ਮੁਨਾਸਿਬ ਨਹੀਂ ਸਮਝਦੇ। ਸਾਨੂੰ ਲੱਗਦਾ ਕਿ ਬਿਨਾਂ ਕਿਆ ਹੀ ਸਰਚਣਾ, ਪਰ ਬੋਲਣਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਦੇਰ ਹੋ ਜੇ, ਇਸ ਤੋਂ ਪਹਿਲਾਂ ਕਿਉਂ ਰਵੇ ਨਾ ਰਿਸ਼ਤਾ ਤੇ ਬਾਅਦ ਚੋਂ ਬੰਦਾ ਇੱਕ ਬੋਝ ਜਿਹਾ ਚੁੱਕੀ ਫਿਰੇ ਕਿ ਇਹ ਮਾਫੀ ਰਹਿ ਗਈ ਤੇ ਪਿਆਰ ਵੀ ਰਹਿ ਗਿਆ। ਸੋ ਸਮਾਂ ਹੁੰਦਿਆਂ ਸਾਂਭਲਿਆ ਜਾਵੇ, ਬਾਅਦ ਚੋਂ ਫਿਰ ਨਾ ਪਛਤਾਉਣਾ ਪਵੇ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗਿਆ ਹੋਊਗੀ। ਇਹ ਸੁਣੀ ਸੀ ਮੈਂ ਜਸਵੀਰ ਧਾਲੀਵਾਲ ਹੋਣਾ ਕੋਲ, ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ।

0: यार तू इतने इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 ਤੇ
2: ਲਾਦੇ ਫੇਰੇ।

0: ਪ੍ਰੋਫਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
4: ਐਕਸਪੀਰੀਅੰਸ ਕੁਕ ਸਟੂਡੀਓ।

ਤੇ ਆਬਾਦ ਰੱਖੂਗਾ। ਤੂੰ ਵੀ ਮੈਨੂੰ ਲਿਖਣਾ ਸਿਖਾਇਆ ਤਾਂ ਕਰਕੇ ਔਜਲਾ ਵੀ ਤੈਨੂੰ ਯਾਦ ਰੱਖੂਗਾ, ਕਿਉਂਕਿ ਫਾਕਰਾਂ ਦੇ ਕੋਈ ਰਾਹ ਨਹੀਂ ਹੁੰਦੇ ਤੇ ਤੇਰੇ ਵਰਗੇ ਸੱਜਣਾ ਚੰਦਰੀਏ ਭੁਲਾ ਨਹੀਂ ਹੁੰਦੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਪਰਵਾਹੁ ਸਾਚਾ ਸਾਹਿਬ ਸਾਚ ਨਾਇ ਪਾਖਿਆ ਪਉ ਅਪਾਰ ਆਖੈ ਮੰਗੈ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਦ ਦਿਸੈ ਦਰਬਾਰ ਮੋਹ ਕੇ ਬੋਲਣ ਬੋਲਿਆ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ, ਵਕਤ ਨ ਪਾਇਆ ਕਾਦੀਆ ਜੇ ਲਿਖਣ ਲੇਖ ਪੁਰਾਨ, ਹਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ, ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਹਰ ਬੜੇ ਬੜਿਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਕਰਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸਚੀ ਪਤ ਅੰਤ ਬਸੇ

0: ਟੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ ਮੂਲ।

ਸੱਚੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਇਹ ਪਾਵਨ ਅੰਮ੍ਰਿਤਮਈ ਗੁਰਬਾਣੀ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਵਾਰ ਉਚਾਰਨ ਕੀਤੀ ਹੋਈ ਹੈ। ਵਾਰ ਸੋਰਠ ਮਹੱਲੇ ਚੌਥੇ ਕੀ ਹੈ। ਇਸ ਦੇ ਵਿੱਚ ਸਾਰੀਆਂ ਜਿਹੜੀਆਂ ਪੌੜੀਆਂ ਨੇ ਉਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਨੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥੋ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਪਰ ਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਐਸੇ ਸਤਿਗੁਰੂ ਜੋ ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਨੇ, ਸੋ ਵਾਰ ਉਚਾਰਨਾ ਕਰਦੇ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਜੋ 31 ਰਾਗਾਂ ਦੇ ਅੰਦਰ ਸੁਭਾਏਮਾਨ ਹੈ, ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਾਈ ਬਾਉਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਵੱਢ ਹੰਸ ਸੋਰਠ ਧਨਾਸਰੀ ਤੇ ਜੈਤ ਸਰੀ ਟੋਡੀ ਤੇ ਬੈਰਾੜੀ ਔ ਤਿਲੰਗ ਸੁਹੀ ਛਾਇਓ ਹੈ, ਬਿਲਾਵਲ ਤੇ ਗੌਂਡ ਰਾਮ ਕਲੀ ਨਟ ਮਾਲੀ ਗੌੜਾ ਮਾਰੂ ਤੇ ਤੁਖਾਰੀ ਔ ਕੇਦਾਰ ਭੈਰੋ ਪਾਇਓ ਹੈ, ਬਸੰਤ ਸਾਰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਵਿਭਾਸ ਤੇ ਜੈ ਜਾਵੰਤੀ ਗੁਣ ਗਾਇਓ ਹੈ। ਇਹਨਾਂ 31 ਰਾਗਾਂ ਦੇ ਅੰਦਰ ਅੰਮ੍ਰਿਤਮਈ ਗੁਰਬਾਣੀ ਸੁਭਾਏਮਾਨ ਹੈ ਤੇ ਗਿਣਤੀ ਦੇ ਹਿਸਾਬ ਦੇ ਨਾਲ ਇਹ ਸੋਰਠ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਨੌਵਾਂ ਸਥਾਨ ਰੱਖਦਾ ਹੈ। ਇਸ ਦੇ ਵਿੱਚ ਜੋ ਸਲੋਕ ਮਹੱਲਾ ਤੇ ਮਹੱਲਾ ਹੈ ਉਹ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਨਿਸ਼ਾਹਿਆਂ ਦੇ ਸ਼ਾਹ, ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਦੇ ਨੇ ਸਲੋਕ ਮਹੱਲਾ ਤੀਜਾ। ਜਗਿਆਸੂ ਜਨਾਂ ਦੀ ਬੇਨਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜੋ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਰਫੋਂ ਮੁੱਖ ਮੋੜ ਲੈਂਦੇ ਨੇ, ਮਹਾਰਾਜ ਤਿੰਨਾਂ ਦੀ ਕੈਸੀ ਗਤੀ ਹੁੰਦੀ।

0: ਹੇ ਭਾਈ ਜਿਹੜੇ ਸਤਿਗੁਰੂ ਜੀ ਦੀ ਤਰਫੋਂ ਮੂੰਹ ਫੇਰ ਲੈਂਦੇ ਨੇ ਬੇਮੁਖ ਹੋ ਜਾਂਦੇ ਨੇ ਸਾਧ ਸੰਗਤ ਜੀ ਇੱਕ ਹੁੰਦੇ ਨੇ ਮਨਮੁਖ ਜਿਹੜੇ ਕੇਵਲ ਤਾਂ ਕੇਵਲ ਮਨ ਦੇ ਪਿੱਛੇ ਲੱਗੇ ਰਹਿੰਦੇ ਨੇ ਮਨ ਨੇ ਕਿਹਾ ਪਾਪ ਕਰਤੇ ਪਾਪ ਕਰ ਲਿਆ ਕੁਕਰਮ ਕਰ ਲਈ ਪ੍ਰੇਰਿਆ ਤੇ ਕੁਕਰਮ ਕਰ ਲਿਆ ਮਨ ਦੇ ਪ੍ਰੇਰੇ ਹੋਏ ਠੇਕਿਆਂ ਤੇ ਸਿਨੇਮਿਆਂ ਤੇ ਜਾ ਕੇ ਵੱਧ ਫੈਲੀਆਂ ਕਰਕੇ ਜੀਵਨ ਬਰਬਾਦ ਕਰਦੇ ਨੇ ਨਾ ਮਾਤਾ ਪਿਤਾ ਦੇ ਆਗਿਆਕਾਰੀ ਹੋ ਕੇ ਰਹੇ ਨਾ ਸਤਿਗੁਰੂ ਜੀ ਦੇ ਆਗਿਆਕਾਰੀ ਹੋ ਕਰਕੇ ਰਹੇ ਜੀਵਨ ਵਿਅਰਥ ਚੱਲਿਆ ਗਿਆ ਤੇ ਸਮਾਜ ਦੇ ਅੰਦਰੋਂ ਕਾਲਖ ਖੱਟ ਕੇ ਜਾਂਦੇ ਨੇ ਇੱਕ ਗੁਰਮੁਖ ਹੋਇਆ ਕਰਦੇ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੁਖੀ ਬਣਾ ਕੇ ਚੱਲਦੇ ਨੇ ਜੋ ਗੁਰ ਕਹੈ ਸੋਈ ਭਲ ਮਾਨੋ ਸਤਿਗੁਰੂ ਜੀ ਦੀ ਆਗਿਆ ਤੋਂ ਤਿਲ ਪਾਤਰ ਵੀ ਨਾ ਖੱਬੇ ਤੇ ਨਾ ਸੱਜੇ ਜੋ ਜੋ ਸਤਿਗੁਰੂ ਜੀ ਬਚਨ ਕਰਦੇ ਨੇ ਅੰਮ੍ਰਿਤ ਵੇਲੇ ਉੱਠਣਾ ਤੇ ਉੱਠਣਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ ਨਾ ਜੀ ਜੋ ਗੁਰਸਿੱਖ ਦੀ ਨਿਤ ਕਰਨੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲੇ ਵਿਖ ਦੁੱਖ ਪਾਪ ਲੈ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿਦਿਆ ਉੱਠਦਿਆ ਹਰ ਨਾਮ ਧਿਆਵੈ ਇਸ ਪ੍ਰਕਾਰ ਜੋ ਸਤਿਗੁਰੂ ਜੀ ਦੀ ਆਗਿਆ ਵਿਚ ਰਹਿੰਦੇ ਨੇ ਸਤਿਗੁਰੂ ਜੀ ਦੀ ਆਗਿਆ ਪ੍ਰਥਮ ਰਹਿਤ ਜਹਜਾਨ ਖੰਡੇ ਕੀ ਪਾਹੁਲ ਸ਼ਕੈ ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ ਸਤਿਗੁਰੂ ਜੀ ਦੀ ਖੰਡੇ ਦੀ ਪਾਹੁਲ ਪੰਜ ਪਿਆਰਿਆਂ ਤੋਂ ਛਕਣੀ ਰਹਿਤ ਮਰਿਆਦਾ ਵਿਚ ਤਿਆਰ ਬਰ ਤਿਆਰ ਰਹਿਣਾ ਪੰਜ ਕਕਾਰਾਂ ਦੇ ਧਾਰਨੀ ਹੋਣਾ ਸਤਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਸੀਸ ਗੁਰੂ ਕਾ ਸਮਝਣਾ ਤੇ ਸਮਾਂ ਆਉਣ ਤੇ ਸੀਸ ਵੀ ਕੁਰਬਾਨ ਕਰ ਦੇਣਾ ਤੇ ਤਾਂ ਵੀ ਬੇਨਤੀ ਕਰਨੀ ਮੇਰਾ ਮੁਝ ਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗਾ ਮੇਰਾ ਇਹ ਗੁਰਸਿੱਖ ਹੋਇਆ ਕਰਦੇ ਨੇ ਗੁਰਮੁਖ ਪਿਆਰੇ ਜੋ ਸਤਿਗੁਰੂ ਜੀ ਦੇ ਗੁਰਮੁਖ ਨੇ ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਸਨਮੁਖ ਜਿਹੜੇ ਸਦਾ ਸਤਿਗੁਰੂ ਜੀ ਦੇ ਸਾਹਵੇ ਰਹਿੰਦੇ ਨੇ ਇੱਕ ਬੇਮੁਖ ਕਦੇ ਸਤਿਗੁਰੂ ਜੀ ਦਾ ਪੱਲਾ ਤੇ ਫੜਿਆ ਪਰ ਫਿਰ ਸਤਿਗੁਰੂ ਜੀ ਵੱਲ ਪਿੱਠ ਕਰ ਲਈ ਬੇਮੁਖਤਾਈ ਧਾਰਨ ਕਰ ਲਈ ਸੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਸਤਿਗੁਰ ਤੇ ਜੋ ਮੋਹ ਫਿਰੇ ਜਿਹੜੇ ਸਤਿਗੁਰੂ ਜੀ ਦੀ ਤਰਫ਼ ਕੰਡ ਕਰ ਲੈਂਦੇ ਨੇ ਮੁੱਖ ਫੇਰ ਲੈਂਦੇ ਨੇ ਜਿਵੇਂ ਮੁੱਖ ਫੇਰਿਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਭਾਈ ਮੂਲੇ ਨੇ ਤੇ ਸਾਧ ਸੰਗਤ ਜੀ ਫਿਰ ਸਹੇ ਦੀ ਜੋਨ ਵਿੱਚ ਪਏ ਹੋਏ ਦਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਧਾਰ ਕੀਤਾ ਸੀ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁਸ਼ੋਭ ਵੇਖਿਆ ਜਾਏ ਐਸੀ ਦਸ਼ਾ ਹੁੰਦੀ ਏ ਅਨੇਕ ਜੂਨੀ ਭਰਮ ਆਵੇ ਅਨੇਕਾਂ ਜੂਨੀਆਂ ਚ ਵੀ ਭਰਮ ਦਾ ਰਵੇ ਸਤਿਗੁਰੂ ਜੀ ਤੋਂ ਬਿਨਾਂ ਮੁਕਤੀ ਨਹੀਂ ਪਾਉਂਦਾ ਸਤਿਗੁਰੂ ਜੀ ਤੋਂ ਜਿਵੇਂ ਬੇਮੁਖ ਹੋ ਗਿਆ ਦੁਨੀ ਚੰਦ ਕਿਲੇ ਦੀ ਕੰਧ ਟੱਪ ਕੇ ਆਪ ਤੇ ਦੌੜਿਆ ਸਾਥੀਆਂ ਵੀ ਨਾਲ ਲੈ ਗਿਆ ਕਿ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮੈਨੂੰ ਮਰਵਾਉਣਾ ਚਾਹੁੰਦੇ ਨੇ ਅੱਜ ਮੈਨੂੰ ਹਾਥੀ ਨਾਲ ਲੜਾ ਕੇ ਮਰਵਾਉਂਦੇ ਨੇ ਕੱਲ ਨੂੰ ਤੁਹਾਨੂੰ ਵੀ ਮਰਵਾਉਣਗੇ ਜਾਨਾਂ ਬਚਾਉਣੀਆਂ ਤੇ ਚਲੋ ਭੱਜ ਚੱਲੀਏ ਸਤਿਗੁਰੂ ਜੀ ਦੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਬਚਨ ਕੀਤਾ ਭਾਈ ਦੁਨੀ ਚੰਦ ਜੀ ਤੁਸੀਂ ਸਾਲੋ ਜੀ ਦੇ ਪੋਤਰੇ ਹੋ ਸਤਿਗੁਰੂ ਕਲਗੀਧਰ ਸਾਹਿਬ ਜੀ ਵੱਡੇ ਮਹਾਂਪੁਰਖ ਦੇ ਭਾਈ ਸਾਲੋ ਜੀ ਦੇ ਪੋਤਰੇ ਜਾਣ ਕੇ ਵਡਿਆਈ ਦੇਣਾ ਚਾਹੁੰਦੇ ਨੇ ਇੱਕ ਹਾਥੀ ਤੇ ਕੀ ਹਜ਼ਾਰਾਂ ਹਾਥੀ ਵਾਲ ਵਿੰਗਾ ਨਹੀਂ ਕਰ ਸਕਦੇ ਸਤਿਗੁਰਾਂ ਦੇ ਬਚਨਾਂ ਤੇ ਨਿਸ਼ਚਾ ਤੇ ਰੱਖੋ ਪਰ ਸਾਧ ਸੰਗਤ ਜੀ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਦੀ ਕੰਧ ਟੱਪ ਕੇ ਦੌੜ ਗਿਆ ਤੇ ਫਿਰ ਸੱਪ ਲੜ ਕੇ ਮਰਿਆ ਸੀ ਇਸ ਪ੍ਰਕਾਰ ਦੀ ਦੁਰਗਤੀ ਹੁੰਦੀ ਏ ਸਤਿਗੁਰ ਤੇ ਜੋ ਮੋਹ ਫਿਰੇ ਜਿਹੜੇ ਸਤਿਗੁਰੂ ਜੀ ਵੱਲੋਂ ਮੁੱਖ ਫੇਰ ਲੈਂਦੇ ਨੇ ਕੰਡ ਕਰ ਲੈਂਦੇ ਬੇਮੁਖ ਹੋ ਜਾਂਦੇ ਹਨ
1: ਬੱਦੇ ਦੁੱਖ ਸਹਾਹੇ
0: ਜਦੋਂ ਤੱਕ ਦੁਨੀਆਂ ਵਿੱਚ ਜਿਉਂਦੇ ਨੇ ਵਿਕਾਰਾਂ ਦੇ ਬੰਧਨਾਂ ਦੇ ਬੱਧੇ ਹੋਏ ਜੜ ਮਾਇਆ ਚੇਤਨ ਮਾਇਆ ਦੇ ਬੰਧਨਾਂ ਦੇ ਬੱਧੇ ਹੋਏ ਦੁੱਖ ਹੀ ਦੁੱਖ ਸਹਾਰਦੇ ਨੇ ਤੇ ਜਦੋਂ ਸਰੀਰ ਛੱਡ ਕੇ ਪਰਲੋਕ ਵਿੱਚ ਜਾਂਦੇ ਨੇ ਜਮਦੂਤਾਂ ਦੁਆਰਾ ਬੰਨ ਲਏ ਜਾਂਦੇ ਨੇ ਤੇ ਨਰਕਾਂ ਦੇ ਵਿੱਚ ਬੇਅੰਤ ਦੁੱਖ ਉਹ ਸਹਾਰਦੇ

ਵੀ ਰੋਗ ਉਹਨਾਂ ਨੂੰ ਕਦੇ ਛੱਡਦਾ ਹੀ ਨਹੀਂ ਅਥਵਾ ਨਾ ਤੇ ਉਹਨਾਂ ਨੂੰ ਸੰਸੇ ਛੱਡਦੇ ਨੇ ਤੇ ਨਾ ਹੀ ਉਹਨਾਂ ਨੂੰ ਰੋਗ ਛੱਡਦੇ ਨੇ। ਆਦਿ ਵਿਆਦੀ ਉਪਾਧੀ ਦੀ ਮਾਰ ਸਦਾ ਹੀ ਝੱਲਦੇ ਨੇ। ਇਸ ਪ੍ਰਕਾਰ ਕਦੇ ਸਰੀਰ ਦੇ ਰੋਗ, ਕਦੇ ਮਾਨਸਿਕ ਰੋਗ ਤੇ ਜਨਮ ਮਰਨ ਦਾ ਰੋਗ ਤੇ ਕਦੇ ਮਿਟਦਾ ਹੀ ਨਹੀਂ। ਇਸ ਪ੍ਰਕਾਰ ਨਾ ਸੰਸੇ ਜਾਂਦੇ ਨੇ, ਨਾ ਜਨਮ ਮਰਨ ਦੇ ਰੋਗ ਤਿੰਨਾਂ ਦੇ ਜਾਂਦੇ ਨੇ ਤੇ ਦੁੱਖ ਹੀ ਦੁੱਖ ਭੋਗਦਿਆਂ ਹੋਇਆਂ, ਦੁੱਖਾਂ ਵਿੱਚ ਵਸਦਿਆਂ ਹੋਇਆਂ, ਦੁੱਖਾਂ ਵਿੱਚ ਜੀਵਨ ਬਤੀਤ ਕਰਦਿਆਂ ਹੋਇਆਂ ਬਹੁੜੋ ਫਿਰ ਦੁੱਖ ਹੀ ਪਾਉਂਦੇ ਨੇ। ਨਰਕਾਂ ਵਿੱਚ ਜਾ ਕਰਕੇ ਜੰਮਾਂ ਦੀਆਂ ਸਜਾਵਾਂ ਝੱਲਦਿਆਂ ਹੋਇਆਂ, ਜਿਹੜੇ ਪਰਤ੍ਰੇ ਰਾਵਣ ਜਾਹੇ ਸੇਈ ਤਾਂ ਲਾਜੀ ਹੈ, ਤੇਲ ਵਿੱਚ ਤਲ ਦਿੱਤੇ ਜਾਂਦੇ ਨੇ। ਇਸੇ ਪ੍ਰਕਾਰ ਵਿਸਾਰ ਹਰ ਜੀਉ ਵਿਖੇ ਭੋਗਹੇ, ਤਪਤ ਥੰਮ ਗੱਲ ਲਾਤੇ ਆ, ਲੋਹੇ ਦੇ ਥੰਮਾਂ ਦੇ ਨਾਲ ਲਾ ਕਰਕੇ ਸਾੜੇ ਜਾਂਦੇ ਨੇ, ਤਾਂ ਵੀ ਦੁੱਖਾਂ ਚੋਂ ਛੁੱਟਦੇ ਨਹੀਂ, ਦੁੱਖਾਂ ਦੇ ਵਿੱਚ ਹੋਰ ਦੁੱਖ ਹੀ ਦੁੱਖ ਪ੍ਰਾਪਤ ਕਰਦੇ ਹਨ।

0: ਬੇਨਤੀ ਕੀਤੀ ਹੈ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਤੋਂ ਕਿਧਰੇ ਬੇਮੁਖ ਨਾ ਹੋ ਜਾਈਏ ਵਾਹਿਗੁਰੂ ਜੀ ਦੇ ਦਰ ਤੇ ਬਖਸ਼ੇ ਜਾਈਏ ਜੀਵਨ ਸਫਲਾ ਹੋ ਜਾਵੇ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਪ੍ਰਵਾਨ ਚੜ ਜਾਈਏ ਸੱਚੇ ਪਾਤਸ਼ਾਹ ਜੀ ਐਸਾ ਵੀ ਹੋ ਸਕਦਾ ਹੈ ਤਾਂ ਗੁਰਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਨਾਨਕ ਨਦਰੀ ਬਖਸ਼ ਲੇਹ ਨਦਰੀ ਪਰਮੇਸ਼ਰ ਜਿਨ੍ਹਾਂ ਨੂੰ ਬਖਸ਼ ਲੈਂਦੇ ਨੇ ਨਾ ਵਾਹਿਗੁਰੂ ਜੀ ਜਿਨ੍ਹਾਂ ਨੂੰ ਬਖਸ਼ ਲੈਂਦੇ ਨੇ ਨਾ ਗੁਰ ਸ਼ਬਦ ਦੇ ਮੇਲ ਦੇ ਨਾਲ ਮਿਲਾ ਦਿੰਦੇ ਨੇ ਕਿਰਪਾ ਕਰਕੇ ਪੂਰੇ ਸਤਿਗੁਰਾਂ ਦੇ ਨਾਲ ਮਿਲਦੇ ਨੇ ਪੂਰੇ ਸਤਿਗੁਰੂ ਜੀ ਪਾਵਨ ਗੁਰ ਉਪਦੇਸ਼ ਨਾਮ ਦੀ ਦਾਤ ਦੇ ਕਰਕੇ ਫਿਰ ਵਾਹਿਗੁਰੂ ਜੀ ਦੇ ਨਾਲ ਮਿਲ ਲੈਂਦੇ ਨੇ ਭਾਈ ਤਿੰਨਾਂ ਨੂੰ ਬਹੁੜੋ ਜਨਮ ਮਰਨ ਨਹੀਂ ਹੁੰਦਾ ਹੈ
1: ਤੀਜਾ
0: ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਜਿਹੜੇ ਸਤਿਗੁਰੂ ਜੀ ਤੋਂ ਮੂੰਹ ਫੇਰ ਲੈਂਦੇ ਨੇ ਉਹਨਾਂ ਦੇ ਪ੍ਰਥਾਏ ਕੁਝ ਹੋਰ ਵੀ ਸਾਨੂੰ ਬਚਨ ਸੁਣਾਓ ਜੀ ਤੇ ਸਤਿਗੁਰੂ ਜੀ ਫਿਰ

0: ਭਾਈ ਜਿਹੜੇ ਪੂਰਿਆ ਸਤਿਗੁਰਾਂ ਵੱਲ ਮੁੱਖ ਫੇਰ ਲੈਂਦੇ ਨੇ ਨਾ ਤਿੰਨਾਂ ਠੌਰ ਨਾ ਧਰਤੀ ਦੇ ਅੰਦਰ ਵੀ ਕਿਧਰੇ ਤਿੰਨਾਂ ਨੂੰ ਟਿਕਾਣਾ ਨਹੀਂ ਮਿਲਦਾ, ਠਹਿਰਨਾ ਨਹੀਂ ਮਿਲਦਾ। ਸਤਿਗੁਰੂ ਜੀ ਤੋਂ ਮੂੰਹ ਜਿਨ੍ਹਾਂ ਨੇ ਫੇਰ ਲਿਆ ਬੇਸਦਕੇ ਹੋ ਗਏ, ਫਿਰ ਐਸੀ ਦਸ਼ਾ ਹੁੰਦੀ ਏ ਕੋ ਹੰਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੇ ਰੰਨੇ ਦੀ ਕੋਈ ਢੋਲ ਢਮੱਕਾ ਸਰਬਤ ਦਾ, ਕਦੇ ਪੰਡਿਤਾਂ ਕੋਲ ਚਲੇ ਗਏ, ਬ੍ਰਾਹਮਣਾਂ ਕੋਲ ਚਲੇ ਗਏ, ਕਦੇ ਮੌਲਾਣਿਆਂ ਕੋਲ ਚਲੇ ਗਏ, ਕਦੇ ਮੜੀਆਂ ਤੇ ਚਲੇ ਗਏ, ਕਦੇ ਮੱਟਾਂ ਤੇ ਚਲੇ ਗਏ, ਕਦੇ ਕਬਰਾਂ ਤੇ ਚਲੇ ਗਏ, ਕਦੇ ਪੱਥਰ ਦੀਆਂ ਮੂਰਤੀਆਂ ਬੁੱਤਾਂ ਨੂੰ ਪੂਜ ਲਿਆ, ਕਦੇ ਕੰਨਾਂ ਵਿੱਚ ਮੰਤਰ ਦੇਣ ਵਾਲੇ ਪਖੰਡੀਆਂ ਦੇ ਦਰ ਦੇ ਭਟਕਦੇ ਫਿਰੇ, ਫਿਰ ਸਾਰੀ ਜ਼ਿੰਦਗੀ ਦੀ ਭਟਕਣਾ ਨਹੀਂ ਤਿੰਨਾਂ ਦੀ ਮੁੱਕਦੀ। ਇੱਥੇ ਦੁਨੀਆਂ ਦੇ ਅੰਦਰ ਵੀ ਤਿੰਨਾਂ ਨੂੰ ਕਿਸੇ ਪ੍ਰਕਾਰ ਕੋਈ ਟਿਕਾਣਾ ਨਹੀਂ ਮਿਲਦਾ ਹੈ, ਤੇ ਦਰਗਾਹ ਦੇ ਅੰਦਰ ਵੀ ਠਹਿਰਨ ਵਾਸਤੇ ਤਿੰਨਾਂ ਨੂੰ ਨਾ ਠਾਓ ਥਾਂ ਪ੍ਰਾਪਤ ਨਹੀਂ ਹੁੰਦੀ। ਦਰਗਾਹ ਦੇ ਵਿੱਚ ਥਾਂ ਤੇ ਉਹ ਪ੍ਰਾਪਤ ਕਰਨਗੇ ਨਾ ਜੀ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ। ਪਰ ਜਿਹੜੇ ਸਤਿਗੁਰੂ ਜੀ ਦੇ ਪ੍ਰੇਮ ਵਿੱਚ ਨਾਮ ਬਾਣੀ ਵਿੱਚ ਰੰਗੇ ਹੀ ਨਹੀਂ ਗਏ, ਨਾ ਦੁਨੀਆਂ ਵਿੱਚ ਠਹਿਰਨਾ ਪਾਉਂਦੇ ਨੇ, ਨਾ ਦਰਗਾਹ ਦੇ ਵਿੱਚ ਤਿੰਨਾਂ ਨੂੰ ਕੋਈ ਟਿਕਾਣਾ ਮਿਲਦਾ ਹੈ ਜੀ।
1: ਉਹ ਛੁੱਟੜ ਘਰ ਘਰ ਫਿਰੈ ਦੋ ਚਾਰਣ ਬਦਨਾਓ।
0: ਇਹ ਗਰੀਬ ਨਿਵਾਜ ਸਾਹਿਬ ਜੀ ਕੋਈ ਉਦਾਹਰਣ ਦੇ ਕੇ ਸਮਝਾਓ ਜੀ, ਉਹਨਾਂ ਦੀ ਹਾਲਤ ਕੈਸੀ ਹੁੰਦੀ ਏ ਦੁਨੀਆਂ ਦੇ ਅੰਦਰ ਦਰ ਦਰ ਤੇ ਫਿਰਦਿਆਂ। ਹਜ਼ੂਰ ਫਰਮਾਉਂਦੇ ਨੇ ਜਿਉ ਛੁੱਟੜ, ਛੁੱਟੜ ਉਸ ਇਸਤਰੀ ਨੂੰ ਕਿਹਾ ਜਾਂਦਾ ਹੈ ਜਿਹੜੀ ਪਤੀ ਦੀ ਵਫ਼ਾਦਾਰ ਨਾ ਹੋਵੇ, ਮਹਿਲੇ ਆਚਰਣ ਵਾਲੀ ਹੋਵੇ ਤੇ ਪਤੀ ਵੱਲੋਂ ਫਿਰ ਛੱਡ ਦਿੱਤੀ ਹੋਵੇ ਬੁਰੀ ਜਾਣ ਕੇ, ਜੋ ਤਿਆਗ ਦਿੱਤੀ ਹੋਵੇ। ਹਜ਼ੂਰ ਫਰਮਾਉਂਦੇ ਨੇ ਜਿਵੇਂ ਮਾੜੇ ਆਚਾਰ ਵਾਲੀ ਇਸਤਰੀ ਪਤੀ ਨੇ ਛੱਡ ਦਿੱਤੀ ਹੋਵੇ ਤੇ ਘਰ ਘਰ ਫਿਰੈ, ਉਹ ਘਰ ਘਰ ਦੇ ਵਿੱਚ ਫਿਰਦੀ ਰਹੇ, ਕਦੇ ਇੱਕ ਦੇ ਕੋਲ ਕਦੇ ਦੂਜੇ ਦੇ ਕੋਲ, ਘਰ ਘਰ ਵਿੱਚ ਤੁਰੀ ਫਿਰੇ ਦੋਹ ਚਾਰਣ। ਐਸੀ ਜਿਹੜੀ ਖੋਟੇ ਚਾਲ ਚੱਲਣ ਵਾਲੀ ਇਸਤਰੀ ਹੈ ਨਾ, ਬਦਨਾਓ, ਤਿਸ ਦਾ ਨਾਮ ਬਦੂ ਪੈ ਜਾਂਦਾ, ਤਿਸ ਦਾ ਨਾਮ ਬਦਨਾਮ ਹੋ ਜਾਂਦਾ। ਭਲੇ ਪੁਰਸ਼ ਕਹਿ ਦਿੰਦੇ ਨੇ ਐਡੇ ਐਸੇ ਮਾੜੇ ਆਚਰਨ ਵਾਲੀ ਮੱਥੇ ਨਾ ਲੱਗ ਜਾਵੇ, ਕਿਧਰੇ ਮਾੜਾ ਸੰਸਕਾਰ ਸਾਨੂੰ ਵੀ ਤਿਸ ਤੋਂ ਨਾ ਆ ਜਾਵੇ। ਇਸ ਪ੍ਰਕਾਰ ਜਿਵੇਂ ਛੁੱਟੜ ਔਰਤ ਪਤੀ ਦੀ ਤਿਆਗੀ ਹੋਈ ਘਰ ਘਰ ਫਿਰਦੀ ਹੋਵੇ ਤੇ ਨਾਮ ਬਦੂ ਪੈ ਜਾਂਦਾ, ਬਦਨਾਮ ਹੋ ਜਾਂਦੀ ਹੈ ਨਾ, ਇਵੇਂ ਜਿਹੜੀ ਜਗਿਆਸੂ ਰੂਪ ਇਸਤਰੀ ਇੱਕ ਪਤੀ ਪਰਮੇਸ਼ਰ ਜੀ ਦੀ ਨਹੀਂ ਹੋ ਕੇ ਰਹੀ, ਬੇਮੁਖ ਹੋ ਗਈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਮੁਖ ਹੋਇਆ ਜਾਣ ਕੇ ਛੱਡ ਦਿੰਦੇ ਨੇ, ਉਹ ਫਿਰ ਨਾਮ ਬਦੂ ਪੈ ਜਾਂਦਾ। ਤੇ ਫਿਰ ਸਿਆਣੇ ਪੁਰਖ ਕਹਿ ਦਿੰਦੇ ਨੇ ਜਿਹੜਾ ਗੁਰੂ ਪੀਰ ਦਾ ਨਹੀਂ ਹੋਇਆ ਉਹ ਸਾਡਾ ਕੀ ਹੋਵੇਗਾ, ਇਹ ਕਿਸੇ ਘੜੇ ਦਾ ਢੱਕਣ ਨਹੀਂ, ਇਹ ਕਿਸੇ ਦਾ ਬਣਿਆ ਹੀ ਨਹੀਂ, ਇਸ ਤੇ ਭਰੋਸਾ ਨਹੀਂ ਕਰਨਾ। ਇਸ ਪ੍ਰਕਾਰ ਭਾਈ ਇਸ ਦਾ ਨਾਮ

0: हे गरीब निवाज सचे पातशाह जी कदे ऐसे प्राणी भी बख्शे जा सकते ने। हजूर फरमाउंदे ने श्री गुरु अमरदास साहब जी महाराज गुरमुख मुखी गुरु पूरे गुरु प्रधान गुरु गुरुआ दे गुरु जाहर पीर जगत गुर बाबा जे कोई पूरे सतगुरां दे चरणा दी शरण विच आ जावे ना ते पूरे सतगुरु जी बख्श है कृपा करके बख्श लैंदे ने। पिछले औगण बख्श लाए प्रभ आगे मार्ग पावै पिछले गुनाहां दी मुआफी दे के अगे प्रेमा भगती दे रस्ते ते चला देंदे ने। किसी दे पासों को बजर कुरैत हो जावे भारी भुल हो जावे गुनाह हो जावे ते जाके धन सतगुरु श्री गुरु ग्रंथ साहिब जी दी पावन हजूरी दे अंदर पांच प्यारे सिंह साहिबाना जी दे पेश हो जावे ना ते सिख पंचन मह मेरो वासा सतगुरु कलगीधर साहिब सचे पातशाह जी पांच प्यारियां दे अंदर वरतदे ने फिर पांच प्यारे तिस दे दोष दी गुनाह दी धार्मिक सजा लगा करके तिस नूं मुआफ कर देंदे ने। तिस नूं गुरमत दे अंदर तनखाह किया जांदा है। भाई तू तनखाइया हो गया सी ए तेनू गुरु घर चो तनखा लगाई जांदी ए इस नूं पूरिया करके कड़ा प्रसाद दी देग करवावी सतगुरु जी दे चरणा च अरदास करवावी तू बख्शिया जावेगा। ए सतगुरु सचे पातशाह जी ने सदा सदा वास्ते जुगती बना दिती। कोई सतगुरु जी तो बेमुख हो गया होवे कोई मनमुख होवे कोई टुटिया होवे सतगुरां दे चरणा दी शरण विच आ जावे सतगुरु जी बख्श लैंदे ने। जो शरण आवै तिस कंठ लावै ਇਹ ਬਿਰਧ ਸਵਾਮੀ ਸੰਦਾ ਜਿਹੜਾ ਚਰਣਾ ਦੀ ਸ਼ਰਨ ਵਿਚ ਆ ਜਾਵੇ ਨਾ ਸਤਿਗੁਰੂ ਜੀ ਤਿਸ ਦੇ ਪਾਪ ਤਿਸ ਦੇ ਔਗਣ ਤਿਸ ਦੇ ਗੁਨਾਹ ਨਹੀਂ ਚਿਤਾਰਦੇ। ਸ਼ਰਨ ਪ੍ਰਤ ਪਾਲਕ ਸਤਿਗੁਰੂ ਜੀ ਸ਼ਰਨ ਵਿਚ ਆਇਆ ਜਾਣ ਕਰਕੇ ਬਖਸ਼ ਲੈਂਦੇ ਨੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਸਤਿਗੁਰ ਮੇਲ ਮਿਲਾਓ ਪੂਰੇ ਸਤਿਗੁਰੂ ਜੀ ਹੀ ਕਿਰਪਾਲਤਾ ਕਰਕੇ ਫਿਰ ਪਰਮੇਸ਼ਰ ਜੀ ਦੇ ਮੇਲ ਦੇ ਅੰਦਰ ਮਿਲਾ ਦਿੰਦੇ ਹਨ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੇ ਰਾਹੀ ਹਰ ਜਸ ਕਥਨ ਕਰਦੇ ਨੇ। ਮਹਾਂਪੁਰਖਾਂ ਦਾ ਬਚਨ ਹੈ ਸਾਧ ਸੰਗਤ ਜੀ ਇਹ ਜਿਹੜੀਆਂ ਗੁਰਬਾਣੀ ਦੀਆਂ ਪੌੜੀਆਂ ਨੇ ਨਾ ਵਾਹਿਗੁਰੂ ਜੀ ਦੇ ਪਾਸ ਸੱਚਖੰਡ ਲੈ ਜਾਂਦੀਆਂ ਨੇ। ਪੌੜੀ ਨਾਮ ਜਸ ਦਾ ਹੈ ਜਿਸ ਦੇ ਵਿਚ ਜਸ ਕਥਨ ਕੀਤਾ ਹੋਵੇ। ਪੌੜੀ ਨਾਮ ਵਾਰ ਦਾ ਤੇ ਵਾਰ ਨਾਮ ਵੀ ਜਸ ਦਾ। ਵਾਹਿਗੁਰੂ ਜੀ ਦਾ ਜਸ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਕਥਨ ਕਰਦੇ ਹਨ ਜੀ।
1: ਜੋ ਸੇਵੈ ਸਤ ਮੁਰਾਰ ਸੇ ਭਵ ਜਲ ਤਰ ਗਿਆ।
0: ਗਰੀਬ ਨਿਵਾਜ ਕਿਰਪਾਲਤਾ ਕਰਕੇ ਦੱਸੋ ਇਹ ਜਿਹੜਾ ਭਵ ਜਲ ਜਗਤ ਸੰਸਾਰ ਜਿਸ ਤੋਂ ਪਾਰ ਉਤਰਨਾ ਮੁਕਤੀ ਰੂਪੀ ਕਿਨਾਰੇ ਤੇ ਅਤਿਅੰਤ ਕਠਨ ਹੈ ਇਸ ਤੋਂ ਕਿਵੇਂ ਤਰਿਆ ਜਾ ਸਕਦਾ ਹੈ ਜੀ। ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜਾ ਵੀ ਕੋਈ ਪ੍ਰਾਣੀ ਜਿਹੜੀ ਵੀ ਮਾਈ ਜਿਹੜਾ ਵੀ ਭਾਈ ਜਿਹੜਾ ਵੀ ਕੋਈ ਜੀਵ ਸਤਿਗੁਰਾਂ ਦੇ ਉਪਦੇਸ਼ ਦੇ ਦੁਆਰਾ ਸਤ ਮੁਰਾਰ ਸਤ ਸਰੂਪ ਮੁਰਾਰੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੇਵਹੇ ਤਿਸ ਦੇ ਨਾਮ ਦਾ ਸਿਮਰਨ ਕਰਦਾ ਹੈ ਨਾ ਸੇ ਭਵ ਜਲ ਤਰ ਗਿਆ। ਉਹ ਭਵ ਜਲ ਤੋਂ ਤੈਰ ਕਰਕੇ ਸਹਿਜੇ ਹੀ ਸੰਸਾਰ ਸਮੁੰਦਰ ਤੋਂ ਪਰਲੇ ਕਿਨਾਰੇ ਮੁਕਤੀ ਦੇ ਕਿਨਾਰੇ ਜਾ ਪੁੱਜਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਨਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ। ਸਾਧ ਸੰਗਤ ਜੀ ਜਿਹੜਾ ਜਹਾਜ਼ ਦੀ ਅਸਵਾਰੀ ਕਰ ਲਵੇ ਨਾ ਮਿਰ ਜਤਨ ਸਮੁੰਦਰ ਤੋਂ ਪਾਰ ਉਤਰ ਜਾਂਦਾ। ਜਿਹੜਾ ਵਾਹਿਗੁਰੂ ਨਾਮ ਜਹਾਜ਼ ਦਾ ਆਸਰਾ ਲੈ ਲਵੇ ਸਾਧ ਸੰਗਤ ਜੀ ਸੁਭਾਵਕ ਹੀ ਸੰਸਾਰ ਸਾਗਰ ਤੋਂ ਪਾਰ ਪੈ ਜਾਂਦਾ। ਸੋ ਜਿਹੜੇ ਸੱਤ ਸਰੂਪ ਮੁਰਾਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਸੰਸਾਰ ਸਾਗਰ ਤੋਂ ਸਹਿਜੇ ਸੁਭਾਵਕ ਹੀ ਉਹ ਤਰ ਜਾਂਦੇ ਹਨ।
1: ਜੋ ਬੋਲੇ ਹੈ ਹਰ ਹਰ ਨਾਉ ਤਿਨ ਜਮ ਛੱਡ ਗਿਆ।
0: ਜਿਹੜੇ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਬੋਲਹੇ ਮੁਖ ਚੋ ਬੋਲਦੇ ਨੇ ਉਚਾਰਦੇ ਨੇ ਜਪਦੇ ਨੇ ਜੋ ਵਾਹਿਗੁਰੂ ਗੁਰਮੰਤਰ ਰਸਨਾ ਤੋਂ ਕਦੇ ਵਿਸਾਰਦੇ ਹੀ ਨਹੀਂ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਸੋ ਹਰ ਧਿਆਈਐ ਸਗਲ ਅਵਰਦਾ ਜੀਓ ਸਾਰੀ ਉਮਰਨ ਸਿਮਰਨ ਕਰਦੇ ਉਮਰ ਸਿਮਰਨ ਕਰਦੇ ਹੀ ਰਹੀਏ ਇਹ ਰਹੁ ਰੀਤੀ ਜਿਨ੍ਹਾਂ ਨੇ ਆਪਣੇ ਜੀਵਨ ਦੀ ਬਣਾ ਲਈ ਹੈ। ਜੋ ਬੋਲਹੇ ਹਰ ਹਰ ਨਾਉ ਸਭਨਾ ਦੇ ਤਾਈ ਹਰਿਆ ਭਰਿਆ ਕਰਨੇ ਵਾਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਿਹੜੇ ਰਸਨਾ ਦੇ ਨਾਲ ਬੋਲਦੇ ਨੇ ਰਸਨਾ ਦੇ ਨਾਲ ਜਪਦੇ ਨੇ ਤਿੰਨ ਜਮ ਛੱਡ ਗਿਆ ਉਹਨਾਂ ਨੂੰ ਜਮ ਛੱਡ ਕਰਕੇ ਚਲੇ ਜਾਂਦੇ ਨੇ। ਨਾਮ ਸੁਨਤ ਜਮ ਦੂਰ ਉਹ ਭਾਗੈ ਜਿਸ ਦੀ ਰਸਨਾ ਤੋਂ ਵਾਹਿਗੁਰੂ ਜੀ ਦਾ ਨਾਮ ਜਮ ਸਰਵਣ ਕਰ ਲੈਣ ਦਾ ਦੂਰੋਂ ਭੱਜ ਜਾਂਦੇ ਨੇ ਵਾਹਿਗੁਰੂ ਜੀ ਦਾ ਪਿਆਰਾ ਨੇੜੇ ਨਹੀਂ ਜਾਣਾ ਕਿਉਂਕਿ ਧਰਮ ਰਾਜੇ ਨੇ ਹਦਾਇਤ ਕਰ ਛੱਡੀ ਹੋਈ ਹੈ। ਜਮਦੂਤੋ ਜਿੱਥੇ ਸਾਧ ਸੰਗਤ ਹੁੰਦੀ ਹੋਵੇ ਜਿੱਥੇ ਕੀਰਤਨ ਹੁੰਦਾ ਹੋਵੇ ਜਿੱਥੇ ਨਾਮ ਦਾ ਭਜਨ ਹੁੰਦਾ ਹੋਵੇ ਇਹਨਾਂ ਤਿੰਨਾਂ ਥਾਵਾਂ ਤੇ ਕਿਧਰੇ ਨੇੜੇ ਵੀ ਨਾ ਚਲੇ ਜਾਇਓ। ਜੇ ਨੇੜੇ ਚਲੇ ਗਏ ਤੇ ਫਿਰ ਮੈਂ ਵੀ ਵੱਜ ਜਾਵਾਂਗੇ ਤੇ ਤੁਸੀਂ ਵੀ ਵੱਜ ਜਾਓਗੇ, ਨਾ ਮੈਂ ਛੁੱਟਾਂਗਾ ਨਾ ਤੁਸੀਂ ਛੁੱਟੋਗੇ। ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨਹਿ ਛੁੱਟਹਿ, ਨਿਕਟ ਨਾ ਜਾਈਓ ਦੂਤ ਜਮਦੂਤੋ, ਨੇੜੇ ਨਾ ਚਲੇ ਜਾਇਓ। ਜਿਹੜੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਜਮ ਤਿਨਾਂ ਨੂੰ ਛੱਡ ਕੇ ਦੌੜ ਗਿਆ ਹੈ ਜੀ, ਉਹ ਜਮ ਲੱਜਾ ਏ ਕਰ ਭਾਗਾ, ਲੱਜਾ ਕਰਕੇ ਸ਼ਰਮਿੰਦਾ ਸ਼ਰਮਸਾਰ ਹੋ ਕੇ ਭੱਜ ਜਾਂਦਾ ਹੈ ਜੀ। ਉਹ
1: ਦਰਗਹ ਪੈਦ ਜਾਹੇ ਜਿਨਾ ਹਰ ਜਪ ਲਿਆ।
0: ਹਜ਼ੂਰ ਫਰਮਾਉਂਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਨਾ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਵਾਹਿਗੁਰੂ ਜੀ ਦੀ ਪ੍ਰੀਤ ਰੂਪੀ ਪਿਆਰ ਰੂਪੀ ਵਸਤਰ ਪਹਿਨ ਕੇ ਜਾਂਦੇ ਨੇ। ਜਿਥੇ ਮਨਮੁਖ ਦੁਨਿਆਵੀ ਲੋਕ ਨੰਗਾ ਦੋਜਕ ਚਾਲਿਆ ਤਾਂ ਦਿਸਾ ਖਰਾ ਡਰਾਵਣਾ, ਉਥੇ ਜਿਹੜੇ ਗੁਰਮੁਖ ਪਿਆਰੇ ਨੇ ਨਾ, ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਸਤਿਗੁਰੂ ਜੀ ਪ੍ਰੇਮ ਰੂਪੀ ਵਸਤਰ ਪਤ ਨੂੰ ਢੱਕ ਲੈਣ ਵਾਸਤੇ, ਢੱਕ ਦੇਣ ਵਾਸਤੇ ਬਖਸ਼ਿਸ਼ ਕਰਦੇ ਨੇ, ਤੇ ਗੁਰਮੁਖ ਪਿਆਰੇ ਹਰ ਦਰਗਹ ਪੈਦੇ ਜਾਹੇ। ਸੋ ਹਜ਼ੂਰ ਫਰਮਾਉਂਦੇ ਨੇ ਸੇ ਦਰਗਹ ਪੈਦੇ ਜਾਹੇ, ਉਹ ਪ੍ਰਾਣੀ ਉਹ ਗੁਰਮੁਖ ਉਹ ਜਗਿਆਸੂ ਜਨ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਪਤ ਰੂਪੀ ਪ੍ਰੇਮ ਰੂਪੀ ਵਸਤਰ ਪਹਿਨ ਕਰਕੇ ਜਾਂਦੇ ਨੇ, ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਲਿਆ ਹੈ ਜੀ।
1: ਹਰ ਸੇਵਾ ਹੈ ਸੇਈ ਪੁਰਖ ਜਿਨ੍ਹਾਂ ਹਰ ਤੁਤ ਮਾਇਆ।
0: ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਜੀ ਉਹੀ ਉਹ ਪੁਰਖ, ਉਹੀ ਉਹ ਪ੍ਰਾਣੀ, ਉਹੀ ਉਹ ਜੀਵ, ਉਹੀ ਉਹ ਮਾਈ ਭਾਈ, ਉਹੀ ਉਹ ਜਗਿਆਸੂ, ਉਹੀ ਉਹ ਸੰਤ, ਉਹੀ ਸਾਧੂ, ਉਹੀ ਮਹਾਤਮਾ, ਉਹੀ ਜਨ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਜਿਨ੍ਹਾਂ ਦੇ ਉੱਪਰ ਆਪ ਜੀ ਦੀ ਨਦਰ ਸਵੱਲੀ ਹੈ, ਜਿਨ੍ਹਾਂ ਦੇ ਉੱਪਰ ਆਪ ਜੀ ਦੀ ਕਿਰਪਾ ਹੈ। ਜਿਨ੍ਹਾਂ ਦੇ ਉੱਪਰ ਆਪ ਜੀ ਦੀ ਕਿਰਪਾ ਨਹੀਂ ਉਹ ਜਪਦੇ ਹੀ ਨਹੀਂ, ਜਪ ਹੀ ਨਹੀਂ ਸਕਦੇ। ਜਿਨ੍ਹਾਂ ਦੇ ਉੱਪਰ ਆਪ ਜੀ ਦੀ ਮਾਇਆ ਦਇਆ ਮਾਇਆ ਹੈ, ਕਿਰਪਾਲਤਾ ਦਇਆਲਤਾ ਹੈ, ਉਹੀ ਉਹ ਆਪ ਜੀ ਦੇ ਅੰਮ੍ਰਿਤ ਨਾਮ

0: ਪ੍ਰਿਆ ਸਤਿਗੁਰਾਂ ਦੇ ਪਾਵਨ ਉਪਦੇਸ਼ ਦੇ ਸਦਕਾ ਅੰਮ੍ਰਿਤ ਨਾਮ ਨੂੰ ਜਪਿਆ ਹੈ ਨਾ, ਉਹਨਾਂ ਦਾ ਭਰਮ ਪੰਜ ਪ੍ਰਕਾਰ ਦਾ ਭਰਮ ਚੱਲਿਆ ਗਿਆ। ਜਹਿ ਪਰ ਪੰਜ ਪ੍ਰਕਾਰ ਦੇ ਜਿਹੜੇ ਭਰਮ ਵਿਦਵਾਨ ਜਨਾਂ ਨੇ ਕਹੇ ਨੇ, ਜਹਿ ਭਵ ਭੈ ਪਰ ਲੋਕ ਭੈ ਜਨਮ ਵੇਦਨਾ ਜਾਤ ਅਣ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ, ਤੇ ਸੱਤ ਪ੍ਰਕਾਰ ਦੇ ਉਹਨਾਂ ਦੇ ਡਰ ਵੀ ਚਲੇ ਗਏ ਨੇ। ਕਿਸੇ ਪ੍ਰਕਾਰ ਦਾ ਡਰ ਵੀ ਲੋਕ ਤੇ ਪਰਲੋਕ ਦਾ ਉਹਨਾਂ ਨੂੰ ਨਹੀਂ ਰਹਿ ਜਾਂਦਾ ਹੈ। ਸੋ ਪੰਜ ਪ੍ਰਕਾਰ ਦੇ ਭਰਮ ਤੇ ਸੱਤ ਪ੍ਰਕਾਰ ਦੇ ਡਰ ਤਿੰਨਾਂ ਦੇ ਚਲੇ ਗਏ, ਤਿੰਨਾਂ ਦੇ ਮਿਟ ਗਏ, ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀਓ ਆਪ ਜੀਆਂ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ। ਇਸ ਕਰਕੇ ਬੇਨਤੀ ਕਰਨੀ ਹੈ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਸਾਡੇ ਤੇ ਦਇਆ ਮਾਇਆ ਕਿਰਪਾਲਤਾ ਕਰੋ, ਆਪ ਜੀਆਂ ਦੇ ਅੰਮ੍ਰਿਤ ਨਾਮ ਨੂੰ ਕਦੇ ਭੁੱਲ ਨਾ ਜਾਈਏ। ਹਰ ਵੇਲੇ ਸਵਾਸ ਗਿਰਾਸ ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਰਹੀਏ ਜੀ। ਸਾਧ ਸੰਗਤ ਜੀ, ਇਹ ਪਾਵਨ ਸ੍ਰੀ ਮੁਖਵਾਕ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸੱਚਖੰਡ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਆ। ਇਸ ਤੋਂ ਅੱਗੇ ਜੋ ਲੜੀਵਾਰ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਇਸ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਆਤਮਿਕ ਲਾਹੇ ਪ੍ਰਾਪਤ ਕਰੀਏ ਜੀ।
1: ਮਾਰੂ ਮਹੱਲਾ ਪੰਜਵਾਂ।
0: ਮਾਰੂ ਰਾਗ ਹੈ, ਮਹੱਲਾ ਦਾ ਅਰਥ ਹੈ ਪਾਤਸ਼ਾਹ, ਪੰਚਮ ਪਾਤਸ਼ਾਹ ਗੁਰਦੇਵ ਪਿਤਾ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਅੰਮ੍ਰਿਤਮਈ ਪ੍ਰਵਚਨਾਂ ਦੁਆਰਾ ਉਪਦੇਸ਼ ਦੇ ਰਹੇ ਹਨ।
1: ਓਅੰਕਾਰ ਸਤਿਗੁਰ ਪ੍ਰਸਾਦ।
0: ਰਾਜ ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਉਹ ਅੰਕਾਰ ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਨੇ, ਉਹ ਅੰਕਾਰ ਜੋ ਸਰਬ ਦੇ ਪ੍ਰਕਾਸ਼ਕ ਰੂਪ ਹਨ, ਸਤਿਗੁਰ ਪ੍ਰਸਾਦ ਸਤ ਚਿਤ ਆਨੰਦ ਸਰੂਪ ਨੇ, ਸਤ ਕਹੀਏ ਤ੍ਰੇਈ ਕਾਲ ਆਬਾਦ ਨੇ, ਗੁਰ ਕਹੀਏ ਪੂਜਨੀਕ ਨੇ, ਗੁਰ ਕਹੀਏ ਸਭਨਾ ਤੋਂ ਵੱਡੇ ਨੇ, ਗੁਰ ਕਹੀਏ ਅਗਿਆਨਤਾ ਦਾ ਹਨੇਰਾ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਪ੍ਰਸਾਦ ਪਰ ਸਵਾਦ ਰਸਾ ਕਸਾਂ ਤੋਂ ਪਰੇ ਆਨੰਦ ਸਰੂਪ ਨੇ। ਮੂਲ ਰੂਪ ਵਿੱਚ ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਕਿਰਪਾ ਨਾਲ ਕਿਰਪਾ ਦੇ ਰਾਹੀਂ ਹੁੰਦੀ ਹੈ। ਜੋ ਪ੍ਰਸਾਦ ਦੱਦੇ ਨੂੰ ਸਿਹਾਰੀ ਹੈ, ਇਸ ਦੇ ਤਿੰਨ ਅਰਥ ਨੇ, ਨਾਲ ਦੁਆਰਾ ਰਾਹੀਂ। ਇਸ ਪ੍ਰਕਾਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਤਿਸ ਦੀ ਪ੍ਰਾਪਤੀ ਹੁੰਦੀ ਹੈ ਜੀਓ।
1: ਕਮਲ ਹਿਰਦੈ ਨਿਤ ਧਾਰੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਤੇ ਵਾਹਿਗੁਰੂ ਜੀ ਦਾ ਪੂਜਨ ਤੇ ਮੰਨਣ ਕਿਵੇਂ ਕਰੀਏ? ਹਜ਼ੂਰ ਫਰਮਾਉਂਦੇ ਨੇ, ਵਾਹਿਗੁਰੂ ਜੀ ਦੇ ਚਰਨ ਕਮਲਾਂ ਨੂੰ ਨਿਤਾ ਪ੍ਰਤੀ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੋ। ਜੋ ਵਾਹਿਗੁਰੂ ਜੀ ਨਿਤ ਸਰੂਪ ਸਦਾ ਸਰੂਪ ਨੇ, ਚਰਨ ਕਮਲ ਜੋ ਪਵਿੱਤਰ ਚਰਨ ਕਮਲਾਂ ਦੀ ਨਿਆਈ ਪ੍ਰਕਾਸ਼ਮੈ ਨੇ, ਉਜਲ ਰੂਪ ਨੇ। ਜਿਸ ਪ੍ਰਕਾਰ ਕਮਲ ਚਿੱਕੜ ਦੇ ਵਿੱਚ ਭਿੱਜਦਾ ਲਿਬੜਦਾ ਨਹੀਂ, ਮਾਇਆ ਰੂਪੀ ਚਿੱਕੜ ਦੇ ਵਿੱਚ ਵਾਹਿਗੁਰੂ ਜੀ ਦੇ ਚਰਨ ਨਹੀਂ ਲਿਬੜਦੇ ਭਿੱਜਦੇ। ਸਾਧ ਸੰਗਤ ਜੀ, ਵਾਹਿਗੁਰੂ ਜੀ ਦੇ ਚਰਨ ਨੇ ਅਧਿਸ਼ਠਾਨ ਰੂਪ ਚਰਨ, ਦਸਾਂ ਪਾਤਸ਼ਾਹੀਆਂ ਜੀਆਂ ਦੇ ਸਤ ਸਰਗੁਣ ਸਰੂਪ ਵਿੱਚ ਚਰਨ ਨੇ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਜੇ ਇਹ ਚਰਨਾਂ ਦੀ ਸ਼ੋਅ ਤੁਲਸਾ ਦਾਸੀ ਦੀ ਰਸਨਾ ਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਜੇ ਇਹ ਚਰਨਾਂ ਦੀ ਸ਼ੋਅ ਤੁਲਸਾ ਦਾਸੀ ਦੀ ਰਸਨਾ ਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਭੀਮ ਚੰਦ ਰਾਜੇ ਦਾ ਵਜ਼ੀਰ ਦੇਵੀ ਚੰਦ ਜੇ ਇਹਨਾਂ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਧਾਰਦਾ ਨਾ, ਹੁਕਮ ਦਿੱਤਾ ਜਲਾਦਾਂ ਨੂੰ ਅੱਖਾਂ ਚ ਸਲਾਖਾਂ ਠੋਕ ਕੇ ਪਹਾੜ ਤੋਂ ਸੁੱਟ ਕੇ ਮਾਰ ਦਿਓ। ਅੱਖਾਂ ਚ ਸਲਾਖਾਂ ਠੋਕੀਆਂ, ਦੇਵੀ ਚੰਦ ਨੇ ਗੁਰੂ ਚਰਨਾਂ ਦਾ ਧਿਆਨ ਧਰਿਆ। ਸਤਿਗੁਰੂ ਜੀ

0: ਸੁਲਾਖਾਂ ਆਪਣੇ ਚਰਨਾਂ 'ਚ ਠੁਕਵਾ ਲਿਦੀਆਂ, ਉਸ ਦੀਆਂ ਅੱਖਾਂ ਨੂੰ ਆਂਚ ਨਹੀਂ ਆਉਣ ਦਿੱਤੀ। ਇਸੇ ਪ੍ਰਕਾਰ ਜਲਾਦਾਂ ਨੇ ਪਹਾੜ ਤੋਂ ਸੁੱਟ ਦਿੱਤਾ, ਵਾਲ ਵਿੰਗਾ ਨਾ ਹੋਣ ਦਿੱਤਾ, ਐਸੇ ਸਤਿਗੁਰਾਂ ਦੇ ਪ੍ਰਤੱਖ ਚਰਨ। ਇਸੇ ਪ੍ਰਕਾਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨੇ ਚਿੱਤ ਚਰਨ ਨਾਮ, ਜੋ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੈ ਨਾ, ਇਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਹਿਰਦੇ 'ਚ ਧਾਰਨ ਕਰਨੇ ਨੇ। ਹਜ਼ੂਰ ਫਰਮਾਉਂਦੇ ਨੇ, ਭਾਈ ਵਾਹਿਗੁਰੂ ਜੀ ਦੇ ਅਧਿਸ਼ਠਾਨ ਰੂਪੀ ਚਰਨ, ਸਰਗੁਣ ਸਰੂਪ ਦਸਾਂ ਪਾਤਸ਼ਾਹੀਆਂ ਜੀ ਦੇ ਅਥਵਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਬਾਣੀ ਰੂਪੀ ਚਰਨ ਸਦਾ ਹਿਰਦੇ ਵਿੱਚ ਧਾਰਨ ਕਰਕੇ ਰੱਖੋ।
1: ਪੂਰਾ ਖਿੰਨ ਖਿੰਨ ਨਮਸਕਾਰੀ,
0: ਪੂਰਿਆਂ ਸਤਿਗੁਰਾਂ ਨੂੰ ਖਿੰਨ ਖਿੰਨ ਕਾਲ ਸਮੇਂ ਦੇ ਅੰਦਰ ਨਮਸਕਾਰਾਂ ਕਰਦੇ ਹੀ ਰਹੋ। ਜਿੱਥੇ ਨਮਸਕਾਰ ਕਰਨੇ ਦਾ ਵਿਕਾਰ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਓਤ ਪੁੰਨ ਵੱਡਾ ਹੈ। ਅੰਜਲੀ ਹੱਥ ਜੋੜ ਕੇ ਸੀਸ ਝੁਕਾ ਦੇਣਾ ਅੰਜਲੀ ਹੈ, ਤੇ ਸਾਧ ਸੰਗਤ ਜੀ ਡੰਡੇ ਵੱਤ ਸਿੱਧੇ ਲੰਮੇ ਪੈ ਕਰਕੇ ਮੱਥਾ ਟੇਕਣਾ ਇਹ ਡੰਡਾਓਤ ਹੈ। ਅੰਜਲੀ ਕਰ ਦਈਏ ਤਾਂ ਵੀ ਪੁੰਨ ਹੈ, ਤੇ ਜੇ ਸਾਧ ਸੰਗਤ ਜੀ ਡੰਡਾਓਤ ਬਦਲਾ ਕਰੀਏ ਫਿਰ ਵੱਡਾ ਪੁੰਨ ਹੈ। ਤੇ ਜਿਹੜੀ ਨਮਸਕਾਰ ਕਰਨੀ ਹੈ ਨਾ, ਬੰਦਨਾ ਹਰ ਬੰਦਨਾ ਗੁਣ ਗਾਵਹ ਗੋਪਾਲ ਰਾਏ, ਕਿਸੇ ਹੋਰ ਨੂੰ ਨਹੀਂ, ਕੱਚੇ ਪੱਲੇ ਨੂੰ ਨਹੀਂ, ਗੁਰ ਪੂਰਾ ਪੂਰਿਆਂ ਸਤਿਗੁਰਾਂ ਨੂੰ ਡੰਡਾਓਤ ਬੰਦਨਾ ਕਰਨੀ ਹੈ, ਕਿਸੇ ਅੱਧੇ ਨੂੰ ਅਧੂਰੇ ਨੂੰ ਨਹੀਂ, ਕੰਨਾਂ ਵਿੱਚ ਮੰਤਰ ਦੇਣ ਵਾਲੇ ਨੂੰ ਨਹੀਂ, ਕੁਰਾਹੇ ਪਾਉਣ ਵਾਲੇ ਨੂੰ ਨਹੀਂ, ਚੌਕੀਆਂ ਭਰਨ ਭਰਾਉਣ ਵਾਲੇ ਨੂੰ, ਸਿਰ ਮਾਰ ਕਰਕੇ ਖੇਡਾਂ ਦਵਾਉਣ ਵਾਲਿਆਂ ਨੂੰ ਨਹੀਂ, ਕੇਵਲ ਤਾਂ ਕੇਵਲ ਪੂਰੇ ਸਤਿਗੁਰੂ ਜੀ। ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ। ਸਤਿਗੁਰ ਪੂਰਾ ਨਾਮ ਦੀਆ, ਸੋ ਪੂਰੇ ਸਤਿਗੁਰੂ ਜੀ ਜੋ ਨਾਮ ਦੇ ਦਾਤੇ ਵਾਹਿਗੁਰੂ ਜੀ ਦੇ ਨਾਲ ਜੋੜਨ ਵਾਲੇ ਨੇ, ਤਿਨਾਂ ਨੂੰ ਖਿੰਨ ਖਿੰਨ ਕਾਲ ਸਮੇਂ ਦੇ ਅੰਦਰ ਨਮਸਕਾਰ ਕਰਨੀ ਹੈ। ਸਾਧ ਸੰਗਤ ਜੀ ਖਿੰਨ ਬਹੁਤ ਅਲਪ ਥੋੜਾ ਜਿਹਾ ਸਮਾਂ ਹੁੰਦਾ, ਘੱਟ ਸ਼ਬਦ ਬੋਲਿਆ ਦੋ ਖਿੰਨ ਦਾ ਸਮਾਂ ਬਤੀਤ ਹੋ ਗਿਆ। ਹਜ਼ੂਰ ਬਚਨ ਕਰਦੇ ਨੇ ਇੱਕ ਖਿੰਨ ਵੀ ਵਿਅਰਥ ਨਾ ਚੱਲਿਆ ਜਾਵੇ। ਖਿੰਨ ਖਿੰਨ ਕਾਲ ਸਮੇਂ ਦੇ ਅੰਦਰ ਪੂਰਿਆਂ ਸਤਿਗੁਰਾਂ ਨੂੰ ਨਮਸਕਾਰ ਕਰਦੇ ਰਹੋ।
1: ਤਨ ਮਨ ਅਰਪ ਧਰੀ ਸਭ ਆਗੈ,
0: ਆਪਣਾ ਤਨ ਅਤੇ ਮਨ ਪੂਰਿਆਂ ਸਤਿਗੁਰਾਂ ਦੇ ਅਰਪਣ ਕਰਕੇ ਸਤਿਗੁਰਾਂ ਦੇ ਅੱਗੇ ਹੀ ਰੱਖ ਦਿਓ। ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ। ਜਿਨ੍ਹਾਂ ਨੇ ਭਾਈ ਮੰਝ ਜੀ ਦੀ ਨਿਆਈ ਤਨ ਮਨ ਧਨ ਸਤਿਗੁਰੂ ਜੀ ਨੂੰ ਸੌਂਪ ਦਿੱਤਾ ਨਾ, ਹੁਕਮ ਮੰਨ ਕੇ ਤਿਨਾਂ ਨੇ ਪ੍ਰਾਪਤ ਕਰ ਲਿਆ। ਜਿਨ੍ਹਾਂ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਵਾਂਗੂ ਤਨ ਮਨ ਧਨ ਸਤਿਗੁਰੂ ਜੀ ਨੂੰ ਅਰਪਣ ਕਰ ਲਿਆ, ਸਤਿਗੁਰੂ ਜੀ ਨੇ ਛਾਤੀ ਦੇ ਨਾਲ ਲਾ ਕੇ ਵਰ ਦੇ ਦਿੱਤਾ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਜੇ ਹੁਕਮ ਮੰਨ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ, ਭਾਈ ਜੈਤਾ ਜੀ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪੁੱਜੇ ਨੇ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਗਲਵਕੜੀ ਵਿੱਚ ਲਿਆ, ਬਚਨ ਕੀਤਾ ਤੁਮ ਰੰਗ ਰੇਟੇ ਗੁਰ ਕੇ ਬੇਟੇ, ਰਹੋ ਪੰਥ ਕੇ ਸੰਗਾ ਮੇਟੇ, ਰੰਗ ਰੇਟਾ ਗੁਰੂ ਕਾ ਬੇਟਾ, ਆਪਣਾ ਬਣਾ ਲਿਆ। ਜਿਨ੍ਹਾਂ ਨੇ ਤਨ ਮਨ ਧਨ ਸਤਿਗੁਰੂ ਜੀ ਦੇ ਅੱਗੇ ਅਰਪਣ ਕਰ ਦਿੱਤਾ ਹੈ,
1: ਜਗ ਮਹਿ ਨਾਮ ਸੁਹਾਵਨਾ,
0: ਉਹਨਾਂ ਦਾ ਨਾਮ ਵੀ ਦੁਨੀਆਂ ਦੇ ਅੰਦਰ ਸ਼ੋਭਨੀਕ ਹੋ ਜਾਂਦਾ ਹੈ, ਤੇ ਸਦਾ ਸਦਾ ਉਹ ਪੂਜੇ ਜਾਂਦੇ ਨੇ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਇਸੇ ਪ੍ਰਕਾਰ ਭਾਈ ਬਹਿਲੋ ਸਭ ਤੋਂ ਪਹਿਲੋ, ਉਹਨਾਂ ਦਾ ਨਾਮ ਵੀ ਦੁਨੀਆਂ ਦੇ ਅੰਦਰ ਸ਼ੋਭਨੀਕ ਹੋ ਜਾਂਦਾ ਹੈ।
1: ਓ ਠਾਕੁਰ ਕਿਉਂ ਮਨਹੋਂ ਵਿਸਾਰੇ,
0: ਹਜ਼ੂਰ ਫਰਮਾਉਂਦੇ ਨੇ ਹੇ ਭਾਈ, ਸੋ ਉਹ ਠਾਕੁਰ ਜੋ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲਾ, ਪ੍ਰਤ ਪਾਲਣਾ ਕਰਨ ਵਾਲਾ ਤੇ ਨਾਸ਼ ਕਰਨ ਵਾਲਾ ਹੋਈਏ, ਸੋ ਕਹੀਏ ਠਾਕੁਰ, ਸ੍ਰਿਸ਼ਟੀ ਦਾ ਕਰਤਾ ਭਰਤਾ ਤੇ ਹਰਤਾ, ਐਸੇ ਪਰਮੇਸ਼ਰ ਜੀ ਨੂੰ ਭਾਈ ਮਨ ਦੇ ਵਿੱਚੋਂ ਕਿਉਂ ਵਿਸਾਰਨਾ ਕਰੀਏ।
1: ਜੀਓ ਪਿੰਡ ਦੇ ਸਾਜ ਸਵਾਰੇ,
0: ਜਿਸ ਨੇ ਮਾਤਾ ਦੇ ਉਰਦ ਵਿਖੇ ਉਧਰ ਵਿਖੇ ਤੇਰੀ ਦੇਹੀ ਨੂੰ ਸਾਜਿਆ ਹੈ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਮਾਤ ਗਰਭ ਮਹਿ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਐਸੇ ਪਰਮੇਸ਼ਰ ਜੀ ਨੂੰ ਕਿਉਂ ਮਨ ਚੋ ਵਿਸਾਰਨਾ ਹੈ। ਜਿਸ ਪਰਮੇਸ਼ਰ ਜੀ ਨੇ ਮਾਤਾ ਦੇ ਉਧਰ ਵਿਖੇ ਸਾਜ ਕੇ ਸਵਾਰਿਆ, ਫਿਰ ਜੀਓ ਜੀਵ ਆਤਮਾ ਜਿੰਦੜੀ ਵਿੱਚ ਪਾ ਦਿੱਤੀ, ਤੇ ਪਿੰਡ ਸੋਹਣਾ ਸਰੀਰ ਤੈਨੂੰ ਬਣਾ ਕੇ ਬਖਸ਼ ਦਿੱਤਾ, ਜਿਹੜਾ ਅਮੋਲਕ ਹੈ, ਜਿਸ ਦੀ ਕੀਮਤ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਨਾਲ ਨਹੀਂ ਪਾਈ ਜਾ ਸਕਦੀ, ਜਿਸ ਦੇਹੀ ਨੂੰ ਦੇਵਤੇ ਵੀ ਤਰਸਦੇ ਨੇ, ਤੇ ਬੜਾ ਦੁਰਲੱਭ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਹੈ ਬਾਰ, ਜਿਸ ਦੇਹੀ ਨੂੰ ਦੇਵਤੇ ਤਰਸਦੇ ਨੇ, ਜਿਸ ਦੇਹੀ ਕਹੋ ਸਿਮਰ ਹੈ ਦੇਵ, ਸੋ ਦੇਹੀ ਭੱਜ ਹਰ ਕੀ ਸੇਵ। ऐसा उत्तम शरीर जिस परमेश्वर जी ने बना के तेनू बख्शिया है।
1: सास ग्रास संभाले करता,
0: भाई ऐसे करता पुरख सृष्टि दे करता जी दा सृष्टि नू बनाउन वाले वाहिगुरु जी दा अमृत नाम स्वास स्वास दे नाल संभालना जपना करो आराधना करो।
1: अपना पावना
0: मंदा चंगा अपना आपे ही कीता पावना, हुक्म किए मन भाव दे राह।

0: ਜਾਓਗੇ ਤੇ ਨਰਕਾਂ ਵਿੱਚ ਜਾ ਪਾਓਗੇ। ਵਾਹਿਗੁਰੂ ਜੀ ਦੀ ਆਰਾਧਨਾ ਕਰੋਗੇ, ਜਿਨ ਹਰ ਜਪਿਆ ਸੇ ਹਰ ਹੋਏ, ਫਿਰ ਵਾਹਿਗੁਰੂ ਜੀ ਦਾ ਹੀ ਰੂਪ ਹੋ ਜਾਵੋਗੇ। ਇਸ ਪ੍ਰਕਾਰ ਹਰ ਇੱਕ ਪ੍ਰਾਣੀ ਨੇ ਆਪਣੇ ਚੰਗੇ ਅਤੇ ਬੁਰੇ ਕਰਮਾਂ ਦਾ ਫਲ ਆਪ ਹੀ ਪਾਉਣਾ ਹੈ ਜੀਓ।
1: ਦਾਤੇ ਬਿਰਥਾ ਕੋ ਨਾਹੀ।
0: ਮਹਾਰਾਜ ਵਾਹਿਗੁਰੂ ਜੀ ਕੈਸੇ ਦਾਤੇ ਨੇ ਕਿਰਪਾਲਤਾ ਕਰਕੇ ਦੱਸੋ। ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਜੀ ਐਸੇ ਦਾਤੇ ਨੇ ਜਾਤੇ, ਜਿਸ ਦੇ ਦਰ ਉਤੋਂ, ਬਿਰਥਾ ਦਾ ਅਰਥ ਹੈ ਖਾਲੀ, ਕੋਈ ਖਾਲੀ ਜਾਂਦਾ ਹੀ ਨਹੀਂ, ਭਾਗਾਂ ਵਿੱਚ ਸੁੱਖ ਨਾ ਲਿਖਿਆ ਹੋਵੇ। ਬਾਬਾ ਆਦਮ ਜੀ ਭੁੱਚੋ ਕੇ ਨਗਰ ਮਾਲਵੇ ਦੇਸ਼ ਚੋ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਚਰਣਾ ਵਿੱਚ ਚੱਲ ਕੇ ਆਏ। ਅਕਾਲ ਪੁਰਖ ਵਾਹਿਗੁਰੂ ਜੀ ਨੇ ਧੁਰ ਦਰਗਾਹ ਤੋਂ ਔਲਾਦ ਕਰਮਾਂ ਵਿੱਚ ਭਾਗਾਂ ਚ ਲਿਖੀ ਨਹੀਂ ਸੀ। ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਕੀਤੇ, ਭਾਈ ਆਦਮ ਤੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀ ਸੇਵਾ ਕੀਤੀ ਏ, ਭਾਈ ਤੇਰੀ ਕਾਮਨਾ ਪੂਰੀ ਕਰਾਂਗੇ। ਬਚਨ ਕੀਤਾ ਸਾਡੇ ਗ੍ਰਹਿ ਵਿਖੇ ਚਾਰ ਪੁੱਤਰਾਂ ਨੇ ਅਵਤਾਰ ਧਾਰਨਾ ਸੀ, ਤਿੰਨ ਪੁੱਤਰ ਪ੍ਰਗਟ ਹੋ ਚੁੱਕੇ ਨੇ, ਬਾਬਾ ਪ੍ਰਿਥੀ ਚੰਦ ਜੀ, ਮਹਾਦੇਵ ਜੀ ਤੇ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਆਪਣਾ ਚੌਥਾ ਪੁੱਤਰ ਭਗਤੀ ਦੀ ਅੰਸ ਚੋ ਤੈਨੂੰ ਬਖਸ਼ਦੇ ਆ, ਨਾਮ ਭਾਈ ਭਗਤੂ ਰੱਖੀ, ਵੱਡੀ ਆਰਬਲਾ ਵਾਲਾ ਬ੍ਰਹਮ ਗਿਆਨੀ ਹੋਵੇਗਾ। ਭਾਗਾਂ ਚ ਨਹੀਂ ਸੀ ਲਿਖਿਆ, ਪਰ ਦਰ ਤੇ ਆ ਗਿਆ ਤੇ ਖਾਲੀ ਨਹੀਂ ਜਾਣ ਦਿੱਤਾ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਬੀਬੀ ਸੁਲੱਖਣੀ ਪੁੱਤਰ ਦੀ ਕਾਮਨਾ ਲੈ ਕੇ ਆਉਂਦੀ ਹੈ, ਭਾਗਾਂ ਵਿੱਚ ਇੱਕ ਵੀ ਨਹੀਂ ਸੀ ਲਿਖਿਆ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਤ ਬਖਸ਼ ਦਿੱਤੇ। ਐਸੇ ਨੇ ਪਰਮ ਪਿਤਾ ਪਰਮੇਸ਼ਰ ਜੀ, ਐਸੇ ਨੇ ਪਰਮ ਪਿਤਾ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਸਤਿਗੁਰੂ ਜੀ, ਜਿਨ੍ਹਾਂ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਹੈ।
1: ਆਠ ਪਹਿਰ ਹਰ ਰੱਖ ਮਨ ਮਾਹੀ।
0: ਐਸੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੈ ਭਾਈ, ਅੱਠੇ ਪਹਿਰ 24 ਘੰਟੇ ਪੂਰੀ ਥਿੱਤ ਰਾਤ ਦਿਨ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੋ।
1: ਸਾਧ ਸੰਗ ਭਜ ਅਚੁੱਤ ਸਵਾਮੀ।
0: ਸਾਧ ਸੰਗਤ ਦੇ ਨਾਲ ਮਿਲ ਕਰਕੇ ਅਚੁੱਤ ਅਗੇੜ ਅਹਿੱਲ ਸਵਾਮੀ ਜੋ ਮਾਲਕ ਹੈ ਕਰੋੜਾ ਬ੍ਰਹਿਮੰਡਾਂ ਦਾ, ਤੇ ਵਾਹਿਗੁਰੂ ਜੀ ਦੇ ਨਾਮ ਨੂੰ ਭਜ, ਭਜਨ ਕਰਨਾ ਕਰ, ਸਿਮਰਨ ਕਰ।
1: ਸੋਭਾ ਪਾਵਨਾ।
0: ਮਹਾਰਾਜ ਵਾਹਿਗੁਰੂ ਦਾ ਨਾਮ ਜਪਿਆ ਕੀ ਮਿਲੇਗਾ? ਹਜ਼ੂਰ ਫਰਮਾਉਂਦੇ ਨੇ ਭਾਈ, ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਵੱਡੇ ਭਾਰੀ ਸਨਮਾਨ ਸਤਕਾਰ ਨੂੰ ਸੋਭਾ ਨੂੰ ਪ੍ਰਾਪਤ ਕਰ ਲਵੋਗੇ।
1: ਚਾਰ ਪਦਾਰਥ ਅਸ਼ਟ ਦਸ਼ਾ ਸਿੱਧ।
0: ਮਹਾਰਾਜ ਦੁਨੀਆਂ ਦੇ ਅੰਦਰ ਧਰਮ ਅਰਥ ਕਾਮਨਾਵਾਂ ਤੇ ਮੋਕਸ਼ ਇਸੇ ਪ੍ਰਕਾਰ 18 ਸਿੱਧੀਆਂ ਮੰਨੀਆਂ ਗਈਆਂ ਨੇ, ਕਦੇ ਇਹ ਵੀ ਮਿਲ ਸਕਦੀਆਂ? ਹਜ਼ੂਰ ਫਰਮਾਉਂਦੇ ਨੇ ਚਾਰੇ ਹੀ ਚਾਰ ਪਦਾਰਥ ਜੇ ਕੋ ਮੰਗੈ, ਇਹ ਤੇ ਪਰਮੇਸ਼ਰ ਜੀ ਦੇ ਗੋਲਿਆਂ ਤੋਂ ਦਾਸਾਂ ਤੋਂ ਵੀ ਮਿਲ ਜਾਂਦੀਆਂ ਨੇ। ਸਾਧ ਜਨਾ ਕੀ ਸੇਵਾ ਲੱਗੈ, ਸਾਧੂ ਜਨਾ ਦੀ ਸੇਵਾ ਚ ਲੱਗ ਜੋ ਚਾਰੇ ਪਦਾਰਥ ਮਿਲ ਜਾਣਗੇ। ਇਸੇ ਪ੍ਰਕਾਰ ਅਸ਼ਟ ਦਸ਼ਾ ਸਿੱਧ, ਅਸ਼ਟ ਦਾ ਅਰਥ ਹੈ ਅੱਠ, ਦਸ਼ਾ ਗਿਣਤੀ ਦੇ ਦਸ, ਦਸ ਤੇ ਅੱਠ 18 ਸਿੱਧੀਆਂ, ਨਵਨਿਧੀ 18 ਹੈ, ਸਿੱਧੀ ਪਿਛੇ ਲੱਗਿਆ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਸਿੱਖੋ ਪ੍ਰਾਪਤੀ ਦੀ ਗੱਲ ਕਰਦੇ ਹੋ, ਚਰਨਾਂ ਦੀਆਂ ਦਾਸੀਆਂ ਹੋ ਕੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ ਗੁਰੂ ਕੇ ਪਿਆਰਿਆ, ਸਾਨੂੰ ਸੇਵਾ ਬਖਸ਼ ਦੇ, ਅਸੀਂ ਕਿਰਤਾਰਥ ਹੋ ਜਾਈਏ। ਚਾਰੇ ਪਦਾਰਥ ਤੇ 18 ਸਿੱਧੀਆਂ ਸੁਭਾਵਕ ਹੀ ਪ੍ਰਾਪਤ ਹੋ ਜਾਂਦੀਆਂ ਹਨ।
1: ਨਾਮ ਨਿਧਾਨ ਸਹਿਜ ਸੁਖ ਨੌ ਨਿਤ।
0: ਜਿਨ੍ਹਾਂ ਨੇ ਅੰਮ੍ਰਿਤ ਨਾਮ ਜੋ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ ਤੇ ਇਸ ਨੂੰ ਜਪਿਆ ਹੈ ਨਾ, ਉਹਨਾਂ ਨੂੰ ਸਹਿਜ ਸੁਖ ਅਚੁੱਤ ਸੁਖ ਦੀ ਪ੍ਰਾਪਤੀ ਹੋਈ ਹੈ। 18 ਸਿੱਧੀਆਂ ਦੇ ਨਾਲ 9 ਨਿਧੀਆਂ ਵੀ ਤਿੰਨਾਂ ਦੀਆਂ ਚਰਨਾਂ ਦੀਆਂ ਦਾਸੀਆਂ ਹੋ ਜਾਂਦੀਆਂ ਹਨ ਜੀਓ।
1: ਕਲਿਆਣ ਜੇ ਮਨ ਮਹਿ ਚਾਹੈ।
0: ਜੇ ਸਰਬਤ ਪ੍ਰਕਾਰ ਦੀ ਕਲਿਆਣ, ਸਰਬਤ ਖੁਸ਼ੀਆਂ, ਸਰਬਤ ਆਨੰਦ, ਸਰਬਤ ਖੇੜੇ ਆਪਣੇ ਮਨ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ।
1: ਸਾਧੂ ਸਵਾਮੀ ਰਾਵਣਾ।
0: ਫਿਰ ਸਾਧੂ ਜਨਾਂ ਦੇ ਨਾਲ ਮਿਲ ਕਰਕੇ ਸਵਾਮੀ ਮਾਲਕ ਜੀ ਦੇ ਅੰਮ੍ਰਿਤ ਨਾਮ ਨੂੰ ਰਾਵਣਾ ਰਸਨਾ ਤੋਂ ਉਚਾਰਨਾ ਕਰੋ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ।
1: ਆਸਤ ਸਿਮ੍ਰਿਤ ਬੇਦ ਵਖਾਣੀ।
0: ਜਿਸ ਵਾਹਿਗੁਰੂ ਜੀ ਦੀ ਮਹਿਮਾ ਛੇ ਸ਼ਾਸਤਰਾਂ ਨੇ, ਮੁੱਖ 27 ਸਿਮ੍ਰਤੀਆਂ ਨੇ, ਚਾਰੇ ਵੇਦਾਂ ਨੇ ਵੀ ਵਖਿਆਣ ਕਰਕੇ ਗਾਇਨ ਕੀਤੀ ਹੈ।
1: ਜਨਮ ਪਦਾਰਥ ਜੀਤ ਪ੍ਰਾਣੀ।
0: ਪ੍ਰਾਣਾ ਧਾਰੀ ਜੀਵ ਤੇ ਵਾਹਿਗੁਰੂ ਜੀ ਦੀ ਮਹਿਮਾ ਕਰਕੇ, ਸਿਫਤ ਸਲਾਹ ਕਰਕੇ ਆਪਣੇ ਜਨਮ ਪਦਾਰਥ ਨੂੰ ਜਿੱਤ ਲੈ, ਸਫਲਾ ਕਰ ਲੈ, ਸੰਸਾਰ ਰੂਪੀ ਜੂਏ ਖਾਨੇ ਦੇ ਵਿੱਚੋਂ

0: ਜਨਮ ਦੀ ਬਾਜੀ ਨੂੰ ਜਿੱਤ ਲੈਣਾ ਕਰ।
1: ਕਾਮ ਕ੍ਰੋਧ ਨਿੰਦਾ ਪਰ ਹਰੀਐ।
0: ਭਾਈ ਯਾਦ ਰੱਖ, ਜੇ ਦਵਾਈ ਖਾਈਏ ਤੇ ਪਰਹੇਜ਼ ਵੀ ਕਰਨਾ ਪੈਂਦਾ। ਅੰਮ੍ਰਿਤ ਨਾਮ ਦਵਾਈ ਹੈ, ਸਰਬ ਰੋਗ ਕਾ ਔਖਦ ਨਾਮ, ਜੋ ਸਾਰਿਆਂ ਰੋਗਾਂ ਦੀ ਦਵਾਈ ਹੈ, ਨਾਲ ਪਰਹੇਜ਼ ਵੀ ਰੱਖਣਾ। ਮਹਾਰਾਜ ਪਰਹੇਜ਼ ਕੀ ਹੈ? ਹਜ਼ੂਰ ਫਰਮਾਉਂਦੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇ ਨਿੰਦਾ ਵਰਗੇ ਜਿਹੜੇ ਦੋਸ਼ ਨੇ, ਇਹਨਾਂ ਨੂੰ ਛੱਡ ਦੇਣਾ ਕਰ।
1: ਹਰ ਰਸਨਾ ਨਾਨਕ ਗਾਵਣਾ।
0: ਮਹਾਰਾਜ ਫਿਰ ਕਰਨਾ ਕੀ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਰ ਵੇਲੇ ਰਸਨਾ ਤੋਂ ਗਾਇਨ ਕਰਨਾ ਕਰੋ। ਰਸਨਾ ਤੋਂ ਵਾਹਿਗੁਰੂ ਜੀ ਦਾ ਨਾਮ ਕਦਰੇ ਵਿਸਰ ਨਾ ਜਾਵੇ। ਸੋ ਵਾਹਿਗੁਰੂ ਜੀ ਦਾ ਹਰ ਜਸ ਰਸਨਾ ਤੋਂ ਕਹਿੰਦੇ ਰਹੋ ਸਿਫਤ ਸਲਾਹ ਦੁਆਰਾ।
1: ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ।
0: ਮਹਾਰਾਜ ਸਾਨੂੰ ਵਾਹਿਗੁਰੂ ਜੀ ਦੇ ਗੁਣ ਸਰਵਣ ਕਰਵਾਓ। ਕੋਈ ਜਾਤ, ਕੋਈ ਪਾਤ, ਕੋਈ ਕੁਲ, ਕੋਈ ਖਾਨਦਾਨ ਹੋਵੇਗਾ, ਕੋਈ ਇਸੇ ਪ੍ਰਕਾਰ ਰਘੂ ਕੁਲ ਵਿੱਚ ਕਹਿੰਦਾ, ਕੋਈ ਜਾਦਵਾਂ ਦੀ ਕੁਲ ਵਿੱਚ ਕਹਿੰਦਾ, ਮਹਾਰਾਜ ਕੋਈ ਕੁਲ ਵੀ ਹੈ। ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਭਾਈ ਜੋ ਵਾਹਿਗੁਰੂ ਜੀ ਨੇ ਨਾ ਤਿਸ ਦਾ ਕੋਈ ਰੂਪ ਕਥਨ ਕੀਤਾ ਜਾਂਦਾ, ਨਾ ਕਾਲਾ ਕਿਹਾ ਜਾਂਦਾ, ਨਾ ਗੋਰਾ ਕਿਹਾ ਜਾਂਦਾ, ਨਾ ਸਾਵਲਾ ਕਿਹਾ ਜਾਂਦਾ, ਨਾ ਕਣਕਵੰਨਾ ਕਿਹਾ ਜਾਂਦਾ, ਕਿਉਂਕਿ ਪ੍ਰਕਾਸ਼ ਰੂਪ ਹੈ। ਇਸੇ ਪ੍ਰਕਾਰ ਕੋਈ ਰੇਖਿਆ ਹੱਥਾਂ ਦੀ, ਪੈਰਾਂ ਦੀ ਕੋਈ ਰੇਖਾ, ਮਸਤਕ ਦੇ ਉੱਪਰ ਕਾਸ਼ ਰੇਖਾ ਤੇ ਮੱਛ ਰੇਖਾ ਇੱਕ ਇਤਿਆਦਕ ਨਹੀਂ ਕਹੀ ਜਾਂਦੀ। ਤੇ ਵਾਹਿਗੁਰੂ ਜੀ ਦੀ ਕੋਈ ਕੁਲ ਨਹੀਂ, ਕੋਈ ਖਾਨਦਾਨ, ਕੋਈ ਜਾਤ ਨਹੀਂ, ਨਾ ਇਸ ਪ੍ਰਕਾਰ ਤੇ ਇਸ ਨੂੰ ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼ ਕਿਹਾ ਜਾ ਸਕਦਾ ਹੈ, ਨਾ ਰਘੂ ਕੁਲ, ਨਾ ਜਾਦਵ ਕੁਲ। ਉਹ ਸਾਰੀਆਂ ਕੁਲਾਂ ਖਾਨਦਾਨਾਂ ਤੇ ਇਸ ਪ੍ਰਕਾਰ ਜਾਤਾਂ ਪਾਤਾਂ ਤੋਂ ਰਹਿਤ ਹੈ।
1: ਪੂਰਨ ਪੂਰ ਰਹਿਆ ਦਿਨ ਰਾਤੀ।
0: ਐਸੇ ਪਰਮੇਸ਼ਰ ਜੀ ਰਾਤ ਦਿਨ ਜੋ ਪੂਰਨ ਪਰਿਪੂਰਨ ਹੋ ਰਹੇ ਨੇ, ਸਰਬ ਸ੍ਰਿਸ਼ਟੀ ਦੇ ਅੰਦਰ ਪੂਰ ਰਹਿਆ ਤੇ ਸਭਨਾ ਦੇ ਪੇਟ ਭਰ ਰਿਹਾ ਹੈ, ਭਰਨ ਪੋਸ਼ਣ ਕਰ ਰਿਹਾ ਹੈ। ਕਿਸੇ ਵਿਕਾਰੀ ਵੀ ਵਿਚਾਰੀ ਪਾਪੀ ਤੱਕ ਨੂੰ ਵੀ ਪਰਮੇਸ਼ਰ ਜੀ ਭੁੱਖਿਆ ਨਹੀਂ ਮਾਰਦੇ। ਰੋਖ ਰੂਹਾਨ ਕੀ ਰੋਜੀ ਨਾ ਟਾਰੈ। ਰੁੱਖੇ ਹੋ ਕੇ, ਗੁੱਸੇ ਹੋ ਕੇ ਕਿਸੇ ਦੀ ਰੋਜੀ ਨਹੀਂ ਖੋਹਦੇ ਹਨ ਜੋ ਪਰਮੇਸ਼ਰ ਜੀ।
1: ਜੋ ਜੋ ਜਪੈ ਸੋਈ ਵੱਡ ਭਾਗੀ।
0: ਜਿਹੜਾ ਜਿਹੜਾ ਵੀ ਇਸ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਲੈਂਦਾ ਨਾ, ਉਹ ਵੱਡਿਆਂ ਭਾਗਾਂ ਵਾਲਾ ਹੋ ਜਾਂਦਾ। ਦੁਨੀਆਂ ਦੇ ਅੰਦਰ ਕਿਸੇ ਦੇ ਘਰ ਪੁੱਤ ਜੰਮ ਪਵੇ, ਕਹਿੰਦੇ ਬੜੇ ਚੰਗੇ ਭਾਗ ਨੇ, ਬਹੁਤੀ ਮਾਇਆ ਪ੍ਰਾਪਤ ਹੋ ਜਾਵੇ, ਕੈਨੇਡਾ ਅਮਰੀਕਾ ਦਾ ਵੀਜ਼ਾ ਲੱਗ ਜਾਵੇ, ਕਹਿੰਦੇ ਕਿਸਮਤ ਬੜੀ ਚੰਗੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਚੰਗੀ ਕਿਸਮਤ ਉਹਦੀ ਹੈ, ਵੱਡਿਆਂ ਭਾਗਾਂ ਵਾਲਾ ਉਹ ਹੈ ਜੋ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦਾ ਹੈ।
1: ਹੋਰ ਨਾ ਜੋਨੀ ਪਾਵਨਾ।
0: ਐਸਾ ਨਾਮ ਦਾ ਰਸੀਆ ਵੱਡਿਆਂ ਭਾਗਾਂ ਵਾਲੇ ਨੂੰ ਬਹੁੜੋ, ਕਦੇ ਵੀ ਫਿਰ ਟੇਡੀਆਂ ਮੇਡੀਆਂ ਨਿਖੇਧ 84 ਲੱਖ ਦੀਆਂ ਜੂਨੀਆਂ ਵਿੱਚ ਨਹੀਂ ਪਾਇਆ ਜਾਂਦਾ ਹੈ ਜੀਓ।
1: ਬਿਸਰੈ ਪੁਰਖ ਵਿਦਾਤਾ।
0: ਮਹਾਰਾਜ ਜਿਨ੍ਹਾਂ ਨੂੰ ਨਾਮ ਵਿਸਰ ਜਾਂਦਾ, ਤਿੰਨਾਂ ਦੀ ਕੀ ਹਾਲਤ ਹੁੰਦੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਪੁਰਖ ਜੋ ਸਰਬ ਵਿਆਪੀ ਹੈ, ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਅਥਵਾ ਇਸ ਜਗ ਮਹਿਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਜੋ ਪੁਰਖ ਸਰੂਪ ਸਰਬ ਵਿਆਪੀ ਪਰਮੇਸ਼ਰ ਹੈ, ਜਿਨ੍ਹਾਂ ਪ੍ਰਾਣੀਆਂ ਨੂੰ ਤਿਸ ਦਾ ਅੰਮ੍ਰਿਤ ਨਾਮ ਵਿਸਰ ਜਾਂਦਾ, ਭੁੱਲ ਜਾਂਦਾ ਹੈ।
1: ਜਲਤਾ ਫਿਰੈ ਰਹੈ ਨਿਤ ਤਾਤਾ।
0: ਐਸੇ ਜਿਹੜੇ ਵਿਧਾਤਾ ਫਲ ਬਰਦਾਤਾ ਨੂੰ ਭੁੱਲ ਜਾਂਦਾ ਨਾ, ਉਹ ਰਾਤ ਦਿਨ ਫਿਰ ਸੜਦਾ ਹੀ ਫਿਰਦਾ, ਤਨ ਕਰਕੇ ਸੜਦਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਸਾੜ ਸਾੜ ਕੇ ਗਾਲ ਦਿੰਦੇ ਨੇ ਵਿਕਾਰ ਸਰੀਰ ਨੂੰ। ਇਸੇ ਪ੍ਰਕਾਰ ਰਾਗ ਦਵੈਸ਼ ਦੀ ਤੇ ਤ੍ਰਿਸ਼ਨਾ ਤੇ ਈਰਖਾ ਦੀ ਅੱਗ ਵਿੱਚ ਮਨ ਸੜਦਾ, ਤਾਤਾ ਸਦਾ ਹੀ ਉਹ ਦੁਖੀ ਹੋਇਆ ਫਿਰਦਾ, ਤੱਤਾ ਹੋਇਆ ਫਿਰਦਾ ਹੈ, ਸੜਿਆ ਫਿਰਦਾ ਹੈ ਈਰਖਾ ਤੇ ਵਿਕਾਰਾਂ ਦੀ ਅੱਗ ਦੇ ਅੰਦਰ।
1: ਤਿਰਤ ਕਣਾ ਕਉ ਰੱਖੈ ਨਾ ਕੋਈ।
0: ਜਿਹੜਾ ਪਰਉਪਕਾਰਾਂ ਨੂੰ ਵਿਸਾਰ ਦੇਵੇ ਤੇ ਇਸ ਨੂੰ ਕਹਿੰਦੇ ਨੇ ਅਕਿਰਤ ਖਣ। ਵਾਹਿਗੁਰੂ ਜੀ ਨੇ ਸੋਹਣਾ ਸਰੀਰ ਦਿੱਤਾ, ਮਾਤਾ ਪਿਤਾ ਦੀ ਪਰਵਰਿਸ਼ ਦਿੱਤੀ, ਭੈਣਾਂ ਭਰਾਵਾਂ ਦਾ ਸਾਥ ਦਿੱਤਾ, ਜੀਵਨ ਸਾਥੀ ਦਿੱਤਾ, ਛੋਟਾ ਸੀ ਖਿਡੌਣੇ ਦਿੱਤੇ, ਵੱਡਾ ਹੋ ਗਿਆ ਜਿਉਂਦੇ ਜਾਗਦੇ ਖਿਡੌਣੇ, ਸੰਤਾਨ ਦੇ ਦਿੱਤੀ, ਇਸੇ ਪ੍ਰਕਾਰ ਵਸਣ ਦੀ ਮਕਾਨ ਦਿੱਤੇ, 36 ਪ੍ਰਕਾਰ ਦੇ ਭੋਜਨ ਖਾਣ ਦੀ ਦਿੱਤੇ, ਪਹਿਨਣ ਦੀ ਵਸਤਰ ਦਿੱਤੇ, ਪੀਣ ਵਾਸਤੇ ਜਲ ਦਿੱਤਾ, ਤੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਭੁਲਾਈ ਦਿੰਦਾ। ਸੋ ਕਹੀਏ ਅਕਿਰਤ ਕਣ, ਜੋ ਭਾਰੇ ਭੂਈ ਅਕਿਰਤ ਕਣ ਮੰਦੀ ਹੂ ਮੰਦੇ। ਜਿਹੜੇ ਐਸੇ ਅਕਿਰਤ ਕਣ ਵਾਹਿਗੁਰੂ ਜੀ ਦਾ ਨਾਮ ਨਹੀਂ ਨਾ ਜਪਦੇ, ਤਿੰਨਾਂ ਨੂੰ ਰੱਖਾ ਨਾ ਕੋਈ, ਕੋਈ ਵੀ ਨਹੀਂ ਰੱਖ ਸਕਦਾ, ਨਾ ਕੋਈ ਦੇਵੀ, ਨਾ ਕੋਈ ਦੇਵਤਾ, ਨਾ ਕੋਈ ਪੀਰ, ਨਾ ਕੋਈ ਪੈਗੰਬਰ, ਨਾ ਕੋਈ ਵਲੀ, ਨਾ ਕੋਈ ਨਬੀ, ਨਾ ਕੋਈ ਮੜੀ ਵਾਲਾ ਤੇ ਨਾ ਕੋਈ ਝੂਠਾ ਕੰਨਾਂ ਚ ਮੰਤਰ ਦੇਣ ਵਾਲਾ, ਕੋਈ ਤਿਸ ਦੀ ਰਖਵਾਲੀ ਨਹੀਂ ਕਰ ਸਕਦਾ। ਜਿਹੜਾ ਕਿਰਤ ਕਣ ਹੋ ਗਿਆ, ਤਿਸ ਦਾ ਲੋਕ ਪਰਲੋਕ ਵਿੱਚ ਰਾਖਾ ਕੋਈ ਨਹੀਂ ਹੈ ਜੀਓ।
1: ਨਰਕ ਘੋਰ ਮਹਿ ਪਾਵਨਾ।
0: ਮਹਾਰਾਜ ਐਸੇ ਕਿਰਤ ਕਣਾਂ ਨੂੰ ਸਜ਼ਾ ਕੀ ਮਿਲਦੀ ਹੈ? ਹਜ਼ੂਰ ਫਰਮਾਉਂਦੇ ਨੇ, ਘੋਰ ਨਰਕਾਂ ਦੇ ਅੰਦਰ ਕੁੰਭੀ ਨਰਕਾਂ ਦੇ ਅੰਦਰ ਐਸੇ ਕਿਰਤ ਘਰਾਂ ਨੂੰ ਪਾਇਆ ਜਾਂਦਾ ਹੈ ਜੋ ਵਾਹਿਗੁਰੂ ਜੀ ਦੇ ਦਿੱਤੇ ਸੁੱਖ ਤੇ ਮਾਣਦੇ ਨੇ ਪਰ ਨਾਮ ਨਹੀਂ ਜਪਦੇ।
1: ਜੀਓ ਪ੍ਰਾਣ ਧਨ ਧਨ ਜਿਨ ਸਾਜਿਆ,
0: ਜਿਸ ਪਰਮੇਸ਼ਰ ਜੀ ਨੇ ਤਨ ਦਿੱਤਾ ਹੈ, ਧਨ ਦਿੱਤਾ ਹੈ, ਸਰੀਰ ਦੀ ਰਚਨਾ ਕਰਕੇ ਵਿੱਚ ਪ੍ਰਾਣ ਪਾ ਕੇ ਜਿੰਦੜੀ ਪਾ ਦਿੱਤੀ ਹੈ।
1: ਮਾਤ ਗਰਭ ਮਹਿ ਰਾਖ ਨਿਵਾਜਿਆ,
0: ਮਾਤਾ ਦੇ ਗਰਭ ਵਿੱਚ ਜਠਰ ਅਗਨੀ ਤੋਂ ਸੇਕ ਨਹੀਂ ਲੱਗਣ ਦਿੱਤਾ ਤੇ ਨਿਵਾਜਿਆ ਸਨਮਾਨਿਆ ਹੈ। ਨਿਵਾਜਿਆ ਪਰਮੇਸ਼ਰ ਜੀ ਨੇ ਕਿਰਪਾਲਤਾ ਕਰਕੇ ਆਪਣਾ ਅੰਚਲ ਫੜਾ ਕਰਕੇ ਰੱਖ ਲਿਆ ਹੈ। ਜੀਓ
1: ਪ੍ਰੀਤ ਛੱਡ ਅਨਰਾਤਾ,
0: ਜਿਹੜਾ ਵੀ ਕੋਈ ਪ੍ਰਾਣੀ ਐਸੇ ਵਾਹਿਗੁਰੂ ਜੀ ਦੀ ਪ੍ਰੀਤੀ ਨੂੰ ਛੱਡ ਕੇ ਕਿਸੇ ਹੋਰ ਮੋਹ ਦੇ ਵਿੱਚ, ਕਿਸੇ ਹੋਰ ਦੰਭੀ ਪਖੰਡੀ ਦੇ ਰੰਗ ਵਿੱਚ ਰੰਗਿਆ ਗਿਆ ਜਾਂ ਮਾਇਆ ਦੇ ਰੰਗ ਵਿੱਚ ਰੰਗਿਆ ਗਿਆ,
1: ਕਾਹੂ ਸਿਰੇ ਨਾ ਲਾਵਣਾ,
0: ਉਸ ਦਾ ਕੋਈ ਵੀ ਕਾਰਜ ਫਿਰ ਸਿਰੇ ਨਹੀਂ ਜੇ ਚੜਦਾ ਜਿਹੜੇ ਤੇ ਨਾਮ ਜਪਦੇ ਨੇ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਸੋ ਥਿਰ ਘਰ ਬੈਸਾ ਹੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅੱਜ ਬਹੁਤੀ ਦੁਨੀਆ ਵਿਰਲਾਪ ਕਰਦੀ ਜੀ, ਰੁਕਾਵਟਾਂ ਬੜੀਆਂ ਪੈਂਦੀਆਂ ਨੇ। ਜਿਹੜੇ ਕਿਰਤ ਕਰਨ ਹੋ ਗਏ ਕੋਈ ਕਾਰਜ ਤਿਨਾਂ ਦਾ ਪੂਰਾ ਨਹੀਂ ਹੁੰਦਾ।
1: ਔਰ ਅਨੁਗ੍ਰਹ ਸਵਾਮੀ ਮੇਰੇ,
0: ਸਨਮੁਖ ਬੇਨਤੀਆਂ ਕਰਦੇ ਰਹੀਏ, ਮੇਰੇ ਮਨ ਬਾਣੀ ਸਰੀਰ ਦੇ ਸਵਾਮੀ ਮਾਲਕ ਵਾਹਿਗੁਰੂ ਜੀ, ਮੇਰੇ ਉੱਪਰ ਦਇਆ ਦ੍ਰਿਸ਼ਟੀ ਧਾਰਨ ਕਰੋ।
1: ਘਟ ਵਸੈ ਸਬਨ ਕੈ ਨੇਰੇ,
0: ਮਹਾਰਾਜ ਆਪ ਜੀ ਸਰੀਰ ਸਰੀਰ ਦੇ ਅੰਦਰ ਵਸਦੇ ਹੋ, ਹਿਰਦੇ ਹਿਰਦੇ ਦੇ ਅੰਦਰ ਵਸਦੇ ਹੋ ਤੇ ਸਾਰਿਆਂ ਤੋਂ ਨੇੜੇ ਹੋ। ਕਹਿ ਰਵਿਦਾਸ ਹੱਥ ਪੈ ਨੇੜੇ, ਹੱਥਾਂ ਤੋਂ ਵੀ ਨੇੜੇ, ਪੈਰਾਂ ਤੋਂ ਵੀ ਨੇੜੇ, ਸਾਰਗ ਤੋਂ ਵੀ ਨੇੜੇ ਵਸਦੇ ਹੋ ਜੀਓ।
1: ਹਮਾਰਾ ਕਛੂਐ ਨਾਹੀ,
0: ਮਹਾਰਾਜ ਸੰਸਾਰ ਸਾਗਰ ਤੋਂ ਤਰ ਜਾਈਏ, ਆਪਣਾ ਭਲਾ ਕਰ ਲਈਏ, ਦੁੱਖਾਂ ਤੋਂ ਬਚ ਜਾਈਏ, ਜਮਾਂ ਤੋਂ ਛੁੱਟ ਜਾਈਏ, ਐਸੀ ਕੋਈ ਵੀ ਵਿਧੀ ਯੁਗਤੀ ਸਾਡੇ ਹੱਥ ਵਿੱਚ ਨਹੀਂ ਹੈ।
1: ਜਿਸ ਜਨਾਏ ਤਿਸੈ ਜਨਾਵਣਾ,
0: ਮਹਾਰਾਜ ਅਕਾਲ ਪੁਰਖ ਜੀ ਨੂੰ ਜਾਣ ਲਈਏ, ਇਹ ਵੀ ਬਲ ਸਾਡੇ ਵਿੱਚ ਨਹੀਂ। ਜਿਸ ਨੂੰ ਪੂਰੇ ਸਤਿਗੁਰੂ ਜੀ ਆਪ ਵਾਹਿਗੁਰੂ ਜੀਆਂ ਦਾ ਸਰੂਪ ਜਣਾ ਦਿੰਦੇ ਹੋ, ਉਹੀ ਓ ਵਾਹਿਗੁਰੂ ਜੀ ਦੇ ਸਰੂਪ ਨੂੰ ਜਾਣਦੇ ਹਨ।
1: ਮਸਤਕ ਧੁਰ ਲਿਖ ਪਾਏ,
0: ਗੁਰਸਿੱਖੋ ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਵਾਹਿਗੁਰੂ ਜੀ ਨੇ ਨਾਮ ਜਪਣੇ ਦਾ ਬੰਦਗੀ ਕਰਨੇ ਦਾ ਲੇਖ ਲਿਖ ਕੇ ਪਾ ਦਿੱਤਾ ਹੈ। ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥਾ ਮੇਰੇ ਦਾਗਾਈ, ਦਾਗੇ ਹੋਹੇ ਸੋ ਰਣ ਮਹਿਜੂਜਹੇ, ਬਿਨ ਦਾਗੈ ਭਗ ਜਾਈ। ਧੁਰ ਦਰਗਾਹ ਤੋਂ ਮਸਤਕ ਦੇ ਉੱਪਰ ਲੇਖ ਜਿਨ੍ਹਾਂ ਦੇ ਬੰਦਗੀ ਦੇ ਪਾ ਦਿੱਤੇ ਹਨ।
1: ਪੁਰਖ ਨਾ ਵਿਆਪੈ ਮਾਇਆ,
0: ਉਹਨਾਂ ਪੁਰਖਾਂ ਨੂੰ, ਉਹਨਾਂ ਪ੍ਰਾਣੀਆਂ, ਉਹਨਾਂ ਜੀਵਾਂ ਨੂੰ ਮਾਇਆ ਦੇ ਤਿੰਨੇ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ ਨਹੀਂ ਪਾਉਂਦੇ। ਮਾਇਆ ਮੋਹ ਰੂਪ ਹੋ ਕਰਕੇ ਵੀ ਤਿੰਨਾਂ ਨੂੰ ਨਹੀਂ ਵਿਆਪਦੀ ਹੈ।
1: ਨਾਨਕ ਦਾਸ ਸਦਾ ਸਰਣਾਈ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ, ਪਿਆਰਿਓ ਦਾਸਾ ਭਾਵ ਨੂੰ ਧਾਰਨ ਕਰਕੇ ਸਦਾ ਐਸੇ ਪਰਮੇਸ਼ਰ ਜੀਆਂ ਦੇ ਚਰਣਾਂ ਦੀ ਸ਼ਰਨ ਵਿੱਚ ਪਏ ਰਹੋ।
1: ਸਰ ਲਵੈ ਨਾ ਲਾਵਣਾ,
0: ਜਿਸ ਪਰਮੇਸ਼ਰ ਜੀ ਦੇ ਵਰਗਾ ਦੂਜਾ ਕੋਈ ਵੀ ਨਹੀਂ ਹੈ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ।
1: ਆਗਿਆ ਦੁਖ ਸੁਖ ਸਭ ਕੀਨੇ,
0: ਪਰਮੇਸ਼ਰ ਜੀ ਨੇ ਸਾਰੇ ਜੀਵਾਂ ਦੇ ਤਾਈ ਦੁੱਖ ਤੇ ਸੁਖ ਆਪਣੀ ਆਗਿਆ ਚ ਕੀਤੇ ਨੇ। ਜਿਨ੍ਹਾਂ ਨੇ ਪਾਪ ਕਰਮ ਕੀਤੇ ਉਹਨਾਂ ਨੂੰ ਵੀ ਦਾਤਾ ਫਲਬਰ ਦਾਤਾ ਹੋ ਕੇ ਦੁੱਖ ਦੇ ਦਿੱਤੇ, ਜਿਨ੍ਹਾਂ ਨੇ ਪੁੰਨ ਕਰਮ ਕੀਤੇ ਉਹਨਾਂ ਨੂੰ ਫਲਬਰ ਦਾਤਾ ਹੋ ਕੇ ਸੁਖ ਦੇ ਦਿੱਤੇ, ਜਿਨ੍ਹਾਂ ਨੇ ਨਿਸ਼ਕਾਮ ਬੰਦਗੀ ਕੀਤੀ ਉਹਨਾਂ ਨੂੰ ਆਪਣੇ ਸਰੂਪ ਰੂਪ ਚ ਹੀ ਮੇਲ ਲਿਆ। ਸਾਰਿਆਂ ਦੇ ਕਰਮਾਂ ਦੇ ਫਲ ਦੁੱਖ ਸੁਖ ਪਰਮੇਸ਼ਰ ਜੀ ਨੇ ਆਪ ਹੀ ਦਿੱਤੇ ਹਨ ਜੀਓ।
1: ਅੰਮ੍ਰਿਤ ਨਾਮ ਬਿਰਲਾ ਹੀ ਚੀਨੇ,
0: ਐਸੇ ਸਰਬ ਕਲਾ ਸਮਰੱਥ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਵਿਰਲੇ ਹੀ ਪ੍ਰਾਣੀ ਚੀਨੇ ਜਪਣਾ ਜਾਣਦੇ ਹਨ ਗੁਰੂ ਉਪਦੇਸ਼ ਦੁਆਰਾ।
1: ਕੀ ਕੀਮਤ ਕਹਿਣ ਨਾ ਜਾਈ,
0: ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਕੀਮਤ ਕਦਾਚਿਤ ਵੀ ਕਹੀ ਨਹੀਂ ਜਾਂਦੀ ਹੈ ਜੀਓ।
1: ਕਤ ਉਹੀ ਸਮਾਵਣਾ,
0: ਜਿੱਥੇ ਕਿੱਥੇ ਉਹੀ ਓ ਪਰਮੇਸ਼ਰ ਹਰੀ ਵਾਹਿਗੁਰੂ ਜੀ ਸਮਾ ਰਹੇ ਹਨ।
1: ਸੋਈ ਭਗਤ ਸੋਈ ਵੱਡ ਦਾਤਾ,
0: ਭਾਈ ਉਹੀ ਓ ਵੱਡਾ ਭਾਰੀ ਭਗਤ ਹੈ, ਉਹੀ ਓ ਵੱਡਾ ਭਾਰੀ ਦਾਤਾ ਹੈ ਜਿਹੜਾ ਅੰਮ੍ਰਿਤ ਨਾਮ ਦਾ ਰਸੀਆ ਹੈ।
1: ਸੋਈ ਪੂਰਨ ਪੁਰਖ ਵਿਧਾਤਾ,
0: ਉਹੀ ਓ ਪੂਰਨ ਪੁਰਖ ਹੈ ਜੋ ਫਲ ਬਰ ਦਾਤਾ ਵਿਧਾਤਾ ਪਰਮੇਸ਼ਰ ਜੀ ਦੀ ਬੰਦਗੀ ਕਰਦਾ ਹੈ।
1: ਬਾਲ ਸਹਾਈ ਸੋਈ ਤੇਰਾ,
0: ਬਾਲ ਸਖਾ ਹੋ ਕਰਕੇ, ਮਿੱਤਰ ਹੋ ਕਰਕੇ, ਜਿਵੇਂ ਬਾਲ ਸਖਾਈ ਕ੍ਰਿਸ਼ਨ ਜੀ ਸੁਦਾਮੇ ਦੇ ਸਨ, ਜਿਵੇਂ ਬਾਲ ਸਖਾਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਰਦਾਨਾ ਜੀ ਤੇ ਬਾਲਾ ਜੀ ਦੇ ਸਨ, ਜਿਸ ਪ੍ਰਕਾਰ ਬਾਲ
1: ਦੁੱਖ ਸੁਖ ਲਿਖ ਪਾਏ,
0: ਕਿਸੇ ਨੇ ਦੁੱਖ ਭੋਗਣੇ ਨੇ, ਕਿੰਨੇ ਕਿਸੇ ਨੇ ਸੁਖ ਭੋਗਣੇ ਨੇ, ਜਦੋਂ ਕਿਸੇ ਦੀ ਮੌਤ ਹੋਣੀ ਹੈ ਵਾਹਿਗੁਰੂ ਜੀ ਨੇ ਸਭਨਾ ਦੇ ਮੱਥੇ ਦੇ ਉੱਪਰ ਲੇਖ ਪਾਏ ਹੋਏ ਨੇ
1: ਨਹੀਂ ਬਤ ਹੈ ਕਟਹੇ ਨਾ ਘਟਾਏ
0: ਲਿਖਤ ਵਾਹਿਗੁਰੂ ਜੀ ਨੇ ਪਾ ਦਿੱਤੀ ਤਿਲ ਮਾਤਰ ਵੀ ਨਾ ਕੋਈ

0: ਸੁੱਖਾਂ ਨੂੰ ਵਧਾ ਘਟਾ ਸਕਦਾ ਹੈ ਤੇ ਨਾ ਕੋਈ ਸੁੱਖਾਂ ਨੂੰ। ਜੋ ਪਰਮੇਸ਼ਰ ਜੀ ਨੇ ਲਿਖ ਦਿੱਤਾ ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਣਾ। ਤਿਲ ਮਾਤਰ ਵੀ ਵਧਾਏ ਘਟਾਏ ਨਹੀਂ ਜਾ ਸਕਦੇ।
1: ਹੋਈ ਹੋਏ ਜੇ ਕਰਤੇ ਭਾਵੈ,
0: ਉਹ ਕਾਰਜ ਹੁੰਦੇ ਨੇ ਜੋ ਕਰਤੇ ਪੁਰਖ ਵਾਹਿਗੁਰੂ ਜੀ ਨੂੰ ਭਾਉਂਦੇ ਹਨ।
1: ਆਪ ਵਣਾਵਣਾ,
0: ਇਸ ਪ੍ਰਕਾਰ ਜੇ ਕੋਈ ਕਹੇ ਮੈਂ ਕਰਦਾ ਹਾਂ ਤੇ ਆਪਣੇ ਆਪ ਨੂੰ ਖੁਆਰ ਕਰਦਾ ਹੈ ਜੀਓ।
1: ਰੂਪ ਤੇ ਸੇਈ ਕੱਢੇ,
0: ਸਾਰ ਰੂਪੀ ਅੰਨੇ ਖੂਹ ਦੇ ਵਿੱਚੋਂ ਪਰਮੇਸ਼ਰ ਜੀ ਨੇ ਉਹ ਗੁਰਮੁਖ ਕੱਢ ਲਏ ਹਨ।
1: ਜਨਮ ਜਨਮ ਕੇ ਟੂਟੇ ਗਾਂਡੇ,
0: ਜਨਮਾਂ ਜਨਮਾਂ ਦੇ ਟੁੱਟਿਆ ਹੋਇਆਂ ਨੂੰ ਗੰਢ ਲਿਆ। ਜਿਵੇਂ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਟੁੱਟੀ ਗੰਢ ਲਈ ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੌਜੂਦ ਹੈ ਸ੍ਰੀ ਮੁਕਤਸਰ ਸਾਹਿਬ ਜੀ ਦੀ ਧਰਤੀ ਤੇ। ਖਿਦਰਾਣਾ ਕਰ ਮੁਕਤਸਰ, ਮੁਕਤ ਮੁਕਤ ਸਭ ਕੀਨ,
1: ਕਿਰਪਾ ਧਾਰ ਰੱਖੇ ਕਰ ਆਪਣੇ,
0: ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੀ ਆਪ ਰਖਵਾਲੀ ਕਰਦੇ ਨੇ। ਸੇਵਕ ਕਉ ਨਿਕਟੀ ਹੋਏ ਦਿਖਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ।
1: ਦਿਲ ਸਾਧੂ ਗੋਬਿੰਦ ਧਿਆਵਨਾ,
0: ਭਾਈ ਸਾਧੂ ਜਨਾਂ ਦੀ ਸੰਗਤ ਨਾਲ ਮਿਲ ਕਰਕੇ ਐਸੇ ਸ੍ਰਿਸ਼ਟੀ ਦੇ ਰਖਵਾਲੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੀਏ।
1: ਤੇਰੀ ਕੀਮਤ ਕਹਿਣ ਨਾ ਜਾਏ,
0: ਵਾਹਿਗੁਰੂ ਜੀ ਆਪ ਅਮੁੱਲਕ ਹੋ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ। ਕਿਸੇ ਦੇ ਪਾਸੋਂ ਵੀ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ, ਤੇਰੀ ਤਿਲ ਵਡਿਆਈ। ਸਭ ਕੀਮਤ ਮਿਲ ਕੀਮਤ ਪਾਈ, ਪਰ ਆਪ ਜੀ ਦੀ ਕੀਮਤ ਕਿਸੇ ਦੇ ਪਾਸੋਂ ਕਹਿਣ ਵਿੱਚ ਵੀ ਨਹੀਂ ਆਉਂਦੀ ਹੈ ਜੀਓ।
1: ਅਚਰਜ ਰੂਪ ਵੱਡੀ ਵਡਿਆਈ,
0: ਮਹਾਰਾਜ ਅਚਰਜ ਆਪ ਜੀਆਂ ਦਾ ਸਰੂਪ ਹੈ ਤੇ ਵੱਡੀ ਤੋਂ ਵੱਡੀ ਆਪ ਜੀ ਦੀ ਵਡਿਆਈ ਹੈ।
1: ਦਾਨ ਮੰਗੈ ਜਨ ਤੇਰਾ,
0: ਮਹਾਰਾਜ ਆਪ ਜੀ ਦਾ ਭਗਤ ਰੂਪ ਹੋ ਕਰਕੇ ਆਪ ਜੀ ਦੇ ਪਾਸੋਂ ਭਗਤ ਤੇ ਭਗਤੀ ਦਾ ਦਾਨ ਮੰਗਣਾ ਕਰਦੇ ਹਾਂ।
1: ਨਾਨਕ ਬਲ ਬਲ ਜਾਵਣਾ,
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਮਹਾਰਾਜ ਕਿਰਪਾਲਤਾ ਕਰਕੇ ਆਪਣੀ ਭਗਤੀ ਦਾ ਬੰਦਗੀ ਦਾ ਦਾਨ ਦੇਣਾ ਕਰੋ। ਮਨ ਬਾਣੀ ਸਰੀਰ ਕਰਕੇ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਵਣਾ ਕਰਦੇ ਹਾਂ ਜੀ। ਸੋ ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ ਅੰਮ੍ਰਿਤਮਈ ਗੁਰਬਾਣੀ ਦੁਆਰਾ ਮਾਰੂ ਰਾਗ ਦੇ ਵਿੱਚ ਸੋਲਿਆਂ ਦੁਆਰਾ ਧੰਨ ਸਤਿਗੁਰੂ ਦੇਵ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਸ਼ ਕੀਤਾ ਹੈ ਜੀ। ਕੋਟਾਨ ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਜਿਨ੍ਹਾਂ ਨੇ ਕਿਰਪਾਲਤਾ ਕਰਕੇ ਆਪਣੇ ਚਰਣਾਂ ਦੀ ਸੇਵਾ ਬਖਸ਼ੀ ਏ। ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਰਵਣ ਕੀਤਾ ਹੈ। ਸਮੂਹ ਪ੍ਰਬੰਧਕ ਜਨਾਂ ਦਾ, ਸਿੰਘ ਸਾਹਿਬਾਨਾਂ ਜੀਆਂ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੁਆਰਾ ਸਤਿਗੁਰਾਂ ਦੇ ਚਰਣਾਂ ਵਿਖੇ ਹਾਜ਼ਰੀ ਭਰੀ ਗਈ ਹੈ। ਸਤਿਗੁਰਾਂ ਦੇ ਚਰਣਾਂ ਵਿਖੇ ਬੇਨਤੀ ਕਰੀਏ, ਮਹਾਰਾਜ ਕਿਰਪਾਲਤਾ ਕਰਕੇ ਆਪਣੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਅੰਮ੍ਰਿਤ ਨਾਮ, ਨਿਤ ਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। आओ थोड़ा कोई हल करिए।
1: आप सुन रहे हैं पुण्य दर्शन।
2: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, फाड़े करनु बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 कॉलिंस रोड मेल्टन।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਕੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਚਿਹਰੇ 'ਤੇ ਹੋ ਗਈ ਖੁਸ਼ੀ, ਸਰਬੱਤ ਦੇ ਭਲੇ ਦੀ ਅਰਦਾਸ। ਜੋ ਵੀ ਮਨ ਦੇ ਉੱਤੇ ਬੋਝ, ਜੋ ਵੀ ਪਰੇਸ਼ਾਨੀਆਂ ਚੱਲ ਰਹੀਆਂ ਨੇ, ਉਹ ਇੱਕ ਪਾਸੇ ਰੱਖ ਕੇ ਅੱਜ ਦੇ ਦਿਨ ਦੀ ਸ਼ੁਰੂਆਤ ਖਿੜੇ ਮੱਥੇ ਕਰਦੇ ਹਾਂ। ਅੱਜ ਦੇ ਦਿਨ ਜੋ ਵੀ ਅੜੇ ਫੜੇ ਤੁਹਾਡੇ ਕੰਮ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਨੇਪਰੇ ਚੜ੍ਹਨ। ਅਰਦਾਸ ਕੇ ਹੌਲੇ ਭਾਰ ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਪਰਤੋ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਬਰਕਤ ਲੈ ਕੇ ਆਉਣ, ਇੱਜ਼ਤ ਪੱਤ ਲੈ ਕੇ ਆਉਣ, ਪਿਆਰ ਅਸਰ ਸੂਖ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਤੰਦਰੁਸਤੀ ਲੈ ਕੇ ਆਉਣ। ਇਹ ਨੇਕ ਕਮਾਈਆਂ ਆਪਸ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਸਾਂਝ ਬਣਾਈ ਰੱਖਣ। ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ। ਅੱਜ 19 ਤਰੀਕ ਹੋ ਗਈ ਹੈ ਮਈ ਦੇ ਮਹੀਨੇ ਦੀ। ਅੱਜ ਦਿਨ ਮੰਗਲਵਾਰ ਦਾ, ਮੰਗਲਵਾਰ ਦਾ ਦਿਨ ਤੁਹਾਡੇ ਲਈ ਮੰਗਲਮਈ ਰਹੇ। ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸ਼ੁਰੂਆਤ ਆਨੰਦ ਮਾਣਦੇ ਹਾਂ। ਜੋ ਵੀ ਕਾਰਜ ਉਸ ਰੱਬ ਦਾ ਨਾਂ ਲੈ ਕੇ ਸ਼ੁਰੂ ਕਰ ਕੀਤਾ ਜਾਂਦਾ, ਉਹ ਫਿਰ ਆਪ ਅੰਗ ਸੰਗ ਸਹਾਈ ਹੋ ਕੇ ਕਰਦਾ, ਅਤੇ ਉਹ ਫਿਰ ਵਧੀਆ ਹੀ ਹੁੰਦਾ। ਸੋ ਫਿਰ ਕੁਛ ਵਧੀਆ ਕਰਨ ਦੇ ਲਈ ਵੱਧਦੇ ਹਾਂ, ਕਦਮ ਅੱਗੇ ਵਧਾਉਂਦੇ ਹਾਂ, ਅਤੇ ਉਸ ਰੱਬ ਨੂੰ ਅੰਗ ਸੰਗ ਮਹਿਸੂਸ ਕਰਦੇ ਹਾਂ। ਮਿਲਦੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ ਰੇਡੀਓ ਹਾਂਜੀ 1674।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tirefors.com.au

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਸ਼ਬਦ ਕੀਰਤਨ ਦਾ ਆਨੰਦ ਤੁਸੀਂ ਮਾਣਿਆ ਅਤੇ ਆਓ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਉਸ ਰੱਬ ਦਾ ਉਹ ਟਾਸਰਾ ਲੈ ਕੇ ਅੱਗੇ ਵੱਧਦੇ ਹਾਂ ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ ਹੋ ਗਏ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦਾ ਇਹ ਦਿਨ ਮਿਲਿਆ ਇੱਕ ਵਾਰੀ ਫਿਰ ਤੋਂ ਸਾਂਝਾਂ ਪਈਆਂ ਨੇ ਇਹਨਾਂ ਸੋਹਣੀਆਂ ਸਾਂਝਾਂ ਦੇ ਲਈ ਉਸ ਰੱਬ ਦਾ ਸ਼ੁਕਰਾਨਾ ਢੇਰ ਸਾਰੇ ਤੁਹਾਡੇ ਵਾਲੇ ਤੁਹਾਡੇ ਵੱਲੋਂ ਆਏ ਸੁੱਖ ਸੁਨੇਹਾਂ ਦੇ ਲਈ ਸ਼ੁਕਰਾਨਾ ਸੋ ਇਹ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣਾ ਉਹ ਅੱਗੇ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦਾ ਪ੍ਰੋਗਰਾਮ 7:22 ਹੋ ਚੁੱਕੇ ਨੇ ਮੈਲਬਨ 'ਚ ਸਵੇਰ ਦੇ

0: ਜੀ ਬਿਲਕੁਲ 7:23 ਤੇ 23 ਮਿੰਟ ਹੋ ਚੁੱਕੇ ਨੇ ਹੁਣ ਮੈਲਬਨ ਦੇ ਵਿੱਚ ਸਵੇਰ ਦੇ ਅਤੇ ਅੱਜ ਮੰਗਲਵਾਰ ਦਾ ਦਿਨ 19 ਤਰੀਕ ਮਈ ਦਾ ਮਹੀਨਾ ਅਤੇ ਉਹ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ 'ਤੇ ਝਾਤੀ ਮਾਰਦੇ ਹਾਂ, ਮੌਸਮ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ ਅਤੇ ਸਭ ਤੋਂ ਪਹਿਲਾਂ ਮੌਸਮ ਵੇਖ ਲੈਂਦੇ ਹਾਂ। ਸਿਡਨੀ ਦੇ ਵਿੱਚ ਅੱਜ ਮੀਂਹ ਹੈ, 90% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਜੇਕਰ ਤੁਹਾਡੇ ਕੋਲ ਕੋਈ ਤਾਜ਼ਾ ਸੂਰਤ ਹਾਲ ਨੇ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਅੱਜ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 20 ਤੱਕ ਜਾਂਦਾ ਦਿਖ ਰਿਹਾ ਅਤੇ ਮੈਲਬਨ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 16 ਦੱਸਿਆ ਜਾ ਰਿਹਾ। ਵੈਸੇ ਧੁੱਪ ਲੱਗੇਗੀ ਅੱਜ ਦੇ ਦਿਨ, ਧੁੱਪ ਦਿਖਾਈ ਦੇ ਰਹੀ ਹੈ, ਨਾਲ ਦੀ ਨਾਲ ਮੀਂਹ ਵੀ 80% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ। ਸੋ ਇਸ ਟਾਈਮ ਜੋ ਸ਼ੋਰ ਆ ਉਹਦੇ ਮੁਤਾਬਿਕ ਬਾਅਦ ਸਵੇਰ ਅਤੇ ਦੁਪਹਿਰ ਦੇ ਸਮੇਂ ਹਲਕੀ ਗਤੀ ਦੇ ਵਿੱਚ ਹਵਾਵਾਂ ਵੀ ਨੇ ਅਤੇ ਕਾਫੀ ਹਾਈ ਚਾਂਸ ਅੱਜ ਦੇ ਦਿਨ ਮੀਂਹ ਦੇ। ਸੋ ਕੁੱਲ ਮਿਲਾ ਕੇ ਠੰਡ ਬਣੀ ਆ ਅਤੇ ਇਸ ਠੰਡ ਦਾ ਆਨੰਦ ਤੁਸੀਂ ਮਾਣੋ, ਅਤੇ ਪਰ ਥੋੜ੍ਹਾ ਬਚ ਪਚਾ ਕੇ ਬ੍ਰਿਸਬੇਨ ਦੇ ਵਿੱਚ ਅੱਜ ਦੇ ਦਿਨ, ਹਾਂਜੀ ਬ੍ਰਿਸਬੇਨ 'ਚ ਵੀ ਮੀਂਹ ਆ, 90% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਇੱਥੇ ਵੀ ਮੀਂਹ ਪੈਣ ਦੇ। 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਇਸ ਟਾਈਮ 20 ਦੇ ਆਸ ਪਾਸ ਹੈ, ਅਤੇ ਪਰਥ ਸਵੇਰੇ ਸਵੇਰੇ ਦਾ ਸਮਾਂ 10 ਦੇ ਆਸ ਪਾਸ ਤਾਪਮਾਨ 24 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅਤੇ ਅੱਜ ਬੜੀ ਸੋਹਣੀ ਧੁੱਪ ਲੱਗਣ ਜਾ ਰਹੀ ਹੈ। ਸੋ ਇਸ ਧੁੱਪ ਦਾ ਮਾਣਿਓ ਤੁਸੀਂ ਆਨੰਦ, ਅਤੇ ਐਡੀਲੇਡ ਦੇ ਵਿੱਚ ਵੀ ਅੱਜ ਮੀਂਹ ਆ, 80% ਚਾਂਸ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਨਾਲ ਹਲਕੀ ਗਤੀ ਦੇ ਵਿੱਚ ਹਵਾਵਾਂ ਵੀ ਨੇ। 18 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਅੱਜ ਧੁੱਪ ਵੀ ਹੈ ਅਤੇ ਨਾਲ ਮੀਂਹ ਵੀ ਆ। ਸੋ ਪਹਿਲਾਂ ਧੁੱਪ ਦਾ ਆਨੰਦ ਮਾਣ ਲਿਓ ਤੁਸੀਂ ਮੀਂਹ ਤੋਂ ਪਹਿਲਾਂ, ਅਤੇ ਇੱਧਰ ਹਵਾੜ ਦੇ ਵਿੱਚ 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਮੀਂਹ ਦੇ ਕੋਈ ਚਾਂਸ ਨਹੀਂ ਇਸ ਟਾਈਮ। 8 ਦੇ ਆਸ ਪਾਸ ਹੈ ਮਹਿਸੂਸ, ਤੁਸੀਂ 5 ਕਰ ਰਹੇ ਹੋ, ਯਾਨੀ ਕਿ ਠੰਡ ਕਾਫੀ ਹੈ ਸਵੇਰੇ ਸਵੇਰੇ। ਅਤੇ ਕੈਨਬਰਾ ਦੇ ਵਿੱਚ ਅੱਜ 16 ਤਾਪਮਾਨ ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ, ਮੀਂਹ ਦੇ ਚਾਂਸ ਭਰਪੂਰ ਨੇ, ਅਤੇ 90% ਚਾਂਸ 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਆ। ਅਤੇ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ, ਅੱਜ 32 ਤਾਪਮਾਨ ਹੈ ਅਤੇ ਤਿੱਖੜ ਤੋਂ ਪਾਂ ਉਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਮੌਸਮ ਤੋਂ ਬਾਅਦ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ, ਅਤੇ ਇੱਕ ਟ੍ਰੈਫਿਕ ਦੀ ਅਪਡੇਟ ਆ ਰਹੀ, ਜਿਹਦੇ ਵਿੱਚ ਇੱਕ ਟਰੱਕ ਨੂੰ ਅੱਗ ਲੱਗ ਦਿਸੀ ਜਾ ਰਹੀ ਹੈ, ਸਿਟੀ ਬਾਉਂਡ ਵਾਲੇ ਪਾਸੇ ਨੂੰ ਡਿਲੇ ਨੇ ਕਾਲਡਰ ਫਰੀਵੇ ਦੇ ਉੱਤੇ, ਇਸੇ ਵਜ੍ਹਾ ਕਰਕੇ ਡਿੱਗ ਰਸਤਾ ਇਲਾਕਾ। ਅਤੇ ਕਹਿੰਦੇ ਨੇ ਕਿ ਤੁਸੀਂ ਆਸ ਪਾਸ ਦੀਆਂ ਜੋ ਲੱਗੀਆਂ ਹਦਾਇਤਾਂ ਨੇ ਉਹਨਾਂ ਦੀ ਜ਼ਰੂਰ ਪਾਲਣਾ ਤੁਸੀਂ ਕਰ ਲਿਓ। ਸੋ ਸਿਟੀ ਬਾਉਂਡ ਦੇ ਉੱਤੇ ਡਿਲੇ ਨੇ ਇਸ ਟਾਈਮ ਦੇ ਉੱਤੇ, ਕਾਲਡਰ ਫਰੀਵੇ ਦੇ ਉੱਤੇ ਜੇਕਰ ਤੁਸੀਂ ਜਾ ਰਹੇ ਹੋ ਤਾਂ ਜ਼ਰੂਰ ਖਿਆਲ ਰੱਖਿਓ। ਤੁਸੀਂ ਇੱਕ ਟਰੱਕ ਨੂੰ ਅੱਗ ਲੱਗੀ ਆ ਬੁਲਾ ਅਤੇ ਡਿੱਗ ਰੈਸਟ ਰੋਡ ਦੇ ਲਾਗੇ। ਸੋ ਇਸ ਟਾਈਮ ਤੁਹਾਡੇ ਕੋਲ ਕੋਈ ਮੌਜੂਦਾ ਜਾਣਕਾਰੀ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। ਵੈਸੇ 15-20 ਮਿੰਟ ਪਹਿਲਾਂ ਦੀ ਅਪਡੇਟ ਸੀ ਸਾਡੇ ਕੋਲ। ਇਸ ਤੋਂ ਇਲਾਵਾ ਚੈਲਸੀ ਦੇ ਇਲਾਕੇ ਦੇ ਵਿੱਚ ਨਿਪੀਅਨ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਵਾ, ਸੋ ਇਸ ਵਜ੍ਹਾ ਕਰਕੇ ਵੀ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਘੰਟਾ ਕੁ ਪਹਿਲਾਂ ਦੀ ਅਪਡੇਟ ਸੀ ਐਪਿੰਗ ਤੋਂ, ਜਿੱਥੇ ਕਿ ਹੋਮ ਫਰੀਵੇ ਦੇ ਉੱਤੇ ਵੀ ਐਕਸੀਡੈਂਟ ਹੋਇਆ ਵਾ। ਸੋ ਸਵੇਰੇ ਸਵੇਰੇ ਦੇ ਸਮੇਂ ਕਾਫੀ ਜ਼ਿਆਦਾ ਇੱਥੇ ਟ੍ਰੈਫਿਕ ਵੈਸੇ ਹੀ ਹੁੰਦੀ ਹੈ, ਇਨਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਹੋਰ ਵੀ ਜ਼ਿਆਦਾ ਹੁਣ ਪ੍ਰਭਾਵਿਤ ਹੈ। ਜਿੱਦਾਂ ਹੀ ਤੁਸੀਂ ਹਿਊਮ ਫਰੀਵੇ ਦੇ ਉੱਤੇ ਕੂਪਰ ਸਟਰੀਟ 'ਤੇ ਪਹੁੰਚਦੇ ਹੋ, ਅਤੇ ਇੱਥੇ ਇਨਬਾਊਂਡ ਵਾਲਾ ਜਿਹੜਾ ਐਂਟਰੀ ਰੈਂਪ ਹੈ ਉੱਥੇ ਤੁਹਾਨੂੰ ਐਕਸੀਡੈਂਟ ਦੇ ਕਰਕੇ ਕਾਫੀ ਸਮੱਸਿਆ ਆ ਸਕਦੀ ਹੈ। ਬਾਕੀ ਸਭ ਠੀਕ ਠਾਕ, ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ। ਰਾਤ ਦੇ ਕੁਛ ਕੰਮਕਾਰ ਨੇ ਜਿਨ੍ਹਾਂ ਦੇ ਵਿੱਚ ਕਿ ਕਲੇਡਾ ਰੋਡ ਅਤੇ ਓਕਲੀ ਸਾਊਥ, ਇਹ ਰਾਤ ਦੇ ਸਮੇਂ ਬੰਦ ਰਾਹ ਰੱਖੇ ਜਾਣੇ ਨੇ। ਬਰਕ ਰੋਡ ਅਤੇ ਬਨੇ ਰੋਡ ਦੇ ਵਿਚਕਾਰ ਦਾ ਜਿਹੜਾ ਕਲੇਰਿੰਡਾ ਰੋਡ ਦਾ ਹਿੱਸਾ ਵਾ, ਰਾਤ ਦੇ ਸਮੇਂ ਇਹ ਕੰਮਕਾਰ ਦੇ ਲਈ ਬੰਦ ਰੱਖਿਆ ਜਾਊਗਾ। ਇਹ ਕੰਮਕਾਰ 20 ਤਰੀਕ ਤੱਕ, ਯਾਨੀ ਕਿ ਕੱਲ੍ਹ ਦੇ ਤੱਕ ਚੱਲਣਾ, ਅਤੇ ਜਿਹੜੇ ਡੀ ਟੂਰ ਨੇ ਉਹ ਡਿੰਗਲੀ ਬਾਈਪਾਸ, ਵੈਰਗਲ ਰੋਡ ਅਤੇ ਸੈਂਟ ਰੋਡ ਦੀ ਥਾਣੀ ਦਿੱਤੇ ਗਏ ਨੇ। ਕੋਈ ਵਧੇਰੇ ਜਾਣਕਾਰੀ transport.vic.gov.au ਦੇ ਉੱਤੇ ਜਾ ਕੇ ਹਾਸਲ ਕਰ ਸਕਦੇ। ਈਸਟਰਨ ਫਰੀਵੇ ਅਤੇ ਈਸਟ ਲਿੰਕ ਤੋਂ ਅਪਡੇਟ ਇਹ ਕਹਿੰਦਾ ਵਾ ਕਿ ਬਲੀਨ ਅਤੇ ਟ੍ਰੈਮ ਰੋਡ ਦੇ ਵਿਚਕਾਰ ਈਸਟਰਨ ਫਰੀਵੇ ਦੇ ਉੱਤੇ ਅਤੇ ਈਸਟ ਲਿੰਕ ਟਨਲ ਅਤੇ ਜਿਹੜਾ ਇੱਕ ਵੱਡਾ ਅਪਗ੍ਰੇਡ ਜਿਹਦੇ ਵਿੱਚ ਕਿ ਡੌਨਕਾਸਟ ਰੋਡ ਅਤੇ ਇਹਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਟ੍ਰੈਫਿਕ ਕਾਫੀ ਹੌਲੀ ਚੱਲ ਰਹੀ ਆ, ਰਫ਼ਤਾਰ ਕਾਫੀ ਸਲੋਅ ਆ। ਸੋ ਇਹਦਾ ਤੁਸੀਂ ਖਿਆਲ ਕਰਿਓ ਅਤੇ ਪੇਸ਼ੈਂਸ ਬਣਾਈ ਰੱਖਿਓ। ਇਸ ਤੋਂ ਇਲਾਵਾ ਕੋਈ ਵੀ ਹੋਰ ਤੁਹਾਡੇ ਕੋਲ ਜਾਣਕਾਰੀ ਆ ਤਾਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ, ਅਤੇ ਜੇਕਰ ਗੱਡੀ ਚਲਾਉਂਦੇ ਹੋ ਤਾਂ ਮੋਬਾਈਲ ਦੇ ਉੱਤੇ ਉਂਗਲਾਂ ਨਾ ਮਾਰਿਓ, ਗੱਡੀ ਚਲਾਉਂਦੇ ਹੋ ਅਤੇ ਫੋਨ ਦੀ ਵਰਤੋਂ ਨਾ ਕਰਿਓ ਤੁਸੀਂ, ਅਤੇ ਰਫ਼ਤਾਰ ਆਪਣੇ ਕਾਬੂ ਦੇ ਵਿੱਚ ਰੱਖਿਓ। ਸੋ ਪੇਸ਼ੈਂਸ ਬਣਾਈ ਰੱਖਿਓ ਸਵੇਰੇ ਸਵੇਰੇ ਦੇ ਸਮੇਂ। ਆਪਾਂ ਸਿਡਨੀ ਵੱਲ ਨੂੰ ਵੀ ਇੱਕ ਝਾਤੀ ਮਾਰ ਲੈਂਦੇ ਹਾਂ। ਸਿਡਨੀ ਹਾਰਬਰ ਟਨਲ ਦੇ ਵਿੱਚ ਜੋ ਚੱਲ ਰਹੇ ਕੰਮਕਾਰ ਨੇ, ਉਹ ਰਾਤ ਦੇ ਸਮੇਂ ਲੇਨਾਂ ਫਿਰ ਅੱਜ ਬੰਦ ਰਹਿ ਸਕਦੀਆਂ ਨੇ, ਟ੍ਰੈਫਿਕ ਨੂੰ ਡਿਵਰਟ ਕੀਤਾ ਜਾ ਸਕਦਾ। ਸੋ ਇਹ ਤੁਸੀਂ ਮੌਕੇ ਦੇ ਉੱਤੇ ਸੂਰਤ ਹਾਲ ਜ਼ਰੂਰ ਵੇਖ ਲਿਓ। ਸੋ ਸਿਡਨੀ ਤੋਂ ਨੌਰਥ ਸਿਡਨੀ ਵੱਲੋਂ ਜਾਣ ਵਾਲੇ ਜਿਹੜੇ ਡਰਾਈਵਰ ਜਿਨ੍ਹਾਂ ਨੇ ਰਾਤ ਨੂੰ ਸਫ਼ਰ ਕਰਨਾ, ਸਿਡਨੀ ਹਾਰਬਰ ਬ੍ਰਿਜ ਦੀ ਵਰਤੋਂ ਕਰ ਸਕਦੇ ਨੇ। ਇਸੇ ਤਰ੍ਹਾਂ ਦੇ ਨਾਲ ਵੈਸਟਰਨ ਸਿਡਨੀ ਜਿੱਥੇ ਕਿ ਹਿਊਮ ਹਾਈਵੇ ਦੇ ਉੱਤੇ ਵੱਡਾ ਹਾਦਸਾ, ਇੱਕ ਰਿਪੋਰਟ ਹੋਇਆ ਜਦੋਂ ਕਿ ਬਿਜਲੀ ਦੇ ਖੰਭੇ ਡਿੱਗਣ ਦੇ ਕਰਕੇ ਕੁਛ ਹਿੱਸਿਆਂ ਦੇ ਵਿੱਚ ਡਿਵਰਜ਼ਨ ਦਿੱਤੀ ਗਈ ਸੀ। ਟ੍ਰੈਫਿਕ ਹੌਲੀ ਹੋਣ ਦੀ ਸਮੱਸਿਆ ਹੋ ਸਕਦਾ ਕਿ ਹਾਲੇ ਵੀ ਚੱਲ ਰਹੀ ਹੋਵੇ। ਇਸ ਤੋਂ ਇਲਾਵਾ ਸਾਊਥ ਵੈਸਟ ਸਿਡਨੀ ਕੈਂਟਰਪਰੀ ਰੋਡ ਜਿੱਥੇ ਕਿ ਪਿਛਲੇ ਦਿਨੀ ਇੱਕ ਹਾਦਸਾ ਹੋਇਆ ਸੀ, ਸੋ ਉਸ ਤੋਂ ਬਾਅਦ ਟ੍ਰੈਫਿਕ ਜਿਹੜੀ ਆ ਆਮ ਵਾਂਗ ਫਿਲਹਾਲ ਕੀਤੀ ਜਾ ਰਹੀ ਆ, ਪਰ ਪੀਕ ਆਵਰਜ਼ ਦੇ ਵਿੱਚ ਇਸੇ ਵਜ੍ਹਾ ਦੇ ਕਰਕੇ ਹਾਲੇ ਵੀ ਥੋੜ੍ਹੀ ਜਿਹੀ ਸਮੱਸਿਆ ਜ਼ਰੂਰ ਰਹਿੰਦੀ ਆ। ਦੇਰੀ ਜਿਹੜੀ ਆ ਉਹ ਅੱਜ ਸਵੇਰ ਦੇ ਸਮੇਂ ਵੀ ਵੇਖੀ ਜਾ ਰਹੀ ਇੱਥੇ। ਸੋ ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਰੱਖਿਓ। ਕੋਈ ਵਧੇਰੇ ਜਾਣਕਾਰੀ ਹੈ ਤਾਂ ਲਾਈਵ ਟ੍ਰੈਫਿਕ .com ਦੇ ਉੱਤੇ ਜਾ ਕੇ ਤੁਸੀਂ ਲੈ ਸਕਦੇ ਹੋ, ਜਾਂ ਫਿਰ ਇਸ ਟਾਈਮ ਤੁਸੀਂ ਟ੍ਰੈਫਿਕ ਦੇ ਵਿੱਚ ਹੋ ਅਤੇ ਮੈਸੇਜ ਕਰ ਸਕਦੇ ਹੋ। ਜਿੱਥੇ ਵੀ ਕਿਤੇ ਸੇਫ ਸਮਝੋ ਉੱਥੇ ਕਿ ਜੇ ਖੜ੍ਹ ਕੇ ਕਿਤੇ ਪੈਰਾਮਾਟਰ ਰੋਡ M4 ਅਤੇ M7 ਦੇ ਉੱਤੇ ਜੇਕਰ ਸਫ਼ਰ ਤੁਸੀਂ ਕਰ ਰਹੇ ਹੋ ਤਾਂ ਟ੍ਰੈਫਿਕ ਵਾਲਾ ਕੁਛ ਨਾ ਕੁਛ ਯੰਤਰ ਜਿਹੜਾ ਔਨ ਜ਼ਰੂਰ ਕਰ ਛੱਡਿਓ, ਕਿਉਂਕਿ ਇੱਥੇ ਤੁਹਾਨੂੰ ਕੁਛ ਹੋ ਸਕਦਾ ਕਿ ਦੇਰੀਆਂ ਮਿਲਣ, ਸਰਪ੍ਰਾਈਜ਼ ਮਿਲਣ। ਸੋ ਇਹ ਸਾਡੇ ਕੋਲ ਫਿਲਹਾਲ ਟ੍ਰੈਫਿਕ ਦੀ ਜਾਣਕਾਰੀ। ਅਤੇ ਹੁਣ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਵੱਧਦੇ ਹਾਂ ਅਤੇ ਫਿਰ ਵਧਾਂਗੇ ਆਪਾਂ ਕਹਾਣੀ ਵੱਲ ਨੂੰ, ਫਿਰ ਵਧਾਂਗੇ ਆਪਾਂ ਲਾਫਟਰ ਥੈਰੇਪੀ ਵੱਲ ਨੂੰ, ਫਿਰ ਵਧਾਂਗੇ ਆਪਾਂ ਖਬਰਾਂ ਵੱਲ ਨੂੰ ਅਤੇ ਗਾਉਣ ਪਾਣੀ ਅਤੇ ਗੱਲਾਂ ਬਾਤਾਂ। ਅਤੇ ਇਸੇ ਤਰ੍ਹਾਂ ਲੰਮਾ ਸਫ਼ਰ ਸਾਡਾ ਤੁਹਾਡਾ ਚੱਲਣਾ। ਇਸ ਲੰਮੇ ਸਫ਼ਰ ਦੇ ਵਿੱਚ ਆਓ ਇੱਕ ਦੂਸਰੇ ਦਾ ਆਸਰਾ, ਇੱਕ ਦੂਸਰੇ ਦਾ ਸਾਥ ਬਣ ਕੇ ਅੱਗੇ ਵੱਧਦੇ ਹਾਂ। ਬਹੁਤ ਸ਼ੁਕਰੀਆ, ਮਿਹਰਬਾਨੀ ਸਵੇਰੇ ਸਵੇਰੇ ਦੇ ਸਮੇਂ ਇਸ ਸਾਥ ਦੇਣ ਦੇ ਲਈ, ਜਿਨ੍ਹਾਂ ਦੇ ਵਿੱਚ ਕਿ ਮਾਨ ਸਾਹਿਬ ਸਭ ਤੋਂ ਪਹਿਲਾਂ ਆ ਜਾਂਦੇ ਨੇ ਮੈਲਟਨ ਤੋਂ, ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਅਤੇ ਹੈਪੀ ਵਾਲਾ ਮੰਗਲਵਾਰ, 19 ਤਰੀਕ ਮਈ ਦਾ ਮਹੀਨਾ 2026, ਅਤੇ ਨਾਲ ਚਾਹ ਕੌਫੀ ਅਤੇ ਚੀਜ਼ੀਆਂ ਭੇਜਦੇ ਨੇ। ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪੈਕਨਮ ਤੋਂ ਵੀ ਪਿਆਰ ਨਾਲ ਭਰੀ ਸਾਰਿਆਂ ਦੇ ਲਈ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਕਿ ਗੱਡੀ ਧਿਆਨ ਦੇ ਨਾਲ ਡਰਾਈਵ ਕਰਿਓ ਅਤੇ ਹੈਵ ਲਵਲੀ ਡੇ। ਸਰਬੱਤ ਦਾ ਭਲਾ ਲੋਚਦੇ ਨੇ। ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਕਹਿੰਦੇ ਕਿ ਤੁਹਾਨੂੰ ਅਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੇਵੇ ਰੱਬ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਮਿਹਰਬਾਨੀ ਜੀ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ। ਅਤੇ ਨਰਿੰਦਰ ਸਿੰਘ ਸਹਿਮੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ, ਸਾਰੇ ਤੰਦਰੁਸਤ ਰਹਿਣ। ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 5 ਤਰੀਕ ਹੋ ਗਈ ਆ ਜੇਠ ਦੇ ਮਹੀਨੇ ਦੀ। ਲਵਜੋਤ ਧੁਨਾ ਜੀ ਧੁਨਾ ਜੀ ਲੁਰਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦਾ ਦਿਨ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਹੋਵੇ। ਅਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭ ਨੂੰ ਚੜ੍ਹਦੇ ਕਲਾ ਦੇ ਵਿੱਚ ਰੱਖੇ। ਅਤੇ ਬਹੁਤ ਬਹੁਤ ਪਿਆਰ ਐਂਬਰ ਗੁਰਬਾਜ ਅਤੇ ਤਾਜਵੀਰ ਦੇ ਵੱਲੋਂ, ਸਾਰੇ ਦੇ ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਜੀ ਸਾਰਿਆਂ ਦੇ ਵੱਲੋਂ, ਬਹੁਤ ਮਿਹਰਬਾਨੀ। ਮਨਪ੍ਰੀਤ ਕੌਰ ਜੀ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਅੱਜ ਦੇ ਦਿਨ ਦੀਆਂ ਸ਼ੁਭਇੱਛਾਵਾਂ ਦੇ ਲਈ। ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਪਰਿਵਾਰ ਨੂੰ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਸਭ ਸੁਣਨ ਵਾਲਿਆਂ ਦੇ ਲਈ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਬਣਾਈ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਸਭਨਾਂ ਦੇ ਦੁੱਖ ਦੂਰ ਹੋਣ, ਅਰਦਾਸਾਂ ਮਨਜ਼ੂਰ ਹੋਣ ਅਤੇ ਸਭਨਾਂ ਦੀਆਂ ਮਿਹਨਤਾਂ ਨੂੰ ਰੱਬ ਫੁੱਲ ਲਾਵੇ। ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ, ਅੰਮ੍ਰਿਤ ਜੀ ਇਹ ਅਰਦਾਸਾਂ ਕਰਦੇ ਨੇ, ਬਹੁਤ ਮਿਹਰਬਾਨੀ। ਭੋਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਜਸਵਾਲ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਪੈਸਾ ਹੋਣਾ ਜਾਂ ਘੱਟ ਹੋਣਾ ਵੱਡੀ ਗੱਲ ਨਹੀਂ, ਬਲਕਿ ਇਨਸਾਨ ਦੇ ਵਿੱਚ ਇਨਸਾਨੀਅਤ ਹੋਣਾ ਬਹੁਤ ਵੱਡੀ ਗੱਲ ਹੈ। ਸ਼ੁਭ ਸਵੇਰਾ, ਬਹੁਤ ਮਿਹਰਬਾਨੀ ਜਸਵਾਲ ਸਾਹਿਬ। ਸੰਜੂ ਸਿੰਘ ਜੀ, ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੰਜੂ ਜੀ। ਆਸ ਕਰਦੇ ਹਾਂ ਠੀਕ ਠਾਕ ਹੋਵੇਗਾ, ਰਾਜੀ ਖੁਸ਼ੀ ਹੋਵੇਗਾ ਸ਼ੈਪਟਨ ਦੇ ਵਿੱਚ ਵੀ। ਦੱਸਿਓ ਹਾਂ ਕਿੰਨੀ ਗਠਾਂਡਿਆ ਭਲਾ। ਜਤਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਤਿੰਦਰ ਨੰਦਾ ਜੀ ਕਲਕਾਲੋ ਤੋਂ, ਬਹੁਤ ਮਿਹਰਬਾਨੀ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ। ਅਤੇ ਕਮਲ ਹੀਰਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ, ਫਿਰ ਬਾਕੀ ਦੇ ਮੈਸੇਜ ਆ ਕੇ ਪੜ੍ਹ ਲਾਂਗੇ। ਫਿਲਹਾਲ ਸਮਾਂ ਇੱਕ ਬ੍ਰੇਕ ਦਾ ਅਤੇ ਆ ਕੇ ਫਿਰ ਅੱਜ ਦੀ ਕਹਾਣੀ ਪੜ੍ਹਾਂਗੇ। ਰੇਡੀਓ ਹਾਂਜੀ 1674 AM।
1: ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 0433-280-252 ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ
5: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚਿਹਰੇ 'ਤੇ ਹੋਏਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਦੇ ਉੱਤੇ, ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜਦੋਂ ਆਪਾਂ ਹੱਸਦੇ ਹਾਂ, ਮੁਸਕਰਾਉਂਦੇ ਹਾਂ, ਤਾਂ ਸਾਰਾ ਦਿਨ ਸਾਨੂੰ ਤਾਜ਼ਾ ਜਿਹਾ ਲੱਗਦਾ, ਆਲਾ ਦੁਆਲਾ ਸਾਨੂੰ ਸੋਹਣਾ ਲੱਗਦਾ। ਆਓ ਫਿਰ ਜੋ ਵੀ ਮਨ ਦੇ ਉੱਤੇ ਪਰੇਸ਼ਾਨੀਆਂ, ਜੋ ਵੀ ਬੋਝ ਹੈ, ਸਾਰੇ ਦਿਨ ਦੀ ਚਿੰਤਾ ਇੱਕ ਪਾਸੇ ਰੱਖਦੇ ਹਾਂ, ਕਿਉਂਕਿ ਦਿਨ ਦੀ ਸਮਾਪਤੀ ਤੱਕ ਸਾਨੂੰ ਇਹ ਪਤਾ ਲੱਗ ਜਾਣਾ ਕਿ ਇਹ ਪਰੇਸ਼ਾਨੀਆਂ ਬਹੁਤੀਆਂ ਵਾਜਬ ਨਹੀਂ ਸੀ। ਆਪਣੇ ਆਪ ਦੇ ਉੱਤੇ ਬੰਦਾ ਭਰੋਸਾ ਰੱਖੇ, ਉਸ ਰੱਬ 'ਤੇ ਡੋਰੀਆਂ ਛੱਡੇ, ਅਤੇ ਸਾਰਾ ਕੁਛ ਹੀ ਸਾਰ ਹੋ ਜਾਂਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਪਾਪਾ ਜੀ ਰੇਲਵੇ ਦੇ ਵਿੱਚ ਜੋਬ ਕਰਦੇ, ਬੜੀਆਂ ਸਾਰੀਆਂ ਘਟਨਾਵਾਂ ਆਪਣੀ ਅੱਖੀਂ ਵੇਖੀਆਂ ਅਤੇ ਕੰਨੀ ਸੁਣੀਆਂ। ਉਹ ਘਟਨਾਵਾਂ ਜ਼ਿਆਦਾਤਰ ਖੁਦਕੁਸ਼ੀ ਦੀਆਂ ਹੁੰਦੀਆਂ। ਬੜੇ ਲੋਕ ਜਿਹੜੇ ਗੱਡੀ ਦੇ ਥੱਲੇ ਆ ਕੇ ਖੁਦਕੁਸ਼ੀ ਕਰ ਲੈਂਦੇ, ਉਦੋਂ ਤਾਂ ਨਿਆਣੇ ਸਾਂ, ਉਦੋਂ ਇਹਨਾਂ ਗੱਲਾਂ ਦੀ ਕੋਈ ਬਹੁਤੀ ਸਮਝ ਨਹੀਂ ਸੀ। ਨਿਆਣੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਣੇ, ਆਖਿਰਕਾਰ ਇੱਦਾਂ ਕਿਉਂ ਕਰ ਲੈਂਦੇ ਨੇ, ਇਹ ਕਿੱਦਾਂ ਦੇ ਲੋਕ ਹੋਣਗੇ, ਇੱਦਾਂ ਕਰਨ ਦੇ ਲਈ ਕੀ ਮਜਬੂਰੀ ਹੋਊਗੀ। ਬਸ ਬਹੁਤਾ ਕੁਛ ਤਾਂ ਪਤਾ ਨਾ ਲੱਗਦਾ। ਜਦੋਂ ਪਾਪਾ ਜੀ ਮਾਂ ਦੇ ਨਾਲ ਰਾਤ ਨੂੰ ਗੱਲਾਂ ਕਰਦੇ ਤਾਂ ਥੋੜ੍ਹਾ ਬਹੁਤ ਪੱਲੇ ਪੈ ਵੀ ਜਾਂਦਾ, ਪਰ ਕਈ ਵਾਰ ਕਈ ਸਵਾਲ ਹੋਰ ਵੀ ਜ਼ਿਆਦਾ ਗਾੜੇ ਹੋ ਜਾਂਦੇ। ਪਰ ਕੰਨ ਰਸ ਜ਼ਰੂਰ ਹੁੰਦਾ ਸੀ ਕਿ ਰਾਤ ਨੂੰ ਆਪਾਂ ਪਾਪਾ ਜੀ ਦੀਆਂ ਗੱਲਾਂ ਸੁਣਾਂਗੇ, ਪਤਾ ਤਾਂ ਲੱਗੇ ਆਖਿਰਕਾਰ ਇਹ ਹੋਇਆ ਕਿਉਂ, ਕੌਣ ਸੀ, ਕਿੱਥੋਂ ਆਇਆ, ਜਾਂ ਫਿਰ ਸਿਰਫ ਇੰਨਾ ਕੁ ਕੰਨ ਰਸ ਸੀ ਕਿ ਗਾਂ ਬਾਕੀਆਂ ਨੂੰ ਦੱਸਣ ਵਾਲੇ ਬਣਾਂਗੇ, ਕਿਉਂਕਿ ਬੜੇ ਸਾਨੂੰ ਵੀ ਪੁੱਛ ਲੈਂਦੇ, ਘਰ 'ਚ ਪਤਾ ਹੀ ਹੋਣਾ ਬਾਲ ਨੂੰ। ਇਹ ਗੱਲਾਂ ਦਾ ਵੀ ਰਸ ਇੰਨਾ ਕੁ ਜ਼ਿਆਦਾ ਇਨਸਾਨ ਨੂੰ ਚੰਗਾ ਲੱਗਦਾ ਕਿ ਹੁਣ ਜਦੋਂ ਵੀ ਕੋਈ ਗੱਲਬਾਤ ਹੋਣੀ ਭੱਜ ਕੇ ਨੱਸੇ ਜਾਣਾ। ਕਈ ਵਾਰ ਵੇਖਣਾ ਚਿੱਟੀ ਚਾਦਰ ਦੇ ਹੇਠਾਂ ਢੱਕੀ ਹੋਈ ਪਤਾ ਨਹੀਂ ਮੁੰਡਾ ਜਾਂ ਕੁੜੀ, ਕੋਈ ਵੱਡੀ ਉਮਰ ਦਾ ਜਾਂ ਛੋਟਾ, ਬਸ ਆਪਣੇ ਆਪਣੇ ਅੰਦਾਜ਼ੇ ਜੇ ਲਾਈ ਜਾਣੇ, ਜਾਂ ਫਿਰ ਜਿੰਨਾ ਕੁ ਕੰਨੀ ਪੈਣਾ ਉਹਨਾਂ ਕੋ ਕੰਨ ਪੱਲੇ ਬੰਨ ਲੈਣਾ, ਸਾਰਾ ਦਿਨ ਉੱਥੇ ਹੀ ਦੁਆਲੇ ਦੁਆਲੇ ਭੱਜੇ ਫਿਰਨਾ। ਬਸ ਰਾਤ ਨੂੰ ਜਦੋਂ ਉੱਧਰੋਂ ਦੀ ਕਿਤੇ ਲੰਘਣਾ ਪੈ ਜਾਵੇ ਤਾਂ ਫਿਰ ਜ਼ਰੂਰ ਡਰ ਲੱਗਦਾ ਸੀ, ਕਿਉਂਕਿ ਉਹ ਵੀ ਗੱਲਾਂ ਬਾਤਾਂ ਬਥੇਰੀਆਂ ਸੁਣੀਆਂ ਸੁਣਾਈਆਂ। ਇੰਝ ਇੱਕ ਵਾਰ ਲਾਗੇ ਪੈਂਦੇ ਇੱਕ ਪਿੰਡ ਤੋਂ ਡੰਗਰ ਚਰਨੇ ਛੱਡੇ, ਆਪ ਪਿੰਡ ਦੇ ਬਾਰ ਬਾਰ ਸਿਵਿਆਂ ਦੇ ਵਿੱਚ ਵੱਡੇ ਬੋਹੜ ਦੀ ਛਾਵੇਂ ਬੈਠੇ ਬਾਰਾਂ ਟਾਣੀ ਖੇਡ ਰਹੇ ਸਨ। ਛੀਨਿਓ ਗੁਰਦਾਸਪੁਰ ਵੱਲ ਜਾਂਦੀ ਇੱਕ ਸਵਾਰੀ ਗੱਡੀ ਅਚਾਨਕ ਸਾਡੇ ਸਾਹਮਣੇ ਆ ਕੇ ਖਲੋ ਗਈ, ਰੌਲਾ ਪੈ ਗਿਆ, ਹਾਹਾਕਾਰ ਮੱਚ ਗਈ, ਹਾਏ ਹਾਏ ਕੋਈ ਥੱਲੇ ਆ ਗਿਆ, ਮਰ ਗਿਆ, ਫੜ ਲਓ, ਬਚਾ ਲਓ। ਇਸੇ ਖੇਡ ਦੇ ਵਿੱਚ ਸਾਰੇ ਜਣੇ ਆਪਣੀ ਖੇਡ ਛੱਡ ਕੇ ਉੱਧਰ ਨੂੰ ਨੱਸ ਤੁਰੇ। ਕੁੜੀ ਸੀ ਇੱਕ ਹੌਲੀ ਜਿਹੀ ਉਮਰ ਦੀ, ਨਵੀਂ ਵਿਆਹੀ ਲੱਗਦੀ ਸੀ, ਹੱਥਾਂ ਦੇ ਵਿੱਚ ਹਲੇ ਚੂੜਾ ਵੀ ਫਿੱਕਾ ਨਾ ਪਿਆ, ਲੱਗਦਾ ਸੀ ਕੁਛ ਚਿਰ ਪਹਿਲਾਂ ਹੀ ਵਿਆਹ ਹੋਇਆ। ਗੌ ਨਾਲ ਵੇਖਿਆ ਤਾਂ ਪਤਾ ਲੱਗਿਆ ਇਹ ਤਾਂ ਸਾਡੇ ਲਾਗਿਓਂ ਦੀ ਲੰਘੀ ਸੀ। ਸਾਡੇ ਲਾਗੇ ਲੱਗੇ ਨਲਕੇ ਦੇ ਉੱਤੇ ਹੱਥ ਧੋਈ ਜਾਂਦੀ ਸੀ, ਪਾਣੀ ਪੀ ਜਾਂਦੀ ਸੀ, ਵਾਰ ਵਾਰ ਮੂੰਹ ਧੋਈ ਜਾਂਦੀ ਸੀ, ਸ਼ਾਇਦ ਅੱਥਰੂ ਧੋਈ ਜਾਂਦੀ ਹੋਵੇ, ਸ਼ਾਇਦ ਕੁਛ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਉਹਦੀ ਤੱਕਣੀ ਤੋਂ ਲੱਗਦਾ ਤਾਂ ਸੀ ਕਿ ਉਹ ਕੁਛ ਗੱਲ ਕਰਨਾ ਚਾਹੁੰਦੀ ਹੈ, ਪਰ ਨਿੱਕੇ ਸਾਂ ਕੀ ਪਤਾ ਸੀ, ਕੀ ਪਤਾ ਸੀ ਕੀ ਕਰਨਾ ਚਾਹੁੰਦੀ ਆ, ਕੀ ਪਤਾ ਸੀ ਕਿੱਦਾਂ ਗੱਲ ਕਰਨੀ ਆ। ਆਪਣੇ ਤੋਂ ਬਹੁਤ ਵੱਡੀ ਸਮਝ ਕੇ ਇਸ ਗੱਲ ਵੱਲ ਕੋਈ ਖਾਸ ਗੌਰ ਕੀਤਾ ਹੀ ਨਾ ਹੀ ਇਹ ਪੁੱਛਣ ਦੀ ਜਾਚ ਸੀ ਕਿ ਕੀ ਹੋਇਆ, ਤੈਨੂੰ ਕੋਈ ਮਦਦ ਤਾਂ ਨਹੀਂ ਚਾਹੀਦੀ, ਤੂੰ ਠੀਕ ਹੈ ਨਾ, ਛੋਟੇ ਸਾਂ ਇਸ ਕਰਕੇ ਉਦੋਂ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ। GRP ਵਾਲੇ ਸਭ ਕੁਛ ਸਮੇਟਣ ਤੋਂ ਬਾਅਦ ਸਟੇਸ਼ਨ ਦੇ ਉੱਤੇ ਲੈ ਗਏ,
ਪਾਪਾ ਜੀ ਅਗਲੇ ਦਿਨ ਬੀਜੀ ਨਾਲ ਗੱਲਾਂ ਕਰਦੇ ਸੀ। ਉਹ ਬੀਜੀ ਨੂੰ ਦੱਸ ਰਹੇ ਸੀ ਕਿ ਸਾਹਮਣੇ ਕੈਲੇ ਪਿੰਡ ਤੋਂ ਸੀ ਕੁੜੀ, ਘਰ ਕੋਈ ਲੜਾਈ ਝਗੜਾ ਹੋਇਆ, ਕੋਈ ਮਸਲਾ ਪਿਆ, ਸ਼ਾਇਦ ਸੁਣਿਆ ਮਾਰਦੇ ਕੁੱਟਦੇ ਸੀ ਨਵੀਂ ਵਿਆਹੀ ਨੂੰ। ਪਰ ਮੈਂ ਬੈਠਾ ਇਹੋ ਹੀ ਸੋਚੀ ਜਾਵਾਂ ਕਿ ਕੁੱਟਦੇ ਕਿਉਂ ਨੇ ਭਲਾ, ਅਤੇ ਜੇ ਕੁੱਟਦੇ ਨੇ ਤਾਂ ਫਿਰ ਇਹ 'ਚ ਮਰਨ ਵਾਲੀ ਕਿਹੜੀ ਗੱਲ ਭਲਾ। ਮੈਨੂੰ ਵੀ ਤਾਂ ਨਿੱਤ ਦਿਹਾੜੇ ਕੁੱਟ ਪੈਂਦੀ ਹੈ ਕਿਸੇ ਨਾ ਕਿਸੇ ਸ਼ਰਾਰਤ ਤੋਂ, ਕਿਸੇ ਨਾ ਕਿਸੇ ਗਲਤੀ ਤੋਂ। ਇੰਨੀ ਕੁ ਗੱਲ ਪਿੱਛੇ ਕਿਉਂ ਕੋਈ ਮਰ ਸਕਦਾ ਭਲਾ? ਪਰ ਇਹ ਕੀ ਪਤਾ ਸੀ, ਇਹ ਨਹੀਂ ਸੀ ਪਤਾ ਕਿ ਕੁਛ ਕੁੱਟਾਂ ਸਿੱਧੀਆਂ ਰੂਹ ਦੇ ਉੱਤੇ ਜਾ ਕੇ ਲੱਗਦੀਆਂ ਨੇ। ਇਹ ਗੱਲ ਕਾਫ਼ੀ ਦੇਰ ਦੇ ਨਾਲ ਸਮਝ ਆਉਂਦੀ ਹੈ, ਜਿੱਦਾਂ ਜਿੱਦਾਂ ਜ਼ਿੰਦਗੀ ਆਪਣੇ ਖੇਡ ਖਿਡਾਉਂਦੀ ਹੈ, ਜਿੱਦਾਂ ਜਿੱਦਾਂ ਤੁਸੀਂ ਵੱਡੇ ਹੁੰਦੇ ਹੋ, ਜਿੱਦਾਂ ਜਿੱਦਾਂ ਉਮਰ ਵੱਡੀ ਹੁੰਦੀ ਹੈ, ਤੁਹਾਨੂੰ ਸਮਝ ਆਉਂਦੀ ਹੈ। ਉਹ ਜਿਹੜੀਆਂ ਗੱਲਾਂ ਤੁਹਾਨੂੰ ਐਵੇਂ ਲੱਗਦੀਆਂ ਸੀ, ਉਹ ਹੁਣ ਤੁਹਾਨੂੰ ਹੈਰਾਨ ਕਰਦੀਆਂ ਨੇ। ਪਰ ਜਿਹੜੀ ਗੱਲ ਕਾਫ਼ੀ ਦੇਰ ਤੀਕਰ ਇਹ ਹੋਰ ਹੈਰਾਨ ਕਰਦੀ ਰਹੀ, ਉਹ ਸੀ ਕਿ ਇਨਸਾਨ ਮਰਨ ਤੋਂ ਪਹਿਲਾਂ ਇੰਨਾ ਰੋਂਦਾ ਕਿਉਂ ਆ? ਅੱਜ ਚਾਰਲੀ ਚੈਪਲਨ ਦੀ ਇੱਕ ਲਿਖਤ ਪੜ੍ਹ ਰਿਹਾ ਸੀ। ਉਹਨੇ ਇੱਕ ਥਾਂ ਦੇ ਉੱਤੇ ਲਿਖਿਆ ਸੀ ਕਿ ਆਤਮ ਹੱਤਿਆ ਦੇ ਬਹੁਤੇ ਕੇਸਾਂ ਦੇ ਵਿੱਚ ਇਨਸਾਨ ਖੁਦ ਮਰਨਾ ਨਹੀਂ ਚਾਹੁੰਦਾ, ਬਸ ਇੰਨਾ ਚਾਹੁੰਦਾ ਕਿ ਮੇਰੇ ਅੰਦਰ ਦੀ ਪੀੜ ਕਿਸੇ ਤਰ੍ਹਾਂ ਮਰ ਜਾਵੇ। ਸ਼ਾਇਦ ਉਹ ਅੰਦਰ ਦੀ ਪੀੜ ਨੂੰ ਮਾਰਦਿਆਂ ਮਾਰਦਿਆਂ ਆਪ ਹੀ ਖਤਮ ਹੋ ਜਾਂਦਾ ਸਦਾ ਦੇ ਲਈ, ਹਮੇਸ਼ਾ ਦੇ ਲਈ। ਪਤਾ ਨਹੀਂ ਉਹ ਅੰਦਰ ਦੀ ਪੀੜ ਖਤਮ ਹੁੰਦੀ ਜਾਂ ਨਹੀਂ ਹੁੰਦੀ, ਉਹ ਕਿੰਨੇ ਵੇਖਿਆ ਕਿੰਨੇ ਦੱਸਿਆ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਜੀ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸਿੱਧੂ ਸਾਹਿਬ ਨੇ। ਸਾਡੇ ਸਮਾਜ ਦੇ ਉਹ ਵਰਤਾਰੇ ਜਿਹੜੇ ਆਪਾਂ ਸ਼ਾਇਦ ਆਪਣੇ ਆਸ ਪਾਸ ਕਦੇ ਵੀ ਵੇਖਣਾ ਨਹੀਂ ਚਾਹੁੰਦੇ, ਕਿਉਂਕਿ ਇਹਨਾਂ ਦੇ ਪਿੱਛੇ ਕਿਸੇ ਦਾ ਦਰਦ ਲੁਕਿਆ। ਵੇਖਿਆ ਜਾਵੇ ਤਾਂ ਆਪਾਂ ਚਾਹੁੰਦੇ ਹਾਂ ਕਿ ਸਾਡੇ ਆਸ ਪਾਸ ਸਾਰੇ ਖੁਸ਼ ਵਸਣ, ਸਾਨੂੰ ਇੱਦਾਂ ਦੀਆਂ ਕੋਈ ਖਬਰਾਂ ਨਾ ਸੁਣਨ ਨੂੰ ਮਿਲਣ, ਸਾਨੂੰ ਇੱਦਾਂ ਦੀਆਂ ਕਹਾਣੀਆਂ ਨਾ ਪੜ੍ਹਨ ਨੂੰ ਮਿਲਣ। ਅਜੋਕਾ ਇਨਸਾਨ ਜਦੋਂ ਆਪਣੇ ਅੰਦਰ ਦੀ ਲੜਾਈ ਆਪਣੇ ਅੰਦਰੇ ਲੜਦਾ ਰਹਿੰਦਾ ਤਾਂ ਫਿਰ ਇੱਕ ਦੁਵਿਧਾ ਦੇ ਵਿੱਚ ਰਹਿੰਦਾ, ਕੌਣ ਜਿੱਤੂ ਕੌਣ ਹਾਰੂ, ਮੇਰਾ ਦੁੱਖ ਜਿੱਤੂ ਜਾਂ ਫਿਰ ਮੈਂ ਜਿੱਤੂ। ਆਖਿਰਕਾਰ ਇੰਨੀ ਕੁ ਜ਼ਿਆਦਾ ਸੋਚ ਵਿਚਾਰ ਕਰ ਲੈਂਦਾ ਕਿ ਉਹਦੇ ਸਾਹਮਣੇ ਕਈ ਵਾਰ ਉਹ ਆਤਮ ਸਮਰਪਣ ਕਰ ਦਿੰਦਾ। ਕਈ ਵਾਰ ਫਿਰ ਇਨਸਾਨ ਨੂੰ ਆਖਰੀ ਹੱਲ ਇਹੋ ਹੀ ਲੱਗਦਾ ਕਿ ਮੈਂ ਆਪਣੇ ਅੰਦਰ ਦੇ ਝੰਬੇਲਿਆਂ ਨੂੰ, ਆਪਣੇ ਅੰਦਰ ਦੇ ਦੁੱਖਾਂ ਨੂੰ ਮੈਂ ਸਰ ਕਰਨ ਦੇ ਵਿੱਚ ਕਾਮਯਾਬ ਤਾਂ ਨਹੀਂ, ਪਰ ਜੇ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਤਾਂ ਸ਼ਾਇਦ ਇਹ ਝੰਬੇਲੇ ਹਮੇਸ਼ਾ ਦੇ ਲਈ ਮੁੱਕ ਜਾਣ। ਪਰ ਸ਼ਾਇਦ ਇਨਸਾਨ ਇਹ ਚੀਜ਼ ਹਮੇਸ਼ਾ ਦੇ ਲਈ ਭੁੱਲ ਜਾਂਦਾ ਕਿ ਜੇ ਆਪ ਹੀ ਨਾ ਰਹੇ ਤਾਂ ਫਿਰ ਕਾਹਦੇ ਦੁੱਖ ਅਤੇ ਕਾਹਦੀਆਂ ਖੁਸ਼ੀਆਂ। ਸ਼ਾਇਦ ਇਹਦੇ ਕਈ ਹੋਰ ਵੀ ਐਂਗਲ ਹੋ ਸਕਦੇ ਨੇ, ਜਾਂ ਫਿਰ ਦੁਨੀਆਂ 'ਤੇ ਬਹੁਤ ਸਾਰੇ ਇਨਸਾਨ ਆ ਜਿਹੜੇ ਇਸੇ ਸਿਚੁਏਸ਼ਨ ਨੂੰ

ਤਰੀਕਾ, ਕੋਈ ਕਿਸੇ ਤਰੀਕੇ ਦੇ ਨਾਲ ਨਜਿੱਠਦਾ ਅਤੇ ਕੋਈ ਕਿਸੇ ਤਰੀਕੇ ਦੇ ਨਾਲ, ਕੋਈ ਖਿੜੇ ਮੱਥੇ ਦਲੇਰੀ ਦੇ ਨਾਲ ਅਤੇ ਕੋਈ ਆਪ ਹੀ ਗੋਡੇ ਟੇਕ ਜਾਂਦਾ, ਕੋਈ ਲੜਦਾ ਰਹਿੰਦਾ ਆਖਰੀ ਸਾਹ ਤੱਕ, ਕਿਉਂਕਿ ਇਸੇ ਲਈ ਤਾਂ ਰੱਬ ਨੇ ਜ਼ਿੰਦਗੀ ਦਿੱਤੀ, ਇਸੇ ਲਈ ਤਾਂ ਉਹਨੇ ਸਰੀਰ ਦੇ ਵਿੱਚ ਜਾਨ ਦਿੱਤੀ ਹੈ, ਹੱਥ ਪੈਰ ਸਲਾਮਤ ਦਿੱਤੇ ਨੇ, ਅੱਖਾਂ ਵੇਖਣ ਦੇ ਲਈ, ਕੰਨ ਸੁਣਨ ਦੇ ਲਈ ਦਿੱਤੇ। ਇਹ ਸਾਰੀਆਂ ਇੰਦਰੀਆਂ ਤੁਹਾਡੀ ਮਦਦ ਕਰਦੀਆਂ ਨੇ ਉਹਨਾਂ ਸਿਚੁਏਸ਼ਨ, ਉਹਨਾਂ ਹਾਲਾਤਾਂ ਨਾਲ ਲੜਨ ਦੇ ਲਈ, ਜਿੱਥੇ ਆਪਾਂ ਅੰਦਰ ਦੇ ਦੁੱਖ ਨੂੰ ਮਾਰਨ ਦੇ ਲਈ ਐਡਾ ਵੱਡਾ ਕਦਮ ਚੁੱਕ ਸਕਦੇ ਹਾਂ ਕਿ ਆਪਣੇ ਆਪ ਨੂੰ ਖਤਮ ਕਰ ਲਈਏ। ਉੱਥੇ ਬਹੁਤ ਸਾਰੇ ਉਹ ਵੀ ਲੋਕ ਜਿਹੜੇ ਆਪਣੇ ਅੰਦਰ ਦੀ ਖੁਸ਼ੀ ਨੂੰ ਲੱਭਣ ਦੇ ਲਈ ਆਪਣਾ ਅੰਦਰ ਪਾੜ ਕੇ ਆਪਣੇ ਅੰਦਰ ਵੜ ਜਾਂਦੇ ਨੇ, ਫਿਰ ਉਹ ਚਾਹੇ ਖੁਸ਼ੀ ਕਿਸੇ ਵੀ ਕੀਮਤ ਦੇ ਉੱਤੇ ਹੋਵੇ, ਉਹ ਆਪਣੀਆਂ ਖੁਸ਼ੀਆਂ ਦੇ ਰਾਹ ਲੱਭ ਹੀ ਲੈਂਦੇ ਨੇ, ਕਿਉਂਕਿ ਚਾਹੇ ਕਿੰਨਾ ਵੀ ਹਨੇਰਾ ਹੋਵੇ, ਕਿੰਨਾ ਵੀ ਤੁਹਾਨੂੰ ਚਾਰ ਸਫੇਰੇ ਕੁਛ ਨਾ ਨਜ਼ਰ ਆਵੇ, ਪਰ ਜਦੋਂ ਤੁਸੀਂ ਆਪਣੇ ਚਾਰ ਸਫੇਰੇ ਘੁੰਮ ਕੇ ਵੇਖਦੇ ਹੋ ਅਤੇ ਉਸ ਚਾਰ ਸਫੇਰੇ ਦੇ ਵਿੱਚੋਂ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਛੋਟੀ ਜਿਹੀ ਰੋਸ਼ਨੀ ਦੀ ਕਿਰਨ ਜ਼ਰੂਰ ਦਿਖਾਈ ਦੇ ਰਹੀ ਹੁੰਦੀ ਹੈ, ਉਸ ਪਾਸੇ ਨੂੰ ਸਾਨੂੰ ਜ਼ਰੂਰ ਚੱਲਣਾ ਚਾਹੀਦਾ। ਪਰ ਕਈ ਵਾਰ ਆਪਾਂ ਇੰਨਾ ਜ਼ਿਆਦਾ ਹਨੇਰਾ ਆਪਣੇ ਆਸ ਪਾਸ ਵੇਖਦੇ ਹਾਂ ਕਿ ਆਪਾਂ ਅੱਖਾਂ ਮੀਟ ਲੈਂਦੇ ਹਾਂ, ਇਸ ਕਰਕੇ ਕਿਉਂਕਿ ਆਪਾਂ ਉਹ ਹਨੇਰਾ ਵੇਖਣਾ ਨਹੀਂ ਚਾਹੁੰਦੇ, ਇਸ ਕਰਕੇ ਕਿਉਂਕਿ ਸਾਨੂੰ ਉਸ ਹਨੇਰੇ ਤੋਂ ਡਰ ਲੱਗਦਾ, ਉਸ ਡਰ ਦੀ ਵਜ੍ਹਾ ਦੇ ਕਰਕੇ ਆਪਾਂ ਉਹਦੇ ਉੱਤੇ ਉਸ ਹਨੇਰੇ ਦੇ ਉੱਤੇ ਇੱਕ ਢੱਕਣ ਹੋਰ ਦੇ ਦਿੰਦੇ ਹਾਂ ਆਪਣੀਆਂ ਅੱਖਾਂ ਆਪ ਹੀ ਬੰਦ ਕਰਕੇ, ਅਤੇ ਜਦੋਂ ਆਪਾਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਫਿਰ ਸਾਨੂੰ ਕਿਤੇ ਮਾੜਾ ਮੋਟਾ ਕਿਤੇ ਵਿੱਥ ਚੀਤ ਚੋਂ ਦਾ ਚਾਨਣ ਦਿਖਣੋਂ ਹਟ ਜਾਂਦਾ। ਕੋਸ਼ਿਸ਼ ਤਾਂ ਸਾਨੂੰ ਇਹ ਕਰਨੀ ਚਾਹੀਦੀ ਕਿ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖ ਕੇ ਚਾਰ ਸਫੇਰੇ ਘੁੰਮ ਕੇ ਵੇਖੀਏ, ਅਤੇ ਜਿੱਥੇ ਵੀ ਕਿਤੇ ਸਾਨੂੰ ਰੋਸ਼ਨੀ ਦੀ ਕੋਈ ਕਿਰਨ ਦਿਖਾਈ ਦਿੰਦੀ, ਇਹਦਾ ਮਤਲਬ ਕਿ ਉਸ ਪਾਸੇ ਨੂੰ ਰਸਤਾ ਹੈਗਾ। ਅਤੇ ਜਦੋਂ ਜਾਂ ਜਿਹੜੇ ਲੋਕ ਉਸ ਪਾਸੇ ਨੂੰ ਚੱਲਦੇ ਨੇ ਉਹ ਹੌਲੀ ਹੌਲੀ ਉਸ ਰਸਤੇ ਥਾਣੀ ਇਸ ਚੱਕਰ ਵਿਊ ਚੋਂ ਇਸ ਹਨੇਰੇ ਚੋਂ ਬਾਹਰ ਆ ਜ਼ਰੂਰ ਜਾਂਦੇ ਆ, ਅਤੇ ਜਿਹੜੇ ਲੋਕ ਉਸ ਰਸਤੇ ਦੇ ਵਿੱਚੋਂ ਬਾਹਰ ਆਉਂਦੇ ਆ ਉਹਨਾਂ ਦਾ ਜ਼ਿੰਦਗੀ ਜੀਣ ਦਾ ਤਰੀਕਾ, ਉਹਨਾਂ ਦਾ ਜ਼ਿੰਦਗੀ ਜੀਣ ਦਾ ਨਜ਼ਰੀਆ ਬਾਕੀ ਸਾਰਿਆਂ ਦੇ ਨਾਲੋਂ ਫਿਰ ਵੱਖਰਾ ਹੁੰਦਾ, ਨਿਵੇਕਲਾ ਹੁੰਦਾ, ਉਹ ਫਿਰ ਆਮ ਲੋਕ ਨਹੀਂ ਹੁੰਦੇ, ਉਹ ਫਿਰ ਹੋ ਜਾਂਦੇ ਨੇ ਖਾਸ ਲੋਕ, ਕਿਉਂਕਿ ਉਹਨਾਂ ਨੇ ਲੰਮਾ ਤਜਰਬਾ ਆਪਣੀ ਜ਼ਿੰਦਗੀ ਦੇ ਉੱਤੇ ਦੁੱਖ ਹੰਢਾ ਕੇ ਇਕੱਠਾ ਕੀਤਾ ਹੁੰਦਾ, ਉਹਨਾਂ ਨੂੰ ਫਿਰ ਨਿੱਕੀਆਂ ਮੋਟੀਆਂ ਮੁਸ਼ਕਲਾਂ ਨਹੀਂ ਲੱਗਦੀਆਂ, ਉਹ ਫਿਰ ਇਕੱਲਾ ਆਪਣੀ ਜ਼ਿੰਦਗੀ ਨਹੀਂ ਸਵਾਰਦੇ, ਆਸ ਪਾਸ ਪਤਾ ਨਹੀਂ ਕਿੰਨਿਆਂ ਕੁ ਦੀ ਜ਼ਿੰਦਗੀ ਸਵਾਰ ਦਿੰਦੇ ਨੇ, ਉਹ ਫਿਰ ਆਮ ਇਨਸਾਨ ਨਹੀਂ ਰਹਿੰਦੇ, ਉਹ ਫਿਰ ਆਮ ਦੇ ਨਾਲੋਂ ਥੋੜ੍ਹੇ ਜਿਹੇ ਖਾਸ ਹੋ ਜਾਂਦੇ ਨੇ, ਉਹ ਫਿਰ ਸਿਰਫ ਆਪਣੇ ਆਪ ਦੇ ਲਈ ਨਹੀਂ ਲੜਦੇ, ਉਹ ਫਿਰ ਦੂਸਰਿਆਂ ਨੂੰ ਵੀ ਦੱਸਣ ਜੋਗੇ ਹੋ ਜਾਂਦੇ ਨੇ, ਇੱਦਾਂ ਨਿਕਲੀਦਾ ਹਨੇਰੇ ਚੋਂ, ਇੱਦਾਂ ਕਰੀਦਾ ਸਾਹਮਣਾ ਦੁੱਖਾਂ ਦਾ, ਅਤੇ ਬਹੁਤੀ ਵਾਰ ਤਾਂ ਉਹਨਾਂ ਨੂੰ ਦੱਸਣ ਦੀ ਵੀ ਲੋੜ ਨਹੀਂ ਪੈਂਦੀ, ਆਸ ਪਾਸ ਦੇ ਲੋਕ ਹੀ ਇੱਕ ਦੂਸਰੇ ਨੂੰ ਦੱਸਦੇ, ਭਾਈ ਇਹਦੇ ਹੱਲ ਵੇਖੋ, ਆਹ ਫਲਾਣੀ ਫਲਾਂ ਸਿਚੁਏਸ਼ਨ 'ਚੋਂ ਨਿਕਲ ਗਿਆ, ਇਹ ਵੇਖੋ ਇਹ ਵੀ ਤਾਂ ਅੱਜ ਚੜ੍ਹਦੀ ਕਲਾ ਦੇ ਵਿੱਚ, ਅਤੇ ਇਹੋ ਜਿਹੇ ਲੋਕ ਪਤਾ ਨਹੀਂ ਕਿੰਨਿਆਂ ਕੁ ਨੂੰ ਹੌਂਸਲਾ ਦਿੰਦੇ ਨੇ। ਹੁਣ ਸਨੈਰੀਓ ਸਾਡੇ ਸਾਹਮਣੇ, ਆਪਾਂ ਆਪ ਇਹਨਾਂ ਦੁੱਖਾਂ ਦੇ ਹਨੇਰਿਆਂ 'ਚੋਂ ਬਾਹਰ ਚਾਨਣ ਵੱਲ ਨੂੰ ਜਾ ਕੇ ਦੂਸਰਿਆਂ ਦੇ ਰਾਹ ਰਛਨਾਉਣੇ, ਉਹਨਾਂ ਕੋਲੋਂ ਵਾਹ ਵਾਹੀ ਖੱਟਣੀ ਆਪਣੀ ਜ਼ਿੰਦਗੀ ਦਾ ਅਸਲ ਮਨੋਰਥ ਪੂਰਾ ਕਰਨਾ, ਜਾਂ ਫਿਰ ਇਹਨਾਂ ਹਨੇਰਿਆਂ ਦੇ ਵਿੱਚ ਹੀ ਅੱਖਾਂ ਬੰਦ ਕਰਕੇ ਉੱਥੇ ਪੈ ਰਹਿਣਾ। ਆਖਿਰਕਾਰ ਚੋਇਸ ਸਾਡੀ, ਆਪਾਂ ਕੀ ਚੁਣਨਾ, ਪਰ ਬਿਹਤਰ ਚੋਇਸ ਇਹੋ ਹੀ ਹੈ ਕਿ ਇਨਸਾਨ ਸੰਘਰਸ਼ ਕਰਨ ਦੇ ਲਈ ਬਣਿਆ। ਜੇ ਆਪਾਂ ਗੌਰ ਦੇ ਨਾਲ ਸੋਚੀਏ ਤਾਂ ਸਾਨੂੰ ਇਹ ਸਮਝ ਆਉਂਦੀ ਹੈ, ਆਪਣੇ ਆਪ ਦੇ ਨਾਲ ਗੱਲਾਂ ਕਰੀਏ, ਆਪਣੇ ਆਪ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਨਿੱਕੀਆਂ ਮੋਟੀਆਂ ਪਰੇਸ਼ਾਨੀਆਂ ਜੋ ਆਸ ਪਾਸ ਸਾਨੂੰ ਬੋਝ ਲੱਗਦੇ ਨੇ, ਉਹ ਚਾਹੇ ਸਾਡੇ ਆਸ ਪਾਸ ਲੋਕ ਹੋਣ, ਚਾਹੇ ਸਾਡੇ ਕੰਮ ਕਾਰ ਹੋਣ, ਜਾਂ ਕਿਸੇ ਵੀ ਕਿਸਮ ਦਾ ਕੋਈ ਜ਼ਿੰਦਗੀ ਦਾ ਝੰਬਿਲ ਆ, ਉਹ ਤਾਂ ਸਿਰਫ ਨਿੱਕੀ ਮੋਟੀ ਜਿਹੀ ਪਰੇਸ਼ਾਨੀ ਹੈ। ਅੱਖਾਂ ਮੀਟਣੀਆਂ ਤਾਂ ਉਹਨਾਂ ਵੱਲੋਂ ਮੀਟ ਲੀਆਂ ਜਾਣ, ਪਰ ਜ਼ਿੰਦਗੀ ਦੇ ਵੱਲੋਂ ਉਸ ਚਾਨਣ ਦੇ ਵੱਲੋਂ ਅੱਖਾਂ ਨਾ ਮੀਟ ਕੇ ਉਸ ਪਾਸੇ ਨੂੰ ਚੱਲਦੇ ਰਹੀਏ, ਕਿਉਂਕਿ ਇੱਕ ਇੱਕ ਕਦਮ ਵੀ ਆਪਾਂ ਚੱਲਦੇ ਰਹੀਏ

ਇਹਦਾ ਮਤਲਬ ਕਿ ਇੱਕ ਇੱਕ ਕਦਮ ਮੰਜ਼ਿਲ ਸਾਡੇ ਲਾਗੇ ਹੋਈ ਜਾਂਦੀ। ਸੋ ਆਓ ਫਿਰ ਇਹ ਕਦਮ ਆਪਾਂ ਇਸੇ ਤਰ੍ਹਾਂ ਦੇ ਨਾਲ ਜਾਰੀ ਰੱਖਦੇ ਹਾਂ ਆਪਾਂ ਰੋਸ਼ਨੀ ਵੱਲ ਨੂੰ। ਅਤੇ ਇਸ ਸਫ਼ਰ ਦੇ ਦਰਮਿਆਨ ਹੋ ਸਕਦਾ ਉਸੇ ਚਾਨਣ ਵੱਲ ਨੂੰ, ਉਸੇ ਹਨੇਰੇ ਦੇ ਵਿੱਚੋਂ ਕਿੰਨੇ ਹੋਰ ਸਾਥ ਮਿਲ ਜਾਣ, ਰਾਹ ਜਾਂਦਿਆਂ ਨੂੰ ਕਿੰਨਿਆਂ ਨੇ ਹੌਂਸਲਾ ਦੇਣਾ, ਉਹ ਭਾਈ ਚੱਲ ਮੈਂ ਵੀ ਤੇਰੇ ਨਾਲ ਹਾਂ, ਉਹ ਕੁਛ ਨਹੀਂ ਹੋਣ ਲੱਗਾ, ਖਿੱਚ ਕੇ ਜਵਾਨਾ। ਪਤਾ ਨਹੀਂ ਕਿੰਨੇ ਕੁ ਨਵੇਂ ਰਿਸ਼ਤੇ ਗੰਢੇ ਜਾਣੇ ਇਸ ਸਫ਼ਰ ਦੇ ਦਰਮਿਆਨ, ਕਿੰਨੇ ਕੁ ਹੌਂਸਲੇ ਮਿਲ ਜਾਣੇ ਇਸ ਸਫ਼ਰ ਦੇ ਦਰਮਿਆਨ। ਪਰ ਜੇ ਆਪਾਂ ਤੁਰਾਂਗੇ ਹੀ ਨਹੀਂ, ਜੇ ਆਪਾਂ ਅਗਲੇ ਮੋੜ ਤੱਕ ਪਹੁੰਚਣਾ ਹੀ ਨਹੀਂ, ਤਾਂ ਫਿਰ ਉਹਨਾਂ ਲੋਕਾਂ ਤੱਕ ਮੁਲਾਕਾਤ ਹੋਣੀ ਵੀ ਨਹੀਂ, ਉਹਨਾਂ ਦੀਆਂ ਗੱਲਾਂ ਕੰਨਾਂ ਦੇ ਵਿੱਚ ਪੈਣੀਆਂ ਨਹੀਂ, ਕਿਉਂਕਿ ਆਪਾਂ ਸਿਰਫ ਅੱਖਾਂ ਨਹੀਂ ਮੀਟਦੇ, ਆਪਾਂ ਆਪਣੇ ਕੰਨ ਵੀ ਲਪੇਟ ਲੈਂਦੇ। ਜਦੋਂ ਕੋਈ ਇੱਕ ਇੰਦਰੀ ਬੰਦ ਕਰਦਾ ਤਾਂ ਬਾਕੀ ਇੰਦਰੀਆਂ ਨੂੰ ਵੀ ਇਹੋ ਲੱਗਦਾ ਕਿ ਹੁਣ ਸ਼ਾਇਦ ਇਹਨੂੰ ਜ਼ਰੂਰਤ ਨਹੀਂ। ਪਰ ਜ਼ਰੂਰਤ ਸਾਨੂੰ ਹਰ ਇੱਕ ਉਸ ਸ਼ੈ ਦੀ ਆ, ਹਰ ਇੱਕ ਉਸ ਇੰਦਰੀ ਦੀ ਆ, ਹਰ ਇੱਕ ਉਸ ਅੰਗ ਪੈਰ ਦੀ ਆ ਜਿਹੜੇ ਸਾਨੂੰ ਰੱਬ ਨੇ ਦਿੱਤੇ ਨੇ, ਜਿਹਨੇ ਸਾਨੂੰ ਬਣਾਇਆ ਕਿਸੇ ਮਕਸਦ ਦੇ ਲਈ ਬਣਾਇਆ। ਅਤੇ ਸ਼ਾਇਦ ਉਹ ਇੱਕ ਇਮਤਿਹਾਨ ਭੱਠੀ 'ਚ ਪਕਾ ਕੇ ਲੈਣਾ ਚਾਹੁੰਦਾ ਹੋਵੇ ਵੀ ਪਹਿਲਾਂ ਇਹਦਾ ਇਮਤਿਹਾਨ ਲਈਏ, ਜੇ ਪਾਸ ਕਰੂਗਾ ਤਾਂ ਫਿਰ ਇਹਦੇ ਹਿੱਸੇ ਕੋਈ ਵੱਡੀ ਜ਼ਿੰਮੇਵਾਰੀ ਲਵਾਂਗੇ, ਫਿਰ ਇਹਨੂੰ ਕੋਈ ਵੱਡੀ ਨੌਕਰੀ ਦੇਵਾਂਗੇ। ਸੋ ਫੈਸਲਾ ਸਾਡੇ ਹੱਥ ਆ, ਆਪਾਂ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋ ਕੇ ਨਿਕਲਣਾ, ਵੱਡੀਆਂ ਸੋਹਣੀਆਂ ਨੌਕਰੀਆਂ ਕਰਨੀਆਂ, ਉਸ ਮਾਲਕ ਦੇ ਖਾਸ ਹੋ ਕੇ ਰਹਿਣਾ, ਜਾਂ ਫਿਰ ਇਹਨਾਂ ਹਨੇਰਿਆਂ ਦੇ ਵਿੱਚ ਗੁੰਮਨਾਮ, ਕਿਉਂਕਿ ਗੁੰਮਨਾਮ ਲੋਕਾਂ ਨੂੰ ਬਹੁਤਾ ਚਿਰ ਕੋਈ ਯਾਦ ਵੀ ਨਹੀਂ ਜੇ ਕਰਦਾ। ਆਸ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ ਇੱਕ ਵਾਰੀ ਫਿਰ ਜਵੰਦਾ ਸਾਹਿਬ ਦਾ, ਜਿਨ੍ਹਾਂ ਨੇ ਕਹਾਣੀ ਲਿਖੀ ਅਤੇ ਸਾਡੇ ਤੱਕ ਪਹੁੰਚਾਉਣ ਵਾਲਿਆਂ ਦਾ ਵੀ ਧੰਨਵਾਦ। ਅਤੇ ਜੇ ਵਧੀਆ ਲੱਗੀ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਤੇ ਜੇ ਮੇਰੇ ਕੋਲੋਂ ਕੋਈ ਸੁਣਾਉਂਦੇ ਸਮੇਂ ਕੋਈ ਗਲਤੀ ਕੋਣਤ ਆਈ ਤਾਂ ਉਹਦੇ ਲਈ ਮੁਆਫ਼ੀ। ਆਓ ਵੱਧਦੇ ਹਾਂ ਅੱਗੇ, ਜ਼ਿੰਦਗੀ ਜ਼ਿੰਦਾਬਾਦ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
3: ਵਿਕਟੋਰੀਆ ਦਾ ਬਿਗ ਬਿਲਡ ਰੇਲ ਨੈਟਵਰਕ ਨੂੰ ਆਧੁਨਿਕ ਬਣਾ ਕੇ ਅਤੇ ਨਵੇਂ ਦੇ ਸੁਧਰੇ ਸਟੇਸ਼ਨ ਉਸਾਰ ਕੇ ਬਿਹਤਰ ਕਨੈਕਸ਼ਨ ਬਣਾ ਰਿਹਾ ਹੈ, ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਕੇ ਵਿਕਟੋਰੀਆ ਭਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਕਰ ਰਿਹਾ ਹੈ। ਮਈ ਦੇ ਅਖੀਰ ਵਿੱਚ ਬੈਲਰੈਟ ਅਤੇ ਜਿਲੋਂਗ ਲਾਈਨਾਂ ਤੇ ਵਿਘਨ ਪੈਣਗੇ। ਦੇਰੀਆਂ ਤੋਂ ਬਚੋ ਅਤੇ ਯਾਤਰਾ ਕਰਨ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਵੇਖ ਲਓ। ਵਿਕਟੋਰੀਆ ਸਰਕਾਰ, ਮੈਲਬਨ ਦੁਆਰਾ ਅਧਿਕਾਰਿਤ।
4: CO Films leke aaye ne action, emotion ate full on entertainment. Punjabi feature film Shera.
5: 5 saal baad mudiya Shere, te mudiya vi kede haathan ch?
6: Starring Parmesh Verma, Sonal Chauhan, Yograj Singh, Manav Vij ate hor vi ugge kalakar.
7: Main utthon vi mud ke jithon koi nahi mud ke hunda.
4: Written and directed by Savio Sandhu, produced by Anmol Sahni.
6: Hun dekhna na bhulyo 15 mai ton tuhade nedle cinema gharan vich Shera.
8: Yaar tu itthe inni cheti aake pakka vi ho gaya?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਰੋਜ਼

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਮਨ ਦੇ ਉੱਤੇ ਬੋਝ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਤੁਸੀਂ ਵੀ ਜ਼ਰੂਰ ਹੱਸਿਓ। ਅਤੇ ਆਪਾਂ ਅੱਜ ਦੇ ਸਫ਼ਰ ਦੇ ਵਿੱਚ ਬੱਚਿਆਂ ਦੇ ਨਾਲ ਰਲ ਮਿਲ ਕੇ ਹੱਸਦੇ ਹਾਂ। ਮੇਰੇ ਨਾਲ ਸੰਦੇ ਲਈ ਪਹੁੰਚ ਚੁੱਕੇ ਨੇ ਹਰਮੀਤ। ਤੂੰ
1: ਆ ਗਿਆ ਬੱਚੇ, ਉਹੀ ਟਾਈਮ। ਰਾਮ ਰਾਮ ਸਾਰੇ ਭਾਈਆਂ ਨੇ ਉਹਨਾਂ ਕੀ ਲਗਾਈਆਂ ਨਾ, ਬੜਾ ਆਸ਼ੀਰਵਾਦ ਔਰ ਛੋਟੇ ਤੇ ਪਿਆਰ ਲੈ ਕੇ ਹਾਜ਼ਰ ਹੋ ਗਿਆ ਜੀ ਹਾਸਿਆ ਯੋਗ ਲਾਫਟਰ ਥੈਰੇਪੀ।
0: ਹਰਿਆਣਵੀ 'ਚ ਕੀ ਕਹਿੰਦੇ ਲਾਫਟਰ ਥੈਰੇਪੀ ਨੂੰ?
1: ਹਾਸਿਆ ਯੋਗ।
0: ਅੱਛਾ, ਹਾਸੇ ਯੋਗ। ਓਕੇ,
1: ਹਾਸੇ ਯੋਗ ਹੀ ਆ।
0: ਹਾਂ ਸਹੀ ਗੱਲ ਹੈ, ਹਾਂ
1: ਹਾਸੇ ਯੋਗ ਕਰਾਂਗੇ ਭਾਈ ਸਾਹਿਬ ਅੱਜ ਤੋਂ।
0: ਯੇ
1: ਆ ਜਰਾ ਬੱਚੇ ਛੋੜ ਦੇ ਸ਼ਰਾਰਤਾਂ, ਸੁਣਾਓ ਚੁਟਕਲੇ ਪਾਓ ਗੁਜ਼ਾਰਦਾ।
0: ਆਓ ਫਿਰ ਹਾਸਦੇ ਹੈਂ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇਗ ਆਈ ਸੀ, ਉਸ ਤੋਂ ਬਾਅਦ ਫਿਰ ਸ਼੍ਰੇਆ ਆਈ ਸੀ, ਅਤੇ ਜਿੱਦਾਂ ਜਿੱਦਾਂ ਆਪਾਂ ਨਾਂ ਲਵਾਂਗੇ ਭਾਈ ਉੱਦਾਂ ਉੱਦਾਂ ਤੁਸੀਂ ਅਨਮਿਊਟ ਕਰੀ ਜਾਇਓ। ਵੈਸੇ ਤੁਸੀਂ ਮਿਊਟ ਰੱਖਿਓ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰੋ, ਕੀ ਹਾਲ ਤੁਹਾਡਾ?
2: ਸਤਿ ਸ਼੍ਰੀ ਅਕਾਲ
0: ਅੰਕਲ ਜੀ, ਸਤਿ ਸ਼੍ਰੀ ਅਕਾਲ
1: ਤੇਗ,
0: ਕੀ ਹਾਲ ਹੈ ਤੇਗ?
2: ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਠੀਕ
1: ਹੈ, ਬਹੁਤ ਵਧੀਆ।
0: ਇੱਕ ਅੰਕਲ ਨੂੰ ਤੁਸੀਂ ਹਰਿਆਣਵੀ 'ਚ ਸਤਿ ਸ਼੍ਰੀ ਅਕਾਲ ਕਰਿਆ ਕਰੋ, ਅਤੇ ਇੱਕ ਨੂੰ ਤੁਸੀਂ ਪੰਜਾਬੀ 'ਚ।
1: ਮਨ ਨੂੰ ਲੱਗਾ ਵੀ ਦੋ ਵਾਰ ਬੋਲ ਰਹੀ ਸੀ,
0: ਪੁੱਛਦੀ ਕਿਵੇਂ
1: ਇੱਕ ਨੂੰ ਸਤਿ ਸ਼੍ਰੀ ਅਕਾਲ ਕਹਿ ਦੋ, ਇੱਕ ਨੂੰ ਰਾਮ ਰਾਮ ਕਹਿ ਦੋ।
2: ਠੀਕ
0: ਹੈ, ਤਾਊ ਤਾਊ ਕਹਿ ਕਰੋ, ਇੱਕ ਨੂੰ ਅੰਕਲ ਕਹਿ ਲਿਆ ਕਰੋ, ਇੱਕ ਨੂੰ ਚਾਚਾ ਕਹਿ ਲਿਆ ਕਰੋ, ਇੱਕ ਨੂੰ ਤਾਊ ਕਹਿ ਲਿਆ ਕਰੋ, ਹੈ ਨਾ? ਏਦਾਂ ਵੀ ਹੋ ਸਕਦਾ।
1: ਭਾਈ ਵੀ ਠੀਕ ਹੈ, ਭਾਈ ਸਾਹਿਬ ਭਾਈ ਵੀ ਠੀਕ ਹੈ।
0: ਚਾਚੂ ਬਣ ਜਾਓ ਤੁਸੀਂ, ਹੋਰ ਕੀ ਯਾਰ।
1: ਹਾਂ ਉਹ ਬਹੁਤ ਵਾਹ ਚਾਚਾ ਜੋ ਸਭ ਤੇ ਛੋਟਾ ਯਾ ਬੱਚਾ ਤਾਂ ਵੀ ਛੋਟਾ ਹੈ,
0: ਹਰਿਆਣੇ ਵਾਲਾ ਤਾਂ ਤਾਓ ਹੀ ਜੱਚਦਾ ਉਹਦਾ।
1: ਨਹੀਂ ਨਹੀਂ ਆਪਾਂ ਚਾਚਾ ਠੀਕ
0: ਹੈ ਤੇ।
2: ਹਾਂਜੀ,
0: ਕੀ ਵਧੀਆ ਲੱਗਦਾ ਕਹਿਣਾ, ਤਾਊ ਕੇ ਚਾਚਾ? ਕੀ ਸੁਣਾਓਗੇ ਫਿਰ?
1: ਬਣੀ ਬਾਤ
0: ਬਾਤ ਓਕੇ।
2: ਖੜਾ ਉੱਤੇ ਖੜੇ ਉੱਤੇ ਖੜਾ ਉੱਤੇ ਲਾਲ ਕਬੂਤਰ ਖੜਾ।
0: ਠਰਾ ਜਿਹੜਾ ਥੜਾ ਵਾ, ਇਹ ਠਰਿਆ ਵਾ ਭਲਾ? ਤੁਸੀਂ ਕਿਹਾ ਵਾ ਥੜਾ ਤੋਂ ਠਰਾ,
1: ਥੜੇ ਉੱਤੇ ਥੜਾ,
0: ਮੈਨੂੰ ਲੱਗਦਾ ਠੰਡ ਠੰਡ ਚ ਥੜਾ ਥੜਾ ਜਿਹੜਾ ਨਾ ਠਰਿਆ ਵਾ। ਹਾਂ
1: ਥੜੇ
0: ਦੇ ਉੱਤੇ ਇੱਕ ਹੋਰ ਥੜਾ, ਦੋ ਥੜੇ ਆ,
1: ਦੋ ਥੜੇ ਫਿਰ ਕਬੂਤਰ, ਏਡਾ ਬੋਣਾ ਕਬੂਤਰ ਸੀ
0: ਉੱਤੇ ਲਾਲ ਕਬੂਤਰ ਖੜਾ, ਉਹ ਵੀ ਲਾਲ ਰੰਗ ਦਾ।
1: ਲੱਗ ਗਿਆ ਮੈਨੂੰ, ਮੈਨੂੰ ਲੱਗ ਗਿਆ ਪਤਾ ਇਹਦਾ ਅੰਕ ਇਹਦਾ ਜਵਾਬ ਨਾ ਭਾਈ ਤਾਊ ਜੀ ਦੇਣ, ਰਜੋ ਦਾ ਅੰਕਲ ਜਵਾਬ ਦੇਣਗੇ।
0: ਇਹ ਫਿਰ ਸਾਨੂੰ ਹਿੰਟ ਹੀ ਦੇ ਦਿਓ ਕੋਈ।
2: ਦੀਵਾਲੀ ਤੇ ਬਹੁਤ ਜਗਦੇ ਹੁੰਦੇ ਨੇ।
0: ਅੱਛਾ, ਦੀਵਾਲੀ ਤੇ ਜਗਦੇ ਹੁੰਦੇ ਆ,
1: ਮੈਨੂੰ ਫਿਰ ਜਮਾ ਨੀ ਪਤਾ ਲੱਗਾ, ਮੈਂ ਤਾਂ ਕੁਛ ਹੋਰ ਆਈਡੀਆ ਲਾ ਗਿਆ। ਦੀਵਾਲੀ ਤੇ ਦੀਵੇ,
0: ਸਾਨੂੰ ਦੋ ਆਂਸਰ ਆ ਗਏ ਫਿਰ, ਇੱਕ ਸੁਖਵਿੰਦਰ ਆਂਟੀ ਦਾ ਤੇ ਇੱਕ ਗੁਰਜੀਤ ਆਂਟੀ ਦਾ। ਥੈਂਕ ਯੂ ਪੁੱਤਰ, ਤੁਹਾਡਾ ਦਿਨ ਵਧੀਆ ਵਧੀਆ ਰਹੇ।
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਤੇ ਮਾਨੂ ਬਿੱਲੀ, ਤੇ ਉਸ ਤੋਂ ਬਾਅਦ ਫਿਰ ਮਨ ਤੁਸੀਂ ਰੈਡੀ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਸ਼੍ਰੇਆ।
1: ਸ਼੍ਰੇਆ, ਮੈਨੂੰ ਤੇਰਾ ਗਾਣਾ ਬਹੁਤ ਵਧੀਆ ਲੱਗਾ ਸੀ ਬਰਥਡੇ ਵਾਲਾ, ਜਿਹੜਾ ਬਲਾਸਟ ਬੋਲਦਾ ਸੀ ਨਾ ਉੱਚੀ ਸਾਰੀ, ਹੈਪੀ ਬਰਥਡੇ ਸ਼੍ਰੇਆ।
2: ਥੈਂਕ ਯੂ,
1: ਦੈਟ ਵਾਸ ਵੈਰੀ ਨਾਈਸ।
0: ਸ਼੍ਰੇਆ, ਕੀ ਗਿਫਟ ਮਿਲਿਆ ਫਿਰ ਘਰੋਂ?
1: ਸਾਈਕਲ।
0: ਸਾਈਕਲ,
1: ਸਾਈਕਲ। ਕਿਹੜੇ ਕਲਰ ਦੀ ਸਾਈਕਲ ਮਿਲ ਗਈ?
2: ਗ੍ਰੀਨ ਐਂਡ ਬਲੈਕ।
1: ਗ੍ਰੀਨ ਐਂਡ ਬਲੈਕ,
0: ਵਾ ਵਾ ਭੱਜਦਾ ਵਾ।
2: ਹਾਂਜੀ
0: ਜਾਂਦੇ ਹੁੰਦੇ ਚਲਾਉਣ?
2: ਹਾਂਜੀ।
1: ਓ ਤੇਲ ਮਹਿੰਗਾ ਪਾਪਾ
2: ਨਾਲ।
0: ਅੱਛਾ ਪਾਪਾ ਨਾਲ ਜਾਂਦੇ
1: ਹੋ, ਤੇਲ ਮਹਿੰਗਾ ਹੋ ਗਿਆ ਸਾਈਕਲ ਲੈ ਦੀ।
0: ਕੀ ਸੁਣਾਓਗੇ ਫਿਰ ਅੱਜ?
2: ਬੋਲੀ।
0: ਓਕੇ
1: ਹਾਂ ਦੇ ਪੁੱਤਰ।
2: ਜੇ ਮਾਮੀ ਤੂੰ ਨੱਚਣੀ ਆਂਦਾ, ਜੇ ਮਾਮੀ ਤੂੰ ਨੱਚਣੀ ਆਂਦਾ, ਕਿਉਂ ਗਿੱਧੇ ਵਿੱਚ ਆਈ, ਕਿਉਂ ਗਿੱਧੇ ਵਿੱਚ ਆਈ, ਨਾ ਜਵਾਕਾਂ ਨੂੰ ਲੱਡੂ ਖਾਣ
0: ਲਾਈ, ਨਹੀਂ ਨਾ ਜਵਾਕਾਂ ਨੂੰ ਲੱਡੂ ਖਾਣ ਨੂੰ ਲਾਈ, ਨਾ ਜਵਾਕਾਂ ਨੂੰ ਲੱਡੂ ਖਾਣ ਨੂੰ ਲਾਈ।
2: ਅੰਦਰ ਦੀ
0: ਚੱਕਦੇ ਫੁੱਫੂ,
2: ਅਸੀਂ ਤਾਂ ਗੱਲ ਕਰੋ
0: ਫੁੱਫੂ। ਹੈਲੋ ਮਾਨੂੰ ਬਿੱਲੀ, ਮਨੂ ਬਿੱਲੀ ਨੇ ਦੁੱਧੂ ਪੀ ਲਿਆ? ਕਿੰਨਾ ਕਿੰਨਾ ਕਿੰਨਾ ਗਲਾਸ, ਵੱਡਾ ਕਿ ਨਿੱਕਾ? ਬਿਗ ਵਾਲਾ।
1: ਮਾਨੂ ਬਿੱਲੀ ਦਾ ਢਿੱਡ ਭਰ ਗਿਆ। ਹੁਣ ਮਾਨੂ ਬਿੱਲੀ ਕੀ ਸੁਣਾਏਗੀ? ਢਿੱਡ ਭਰਿਆ ਪਿਆ
0: ਹੈ। ਹਾਂਜੀ ਹਾਂਜੀ ਬੋਲੀ। ਹੈਲੋ ਹੈਲੋ ਬੋਲੀ।

0: ਓ
1: ਵਾਹ,
0: ਆ ਤੇ ਬਹੁਤ ਲੰਮੀ ਬਾਂਹ, ਓ ਬਾਏ ਬਾਏ ਮਾਨੂੰ ਬਿੱਲੀ, ਆ ਤੇ ਬੜੀ ਲੰਮੀ ਬਾਂਹ ਕਰਤੀ ਓਏ ਮਾਨੂੰ ਬਿੱਲੀ,
1: ਬੋਲੀ ਬਾਈ ਤੋ ਗਈ।
0: ਹਾਂ ਚਾਚ ਪੀਤੀ,
1: ਹਾਂਜੀ
0: ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ ਮੰਨਤ, ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਰਾਮ ਰਾਮ
1: ਬਾਈ ਜੀ, ਰਾਮ ਰਾਮ ਬੋਲ,
0: ਰਾਮ ਰਾਮ ਨਹੀਂ ਫਿਰ ਨਾਲ ਤੇ ਫਿਰ ਹਰਿਆਣਾ ਵੀ ਚੰਗਾ ਲੱਗਦਾ ਨਾ
1: ਚਾਚਾ ਜੀ, ਰਾਮ ਰਾਮ।
0: ਹਾਂ ਤਰਖ ਤਾਊ ਵਧੀਆ ਲੱਗਦਾ, ਤਾਊ ਮੰਨਤ
1: ਤਾਊ ਜੀ, ਪੈਰੀ ਪੈਣਾ ਹੋ ਜਾਣਾ ਹੈ ਪਾਏ ਲੱਗੋ ਤਾ ਇਹਦਾ
0: ਹੈ ਪਾਏ ਲੱਗੋ,
2: ਅੱਜ ਤੋਂ ਉਮਰ ਛੋਟੀ ਲੱਗਦੀ ਹੈ ਵੀਰੇ ਦੀ।
0: ਆਏ ਹਾਏ,
1: ਮੇਰੀ ਮੇਰੀ ਆਵਾਜ਼ ਹੈ, ਮੇਰੀ ਉਮਰ ਕਬ ਬੇਰਾ ਕੋ ਨਹੀਂ ਲੱਗਾ ਭਾਈ ਰੇ।
0: ਤੁਸੀਂ ਫਿਰ ਪਛਾਣ ਲਿਆ ਹੈ, ਕਿੱਥੇ ਵੇਖਿਆ ਹੈ ਤੁਸੀਂ,
1: ਮਨ ਕੀ ਆ,
0: ਤੁਸੀਂ ਕਿੱਥੇ ਵੇਖਿਆ ਹੈ?
2: ਅਸੀਂ ਮੈਂ ਆਵਾਜ਼ ਪਛਾਣ ਲਈ, ਸੁਣਿਆ
1: ਮਨ ਕੀ ਆਖਿਆ।
0: ਅੱਛਾ ਆਵਾਜ਼ ਪਛਾਣ ਲਈ, ਓਏ ਬੜੀ ਕੁੜੀਏ ਤੂੰ ਸਮਾਰਟ ਹੈ,
1: ਲੋਕ ਮਨ ਕੀ ਬਾਤੇ ਕਰਾ, ਮਨ ਕੀ
2: ਆਖੇ ਸੇ ਦੱਸੇ। ਮੈਨੂੰ ਕੁਛ ਦੱਸਿਆ ਤਾਂ ਸੈਮੀ ਅੰਕਲ ਰਾਤ ਆਏ ਸੀਗੇ ਸਾਡੇ ਘਰੇ
1: ਸੁਪਨੇ ਚ।
0: ਹੈ
2: ਹਾਂਜੀ,
0: ਸੁਪਨੇ ਚ ਆਏ ਕਿ ਸੱਚੀ?
2: ਸੱਚੀ ਚ।
0: ਓਏ ਹੋਏ, ਅੱਛਾ ਸੱਚੀ ਆ ਗਏ
1: ਫੇਰ।
0: ਹੈ
2: ਉਹਨਾਂ ਨੇ ਬਾਕਸ ਡਿਸਾਈਡ ਕਰਨੇ ਸੀਗੇ ਕਿਹੜੇ ਲੈਣੇ ਸੀਗੇ ਆਰਡਰ ਦੇ ਲਈ।
0: ਹਾਂ ਇਹ ਤਾਂ ਮਤਲਬ ਕੋਈ
2: ਕੋਈ ਆਰਡਰ ਕੀ, ਉਹਨਾਂ ਨੇ ਕੁਛ ਆਰਡਰ ਕੀਤਾ ਹੀ ਨਹੀਂ, ਸਿਰਫ
1: ਏਡੀ ਵੱਡੀ ਨਾ ਵੀ ਰੇਡੀਓ ਦੇ ਸਮੀਰ
0: ਮੰਨਤ ਮੰਨਤ, ਤੁਸੀਂ ਉਦੋਂ ਉਦੋਂ ਕਹਿ ਦੇਣਾ ਸੀ ਨਾ ਵੀ ਅੰਕਲ ਸਿਰਫ ਡੱਬੇ ਹੀ ਵੇਖਣ ਆਏ ਜੇ ਭਲਾ।
1: ਤੁਸੀਂ
0: ਏਦਾਂ ਕਰੋ, ਤੁਸੀਂ ਨਾ
2: ਬੁਰਾ ਲੱਗਦਾ ਜੇ ਮੂੰਹ ਤੇ ਕਹੀਏ।
1: ਕਿਹੜੀ
0: ਖੁਸ਼ੀ, ਡੱਬੇ ਇਹਦਾ ਮਤਲਬ ਡੱਬੇ ਆ ਰਹੇ ਆ, ਆਊਗਾ ਡੱਬਾ,
1: ਉਹ ਤਾਂ ਲੈ ਕੇ ਨੀ ਆਏ।
0: ਮੈਨੂੰ ਵੈਸੇ ਲੱਗ ਤੇ ਰਿਹਾ ਸੀ ਵੀ ਡੱਬਾ ਆਊਗਾ, ਪਰ ਮੈਨੂੰ ਇਹ ਨਹੀਂ ਪਤਾ ਵੀ ਏਡੀ ਛੇਤੀ ਆਊਗਾ। ਹਾਲੇ ਹਾਲੇ ਉਹ ਨਾ ਮੰਨਤ ਡਿਜ਼ਾਇਨ ਜਿਹਾ ਵੇਂਦੇ ਫਿਰਦੇ ਆ, ਹਾਲੇ ਥੋੜ੍ਹਾ ਟਾਈਮ ਲੱਗਣਾ ਉਹਨਾਂ ਨੂੰ।
1: ਮੰਨਤ ਤੂੰ ਕਿਹੜੀ ਗੱਲ ਤੋਂ ਨਾ ਕਰਕੇ ਗਏ ਨੇ, ਬਾਅਦ 'ਚ ਦੱਸਾਂਗੇ।
0: ਉਹ ਹਾਲੇ ਬਜਟ ਬਣਾਉਣ ਡਿਆ। ਆ ਮੰਨਤ ਨੈਕਸਟ ਟਾਈਮ ਨਾ ਤੁਸੀਂ ਇੱਦਾਂ ਕਰੋ, ਤੁਸੀਂ ਨਾ ਜੇ ਭਾਵੇਂ ਕਿਸੇ ਨੇ ਡੱਬਾ ਖਾਲੀ ਵੀ ਵੇਖਣਾ ਨਾ ਤਾਂ $3.5 ਲੈ ਲਿਆ ਕਰੋ ਡੱਬਾ ਵਿਖਾਉਣ ਦਾ।
1: ਮੁਸਲਮਾਨ ਚ ਤੇ ਉਹ ਸਾਡੇ ਪਿੰਡ ਦਾ ਕੁਮਾਰ ਸੀ, ਉਹਦੇ ਕੋਲ ਆਏ ਕਹਿੰਦੇ ਯਾਰ ਵੀ ਅਸੀਂ ਕੋਈ ਤੁਹਾਡਾ ਕੋਈ ਕੱਟਾ ਜਾਂ ਮੱਝ ਵੇਚਣੀ ਹੋਏ ਦੇਸ਼, ਤੇ ਕਹਿੰਦਾ ਮੇਰੇ ਕੋਲ ਯਾਰ ਕੱਟਾ ਖੜਾ ਇੱਕ, ਤੇ ਖੜਾ ਹੋ $3.5 ਲੈਣੇ।
0: ਤੁਸੀਂ ਕੱਟੇ ਨੂੰ ਪੂਰੀ ਯੂਟ ਵਾਲੀ ਫੀਲਿੰਗ ਦਵਾਈ,
1: ਕਿਸੇ ਕੰਮ ਦਾ ਨਹੀਂ।
0: ਮੰਨਤ ਆਪਾਂ ਇਹ ਮੁੱਦਾ ਠਾਵਾਂਗੇ ਹਲੇ,
2: ਪਰ ਮੈਂ ਲੱਗਦਾ ਕਿ ਮੰਮਾ ਨੂੰ ਆਰਡਰ ਦੇਗੀ ਹੁਣੇ ਮੇਬੀ।
0: ਅੱਛਾ ਹਾਂ, ਇਹ ਹੁਣ ਮੰਮਾ ਨੇ ਕਿਹਾ ਵਾ ਮਗਰੋਂ। ਵੇਖੋ ਆਰਡਰ, ਹਾਂ ਮੰਮਾ ਨੇ ਕਿਹਾ ਨਾ, ਹਾਂ ਵੇਖੋ ਆਰਡਰ ਦਿੱਤਾ ਕਿ ਨਹੀਂ ਦਿੱਤਾ ਇਹ ਤੇ ਸਾਨੂੰ ਪਤਾ ਲੱਗ ਜਾਣਾ, ਕਿਉਂਕਿ ਜੇ ਆਰਡਰ ਦਿੱਤਾ ਹੋਇਆ ਤੇ ਸਾਨੂੰ ਤੇ ਆਊਗਾ ਹੀ ਨਾ,
1: ਹਾਂ ਡੱਬਾ ਆਊਗਾ।
0: ਹਾਂ ਤੇ ਅਸੀਂ ਆਪੇ ਹਿਸਾਬ ਲੈ ਲੈਣਾ, ਜੇ ਤੇ ਅੱਜ ਕੱਲ ਚ ਆ ਗਿਆ ਇਹਦਾ ਮਤਲਬ ਵੀ ਆਰਡਰ ਦਿੱਤਾ, ਜੇ ਨਹੀਂ ਤੇ ਇਹਦਾ ਮਤਲਬ ਮੈਨੂੰ ਪਤਾ ਕੀ ਆ
1: ਸਾਡੇ ਕੋਲ ਨਾ।
0: ਫਿਰ ਮੰਨਤ ਮੈਂ ਦੱਸੂਗਾ ਤੁਹਾਨੂੰ ਕੀ ਕੀਤਾ ਉਹਨਾਂ
2: ਨੇ। ਮੰਮਾ ਨਾਲ ਇੰਨੀ ਛੇਤੀ ਵੀ ਨਹੀਂ ਬਣਾ ਸਕਦੇ ਆਰਡਰ।
0: ਹੈ
1: ਅੱਛਾ, ਇੰਨਾ ਵੱਡਾ ਆਰਡਰ,
0: ਅੱਛਾ ਇੰਨਾ ਵੱਡਾ ਆਰਡਰ ਹੀ।
2: ਨਹੀਂ ਵੱਡਾ ਨਹੀਂ ਕਿ ਮੰਮਾ ਬਹੁਤ ਕੁਆਲਿਟੀ ਜਵਾਉਂਦੇ ਆ ਤਾਂ ਮੰਮਾ ਟਾਈਮ ਲੈ ਕੇ ਬਣਾਉਂਦੇ ਆ
0: ਹਾਂ
1: ਇਹ ਭਾਵੇਂ ਸੈਮੀ ਸਾਡਾ ਫੰਕਸ਼ਨ ਲੰਘ ਜੇ
0: ਗੁੱਡ ਕੁਆਲਿਟੀ ਨੂੰ ਤਾਂ ਫਿਰ ਟਾਈਮ ਲੱਗਦਾ ਹੀ ਆ ਚਲੋ ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਓਕੇ
2: ਇੱਕ ਵਾਰ ਪੱਪੂ ਦਾ ਬੌਸ ਪੱਪੂ ਨੂੰ ਪੁੱਛਦਾ ਤੇਰਾ ਵਿਆਹ ਹੋ ਗਿਆ ਪੱਪੂ ਦੋ ਮਹੀਨੇ ਪਹਿਲਾਂ ਕੁੜੀ ਨਾਲ ਹੋ ਗਿਆ ਸੀ ਬੌਸ ਤੇ ਕੁੜੀਆਂ ਨਾਲ ਹੀ ਹੁੰਦਾ ਵਾ ਪੱਪੂ ਨਹੀਂ ਜੀ ਉਹ ਤਾਂ ਮੇਰੀ ਭੈਣ ਦਾ ਤਾਂ ਮੁੰਡੇ ਨਾਲ ਹੋਇਆ ਵਾ
1: ਗੁੱਡ ਗੁੱਡ ਗੁੱਡ ਗੱਲ ਤਾਂ ਸਹੀ ਲੌਜਿਕ ਸਹੀ ਹੈ ਇਸੀ ਲਈ ਤੂੰ ਬੋਲ ਰਿਹਾ ਭਾਈ ਚਾਚਾ ਬੋਲ ਰਹੀ ਅਗਰ ਕਵਰ ਹੋ ਜਾਗਾ
2: ਜਿਹੜਾ
0: ਐਵੇਂ ਡੱਬਾ ਵੇਖ ਕੇ ਚੱਲ ਗਏ ਸਹੀ ਗੱਲ
2: ਸੈਮੀ ਅੰਕਲ ਨੂੰ ਗੱਲਾਂ ਕਰਦੇ ਹਾਂ
0: ਅਸੀਂ ਥੋੜੀ ਕੀਤੀਆਂ ਭਾ ਮੰਨਤ ਨੇ ਸਾਨੂੰ ਦੱਸੀ ਗੱਲ
1: ਅਸੀਂ ਤਾਂ ਪੁੱਛਿਆ ਹੀ ਆ ਵੀ ਡੱਬਾ
2: ਗੱਲਾਂ ਹੀ ਕਰਦੇ ਹੋ ਮੈਂ ਨਾਲ ਬੈਠਿਆ ਦੀਦੇ ਹੁਣੀ
0: ਤੇ ਅਸੀਂ ਕੀ ਗੱਲ ਕੀਤੀ ਆ ਪਾ ਅਸੀਂ ਤੇ ਸਿਰਫ ਇਹੋ ਕਿਹਾ ਵੀ ਡੱਬਾ ਕਿਉਂ ਵੇਖ ਕੇ ਚੱਲ ਗਏ ਭਲਾ ਵੀ
2: ਤੁਹਾਡੇ ਕਿ ਨਹੀਂ ਗਿਆ ਉਹਨੇ ਆਰਡਰ ਵੀ ਦਿੱਤਾ
0: ਓਏ ਤਾਂ ਉਹ ਤੇ ਸਾਨੂੰ ਪਤਾ ਲੱਗ ਹੀ ਜਾਣਾ
2: ਕਿਉਂਕਿ ਉਹਨੇ ਆਉਣਾ ਹੀ ਆ ਉਹਨਾਂ ਨੇ ਆਪਦੀ ਨੇਬਰ ਕੀਤਾ ਵਾ
0: ਅੱਛਾ ਨੇਬਰ ਦੇ ਲਈ ਕੀਤਾ ਵਾ ਓਕੇ ਓਕੇ ਆਹ ਤੇ ਤੁਸੀਂ ਹੋਰ ਹੀ ਕਹਾਣੀ ਫਿਰ ਕਵਰ ਕਰੀ ਜਾਂਦੇ ਵੇਖੋ ਸਾਨੂੰ ਡੱਬਾ ਆਊਗਾ ਤੇ ਫਿਰ ਸਾਨੂੰ ਪਤਾ ਲੱਗੂਗਾ ਵੀ ਹਾਂ ਡੱਬਾ ਹੋਇਆ ਆਰਡਰ ਨਹੀਂ ਤੇ ਅਸੀਂ ਕਹਿ ਦੇਣਾ ਵੀ ਫਤਿਹ ਵੀ ਐਵੇਂ ਝੂਠ ਹੀ ਬੋਲਣ ਡਿਆ ਸਾਨੂੰ
2: ਠੀਕ ਆ ਪਰ ਦੱਸਾਂ ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ ਤੇ ਫਿਰ ਉਸ ਤੋਂ ਬਾਅਦ ਇੱਕ ਬੋਲੀ
0: ਅੱਛਾ ਇੱਕੋ ਚੀਜ਼ ਸੁਣਾ ਲਾ ਮੇਰਾ ਪੁੱਤ
1: ਹੋਰ ਲੈਂਚ ਬੜੇ
0: ਲੱਗੇ ਮੁੱਕ ਜਾਂਦੇ ਆ
2: ਫਿਰ ਮੈਂ ਬੋਲੀ ਸੁਣਾ ਲਾਂ
0: ਸੁਣਾ ਲਓ
2: ਕਿ ਨਿੱਕੀ ਆ
0: ਹਾਂਜੀ
2: ਵਾਰੀ ਵਰਸੀ ਖੜੇ ਗਈ ਵਰਸੀ ਕਟੇ ਗਈ ਖਟਕੇ ਲਿਆਂਦਾ ਥਾਪਾ ਸਾਡੇ ਘਰੇ ਆ ਗਿਆ ਇੰਨਾ ਸੋਹਣਾ ਪਾਪਾ ਸਾਡੇ ਘਰੇ
0: ਆ ਗਿਆ ਇੰਨਾ ਸੋਹਣਾ ਪਾਪਾ ਸਾਡੇ ਘਰੇ ਆ ਗਿਆ ਆਦੇ ਆਦੇ ਆਦੇ ਫਤਿਹ ਉਹ ਗੱਲ ਕੀਤੀ ਕਹਿੰਦਾ ਸਾਡੇ ਘਰ ਇੱਕ ਭਾਈ ਉਹਦਾ ਨਾਂ ਹੀ ਡੈਡੀ ਰੱਖਿਆ
1: ਅਸੀਂ ਸਜਾਵਟ ਲਈ ਛੋਟਾ ਜਿਹਾ ਡੈਡੀ ਰੱਖੇ ਆ ਸਾਡੇ ਕਰਕੇ ਬੰਦਾ ਦਾ ਨਾਂ ਡੈਡੀ ਰੱਖਿਆ
0: ਕਾਹਦੇ ਲਈ ਹੁਣ ਕਾਹਦੇ ਲਈ ਫਾਈਨ ਦਿੱਤੇ ਨੀ ਜਾਣ ਡੇ ਥੈਂਕ ਯੂ ਫਤਿਹ
2: ਥੈਂਕ ਯੂ ਹੈਵ ਅ ਨਾਈਸ ਡੇ
0: ਕੀ ਕਰ ਰਹੇ ਹੋ ਫਿਰ
2: ਮੈਂ ਆਪਣਾ ਮੇਰੇ ਜੁੱਤਾ ਦਾ ਨਾ ਜਿਹੜੀ ਉਹ ਫੋਮ ਜੀ ਲੱਗੀ ਹੁੰਦੀ ਉਹ ਬਾਰ ਬਾਰ ਬਾਹਰ ਆਈ ਜਾਂਦੀ ਇਸ ਲਈ ਮੈਂ ਆਪਦੀ ਦੀਦੀ ਨੂੰ ਕਿਹਾ ਵੀ ਉਹ ਗਲੂ ਕਰ ਦੇ ਤੇ ਫਿਰ ਉਹ ਗਲੂ ਕਰਕੇ ਹੁਣ ਮੈਂ ਚੈੱਕ ਕਰ ਰਹੀ ਹਾਂ ਵੀ ਮੈਂ ਪਾ ਸਕਦਾ ਜਾਂ ਨਹੀਂ ਕਿਉਂਕਿ ਨਹੀਂ ਤਾਂ ਮੇਰੀ ਸੌਕਸ ਵੀ ਗਲੂ ਹੋ ਚੁੱਕੀਆਂ
0: ਫਿਰ ਕੀ ਤੱਤ ਨਿਕਲਿਆ ਫਿਰ
2: ਹੁਣ ਮੈਂ ਉਹ ਮੈਂ ਹੁਣ ਪਾ ਸਕਦਾ ਪਰ ਹੁਣ ਮੈਂ ਉਹਦਾ ਜਿਹੜੇ ਲੇਸਿਸ ਆ ਉਹ ਅਨਟਾਈ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮੇਰੇ ਨੌ ਹੈ ਨੀ
0: ਕਾਫੀ ਖੁਸ਼ੀ ਹੋ ਗਿਆ ਫਿਰ ਕੀ ਸੁਣਾਓਗੇ ਫਿਰ ਵੇਖੋ ਬੂਟ ਦਾ ਤੇ ਹਲੇ ਮੈਨੂੰ ਲੱਗਦਾ ਚੱਲੂਗਾ ਮਸਲਾ ਦਸਵੇਂ ਵੀ ਦੋ ਹੁੰਦੇ ਆ ਕੀ ਸੁਣਾਓਗੇ
2: ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਪੱਪੂ ਮੈਨੂੰ ਪੁਲਿਸ ਫੜਦੀ ਹੈ ਤੇ ਕਹਿੰਦੀ ਤੂੰ ਇੱਕ ਸ਼ਾਪ ਤੇ 3 ਵਾਰੀ ਕਿ ਚੋਰੀ ਕੀਤੀ ਤੇ ਫਿਰ ਪੱਪੂ ਕਹਿੰਦਾ ਚੋਰੀ ਤਾਂ ਮੈਂ 1 ਵਾਰੀ ਕੀਤੀ ਸੀ ਮੇਰੀ ਪਤਨੀ ਲਈ ਸਾੜੀ ਲਈ ਬਾਕੀ 2 ਵਾਰੀ ਉਹ ਕਲਰ ਚੇਂਜ ਕਰਨ ਲਈ
1: ਵਾਹ ਮੇਰੇ ਪਿਆਰੇ ਚੋਰ ਪਹਿਲੀ ਵਾਰ ਪਸੰਦ ਨਾ ਆਇਆ ਜਨਾਨੀ ਗੇ ਲੈ ਜਾਂਦਾ ਆਪਣੇ ਦੁਕਾਨ
0: ਉਹਨੂੰ ਨਾਲ ਲੈ ਜਾਂਦਾ
1: ਹੋਰ
0: ਨਹੀਂ ਫਿਰ ਉਹ ਵੀ ਚੋਰ ਨਹੀਂ ਬਣ ਜਾਣੇ ਇਹੋ ਜਿਹੇ ਕੰਮਾਂ ਤੇ ਥੋੜੀ ਜਾਂਦੀਆਂ ਨਾਲ ਘਰ ਵਾਲੀ
2: ਤੁਹਾਡਾ ਕੀ ਹਾਲ ਆ
0: ਵਧੀਆ ਵਧੀਆ ਬਹੁਤ ਵਧੀਆ ਕੀ ਲਿਆਏ ਹੋ ਤੁਸੀਂ
2: ਇੱਕ ਚੁਟਕਲਾ
0: ਓਕੇ
2: ਪਤਨੀ ਪਤੀ ਸਵੇਰ ਦਾ ਲੱਗਿਆ ਹੁੰਦਾ ਤੇ ਪਤਨੀ ਲੜਨ ਲੱਗਿਆ ਹੁੰਦਾ ਤੇ ਪਤਨੀ ਆਫਿਸ ਆ ਕੇ ਆਪਦੀ ਫਰੈਂਡ ਨੂੰ ਕਹਿੰਦੀ ਆ ਵੀ ਦੇਖਿਓ ਮੇਰੇ ਪਤੀ ਨਾ ਝੂਠੇ ਹੀ ਆ ਮੈਨੂੰ ਸਵੇਰ ਦੇ ਕਹੀ ਜਾਂਦੇ ਆ ਵੀ ਮੇਰੀ ਜੇਬਾਂ ਚੋਂ ਨਾ 5000 ਗਾਇਬ ਹੋ ਗਿਆ 5000 ਗਾਇਬ ਹੋ ਗਿਆ ਤੇ ਪੂਰਾ ਘਰ ਸਿਰ ਤੇ ਚੱਕਿਆ ਹੋਇਆ ਤੇ ਉਹਦੀ ਦੋਸਤ ਕਹਿੰਦੀ ਵੀ ਹਾਂ ਫਿਰ ਕੀ ਹੋਇਆ ਝੂਠ ਕੀ ਹੋਇਆ ਇਹ ਚ ਤੇ ਉਹ ਪਤਨੀ ਕਹਿੰਦੀ ਵੀ ਮੈਂ ਇੱਥੇ ਆਫਿਸ ਚ ਬੈਠੀ ਨੇ 10 ਵਾਰੀ ਗਹਿੰਦੇ 4000 ਹੀ ਆ ਪਤਾ ਨੀ 5000 ਕਾਹਤੋਂ ਕਹੀ ਜਾਂਦੇ ਆ
1: ਵਾਹ
0: ਵਿਰਕ ਸਾਹਿਬ ਨੇ ਸਤਿ ਸ਼੍ਰੀ ਅਕਾਲ ਵਿਰਕ ਸਾਹਿਬ ਕੀ ਹਾਲ ਨੇ
3: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਵਿਰਕ ਸਾਹਿਬ ਕਿਵੇਂ ਹੋ
3: ਠੀਕ ਆ
0: ਕੀ ਬਣਦਾ ਫਿਰ ਸਾਡੇ ਕੋਲ ਮਿਕਸ ਜਿਹਾ ਆਉਂਦਾ ਸਮਾਨ ਕਈ ਵਾਰੀ ਆਂਟੀਆਂ ਵੀ ਅੰਕਲਾਂ ਵਰਗੀਆਂ ਆਉਂਦੀਆਂ ਕਈ ਵਾਰੀ ਅੰਕਲ ਵੀ ਆਂਟੀ ਵਰਗੀਆਂ ਜਾਂਦੇ
1: ਇਹ ਬਾਈ ਜਿੱਦਾਂ ਦੀ ਡਿਮਾਂਡ ਉਦਾਂ ਦੀ ਸਪਲਾਈ ਹੋ ਜਾਂਦੀ

0: ਹੈ ਵਿਰਕ ਸਾਹਿਬ, ਕਈ ਵਾਰੀ ਯਾਰ ਆਂਟੀਆਂ ਵੀ ਨੀ ਪਛਾਣੀਆਂ ਜਾਂਦੀਆਂ,
1: ਹੋਰ
0: ਕਈ ਵਾਰੀ ਅੰਕਲ ਨੀ ਪਛਾਣੇ ਜਾਂਦੇ।
1: ਕਮਾਲ ਹੋਈ ਵੀ,
0: ਤੁਸੀਂ ਤੁਸੀਂ ਹਿਸਾਬ ਤਾਬ ਲਾ ਕੇ ਦੱਸੋ ਹੰਪਲਾ।
2: ਮੈਨੂੰ ਸਮਝ ਨੀ ਲੱਗੀ ਵੀ ਜੋ ਪਿੰਨੀਆਂ ਦੀ ਗੱਲ ਕੀਤੀ ਨਾ, ਮੈਂ ਅੰਕਲ ਜੀ ਅੰਕਲ ਜੀ ਨੂੰ ਕਹਿਣਾ ਵਾ ਵੀ ਆਂਟੀ ਜੀ ਤੇ ਅੰਕਲ ਜੀ ਆ।
0: ਇਹ ਵਿਰਕ ਸਾਹਿਬ, ਇਹ ਨਾ ਇਹ ਐਕਟਰ ਆ ਸਾਡੇ ਅੰਕਲ, ਤੇ ਇਹ ਫਿਰ ਆਂਟੀ ਵੀ ਬਣ ਜਾਂਦੇ ਆ।
1: ਪਿਛਲੀ ਵਾਰੀ ਰਣਜੋਤ ਭਾਜੀ ਨੂੰ ਫੋਨ ਕੀਤਾ ਸੀ, ਰਣਜੋਤ ਭਾਜੀ ਕਹਿੰਦੇ ਮੇਰੇ ਕੋਲ ਵੱਡੀ ਕੜਾਈ ਪਈ, ਜੇ ਤੁਸੀਂ ਪੰਜੀਰੀ ਲਾਣੀ ਜਾਂ ਪਿੰਨੀਆਂ ਬਣਾਉਣੀਆਂ ਲੈ ਜਾ ਜੇ, ਤੇ ਕਹਿੰਦੇ ਸੀ ਪੰਜ ਪੰਜ ਪਿੰਨੀਆਂ ਮੈਨੂੰ ਦੇ ਜਾ ਜੇ, ਤੇ ਵਿੱਚ ਮਾਰਨ ਵਾਲਾ ਖੁੱਟਣਾ ਮੇਰੇ ਕੋਲ ਵੀ ਹੈਗਾ, ਦੋ ਕੁ ਘੱਟੋ ਘੱਟ ਮੈਨੂੰ ਵੀ ਦੇ ਦੇ, ਉਹ ਮੇਰੇ ਕੋਲ ਲੈ ਜਾ।
0: ਗੱਲ ਵੀ ਤੇ ਬਣ ਗਈ ਨਾ, ਫਿਰ ਬਣਾਇਆ ਫਿਰ ਕੋਈ ਨੀ ਕੁਛ ਬਾਅਦ ਚੋ।
2: ਹਾਂਜੀ ਬਣਾਇਆ
0: ਪਿੰਨੀਆਂ। ਕਿਹੜੀਆਂ ਕਿਹੜੀਆਂ ਕਿਹੜੀਆਂ ਬਣਾਈਆਂ, ਕਿਹੜੀਆਂ ਬਣਾਈਆਂ, ਅਲਸੀ ਵਾਲੀਆਂ ਕਿ ਬੇਸਣ ਵਾਲੀਆਂ?
1: ਸਿਆਣਾ ਬੱਚਾ, ਇਹਨੂੰ ਪਤਾ ਵੀ ਖਾਲੀ ਭਾਂਡਾ ਕਦੀ ਨੀ ਵਾਪਸ ਮੋੜੀ ਦਾ।
0: ਆਹੋ, ਤਾਂ ਹੀ ਉਹਨੇ ਖੜਿਆ ਵੀ ਨਹੀਂ। ਹੈ ਵੀਰ ਸਾਹਿਬ, ਵੀਰ ਸਾਹਿਬ ਵੱਡੀ ਕੜਾਈ ਹੈਗੀ ਤੁਹਾਡੇ
2: ਕੋਲ?
0: ਵੱਡੀ ਕੜਾਈ ਹੈਗੀ ਆ,
2: ਹੈਗੀ ਆ, ਪਰ ਉਹ ਬਾਬਿਆਂ ਦੀ ਤੇ ਉਹਨਾਂ ਨੂੰ ਦੇਤੀ ਆ।
0: ਅੱਛਾ
1: ਠੀਕ ਹੈ, ਉਹ ਪਰ ਹਿਸਾਬ ਨਹੀਂ ਲੱਗਦਾ ਨਾ ਵੀ ਕਿੰਨਾ ਖੋਇਆ ਕੱਢਣਾ।
0: ਹਾਂ, ਉਹ ਵੀ ਠੀਕ ਆ, ਇੱਕ ਵਾਰੀ ਬਣ ਜਾਂਦੀ ਹੈ ਨਾ।
2: ਕਿਲੋ
1: ਦੀ ਇੱਕ ਪਿੰਨੀ ਹੋਵੇ,
0: ਵੱਡੀ ਵੱਡੀ ਰੋਡ ਰੋੜੀ ਕਹਿ ਦਿੰਦੇ।
2: ਯੂਕੇ ਚ ਭੇਜੀ, ਯੂਕੇ ਵਿਚ ਓਹਨਾ ਨੂੰ ਪਤਾ ਲੱਗਾ ਪੀ 90 ਚੋਰ ਫੜੇ ਗਏ, ਤੇ ਫਿਰ ਓਹਨਾ ਨੇ ਕੈਨੇਡਾ ਵਿਚ ਭੇਜੀ, ਤੇ ਓਹਨਾ ਨੇ ਦੇਖਿਆ ਪੀ ਓਹਦੇ ਵਿਚ 80 ਚੋਰ ਫੜੇ ਗਏ।
0: ਅੱਛਾ, ਕੈਨੇਡਾ ਚ।
2: ਫਿਰ ਜਪਾਨ ਨੂੰ ਭੇਜੀ ਤੇ ਓਹਦੇ ਵਿਚ ਦੇਖਿਆ ਪੀ 60 ਚੋਰ ਫੜੇ ਗਏ। ਤੇ ਜਦੋਂ ਇੰਡੀਆ ਨੂੰ ਭੇਜੀ ਨਾ, ਓਹਨਾ ਦੀ ਮਸ਼ੀਨ ਚੋਰੀ ਹੋ ਗਈ।
1: ਵਾਹ, ਸਮਾਰਟ ਚੋਰ, ਏਆਈ ਚੋਰ ਹੋ ਗਏ ਸਾਡੇ ਆ
0: ਮਿੱਤਰੋ। ਮਸ਼ੀਨ ਢੂੰਡੋ,
2: ਕਿਉਂਕਿ ਸਾਰੇ ਪਾਸੇ ਚੋਰ ਫੜ ਲੈਣੇ।
0: ਓਹੋ, ਥੈਂਕ ਯੂ ਵੀਰ ਸਾਹਿਬ, ਸੰਦੀਪ ਰੱਖੜਾ ਹੀ ਕਹਿੰਦੇ ਸੈਮੀ ਸਾਹਿਬ ਇਹਦਾ ਮਤਲਬ ਵਿੰਡੋ ਸ਼ੋਪਿੰਗ ਲਈ ਗਏ।
1: ਗੁਆਂਢੀ ਵਾਲੀ ਵੇਖ ਲਓ ਭਾਜੀ, ਕਮਾਲ ਹੈ ਵੀ, ਗੁਆਂਢੀ ਕੇ ਗੁਆਂਢ ਨੇ ਨੀ ਪਤਾ।
0: ਹਾਂਜੀ, ਤਵਨੀਤ ਤੁਸੀਂ ਆਉਂਦੇ ਰਹੋ।
3: ਰਾਮ
0: ਰਾਮ, ਕੀ ਹਾਲ ਹੈ ਆਪਕੇ?
3: ਮੇਰਾ ਠੀਕ ਹੈ ਦਾਦਾ, ਕੀ ਹਾਲ ਹੈ?
1: ਮੈਂ ਵੀ ਬਹੁਤ ਬੜੀਆ।
0: ਇਹ ਤਾਂ ਕੁੜੀ ਬੜੀ ਇੰਟੈਲੀਜੈਂਟ ਨਿਕਲੀ ਹੈ। ਹਾਂਜੀ, ਹੋਰ ਫਿਰ ਖਾਧਾ ਪੀਤਾ ਕੁਛ? ਇੱਕ ਮਿੰਟ, ਇੱਕ ਮਿੰਟ ਪੱਤੋਂ ਹੋਲਡ ਰੱਖਿਓ ਤੁਸੀਂ। ਹਾਂਜੀ, ਖਾ ਪੀ ਲਿਆ? ਮੈਂ ਕਿਹਾ
3: ਹਾਂਜੀ, ਮੈਂ ਖਾਧਾ ਅੰਡਾ ਤੇ ਬਦਾਮ ਤੇ ਖਰੋਟ ਤੇ ਕ੍ਰੈਨਬੇਰੀ ਤੇ ਸਟ੍ਰਾਬੇਰੀ। ਓ
1: ਤੋਂ ਵੈਰੀ ਗੁੱਡ।
0: ਤੇ ਮੰਮਾ ਦਾ ਸਿਰ ਨਹੀਂ ਖਾਦਾ ਸਵੇਰੇ ਸਵੇਰੇ?
1: ਤਾਂ ਹੀ ਤਾਂ ਖਾਦਾ, ਤਾਂ ਹੀ ਤਾਂ ਕਿਹਾ ਵੀ ਮੇਰਾ ਸਿਰ ਨਾ ਖਾ, ਤੂੰ ਆ ਖਾ।
3: ਨਹੀਂ,
0: ਹਾਂ
1: ਫਿਰ ਮੰਮਾ ਨੇ ਫੋਨ ਲਾ ਕੇ ਜਦੋਂ ਜਾਉਂ ਦੋ ਅੰਕਲਾਂ ਦੇ ਸਿਰ ਖਾ।
0: ਮੰਮੀਆਂ ਤਾਈਓ ਵੇਲੇ ਸਿਰ ਫੋਨ ਲਾ ਦਿੰਦੀਆਂ ਨਾ, ਜਦੋਂ ਕੋਈ ਰੌਲਾ ਰੂਲਾ ਪਾਉਣ ਲੱਗਦੇ ਮੰਮੀਆਂ ਕਹਿੰਦੀਆਂ ਹੋਣੀਆਂ ਜਾ ਜਾ ਧਿਆਨ ਰੱਖ ਧਿਆਨ ਰੱਖ, ਚੁੱਕ ਲੈਣੇ ਹੁਣੇ ਚੁੱਕ ਲੈਣ, ਤਵਨੀਤ ਇੱਦਾਂ ਹੁੰਦੀ ਭਲਾ ਮੰਮੀ? ਇੱਦਾਂ ਕਹਿੰਦੀਆਂ ਨਾ ਜਦੋਂ ਕੋਈ ਚੀਜ਼ ਮੰਗਣ ਲੱਗੋ ਰੌਲਾ ਪਾਉਣ ਲੱਗੋ ਮੰਮੀਆਂ ਕਹਿੰਦੀਆਂ ਹੋਣੀਆਂ ਜਾ ਜਾ ਜਾ ਅੰਕਲ ਨੇ ਚੁੱਕ ਲੈਣੇ, ਵਧੀਆ ਤਰੀਕਾ ਲੱਗਾ ਮੰਮੀਆਂ ਨੂੰ। ਕੀ ਸੁਣਾਓਗੇ?
3: ਇੱਕ ਬੁਜਾਰਤ,
0: ਹਾਂਜੀ,
3: ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਉਹ ਮੂਵ ਨਹੀਂ ਹੋ ਸਕਦੀ ਆਪੇ ਆਪ ਅਨਲੈਸ ਤੁਸੀਂ ਮੂਵ ਕਰਦੇ?
0: ਅੱਛਾ, ਮੂਵ ਨਹੀਂ ਹੋ ਸਕਦੀ,
1: ਅਸੀਂ ਮੂਵ ਕਰਦੇ,
0: ਅਸੀਂ ਮੂਵ ਕਰਦੇ ਆ ਫੜ ਕੇ, ਹੈ
3: ਆਪੇ ਨਹੀਂ ਮੂਵ ਹੋ ਸਕਦੀ,
1: ਇਹ ਬਹੁਤ ਸੌਖਾ ਹੈ, ਤਾਂ
0: ਮੂਵ ਹੀ ਹੋਣੀ ਫਿਰ, ਤੁਸੀਂ ਆਪੇ ਨਹੀਂ ਉਹ ਲੱਗਦੀ, ਤੁਹਾਨੂੰ ਲਾਉਣੀ ਪੈਂਦੀ ਜਿੱਥੇ ਸੱਟ ਲੱਗੀ।
1: ਕਾਰ ਆ ਭਾਜੀ, ਕਾਰ ਆਪਣੇ ਥੋੜੀ ਮੂਵ ਹੋਏਗੀ, ਆਪ ਕਰਾਂਗੇ।
0: ਆਹੋ, ਕਾਰ ਵੀ ਠੀਕ ਹੈ।
3: ਨਹੀਂ,
0: ਖਰਾਬ ਕਾਰ, ਖਰਾਬ ਕਾਰ,
1: ਖਰਾਬ ਕਾਰ,
0: ਖਰਾਬ
3: ਕਾਰ, ਨਹੀਂ
0: ਨਹੀਂ
3: ਨਹੀਂ।
0: ਖੰਭਾ ਵਾਲਾ,
1: ਬੜਾ ਕੁਝ ਹੈ ਕਾਰ, ਬੜਾ ਕੁਝ
0: ਕਾਰ, ਕਾਰ
3: ਨਹੀਂ।
0: ਮਰਿਆ ਕੁੱਤਾ,
3: ਉਹਦੀ ਲੈਗਸ ਮੂਵ ਹੁੰਦੀ।
0: ਅੱਛਾ, ਲੈਗਸ ਮੂਵ ਹੁੰਦੀ ਹੈ। ਅਲਮਾਰੀ,
1: ਅਲਮਾਰੀ ਆ ਮੂਵ ਕਰਦੇ ਆ,
3: ਅਲਮਾਰੀ ਨਹੀਂ।
1: ਟੈਰ ਵਾਲੀ ਕੁਰਸੀ,
0: ਹਾਂ ਹੋ, ਘੁੰਮਣ ਵਾਲੀ ਕੁਰਸੀ, ਘੁੰਮਣ ਵਾਲੀ ਕੁਰਸੀ
3: ਨਹੀਂ
0: ਨਹੀਂ। ਪਿੰਨੀਆਂ,
1: ਵਾਹ
3: ਨਹੀਂ
1: ਅੰਕਲ ਪੁੱਛ, ਪਿੰਨੀਆਂ ਦੇ ਕਿਹੜੇ ਪੈਰ ਹੁੰਦੇ?
0: ਪਜਾਮਾ,
1: ਤੂੰ ਦੱਸ ਦੇ ਪੁੱਤਰ।
0: ਸਰਾਣਾ, ਸਰਾਣਾ,
3: ਪੱਤਾ, ਬੱਤਾ,
0: ਬੱਤਾ
3: ਨਹੀਂ ਪੱਥਰ।
0: ਅੱਛਾ, ਪੱਥਰ, ਓਕੇ ਓਕੇ, ਤੇ ਵਾਈਟ ਗ੍ਰੇ ਤੇ ਕੀ ਹੋ ਸਕਦਾ?
3: ਪੱਥਰ।
0: ਅੱਛਾ, ਪੱਥਰ, ਓਕੇ ਓਕੇ, ਆ ਤੇ ਬੜਾ ਔਖਾ ਸੀ,
1: ਇਹ ਤਾਂ ਸਾਡੀ ਅਗਲ ਦੇ ਪੱਥਰ,
0: ਓਹੋ, ਇਸ ਪੱਥਰ ਨੂੰ ਤੋੜ ਕੇ ਸੜਕ ਬਣਾਈ ਜਾਵੇ। ਥੈਂਕ ਯੂ ਤਵਨੀਤ,
1: ਕਿੱਡਾ
0: ਸੋਹਣਾ ਹੱਸਦੀ ਆ, ਕੀ ਸੁਣਾਓਗੇ ਫਿਰ?
3: ਇੱਕ ਬੁਜਾਲਤ,
0: ਓਕੇ,
3: ਕਿਹੜੀ ਚੀਜ਼ ਥੱਲੇ ਆਉਂਦੀ ਪਰ ਉੱਪਰ ਨੀ ਜਾਂਦੀ?
0: ਥੱਲੇ ਜਾਂਦੀ ਪਰ ਉੱਪਰ ਨੀ ਜਾਂਦੀ,
3: ਹੈ?
0: ਅੱਛਾ, ਥੱਲੇ ਨੂੰ ਆ ਜਾਂਦੀ ਆ, ਆਪੇ ਆ ਜਾਂਦੀ ਥੱਲੇ?
3: ਹਾਂਜੀ,
0: ਇਹ ਤੁਸੀਂ ਥੋੜੇ ਦਿਨ ਪਹਿਲਾਂ ਵੀ ਪਾਈ ਸੀ ਹੈ ਨਾ,
1: ਥੱਲੇ ਜਾਂਦੀ ਪਰ
3: ਉੱਪਰ ਨਹੀਂ ਜਾਂਦੀ, ਦੀਦੀ ਨੇ ਪਾਈ ਸੀ,
0: ਦੀਦੀ ਨੇ ਪਾਈ ਸੀ ਨਾ, ਤੇ ਮੈਨੂੰ ਉਦਣ ਵੀ ਨਹੀਂ ਆਈ,
1: ਫਿਰ ਭੁੱਲ ਗਿਆ ਨਾ, ਥੱਲੇ ਜਾਂਦੀ ਉੱਪਰ ਨਹੀਂ ਆਉਂਦੀ,
0: ਥੱਲੇ ਜਾਂਦੀ ਪਰ ਉੱਪਰ ਨਹੀਂ ਆਉਂਦੀ,
1: ਸਾਡੀ ਪੌੜੀਆਂ ਉਹ ਥੱਲੇ ਜਾਂਦੀਆਂ ਨੇ ਬਸ,
0: ਪਰ ਜਦੋਂ ਥੱਲੇ ਤਾਂ ਨਹੀਂ ਜਾਂਦੇ ਜੀ,
1: ਆਪਾਂ ਇੱਕੋ ਗੱਲ ਕਰੀ ਨਾ, ਥੱਲੇ ਜਾਂਦੀ, ਆਪਾਂ ਸਿਰਫ ਜਾਣ ਜਾਂਦੀ ਗੱਲ ਕਰਨੀ, ਆਉਂਦੀ ਨਹੀਂ, ਅੱਛਾ, ਥੱਲੇ ਜਾਂਦੀ ਉੱਪਰ ਨਹੀਂ ਆਉਂਦੀ,
0: ਥੱਲੇ ਨੂੰ ਆ ਜਾਂਦੀ ਹੈ ਨਾ,
3: ਹਾਂਜੀ,
0: ਥੱਲੇ ਨੂੰ ਕਿਹੜੀ ਚੀਜ਼ ਆ ਜਾਂਦੀ ਹੈ ਤੇ ਉੱਤੇ ਨੂੰ ਨਹੀਂ ਜਾਂਦੀ,
1: ਤਾਂ ਜਵਾਬ ਆਇਆ ਨਾ ਪਰਲੇ ਪਾਸੇ,
0: ਉਹ ਨਹੀਂ, ਇਹ ਆਂਟੀਆਂ ਵੀ ਨਾ ਉਦੋਂ ਹੀ ਦੱਸਦੀਆਂ ਜਦੋਂ ਅਗਲੇ ਦੱਸ ਦਿੰਦੇ, ਫਿਰ ਇਹ ਕਹਿੰਦੀਆਂ ਐਡੇ ਟਾਈਪ ਕਰ ਰਹੀਆਂ, ਮੀਂਹ ਤੇ ਨਹੀਂ ਕਿਤੇ, ਆਹ ਤੇ ਫਿਰ ਬੁਝਿਆ ਗਿਆ, ਤੇ ਅੱਜ
1: ਲੈ ਅੱਜ ਤਾਂ ਮੰਕ ਵੀ ਆਂਟੀ ਬਣ ਗਏ,
0: ਆਵੇਗਾ ਹੁਣ ਭੇਜੇ
1: ਟਾਈਪਿੰਗ ਕਰਕੇ ਨਾਲ ਬੈਠੇ ਠਾ ਐਂਟਰ, ਵਾਹ
0: ਜਾਂ ਤੇ ਬੰਦਾ ਉਸੇ ਵੇਲੇ ਭੇਜੇ
1: ਪਹਿਲਾਂ ਭੇਜ ਦੇ
0: ਥੈਂਕ ਯੂ ਥੈਂਕ ਯੂ
3: ਤੁਸੀਂ ਕਾਲ ਵੀਰ ਜੀ ਨਾਲ ਗੱਲ ਕਰ ਲਓ
0: ਹਾਂਜੀ ਹਾਂ
1: ਵੀਰ ਜੀ ਨਾਲ ਗੱਲ ਕਰੋ
0: ਹੈਲੋ ਵੀਰ ਜੀ
3: ਸਸ਼ੀਕਾਲ ਅੰਕਲ ਜੀ ਤੇ ਲਾਮ ਲਾਮ ਜੀ
1: ਲਾਮ ਲਾਮ ਭਾਈ ਲਾਮ ਲਾਮ ਵੀਰ ਜੀ ਤੁਹਾਡੇ ਕੀ ਹਾਲ ਹੈ
3: ਠੀਕ ਹੈ
1: ਬਸ ਇਤਨਾ ਘਣਾ ਬੜੀ ਅਸਰ ਹੈ ਆਪਕਾ ਹਾਲ
3: ਤੁਸੀਂ ਜਦੋਂ ਬੋਲੇ ਸੀਗੇ ਤੁਸੀਂ ਮੇਰੀ ਕਾਪੀ ਕੀਤੀ ਜਿੰਦਾਬਾਦ ਕਿਹਾ ਤੁਸੀਂ
0: ਤੇ ਸਾਨੂੰ ਵਧੀਆ ਲੱਗਦੀ ਹੈ ਤੁਹਾਡੀ ਕਾਪੀ ਕਰਨੀ
3: ਹਾਂਜੀ
0: ਹਨਾ
1: ਆਰ ਯੂ ਕਾਪੀਂਗ
3: ਮੀ
0: ਹੋਰ
1: ਐਵੇਂ ਕਿਹਾ ਕਰੋ ਆਰ ਯੂ ਕਾਪੀਂਗ ਮੀ
0: ਕਿਉਂਕਿ ਤੁਸੀਂ ਨਾਈਸ ਕਹਿੰਦੇ ਹੋ ਤੇ ਫਿਰ ਅਸੀਂ ਤੁਹਾਨੂੰ
1: ਜਿਹੜੀ ਨਾਈਸ ਚੀਜ਼ ਹੁੰਦੀ ਸੀ ਕਾਪੀ ਕਰਦੇ ਹੁੰਦੇ ਨਾ
3: ਹਾਂਜੀ
1: ਥੈਂਕ ਯੂ
0: ਤੁਸੀਂ ਤੇ ਕਹਿੰਦੇ ਹੀ ਬੜਾ ਵਧੀਆ ਹੋ ਕੀ ਕੀ ਕੀ ਲਿਆਇਓ ਅੱਜ
3: ਇੱਕ ਇੱਕ
0: ਇੱਕ ਚਿੜੀਆ ਅੱਛਾ ਇੱਕ ਗੱਲ ਓਕੇ ਓਕੇ ਓਕੇ ਇੱਕ ਚਿੜੀਆ ਅਨੇਕ ਚਿੜੀਆ ਹਾਂਜੀ ਕਿਹੜੀ ਗੱਲ
3: ਤੇਲੀ ਲੀਸ ਦੰਦ ਗ੍ਰੀਸ਼ ਕੋਠੇ ਜਾ ਕੇ ਆਟਾ ਪੀਸ ਤੈਨੂੰ ਕੋਈ ਬੁਲਾਉਂਦਾ ਨਹੀਂ ਤੇਲੀ ਮੇਰੀ ਕੱਟੀ ਬੱਲੇ ਬੱਲੇ
1: ਜਿੰਦਾਬਾਦ
0: ਜਿੰਦਾਬਾਦ
1: ਕੱਟੀ
0: ਕੱਟੀ ਜਿੰਦਾਬਾਦ ਕੱਟਾ ਮੁਰਦਾਬਾਦ
1: ਕੱਟਾ ਵੇਖ ਗਿਆ ਨਾ
0: ਥੈਂਕ ਯੂ
1: ਥੈਂਕ ਯੂ
3: ਤੇ ਛੋਟੀ ਦੀਦੀ ਆਪਣੇ ਹੋਮਵਰਕ ਬੇਲੀ ਕਾਪੀ ਕਰਦੇ ਤੇ ਵੱਡੀ ਦੀਦੀ
1: ਓਏ
0: ਤੁਹਾਨੂੰ ਕਾਪੀ ਕਰ ਲੈਂਦੀਆਂ
3: ਹਾਂਜੀ
0: ਓਏ ਤੁਸੀਂ ਫਿਰ ਇੰਟੈਲੀਜੈਂਟ ਹੋ ਨਾ ਤਾਂ ਕਰਕੇ
3: ਹਾਂਜੀ
0: ਇਹ ਕਾਪੀ ਕਰਕੇ ਲੈ ਜਾਂਦੀਆਂ ਅਸੀਂ ਵੀ ਤੁਹਾਨੂੰ ਕਾਪੀ ਕਰਦੇ ਹਾਂ
3: ਹਾਂਜੀ ਤੇ ਵੱਡੀ ਦੀ ਮੈਨੂੰ ਆਪਣੇ ਕੰਨ ਵਾਲੇ ਬੁੱਗਿਆ ਲਾ ਲੈ ਸੀਗੇ
0: ਕੰਨ ਵਾਲੇ ਕੀ
3: ਬੁੱਗਿਆ
0: ਕੰਨ ਵਾਲੇ ਬੁੱਗਿਆ ਇਹ ਕੀ ਆ
3: ਹਾਂਜੀ ਬੁੱਗਿਆ ਲਾ ਲੈ ਸੀਗੇ ਮੈਨੂੰ
0: ਉਹ ਕੀ ਹੁੰਦਾ
1: ਸਮਝ ਤਾਂ ਕੋਈ ਨਹੀਂ ਪਰ ਮਜ਼ਾ ਆ ਰਿਹਾ ਸੁਣਨੇ ਮੈਂ
0: ਸਾਨੂੰ ਫੋਟੋ ਖਿੱਚ ਕੇ ਭੇਜੋ ਫਿਰ ਪਤਾ ਲੱਗੂਗਾ
3: ਹਾਂ
0: ਠੀਕ ਹੈ ਥੈਂਕ ਯੂ ਥੈਂਕ ਯੂ ਤੁਹਾਡਾ ਦਿਨ ਵਧੀਆ ਰਹੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਸਤਿ ਸ਼੍ਰੀ ਅਕਾਲ ਅਸੀਸ ਹਰਿਆਣਵੀ ਚ ਕਹਿ ਹਾਂ ਭਲਾ ਅਸੀਸ
1: ਤੁਹਾਡਾ ਕੀ ਹਾਲ ਹੈ
4: ਮੈਂ ਤੁਹਾਨੂੰ ਕੁਛ ਕਹਿਣਾ
0: ਕਹੋ ਅੰਕਲ ਥਾਰਾ ਕੀ ਹਾਲ ਹੈ
1: ਉਹਨੇ ਆਪਣੀ ਗੱਲ ਭੁੱਲ ਜਾਣੀ ਜਿਹੜੀ ਸੁਣਾਉਣ ਆਈ ਉਹ
0: ਇਹ ਨਹੀਂ ਭੁੱਲਦੀ ਕੁੜੀ ਇਹ ਤੇ ਇਹਨੂੰ ਸਾਰਾ ਕੁਝ ਯਾਦ ਰਹੇ ਹਾਂ ਇਹ ਨਹੀਂ ਭੁੱਲ ਸਕਦੀ
3: ਮੰਨੇ ਗਲੀ ਆਵੇ ਸੇ
1: ਆਰਾ ਚੋਰੀ ਨੇ ਸਾਰੀ ਬਾਤਾਂ ਕਾ ਬੇਰਾ ਭਾਈ
0: ਮੰਨੇ ਘਣੀ ਬਾਤੇ ਆਵੇ ਸੇ
1: ਚਲ ਕੀ ਸੁਣਾਵਾਂਗੀ ਅੱਜ ਫਿਰ
3: ਅੱਜ ਤਾਂ ਮੈਂ ਸੁਣਾਉਂਗੀ
0: ਬੋਲੀ ਬੋਲੀ ਓਕੇ ਬੋਲੀ ਦੇ
3: ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਾਉ ਬਥੇਰਾ ਵੀ ਸਾਰੇ ਪਿੰਡ ਦਾ ਇਕੱਠ ਹੋ ਗਿਆ
0: ਬਲ ਬਲ ਬਲ ਬਲ ਬਲ
3: ਸਾਰੇ ਪਿੰਡ ਦਾ ਇਕੱਠ ਹੋ ਗਿਆ ਭਰਿਆ ਪਿਆ ਬਨੇਰਾ ਨੀ ਭਰਿਆ ਪਿਆ ਬਨੇਰਾ ਖੁੱਲ ਕੇ ਨੱਚ ਲੈ ਨੀ ਦਿਲ ਸ਼ੌਂਕ ਦਾ ਗੇੜਾ ਨੀ
0: ਖੁੱਲ ਕੇ ਨੱਚ ਲੈ ਨੀ ਦਿਲ ਜਿਹੜਾ ਦਾ ਗੇੜਾ ਨੀ ਖੁੱਲ ਕੇ ਨੱਚ ਲੈ ਨੀ ਬੱਲੇ
1: ਕੰਮ ਹੋਰ ਕਰੀਏ ਆਪਾਂ ਨਾ ਆਪਾਂ ਇੱਦਾਂ ਕਰਦੇ ਨੇ ਲਾਸਟ ਵਾਲੀ ਲਾਈਨ ਚ ਨਾ ਖੁੱਲ ਕੇ ਨੱਚ ਲੈਣੀ ਇੰਸ਼ੋਰੈਂਸ ਹੋ ਜੂ ਤੇਰਾ ਨਾ ਕਿੱਦਾਂ ਕਿੱਦਾਂ ਕਰਦੀ ਫਿਰਦੀ ਕਿੱਦਾਂ ਅੰਕਲ ਖੁਸ਼ ਹੋ ਜਾਣਗੇ
0: ਬਾਏ ਬਾਏ ਸੀ ਯੂ ਟਮੋਰੋ ਓਏ ਓਏ ਗਣੀ ਬਾਤੇ ਆ ਵੈਸੇ ਛੋਰੀ ਕੋ, ਇਹ ਤੁਸੀਂ ਪੱਕਾ ਯਾਦ ਕਰ ਲਿਆ ਹੁਣ। ਸਤਿ ਸ੍ਰੀ ਅਕਾਲ ਜਪਲੀਨ। ਹੀਟਰ ਲਾਉਣ ਵਾਲੀ ਠੰਡ ਹੋ ਗਈ ਓ ਹੈ ਨਾ ਅੱਜ ਤੇ ਕੁਝ ਹੈ। ਹੈਲੋ ਅਸੀਂ ਅਸੀਂ ਤੇ ਪੁੱਤ ਤੁਹਾਡੇ ਨਾਲ ਗੱਲਾਂ ਕਰਨ ਡੇ ਆ ਤੇ ਚੁਟਕਲੇ ਸੁਣ ਡੇ ਆ ਤੇ ਖੁਸ਼ ਹੋਣ ਡੇ ਆ ਤੇ ਹੱਸਣ ਡੇ ਆ ਹੈ ਹੈ। ਤੁਸੀਂ ਗੱਲਾਂ ਪਿਆਰੀਆਂ ਪਿਆਰੀਆਂ ਸੁਣਾਉਂਦੇ ਹੋ ਤੇ ਅਸੀਂ ਹੱਸਦੇ ਆ।
1: ਸਾਨੂੰ ਪਤਾ ਸੀ ਜਪਲੀਨ ਦਾ ਫੋਨ ਆਉਣਾ।
0: ਥੈਂਕ ਯੂ। ਤੇ ਕੀ ਸੁਣਾਓਗੇ ਅੱਜ?
2: ਚੁਟਕਲਾ।
0: ਓਕੇ।
2: ਇਤ ਵਈ ਨਾ ਇਤ ਨਾ ਅਮਲੀ ਉਹਦੇ ਵਿਆਹ ਚ ਗਿਆ ਹੁੰਦਾ ਸੀ ਤੇ ਵਿਆਹ ਚ ਵਿੱਚ ਨਾ ਅਮ ਉਹ ਚੁੱਕੇ ਨਾ ਨੈਪਕਿਨ ਪੇ ਹੁੰਦੇ ਸੀ।
0: ਅੱਛਾ।
2: ਅਮਲੀ ਸੋਚਦਾ ਇਹ ਠੀਕੀ ਜੇ ਕਿੱਦਾਂ ਵੀ ਆਇਆ ਹੋਣਾ, ਮੈਂ ਚਲੋ ਥਾ ਕੇਕ ਨਾ ਆਏ ਜੋ ਜਾਮ ਹੋਰ ਜਿੱਤੇ ਆਉਂਦਾ ਸੀਂਦਾ। ਨਹੀਂ ਨਹੀਂ ਨਹੀਂ
0: ਮੈਂ ਮਹਾ ਹੀ ਖਾਧਾ ਸੌਸ ਲਾ ਕੇ ਹੈ
1: ਨਾ। ਵਾਹ
0: ਥੈਂਕ ਯੂ ਜਪਲੀਨ। ਹਾਂਜੀ ਹਾਂਜੀ ਹਾਂਜੀ ਕਰਾ ਦੋ ਕਰਾ ਦੋ।
2: ਤੁਹਾਨੂੰ
0: ਕਰੋਸ਼ੀਆ ਆਉਂਦਾ ਵਾ?
1: ਅੱਲਾ ਪੂਰੀ ਕਢਾਈ ਫੁਲਕਾਰੀ ਪੂਰੀ ਕੱਢ ਲਈ ਦੀ ਬਸ ਵਿਹਲੇ ਬੈਠੇ।
0: ਲੈ
1: ਕੋਈ ਕੰਮ ਨਹੀਂ
0: ਇਹਨਾਂ ਨੂੰ ਵੀ ਆਉਂਦਾ ਹੀ
1: ਲੋਰ
0: ਹੈ
1: ਵਿਹਲੇ ਤਾਂ ਚੁੰਨੀਆਂ ਰੰਗ ਲਈ ਦੀ। ਨਾਲੇ ਬੋਲਣ ਵਿਹਲੇ
0: ਲਲਾ ਲਈ ਫਿਰ
1: ਲਲਾ ਲਈ ਅਸੀਂ ਲਲਾ ਲਈ ਨਿਕਲ ਆਏ ਬਸ ਹੁਣ ਥੋੜੀ ਦੇਰ ਬਸ ਸੇਵੀਆਂ ਵੱਟਾਂ
0: ਖਾਲੀ ਡੱਬੇ ਵੀ ਭਰਦੇ ਹੋ ਕਿ ਨਹੀਂ?
1: ਉਹ ਬੜੇ ਸਾਰਾ ਕੁਝ
0: ਭਰ ਲੈਂਦੇ
1: ਗੱਲਾਂ ਨਾਲ ਭਰੀ ਜਾਂਦੇ
0: ਵੇਖਾ ਕਿੰਨਾ ਕੁਛ ਕਰਦੇ ਆ।
1: ਲੈ ਦੇਖ ਲੈ ਸਿਰ ਸਿਰ ਹੋਰ ਦੱਸ
0: ਅੰਕਲ ਵੇਖਾ ਕਿੰਨਾ ਕੁਛ ਕਰਦੇ ਆ।
2: ਹਾਂਜੀ
0: ਕੀ ਸੁਣਾਓਗੇ ਤੁਸੀਂ?
2: ਚਟਕੀਆ।
0: ਓਕੇ ਤੇਰਾ
2: ਇੱਕ ਇੱਕ ਨਾ ਅਮੀ ਹੁੰਦਾ ਤੇ ਡਾਕਟਰ ਅਮੀ ਪੁੱਛਦਾ ਡਾਕਟਰ ਨੂੰ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਕਈ ਅਗਦੇ ਆ ਤੇ ਡਾਕਟਰ ਕਹਿੰਦਾ 80,000 ਤੇ ਅਮੀ ਕਹਿੰਦਾ ਜੇ ਆਪਣੀ ਪਿਆਸ ਕੀ ਆ ਵਾਈਏ ਕਿੰਨੇ ਕੁ ਪੈਸੇ ਲੱਗਦੇ
1: ਜੇ ਪਲਾਸਟਿਕ ਕਰਾਉਣੇ। ਵਾਹ ਉਸ ਗੱਲ ਤਾਂ ਸਹੀ ਹੈ ਉਹਦੀ ਪਲਾਸਟਿਕ ਤਾਂ ਪਤਾ ਹੁੰਦਾ ਵੀ ਕਿਹੋ ਜਿਹੀ ਰੱਖੀ ਸੀ। ਵੈਰੀ ਨਾਈਸ
0: ਥੈਂਕ ਯੂ।
2: ਮੇਰਾ ਖਤਮ ਨਹੀਂ ਹੋਇਆ।
0: ਅੱਛਾ ਖਤਮ ਨਹੀਂ ਹੋਇਆ। ਓਕੇ
1: ਸਟੋਰੀ ਤਾਂ ਰਹਿ ਗਿਆ ਸੀ ਆਪਣਾ। ਓਹੋ ਥੈਂਕ ਯੂ ਥੈਂਕ ਯੂ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਨੈਕਸਟ ਸਾਡੇ ਨਾਲ ਨੇ ਸੈਮੀ ਸਾਹਿਬ। ਹੈਲੋ ਖਾਲੀ ਡੱਬੇ ਵਾਲੇ
1: ਵਿੰਡੋ ਸ਼ਾਪ।
5: ਹਾਂਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਹਾਲ ਨੇ?
0: ਸਤਿ ਸ੍ਰੀ ਅਕਾਲ ਜੀ
1: ਅਸੀਂ ਠੀਕ ਹੈ ਸੈਮੀ ਸਾਹਿਬ ਤੁਸੀਂ ਸੁਣਾਓ?
5: ਰਾਮ ਰਾਮ ਸਵਰੇ।
0: ਥਿੰਕ ਤੇ ਸੋਚਿਆ ਹੋਣਾ ਵੀ ਤੁਹਾਡੇ ਤੋਂ ਪਹਿਲਾਂ ਗੱਲ ਰੇਡੀਓ ਤੇ ਪਹੁੰਚ ਜਾਣੀ ਆ।
5: ਗੱਲ ਕੋਈ ਹੋਈ ਨਹੀਂ ਲੱਗਦੀ ਮੈਨੂੰ ਕੁਛ
1: ਇੱਦਾਂ। ਤੁਸੀਂ ਵਿੰਡੋ ਸ਼ਾਪਿੰਗ ਕਰਨ ਵਾਲੇ
0: ਕਹਿੰਦੇ ਵਿੰਡੋ ਸ਼ਾਪਿੰਗ ਕਰਕੇ ਆਏ ਕੱਲ ਤੁਸੀਂ?
1: ਮੇਰੇ ਕੋਰਸ ਨੀ ਜਾਂਦੇ ਸਮਾਨ ਲੈਣਾ ਤੇ ਗੁਆਂਢੀ ਦੇ ਕਹਿੰਦੇ ਡੱਬੇ ਵਿਖਰ ਜਾਂਦੇ ਆ।
0: ਆਹੋ ਸਾਰਾ ਕੁਛ ਬਲੌਕ ਹੋਇਆ ਸੀ, ਗੁਆਂਢੀ ਕੰਮ ਆਉਂਦੇ ਰਹੇ। ਚਲੋ ਅਸੀਂ ਤੇ ਗਾਂਹ ਲਈ ਪੱਕਿਆ ਕਰਨ। ਅਸੀਂ ਤੇ ਅੱਗਾ ਸਵਾਰਨ ਦੇ ਤੁਹਾਡਾ
1: ਲਾਇਆ ਕਰੂੰਗਾ।
0: ਵਧੀਆ ਵਧੀਆ ਵਧੀਆ, ਤੁਸੀਂ ਸੁਣਾਓ
6: ਉਧਰ ਸਿਮਰਨ ਜੀ ਦਾ। ਉਹ ਕਹਿੰਦੇ ਬਾਬੇ ਨੂੰ, ਕਹਿੰਦੇ ਬਾਬਾ ਜੀ ਮੇਰੀ ਸ਼ਰਾਬ ਛਡਾ ਦੇ, ਮੈਂ ਬੜਾ ਦੁਖੀ ਆ। ਕਹਿੰਦੇ ਕਿਹੜੀ ਗੱਲ ਆ, ਕਹਿੰਦਾ ਕਦੋਂ ਦਾ ਪੀਣਾ? ਕਹਿੰਦਾ ਉਹ ਵਾਲੀ ਨੀ, ਕਸਟਮ ਵਾਲੇ ਨੇ ਫੜੀਆਂ 5 ਬੋਤਲਾਂ ਹੋ ਜਾਂਦੀਆਂ
1: ਮੇਰੀਆਂ। ਵਾਹ,
6: ਆਪਣਾ ਕੀ ਹੈ ਨਾ, ਲਾਲ ਜੀ ਦੇ ਨਾ ਬੜੇ ਦੁਖੀ ਗੱਲ। ਮੈਂ ਕੀ ਹੈ ਲਾਲ ਜੀ, ਕਹਿੰਦੇ ਯਾਰ ਪੇਮੈਂਟ ਫਸੀ ਹੈ ਕਿਸੇ ਨਾ ਨਿਕਲਣ ਡਈ। ਮੈਂ ਕਿਹਾ ਕੋਈ ਨੀ, ਕਿਹੜੀ ਗੱਲ ਭਾਬੀ, ਕਹਿੰਦੇ ਕੱਖ ਨੀ ਪੇਮੈਂਟ ਫਸੀ, ਇਹਦੇ ਤਾਂ ਸਿੱਕਾ ਨਾ ਗਿਆ $2 ਦਾ, ਉਹਦਾ ਰੋਣ ਦਿਆ।
0: ਸਿੱਕਾ $2 ਲੈ, ਐਡੀ ਸ਼ੋਪਿੰਗ ਟਰਾਲੀ ਆ ਭਲਾ, ਲਾਲ ਜੀ ਨਾ ਹੋ ਗਿਆ ਸ਼ੋਪਿੰਗ ਟਰਾਲੀ ਹੋ ਗਈ, ਸਿੱਕਾ ਫਸ ਗਿਆ। ਭਾਬੀ ਨੂੰ ਭਾਬੀ ਕਹਿਣਾ ਨਾ ਸ਼ੋਪਿੰਗ ਸੈਂਟਰ ਕਰਕੇ ਤੇ ਬੈਕ ਲਾਓ ਟਰਾਲੀ ਵਾਲੀ ਸੈਕਸ਼ਨ ਚ, ਆਪੇ ਨਿਕਲਣਾ ਪੜੋਕ ਕਰਕੇ। ਥੈਂਕ ਯੂ ਜੈਮੀ ਸਾਹਿਬ।
6: ਕੱਲ ਨਾ ਤੂੰ ਸਾਹਿਬ ਜਾਣਾ ਪਾਰਟੀ
0: ਤੇ,
6: ਭਾਬੀ ਕਹਿੰਦੇ ਵੀ ਮੈਂ ਤੁਹਾਡੀ ਚੂਹੇ ਦਾ ਨੀ ਕੱਢਦਾ। ਕਹਿੰਦੇ ਉਹ ਕੀ ਹੁੰਦੀ ਆ? ਕਹਿੰਦੇ ਜਿਹੜੇ ਤੁਸੀਂ ਵਿਆਹ ਚ ਪਾਈ ਸੀ।
1: ਕਿਆ ਬਾਤ ਹੈ, ਇੱਕ ਪੀੜੀ ਦੀ ਬੱਚੀ ਨੂੰ ਸਾਰੇ ਪੀੜੀ ਦੀ ਵੇਖਦੇ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਹਾਂਜੀ ਲਾਲ ਜੀ, ਤੁਸੀਂ ਆਉਂਦੇ ਹੋ?
1: ਚੁਟਕਲਾ ਪਾਇਆ ਸਹਿਮੀ ਸਾਹਿਬ ਵਾਲਾ ਵੀ ਚੁੜੇਲ ਮਗਰ ਬਿਠਾਈ ਸਕੂਟਰ ਦੇ ਨਾਲ। ਲਾਲ ਜੀ ਪੰਪ ਤੇ ਲੈ ਕੇ ਖਲੋਤੇ ਨੇ, ਰਣਜੋਤ ਭਾਜੀ ਨੂੰ ਚੁੜੇਲ ਕਿਸੇ ਹੋਰ ਪਾਸੇ ਪਾਲੀ ਵੀ ਉੜਦੀ ਕਿਵੇਂ ਆਉਣੀ, ਫਲਾਣਾ ਕਿਵੇਂ ਆਉਣਾ, ਉਧਰ ਚੁੜੇਲ ਵੀ ਬੈਠੀ ਵੀ ਤੇਲ ਦੇ ਪੈਸੇ ਦਈਏ ਤੇ ਜਾਈਏ, ਉਧਰ ਤੇਲ ਵਾਲਾ ਵੀ ਬੈਠਾ ਵੀ ਪੈਸੇ ਨਵਾਂ ਤੇ ਮੈਨੂੰ ਜਾਣ ਦਿਆ। ਲਾਲ ਜੀ ਮਨ ਮਨ ਚ ਕਹਿਣ ਡੇ ਨੇ ਕਿਸੇ ਕੰਜਰ ਦੀ ਸੁਣ ਲਓ, ਕਿਸੇ ਕੰਜਰ ਦੀ, ਪੂਰੇ 2 ਮਿੰਟ ਬਾਅਦ ਜਾ ਕੇ ਤੇਲ ਦੇ ਪੈਸੇ ਦਿੱਤੇ ਤੇਰੇ ਨਾਲ ਚੜੇਲ ਛੱਡੀ।
0: ਨਹੀਂ ਯਾਰ ਇਹ ਤੇ ਗੱਲ ਕਦੀ ਕਿਸੇ ਨੇ ਸੋਚੀ ਨੀ, ਆਖਿਰ ਕਰ ਚੜੇਲ ਵੀ ਤੇ ਕੁਛ ਖਾਂਦੀਆਂ ਹੋਣਗੀਆਂ, ਪੀਂਦੀਆਂ ਹੋਣਗੀਆਂ, ਚੱਲਦੀਆਂ ਹੋਣਗੀਆਂ।
1: ਕੱਲ ਦੱਸ
0: ਇੱਥੇ ਪੈਨਲ ਪਾਇਆ ਜਾਣਾ ਚਾਹੀਦਾ।
1: ਹਾਂਜੀ ਲਾਲ ਜੀ
0: ਸੈਮੀ ਸਾਹਿਬ ਕੁਛ ਵੀ ਬੋਲ ਸਕਦੇ ਆ।
6: ਸੈਮੀ ਸਾਹਿਬ ਜਦੋਂ ਮਾਇਲ ਨੂੰ ਲੈ ਕੇ ਆਏ ਨਾ, ਉਹਨੂੰ ਆਪਣੀ ID ਦਿਖਾਉਣ,
7: ਕਹਿੰਦਾ ਬੰਦਾ ਘਰ ਦਾ ਭੌਂਕਣਾ ਨੀ।
8: ਹੈਲੋ

0: ਲਾਲ ਜੀ ਡਾਕਟਰ ਬਣਾਤਾ, ਉਹਦਾ ਸਿੱਕਾ ਵੀ ਕਢਾ ਲਿਆ ਜੀ ਉਹਨਾਂ ਕੋਲ। ਹਾਂਜੀ ਤੁਸੀਂ ਚੱਲ ਗਿਆ, ਕੋਈ ਹੋਰ ਆਇਆ, ਕੋਈ ਹੋਰ ਆਇਆ। ਹਾਂਜੀ
1: ਖੂਨ ਦੀ ਉਲਟੀਆਂ ਕਰਨ ਲੱਗਾ ਸੀ, ਕਹਿੰਦਾ ਅਸੀਂ ਕਹਿੰਦਾ ਲੈ ਗਿਆ ਸੀ, ਕਹਿੰਦਾ ਅੱਛਾ ਮੈਂ ਹੋ ਜਾਵੇ ਖੂਨ ਜਿਆਦਾ ਤਾਂ ਕਰਕੇ ਮੈਂ ਖੂਨ ਕੱਢ ਲਿਆ। ਆਪਣੇ ਤੂਰ ਸਾਹਿਬ ਜਾਂਦੇ ਦੁਕਾਨ ਤੇ ਨਾ ਪਨੀਰ ਲੈਣ,
2: ਪਨੀਰ
1: ਹਾਂ ਪਨੀਰ, ਕਹਿੰਦੇ ਭਾਈ ਆ ਦੱਸਣਾ ਪਨੀਰ ਦਈਓ ਹਨਾ, ਉਹ ਬੰਦਾ ਨਾ ਆਪਣਾ ਟੁਕੜਾ ਕੱਢ ਕੇ ਦਿੰਦਾ, ਤੂੜ ਸਾਹਿਬ ਦਿੰਦਾ, ਤੂੜ ਸਾਹਿਬ ਖਾ ਲੈਂਦੇ, ਕਹਿੰਦੇ ਹਾਂ ਵਧੀਆ ਵਧੀਆ ਠੀਕ ਆ ਇਹੀ ਦੇ ਦੋ ਦੱਸਾਂ, ਕਹਿੰਦਾ ਆਹੀ ਸੀ ਦੱਸਾਂ ਜਿਹੜਾ ਤੂੰ ਖਾ ਗਿਆ।
0: ਲਗਾਵ ਹੋ ਗਿਆ ਨਾ, ਤੇ ਉਹਦੇ ਲਈ ਸ਼ੇਰੋ ਸ਼ਾਇਰੀ ਇਹਨਾਂ ਨੇ ਹਰਿਆਣੀ ਚ ਲਿਖ ਕੇ ਭੇਜੀ, ਕੋਸ਼ਿਸ਼ ਕੀਤੀ ਇਹਨਾਂ ਨੇ ਨਾ ਵੀ ਮੈਂ ਭੇਜਾਂ ਨਾ
2: ਇੰਪ੍ਰੈਸ ਕਰਾਂ,
0: ਇੰਪ੍ਰੈਸ ਕਰਾਂ ਨਾ, ਉਸ ਚ ਲਿਖਿਆ ਹੋਇਆ ਨਾ ਉਹਨਾਂ ਨੇ ਲਿਖ ਕੇ ਭੇਜਿਆ, ਪੜ੍ਹਦੀ ਵੀ ਕੁੜੀ ਆ, ਉਹਦੇ ਵੱਲੋਂ ਬੜੀ ਵਧੀਆ ਕੋਸ਼ਿਸ਼ ਕੀਤੀ। ਲਾਲ ਜੀ ਕਹਿੰਦੇ ਕੁਛ ਤੋਂ ਬਾਤ ਹੋ ਗਈ ਮੇਰੇ ਮੈਂ ਜੋ ਤੂੰ ਮੰਨਾ ਇਸ ਕਦਰ ਦੇਖਣ ਲੱਗ ਰਹੀ, ਕੁੜੀ ਬੜੀ ਖੁਸ਼ ਹੋ ਗਈ, ਵਾਹ ਕਹਿੰਦੇ ਕੁਛ ਤੋਂ ਬਾਤ ਹੋ ਗਈ ਮੇਰੇ ਮੈਂ ਜੋ ਤੂੰ ਮੰਨਾ ਇਸ ਕਦਰ ਦੇਖਣ ਲੱਗ ਰਹੀ, ਤੂੰ ਕੁੱਕਰੀ ਕਰਕੇ ਸ਼ੈਫ ਬਣ ਗਈ, ਮੈਂ ਗੁਰਦੁਆਰੇ ਮੈਂ ਲਾਂਗ ਰਹੀ। ਐਡੀ ਤੁਹਾਡੀ ਗੱਲਬਾਤ ਲਾਲ ਜੀ,
2: ਚੜ੍ਹਦੀ ਕਲਾ ਦੇ ਵਿੱਚ ਰਹੋ, ਕੁਛ ਮੈਸੇਜ ਤੇ ਫਿਰ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ। ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ, ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤੀ ਦੇਵੇ ਸਾਰਿਆਂ ਨੂੰ। ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਤੋਰ ਭਾਈ ਨੇ,
0: ਰਾਮ ਰਾਮ ਭਾਈ ਸਾਹਿਬ,
2: ਆਪ ਸਭ ਨੇ ਦਿਨ ਅਤਿ ਉੱਤਮ ਰਹੇ,
0: ਆਪਕਾ ਵੀ
2: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੇ ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨਜੀਤ ਸਿੰਘ ਜੀ ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਹਾਣੀ ਵਧੀਆ ਸੀ ਤੇ ਚੰਗਾ ਸੁਨੇਹਾ, ਤੇ ਸਿਡਨੀ ਤੋਂ ਭੇਜਦੇ ਨੇ ਮੈਸੇਜ, ਬਹੁਤ ਮਿਹਰਬਾਨੀ। ਸੰਜੇ ਪਹੂਜਾ ਜੀ ਕਹਿੰਦੇ ਕਿ ਨਾਈਸ ਕਹਾਣੀ, ਤੇ ਸੁੱਖ ਸਰਾਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਾਣੀ ਸਾਡੇ ਪਿੰਡ ਦੇ ਕੋਲ ਦੀ ਆ, ਕਹਿੰਦੇ ਕਿ ਹਰ ਇੱਕ ਦੋ ਮਹੀਨੇ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਇੱਦਾਂ ਕਹਿੰਦੇ ਕਿ ਕਰਦਾ ਵਾ, ਕਰਦਾ ਸੀ ਉੱਥੇ। ਚਲੋ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਭਾਈ ਸਾਰਿਆਂ ਨੂੰ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਾਣੀ ਬੜੀ ਖੂਬਸੂਰਤ ਸੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਮੰਗਲਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭ ਕਾਮਨਾਵਾਂ, ਸਭ ਨੂੰ ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਸਾਰੇ ਜੂਣ, ਬਹੁਤ ਮਿਹਰਬਾਨੀ ਜੀ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਕਿ ਪਿਆਰ ਅੱਛਾ, ਕੰਨ ਉੱਤੇ ਬੁੱਗੀਆਂ ਭਾਵ ਪਿਆਰ ਦੇ ਨਾਲ ਚੁੰਮਣਾ, ਓਕੇ ਥੈਂਕ ਯੂ ਤੁਹਾਡਾ, ਥੈਂਕ ਯੂ ਢਿੱਲੋਂ ਸਾਹਿਬ। ਅਤੇ ਦਿੱਲੀ ਜੂਲਰ ਵਾਲੇ ਨਵਪ੍ਰੀਤ ਜੀ ਕਹਿੰਦੇ ਨੇ ਕਿ $196 ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਮਿਲ ਰਿਹਾ ਤੁਹਾਨੂੰ 22 ਕੈਰਟ ਦਾ ਸੋਨਾ ਜੀ, ਸੋ ਇਹਦਾ ਮਤਲਬ ਕਿ ਹੋਰ ਸਸਤਾ ਹੋ ਗਿਆ। ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ, ਤੰਦਰੁਸਤੀ ਦੀ ਮੰਗ ਕਰਦੇ ਨੇ ਸਾਰਿਆਂ ਦੇ ਲਈ। ਅਤੇ ਇੰਦਰ ਜੀ ਬਹੁਤ ਮਿਹਰਬਾਨੀ ਤੁਹਾਡੀ। ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹੈ ਬਣਾਈ ਸਟੇ। ਰੁਪਿੰਦਰ ਜੀ ਕਹਿੰਦੇ ਨੇ ਕਿ ਸਭ ਦੇ ਭਲੇ ਦੀ ਅਰਦਾਸ ਕਰਦੇ ਹਾਂ ਕ੍ਰਿਗਬਨ ਤੋਂ। ਅਤੇ ਕਹਿੰਦੇ ਕਿ ਭਾਅ ਜੀ ਬਾਕੀ ਤਾਂ ਪਤਾ ਨਹੀਂ, ਪਰ ਹੁਣ ਕਹਿੰਦੇ ਨੇ ਕਿ ਸੈਮੀ ਸਾਹਿਬ ਨੂੰ ਡੱਬੇ ਪੱਕੇ ਲੈਣੇ ਪੈਣੇ ਆ। ਹਾਂ ਇਹੋ ਪੱਕੇ ਕੀਤੇ ਮਾਨੰਦ ਨੇ। ਸਤਿ ਸ਼੍ਰੀ ਅਕਾਲ ਕਹਿੰਦੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਅਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੁਰਤੇਜ ਜੀ, ਧੰਨਵਾਦ ਤੁਹਾਡਾ। ਅਤੇ ਇੱਧਰ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਡੇ ਨਾਲ ਇੰਦਰਜੀਤ ਸਿੰਘ ਜੀ ਸਾਂਝ ਪਾਉਂਦੇ ਨੇ, ਬਹੁਤ ਮਿਹਰਬਾਨੀ ਜੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04

0: 8255 0433-280-2522 ते सोना चाहिदा
1: भरोसा चाहिदा
0: क्वालिटी ते बाईबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाईबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
2: चलदी दा नाम गड्डी आते सुनिया ही होना ते तुहाडी गड्डी कोई भी होवे उनू चलाउण लई ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड कॉल 0390866655 और विजिट tireforce.com.au
0: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service Chetston Ford. Ready, set, Ford.
3: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ 에어 ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
4: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
5: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
6: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
8: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSE ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, Everest ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0206-0।
5: ਭੈਣ ਜੀ ਕੀ ਹਾਲ ਹੈ, ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
9: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
10: लेजेंडरी लव स्टोरीज की तो एंडिंग ट्रैजिक होती है।
11: From the makers of Rocky और रानी की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 19 ਤਰੀਕ ਹੈ ਮਈ ਦਾ ਮਹੀਨਾ 2026 ਮੰਗਲਵਾਰ ਦਾ ਦਿਨ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ। ਹਾਂਜੀ ਗੌਤਮ ਜੀ ਤੁਸੀਂ ਆਉਂਦੇ ਰਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਸਾਰੇ ਹੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੰਗਲਵਾਰ ਖਬਰਨਾਮੇ ਦੀ ਔਰ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ, ਜਿੱਥੇ ਅੱਜ ਦੀਆਂ ਕੁਝ ਖਬਰਾਂ, ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੀਆਂ ਖਬਰਾਂ ਬੜੀਆਂ ਦਿਲਚਸਪ ਹੋਣਗੀਆਂ। ਇਸ ਬੁਲੇਟਿਨ ਦੇ ਆਖਰੀ ਮੱਧ ਦੇ ਵਿੱਚ ਜਾ ਕੇ ਅਸੀਂ ਜਿਹੜਾ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ। ਕੁਝ ਇੱਕ ਭਾਰਤ ਦੀਆਂ ਚੁਣਿੰਦਾ ਖਬਰਾਂ ਵੀ ਨੇ, ਪਰ ਭਾਰਤ ਦਾ ਵਿਸਤਾਰ ਖਬਰਾਂ ਦਾ ਜਿਹੜਾ ਬੁਲੇਟਿਨ ਹੈ ਉਹ ਅੱਗੇ ਚੱਲ ਕੇ ਦੁਪਹਿਰ ਵੇਲੇ ਤੁਹਾਡੇ ਨਾਲ ਸਾਂਝਾ ਕਰਾਂਗੇ ਲਾਈਵ, ਜਦੋਂ ਪ੍ਰੀਤਮ ਸਿੰਘ ਰੁਪਾਲ ਜੀ ਹੋਣਗੇ। ਆਓ ਇਸ ਵਕਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਉੱਤੇ ਝਾਤ ਮਾਰ ਲੈਂਦੇ ਹਾਂ ਅਤੇ ਫਿਰ ਭਾਰਤ ਦੀਆਂ ਕੁਝ ਸੰਖੇਪ ਖਬਰਾਂ ਅਤੇ ਫਿਰ ਆਸਟ੍ਰੇਲੀਆ ਦੀਆਂ ਨਿਊਜ਼। ਪਹਿਲੀ ਖਬਰ ਕੌਮਾਂਤਰੀ ਖਿੱਤੇ ਦੇ ਵਿੱਚੋਂ ਫਲਸਤੀਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ, ਜਿੱਥੇ ਫਲਸਤੀਨ ਹਮਾਇਤੀ ਐਕਟੀਵਿਸਟ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜ ਨੇ ਸਾਈਪ੍ਰਸ ਮੁਲਕ ਦੇ ਪੱਛਮੀ ਖੇਤਰ ਦੇ ਵਿੱਚ ਇੱਕ ਕੌਮਾਂਤਰੀ ਜਲ ਖੇਤਰ ਦੇ ਵਿੱਚ ਗਜ਼ਾ ਦੀ ਮਦਦ ਦੇ ਲਈ ਜਾ ਰਹੀਆਂ 50 ਤੋਂ ਜ਼ਿਆਦਾ ਕਿਸ਼ਤੀਆਂ ਦੇ ਬੇੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਗਲੋਬਲ ਸਮੂਥ ਫਲੋਟੇਲਾ ਯਾਨੀ GSF ਨੇ ਇਹ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੀ ਫੌਜ ਨੇ ਉਹਨਾਂ ਦੀਆਂ ਕਿਸ਼ਤੀਆਂ ਦੇ ਉੱਤੇ ਚੜ੍ਹਾਈ ਕੀਤੀ ਹੈ। ਇਸ ਨੂੰ ਗੈਰ ਕਾਨੂੰਨੀ ਸਮੁੰਦਰੀ ਲੁੱਟ ਦੱਸਿਆ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਘਟਨਾ ਗਜ਼ਾ ਤੋਂ ਲਗਭਗ 250 ਨੋਟੀਕਲ ਮੀਲ ਦੀ ਦੂਰੀ ਦੇ ਉੱਤੇ ਹੋਈ ਹੈ, ਜਿੱਥੇ ਇਜ਼ਰਾਈਲ ਨੇ ਸਮੁੰਦਰੀ ਨਾਕਾਬੰਦੀ ਲਗਾ ਰੱਖੀ ਹੈ। ਸੰਗਠਨ ਦੀ ਇੱਕ ਵੀਡੀਓ ਸਟ੍ਰੀਮ ਦੇ ਵਿੱਚ ਹਥਿਆਰਬੰਦ ਕਮਾਂਡੋ ਕਈ ਕਿਸ਼ਤੀਆਂ 'ਚ ਚੜ੍ਹਦੇ ਦਿਖਾਈ ਦੇ ਰਹੇ ਨੇ। ਇਜ਼ਰਾਈਲ ਦੀ ਤਰਫ ਤੋਂ ਹਾਲੇ ਤੱਕ ਇਸ ਘਟਨਾ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ, ਕੋਈ ਕਾਊਂਟਰ ਬਿਆਨ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਸ ਫਲੋਟੀਲਾ ਨੂੰ ਉਕਸਾਵੇ 'ਚ ਉਠਾਇਆ ਗਿਆ ਇੱਕ ਕਦਮ ਦੱਸਿਆ ਸੀ ਅਤੇ ਕਿਹਾ ਸੀ ਕਿ ਇਸ ਦੇ ਵਿੱਚ ਤੁਰਕੀ ਦੇ ਦੋ ਹਿੰਸਕ ਸਮੂਹ ਵੀ ਸ਼ਾਮਲ ਨੇ। ਪਿਛਲੇ ਮਹੀਨੇ ਇਜ਼ਰਾਈਲੀ ਫੋਰਸਿਸ ਨੇ ਇਸੇ ਫਲੋਟੀਲਾ ਦੀਆਂ 22 ਕਿਸ਼ਤੀਆਂ ਨੂੰ ਗ੍ਰੀਸ ਦੇ ਕ੍ਰੀਟ ਦੇ ਕੋਲ ਰੋਕ ਲਿਆ ਸੀ। ਇਸ ਘਟਨਾ ਦੇ ਵਿੱਚ ਮੌਜੂਦ ਜਿਹੜੀਆਂ ਕਿਸ਼ਤੀਆਂ ਨੇ ਕੁੱਲ ਉਹਨਾਂ ਦੇ ਉੱਤੇ 175 ਦੇ ਕਰੀਬ ਐਕਟੀਵਿਸਟਾਂ ਨੂੰ ਹਿਰਾਸਤ 'ਚ ਵੀ ਲੈ ਲਿਆ ਸੀ। ਕੌਮਾਂਤਰੀ ਪੱਧਰ ਦੇ ਉੱਤੇ ਵਿਆਪਕ ਆਲੋਚਨਾ ਤੋਂ ਬਾਅਦ ਇਹਨਾਂ ਦੇ ਵਿੱਚੋਂ 2 ਨੂੰ ਛੱਡ ਕੇ ਬਾਕੀ ਸਭ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਅਗਲੇ ਦਿਨ। ਪਰ ਇਜ਼ਰਾਈਲ ਨੇ ਹਾਲੇ ਵੀ ਇਸ ਫਲੋਟੀਲਾ ਦੇ ਉੱਤੇ ਆਪਣੀ ਨਿਗਾਹ ਛੱਡੀ ਨਹੀਂ ਹੈ। ਉਧਰ ਆਰਗਨਾਈਜੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ, ਜਿਹਨੂੰ OIC ਵੀ ਕਹਿ ਲਿਆ ਜਾਂਦਾ, ਦੁਨੀਆ ਭਰ ਦੇ ਮੁਸਲਿਮ ਮੁਲਕਾਂ ਦਾ ਇੱਕ ਗੁੱਟ, ਇਹਨਾਂ ਨੇ ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਬਾਰਕਾ ਨਿਊਕਲੀਅਰ ਪਾਵਰ ਪਲਾਂਟ ਦੇ ਉੱਤੇ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। OIC ਦੇ ਮਹਾਸਕੱਤਰੇਤ ਦੀ ਤਰਫ ਤੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਨਾਗਰਿਕ ਸੰਸਥਾਵਾਂ ਅਤੇ ਅਹਿਮ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਕੌਮਾਂਤਰੀ ਕਾਨੂੰਨਾਂ ਦਾ ਖੁੱਲ੍ਹਾ ਉਲੰਘਣ ਹੈ। ਇਸ ਦੇ ਨਾਲ ਹੀ OIC ਨੇ UAE ਦੇ ਨਾਲ ਇੱਕਜੁੱਟਤਾ ਦਿਖਾਉਂਦਿਆਂ ਹੋਇਆਂ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਦੇ ਲਈ UAE ਦੇ ਤਰਫ ਤੋਂ ਚੁੱਕੇ ਗਏ ਕਦਮਾਂ ਦੀ ਹਮਾਇਤ ਕੀਤੀ। ਆਬੂਧਾਬੀ ਸਥਿਤ ਬਾਰਕਾ ਨਿਊਕਲੀਅਰ ਪਾਵਰ ਪਲਾਂਟ ਨੂੰ ਐਤਵਾਰ ਦੇ ਦਿਨ 17 ਮਈ ਦੇ ਦਿਨ ਨਿਸ਼ਾਨਾ ਬਣਾਇਆ ਗਿਆ ਸੀ ਡਰੋਨ ਹਮਲੇ ਦੀ ਵਜ੍ਹਾ ਦੇ ਚੱਲਦਿਆਂ। ਇਸ ਪਾਵਰ ਪਲਾਂਟ ਦੇ ਨੇੜੇ ਇੱਕ ਬਿਜਲੀ ਜਨਰੇਟਰ 'ਚ ਅੱਗ ਵੀ ਲੱਗ ਗਈ ਸੀ, ਜਿਸ 'ਤੇ ਕਾਬੂ ਪਾ ਲਿਆ ਗਿਆ। ਪਰ ਸੁਖਦ ਗੱਲ ਇਹ ਰਹੀ ਕਿ ਇਸ ਨਿਊਕਲੀਅਰ ਪਾਵਰ ਪਲਾਂਟ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਹ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਹਮਲਾ ਕਿਸ ਨੇ ਕੀਤਾ। ਭਾਰਤ ਨੇ ਵੀ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਏ ਜਾਣ ਦੇ ਲਈ UAE ਦੇ ਨਾਲ ਆਪਣੀ ਹਮਾਇਤ ਜਤਾਈ ਸੀ। ਪਰ ਭਾਰਤ ਇਸ ਵਕਤ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜਾ ਮੱਧ ਪੂਰਬ ਦੇ ਹਾਲਾਤ ਨੇ, ਇੱਥੇ ਕਿੱਥੇ ਖੜ੍ਹਦਾ ਹੈ, ਇਸ ਨੂੰ ਇਸ ਖਬਰ ਦੇ ਸਾਈਡ ਦੇ ਵਿੱਚੋਂ ਅਗਲੀ ਖਬਰ ਜਿਹੜੀ ਦੱਸਣ ਲੱਗੀ ਹੈ ਸਾਈਡ 'ਚੋਂ ਤੁਸੀਂ ਸਮਝ ਸਕਦੇ ਹੋ। ਸਾਈਡ 'ਚੋਂ ਇਸ ਕਰਕੇ ਕਿਉਂਕਿ ਭਾਰਤ ਹਾਲੇ ਸਾਈਡ 'ਤੇ ਹੀ ਹੈ। ਇਸ ਵਕਤ ਪੂਰੀ ਦੁਨੀਆ ਦੀਆਂ ਨਿਗਾਹਾਂ ਅਮਰੀਕਾ, ਇਜ਼ਰਾਈਲ ਜਾਂ ਦੂਸਰੇ ਪਾਸੇ ਇੱਕ ਦੂਸਰਾ ਧੁਰਾ ਜਿਹੜਾ ਬਣਿਆ ਹੋਇਆ, ਰੂਸ ਅਤੇ ਚੀਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੀਨ ਦੀ ਯਾਤਰਾ ਤੋਂ ਫੌਰਨ ਬਾਅਦ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਮੰਗਲਵਾਰ ਦੇ ਦਿਨ ਚੀਨ ਦੇ 2 ਦਿਨਾਂ ਅਧਿਕਾਰਕ ਦੌਰੇ ਦੀ ਸ਼ੁਰੂਆਤ ਕਰ ਦੇਣੀ ਹੈ, ਯਾਨੀ ਅੱਜ ਤੋਂ ਸ਼ੁਰੂਆਤ ਹੋ ਜਾਏਗੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੀਤੇ ਸ਼ਨੀਵਾਰ ਇਸ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਸੀ ਕਿ ਸਟੇਟ ਵਿਜ਼ਿਟ ਚੀਨ ਦੇ ਰਾਸ਼ਟਰਪਤੀ ਦੇ ਸੱਦੇ ਦੇ ਉੱਤੇ ਹੋ ਰਹੀ ਹੈ। ਉਧਰ ਰੂਸੀ ਰਾਸ਼ਟਰਪਤੀ ਦਾ ਦਫ਼ਤਰ, ਜਿਹਨੂੰ ਕ੍ਰੈਮਲਿਨ ਕਹਿ ਲਿਆ ਜਾਂਦਾ ਹੈ, ਉਹਨਾਂ ਦੀ ਤਰਫ ਤੋਂ ਪਹਿਲਾਂ ਹੀ ਜਾਰੀ ਇੱਕ ਬਿਆਨ ਦੇ ਵਿੱਚ ਪੁਤਿਨ ਦੇ ਚੀਨ ਦੌਰੇ ਦੀ ਪੁਸ਼ਟੀ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਟਰੰਪ ਨੇ 13 ਤੋਂ ਲੈ ਕੇ 15 ਮਈ ਤੱਕ ਚੀਨ ਦਾ ਅਧਿਕਾਰਕ ਦੌਰਾ ਕੀਤਾ ਸੀ। ਪੂਰੀ ਦੁਨੀਆ ਦੀਆਂ ਨਿਗਾਹਾਂ ਉਸ ਦੌਰੇ ਦੇ ਉੱਤੇ ਸੀ, ਕਿਉਂਕਿ ਕਰੀਬ ਇੱਕ ਦਹਾਕੇ ਦੇ ਵਿੱਚ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੀ ਇਹ ਪਹਿਲੀ ਚੀਨ ਯਾਤਰਾ ਸੀ। ਹਾਲਾਂਕਿ ਇਹ ਵੀ ਉਸ ਰਾਸ਼ਟਰਪਤੀ ਦੀ ਤਰਫ ਤੋਂ ਜਿਹੜੇ ਪਹਿਲਾਂ ਕੋਵਿਡ ਦੇ ਦਰਮਿਆਨ ਇਸ ਨੂੰ ਚਾਈਨਾ ਵਾਇਰਸ ਦੱਸਦੇ ਰਹੇ ਸੀ। ਹਾਲਾਂਕਿ ਇਸ ਯਾਤਰਾ ਦੇ ਵਿੱਚ ਟਰੰਪ ਨੇ ਅਮਰੀਕਾ ਦੀਆਂ ਸਿਖਰਲੀਆਂ ਟੈਕ ਕੰਪਨੀਆਂ ਦੇ ਸੀਈਓਜ਼ ਦੇ ਨਾਲ ਸ਼ਿਰਕਤ ਕੀਤੀ ਸੀ ਔਰ ਚੀਨ ਪਹੁੰਚੇ ਸੀ, ਪਰ ਯਾਤਰਾ ਖਤਮ ਹੋਣ ਤੋਂ ਬਾਅਦ ਵੀ ਕਿਸੇ ਵੀ ਵੱਡੀ ਡੀਲ ਦਾ ਕੋਈ ਐਲਾਨ ਤੱਕ ਨਹੀਂ ਸਾਹਮਣੇ ਆਇਆ, ਨਾ ਹੀ ਕਿਸੇ ਇੱਕ ਵੱਡੀ ਕੰਪਨੀ ਨੇ ਚੀਨ ਦੇ ਵਿੱਚ ਕੋਈ ਵੱਡੀ ਇਨਵੈਸਟਮੈਂਟ ਜਾਂ ਚੀਨ ਦੀ ਕੋਈ ਵੱਡੀ ਇਨਵੈਸਟਮੈਂਟ ਅਮਰੀਕਾ 'ਚੋਂ ਹੀ ਹੋਵੇ, ਐਸਾ ਵੀ ਕੋਈ ਐਲਾਨ ਨਹੀਂ ਆਇਆ। ਪਰ ਹੁਣ ਠੀਕ ਹੈ, ਇਸ ਤੋਂ 3 ਦਿਨ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬੀਜਿੰਗ ਜਦੋਂ ਪਹੁੰਚਣਗੇ, ਅੱਜ ਦੇ ਦਿਨ ਪਹੁੰਚਣਗੇ, ਤਾਂ ਦੁਨੀਆ ਭਰ ਦੇ ਮੀਡੀਆ ਦੀਆਂ ਨਿਗਾਹਾਂ ਇੱਕ ਵਾਰ ਫਿਰ ਤੋਂ ਚੀਨ ਦੇ ਵੱਲ ਹੋ ਜਾਣਗੀਆਂ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਦੱਸਿਆ ਗਿਆ ਕਿ ਦੋਹਾਂ ਰਾਸ਼ਟਰਪਤੀਆਂ ਦੇ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਲੈ ਕੇ ਚਰਚਾ ਹੋਣੀ ਹੈ ਔਰ ਦੁਨੀਆ ਭਰ ਦੇ ਕੌਮਾਂਤਰੀ ਮੁੱਦਿਆਂ ਦੇ ਉੱਤੇ ਵੀ ਚਰਚਾ ਹੋਣੀ ਹੈ। ਇਸ ਦਰਮਿਆਨ ਹੁਣ ਰੂਸ ਅਤੇ ਚੀਨ ਦੇ ਸੰਬੰਧ ਤਾਂ ਗਹਿਰੇ ਹੋਣਗੇ। ਰੂਸ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਪੁਤਿਨ ਚੀਨ ਨੂੰ ਇੱਕ ਚੰਗਾ ਗੁਆਂਢੀ ਮੰਨਦੇ ਨੇ ਔਰ ਦੋਹਾਂ ਦੀ ਇੱਕ ਜਿਹੜੀ ਸਹਿਯੋਗ ਸੰਧੀ ਹੈ ਉਸ ਦੀ ਹਸਤਾਖਰ ਕਰਨ ਦੀ 25ਵੀਂ ਵਰੇਗੰਢ ਵੀ ਹੈ। ਇਹ ਸੰਧੀ 2001 ਦੇ ਵਿੱਚ ਮਾਸਕੋ 'ਚ ਉਸ ਸਮੇਂ ਹੋਈ ਸੀ ਜਦੋਂ ਚੀਨੀ ਰਾਸ਼ਟਰਪਤੀ ਜ਼ਿਆਂਗ ਜ਼ੇਮਿਨ ਅਤੇ ਪੁਤਿਨ ਦੇ ਦਰਮਿਆਨ ਮੁਲਾਕਾਤ ਹੋਈ ਸੀ। ਪੁਤਿਨ ਅਤੇ ਜ਼ੀ ਜਿਨਪਿੰਗ ਦੀ ਪਿਛਲੀ ਮੁਲਾਕਾਤ ਪਿਛਲੇ ਸਾਲ ਸਪਤੰਬਰ ਮਹੀਨੇ 'ਚ ਹੋਈ ਸੀ ਜਦੋਂ ਸ਼ੰਘਾਈ ਸਹਿਯੋਗ ਸੰਗਠਨ ਦੀ ਸਾਲਾਨਾ ਬੈਠਕ ਦੇ ਵਿੱਚ ਪੁਤਿਨ ਹਿੱਸਾ ਲੈਣ ਆਏ ਸੀ। ਇਸ ਤੋਂ ਬਾਅਦ ਜਾਪਾਨ ਦੇ ਖਿਲਾਫ਼ ਜੰਗ ਦੀ ਜਿੱਤ, ਜਿਹਨੂੰ ਰੂਸ ਵਿਕਟਰੀ ਡੇ ਦੇ ਤੌਰ 'ਤੇ ਵੀ ਮਨਾਉਂਦਾ, ਉਸ ਦੀ 3 ਸਤੰਬਰ ਨੂੰ ਹੋਈ ਫੌਜੀ ਪਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੀਜਿੰਗ ਵੀ ਗਏ ਸੀ। ਉਸ ਪਰੇਡ ਦੇ ਵਿੱਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੈਜ਼ਿਸ਼ਕਿਨ ਵੀ ਮੌਜੂਦ ਸੀ। ਇਸ ਵਕਤ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਚੀਨ ਦੁਨੀਆ ਦਾ ਇੱਕ ਐਸਾ ਧੁਰਾ ਬਣਦਾ ਜਾ ਰਿਹਾ ਹੈ ਜਿਹੜਾ ਕਿ ਪਾਵਰ ਬੈਲੈਂਸ ਕਰਦਾ, ਯਾਨੀ ਕਿ ਅਮਰੀਕਾ ਨੂੰ ਜਵਾਬ ਦੇ ਸਕਦਾ, ਕਿਉਂਕਿ ਪਿੱਛੇ ਜੇ ਚੀਨ ਦੇ ਵਿੱਚ ਦੌਰੇ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਨੇ ਤਾਈਵਾਨ ਨੂੰ ਲੈ ਕੇ ਕੋਈ ਵੀ ਐਸਾ ਬਿਆਨ ਨਹੀਂ ਦਿੱਤਾ ਜਿਸ ਦੇ ਨਾਲ ਚੀਨ ਨਾਰਾਜ਼ ਹੋਵੇ। ਉਲਟਾ ਚੀਨ ਨੇ ਇਹੋ ਜਿਹਾ ਜ਼ਰੂਰ ਕਹਿ ਦਿੱਤਾ ਕਿ ਉਹਨਾਂ ਨੂੰ ਪਸੰਦ ਆਏਗਾ ਕਿ ਜੇਕਰ ਅਮਰੀਕਾ ਤਾਈਵਾਨ ਮਸਲੇ ਦੇ ਉੱਤੇ ਆਪਣੀ ਜ਼ਿਆਦਾ ਦਖਲਅੰਦਾਜ਼ੀ ਨਾ ਕਰੇ। ਉਧਰ ਰੂਸ ਦੇ ਰਾਸ਼ਟਰਪਤੀ ਦੇ ਚੀਨ ਦੇ ਇਸ ਦੌਰੇ ਦੇ ਨਾਲ ਹੁਣ ਇਹ ਮੰਨਿਆ ਜਾ ਰਿਹਾ ਕਿ ਯੂਰਪੀ ਦੇਸ਼ਾਂ ਦੇ ਵਿੱਚ ਹੋਣ ਵਾਲੇ ਤੇਲ ਅਤੇ ਗੈਸ ਦੇ ਸਾਰੇ ਭਵਿੱਖ ਦੇ ਸੌਦੇ ਜਿਹੜੇ ਨੇ ਉਹ ਅਮਰੀਕੀ ਡਾਲਰ ਦੀ ਬਜਾਏ ਰਸ਼ੀਅਨ ਰੂਬਲ, ਜਿਹੜੀ ਕਿ ਉੱਥੋਂ ਦੀ ਕਰੰਸੀ ਹੈ, ਅਤੇ ਚਾਈਨੀਜ਼ ਯੁਆਨ ਦੇ ਵਿੱਚ ਕੀਤੇ ਜਾ ਸਕਦੇ ਨੇ। ਰੂਸ ਨੇ ਇਹ ਫੈਸਲਾ ਕੌਮਾਂਤਰੀ ਵਪਾਰ ਦਾ ਜਿਹੜਾ ਇੱਕ ਕ੍ਰਾਈਸਿਸ ਬਣਿਆ ਹੋਇਆ ਪੂਰੀ ਦੁਨੀਆ ਦੇ ਵਿੱਚ ਔਰ ਅਮਰੀਕੀ ਡਾਲਰ ਦਾ ਇੱਕ ਦਬਦਬਾ ਬਣਿਆ ਹੋਇਆ, ਉਸਨੂੰ ਚੁਣੌਤੀ ਦੇਣ ਦੇ ਲਈ ਇਹ ਕਦਮ ਲਿਆ। ਰੂਸ ਦਾ ਇਹ ਕਦਮ ਚੁੱਕਿਆ ਗਿਆ। ਰੂਸ ਨੇ ਅਧਿਕਾਰਕ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਹੈ ਕਿ ਯੂਰਪ ਦੇ ਨਾਲ ਤਾਂ ਤੇਲ ਅਤੇ ਗੈਸ ਦੇ ਸਾਰੇ ਅਗਲੇ ਸੌਦਿਆਂ ਦੀ ਕੀਮਤ ਰੂਸੀ ਰੂਬਲ 'ਚ ਕੀਤੀ ਜਾਵੇ ਜਾਂ ਫਿਰ ਚਾਈਨੀਜ਼ ਯੁਆਨ ਦੇ ਦਿੱਤਾ ਜਾਵੇ। ਰਣਨੀਤੀਕਾਰ ਇਸ ਨੂੰ ਸੀਨੋ ਰਸ਼ੀਆ ਊਰਜਾ ਮੁਦਰਾ, ਯਾਨੀ ਕਿ ਰਸ਼ੀਅਨ ਸੀਨੋ ਰਸ਼ੀਅਨ ਐਨਰਜੀ ਕਰੰਸੀ ਪੀਵਟ ਵੀ ਕਹਿ ਲਿਆ ਜਾਂਦਾ, ਉਸ ਦੇ ਰੂਪ ਦੇ ਵਿੱਚ ਦੇਖ ਰਹੇ ਨੇ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਰੂਸ ਦੀ ਤਰਫ ਤੋਂ ਅਮਰੀਕਾ ਨੂੰ ਡਰਾਇਆ ਜਾ ਰਿਹਾ ਹੋਵੇ, ਕਿਉਂਕਿ ਅਮਰੀਕਾ ਦੀ ਕਰੰਸੀ ਯਾਨੀ ਕਿ ਡਾਲਰ ਇਸ ਵਕਤ ਅਮਰੀਕਾ ਦੀ ਰੀੜ ਦੀ ਹੱਡੀ ਹੈ ਅਤੇ ਰੂਸ ਅਤੇ ਚੀਨ ਰਲ ਕੇ ਉਸੇ ਹੱਡੀ ਦੇ ਉੱਤੇ ਸੱਟ ਮਾਰਨਾ ਚਾਹੁੰਦੇ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਵੇ 'ਚ ਕਿਹਾ ਕਿ ਭਾਰਤ ਮੱਧ ਪੂਰਬ ਅਤੇ ਯੂਕਰੇਨ ਦੇ ਸੰਘਰਸ਼ ਨੂੰ ਖਤਮ ਕਰਨ ਦੇ ਲਈ ਹਰ ਕਿਸਮ ਦੀ ਸ਼ਾਂਤੀ ਦੀ ਕੋਸ਼ਿਸ਼ ਦੀ ਹਮਾਇਤ ਕਰਦਾ ਹੈ। ਉਹਨਾਂ ਕਿਹਾ ਕਿ ਫੌਜੀ ਸੰਘਰਸ਼ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਨੇ ਇਹ ਗੱਲ ਨਾਰਵੇ ਦੇ ਪ੍ਰਧਾਨ ਮੰਤਰੀ ਯੋਨਸ ਗਾਰ ਸਟੇਰੋ ਦੇ ਨਾਲ ਸਾਂਝੀ ਪ੍ਰੈਸ ਮੀਟ ਦੇ ਦਰਮਿਆਨ ਕਹੀ। ਉਹਨਾਂ ਕਿਹਾ ਕਿ ਅਸੀਂ ਇੱਕਜੁੱਟ ਕਿਸੇ ਵੀ ਸੰਘਰਸ਼ ਦਾ ਹੱਲ ਨਹੀਂ ਕੱਢ ਸਕਦੇ, ਬਸ ਗੱਲਬਾਤ ਦੇ ਨਾਲ ਹੱਲ ਕੱਢ ਸਕਦੇ ਹਾਂ। ਉਹਨਾਂ ਕਿਹਾ ਕਿ ਅਸੀਂ ਇਸ ਗੱਲ ਦੇ ਉੱਤੇ ਸਹਿਮਤ ਹਾਂ ਕਿ ਵਿਸ਼ਵ ਭਰ ਦੀਆਂ ਚੁਣੌਤੀਆਂ ਦੇ ਹੱਲ ਦੇ ਲਈ ਇੱਕ ਐਸੀ ਸੰਸਥਾ ਦੀ ਲੋੜ ਹੈ ਜਿਹੜੀ ਅੱਤਵਾਦ ਦੇ ਹਰ ਰੂਪ ਨੂੰ ਜੜ ਤੋਂ ਖਤਮ ਕਰਨ ਦੇ ਲਈ ਸਾਂਝੀ ਪ੍ਰਤੀਬੱਧਤਾ ਜ਼ਾਹਰ ਕਰੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ UAE, ਨੈਦਰਲੈਂਡਸ ਅਤੇ ਸਵੀਡਨ ਦੇ ਦੌਰੇ ਦੇ ਉੱਤੇ ਜਾ ਚੁੱਕੇ ਨੇ। ਨਾਰਵੇ ਤੋਂ ਬਾਅਦ ਹੁਣ ਉਹਨਾਂ ਦਾ ਇਟਲੀ ਦਾ ਦੌਰਾ ਸ਼ੁਰੂ ਹੋ ਜਾਣਾ। ਉੱਥੇ ਹੀ ਕੇਰਲ ਦੇ ਨਵੇਂ ਬਣੇ ਮੁੱਖ ਮੰਤਰੀ VD ਸਤੀਸ਼ਨ ਦੀ ਅਗਵਾਈ ਵਾਲੀ ਕੇਰਲ ਦੀ ਨਵੀਂ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਵੀ ਕੀਤੀ ਔਰ ਇਸ ਦੇ ਵਿੱਚ ਆਸ਼ਾ ਵਰਕਰਾਂ ਦੀ ਸੈਲਰੀ ਵਧਾਉਣ ਦਾ ਫੈਸਲਾ ਲਿਆ ਗਿਆ। ਮੁੱਖ ਮੰਤਰੀ VD ਸਤੀਸ਼ਨ ਨੇ ਇਸ ਤੋਂ ਇਲਾਵਾ ਜਾਣਕਾਰੀ ਦਿੱਤੀ ਕਿ UDF ਸਰਕਾਰ ਨੇ ਆਪਣੇ ਵਾਅਦਿਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਸ਼ਾ ਵਰਕਰਾਂ ਦੇ ਭੱਤੇ ਦੇ ਵਿੱਚ 3,000 ਰੁਪਏ ਦਾ ਵਾਧਾ ਮਨਜ਼ੂਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਬਜ਼ੁਰਗਾਂ ਦੇ ਕਲਿਆਣ ਦੇ ਲਈ ਅਲੱਗ ਅਲੱਗ ਮਹਿਕਮੇ ਬਣਾਏ ਗਏ ਨੇ। ਆਂਗਨਵਾੜੀ ਵਰਕਰਾਂ ਤੋਂ ਇਲਾਵਾ ਰਸੋਈ ਕਰਮਚਾਰੀਆਂ, ਪ੍ਰੀ ਪ੍ਰਾਇਮਰੀ ਟੀਚਰਸ ਅਤੇ ਇਹਨਾਂ ਸਾਰਿਆਂ ਦੀ ਜਿਹੜੀ ਤਨਖਾਹ ਨੇ ਉਹਨਾਂ ਦੇ ਵਿੱਚ ਬੇਸਿਕ ਤਨਖਾਹਾਂ 'ਚ ਵਾਧਾ ਕੀਤਾ ਗਿਆ। ਮਹਿਲਾਵਾਂ ਦੇ ਲਈ KSRTC ਯਾਨੀ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੇ ਵਿੱਚ ਮੁਫਤ ਯਾਤਰਾ ਦੀ ਸਹੂਲਤ 15 ਜੂਨ ਤੋਂ ਉਪਲਬਧ ਵੀ ਹੋ ਜਾਏਗੀ। ਦੱਸ ਦਈਏ ਵੀਡੀ ਸਟੇਸ਼ਨ ਨੇ ਕੱਲ੍ਹ ਦੇ ਦਿਨ ਹੀ ਮੁੱਖ ਮੰਤਰੀ ਦੇ ਵਜੋਂ ਸੌਂਹ ਵੀ ਚੁੱਕੀ ਸੀ। ਉੱਥੇ ਹੀ ਅਗਲੀ ਖਬਰ ਦੀ ਜੇਕਰ ਸਾਂਝ ਪਾਈਏ ਤਾਂ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ ਕੁਝ ਇੱਕ ਆਖਰੀ ਦੋ ਕੁ ਖਬਰਾਂ ਵੀ ਸਾਂਝੀਆਂ ਕਰਦੇ ਚੱਲੀਏ। ਸੁਪਰੀਮ ਕੋਰਟ ਨੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਦੇ ਮਾਮਲੇ ਦੇ ਵਿੱਚ ਉਮਰ ਖਾਲਿਦ ਨੂੰ ਜ਼ਮਾਨਤ ਨਾ ਦੇਣ ਦੇ ਆਪਣੇ ਫੈਸਲੇ ਦੇ ਉੱਤੇ ਸਵਾਲ ਚੁੱਕੇ ਨੇ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਕੋਰਟ ਨੇ ਸੋਮਵਾਰ ਦੇ ਦਿਨ ਕਿਹਾ ਕਿ ਫੈਸਲਾ 2021 ਦੇ ਵਿੱਚ ਤਿੰਨ ਜੱਜਾਂ ਦੀ ਬੈਂਚ ਦੀ ਯੂਨੀਅਨ ਆਫ ਇੰਡੀਆ ਬਨਾਮ KA ਨਜੀਬ ਫੈਸਲੇ ਦੇ ਠੀਕ ਢੰਗ ਦੇ ਨਾਲ ਪਾਲਣ ਨਾ ਕਰਨ ਦੇ ਚੱਲਦਿਆਂ ਲਿਆ ਗਿਆ। ਇਸ ਫੈਸਲੇ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੇਸ ਦੀ ਸੁਣਵਾਈ ਬਹੁਤ ਲੰਮੀ ਖਿੱਚ ਜਾਵੇ ਤਾਂ ਗੈਰ ਕਾਨੂੰਨੀ ਗਤੀਵਿਧੀ ਯਾਨੀ ਗੈਰ ਕਾਨੂੰਨੀ ਰੋਕਥਾਮ ਨਿਯਮ ਜਿਹਨੂੰ UAPA ਵੀ ਕਹਿ ਲਿਆ ਜਾਂਦਾ ਉਸ ਦੇ ਵਿੱਚ ਜ਼ਮਾਨਤ ਦਿੱਤੀ ਜਾ ਸਕਦੀ ਹੈ। ਜਸਟਿਸ BV ਨਾਗਰਤਨਾ ਅਤੇ ਜਸਟਿਸ ਉਜਵਲ ਬੁਆਨ ਦੀ ਬੈਂਚ ਨੇ ਇਹ ਗੱਲਾਂ ਉਸ ਸਮੇਂ ਕਹੀਆਂ ਨੇ ਜਦੋਂ ਸੈਯਦ ਇਫਤਖਾਰ ਅੰਦਾਰਬੀ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ। ਅੰਦਾਰਬੀ ਦੀ 6 ਸਾਲ ਤੋਂ ਜਿਹੜੀ ਜੇਲ੍ਹ ਦੀ ਸਜ਼ਾ ਚੱਲ ਰਹੀ ਹੈ ਉਸ ਦੇ ਉੱਤੇ ਦੋਸ਼ ਹੈ ਕਿ ਉਸਨੇ ਡਰੱਗਸ ਤਸਕਰੀ ਦੇ ਵਿੱਚ ਅੱਤਵਾਦ ਨੂੰ ਫੰਡ ਕੀਤਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਗੁਲਿਫਸ਼ਾ ਫਾਤਮਾ ਬਨਾਮ ਸਟੇਟ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਨਹੀਂ ਸੀ ਦਿੱਤੀ ਗਈ ਉਸ ਮਾਮਲੇ 'ਚ ਜ਼ਮਾਨਤ ਨਾ ਦੇਣ ਦੇ ਫੈਸਲੇ 'ਤੇ ਸੁਪਰੀਮ ਕੋਰਟ ਦੀ ਵੱਡੀ ਬੈਂਚ ਨੇ ਫੈਸਲੇ ਦਾ ਪਾਲਣ ਨਹੀਂ ਕੀਤਾ। ਬੇਲ ਨਿਯਮ ਹੈ, ਜੇਲ੍ਹ ਅਪਵਾਦ ਹੈ, ਇਹ ਸਿਧਾਂਤ UAPA ਵਰਗੇ ਸਖ਼ਤ ਕਾਨੂੰਨਾਂ ਦੇ ਵਿੱਚ ਵੀ ਲਾਗੂ ਹੁੰਦਾ। ਉੱਥੇ ਆਖਰੀ ਖਬਰ ਦੀ ਸਾਂਝ ਪਾਉਂਦੇ ਚੱਲੀਏ ਤਾਂ ਇੱਕ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਦੇ ਬੇਟੇ ਬੰਡੀ ਸਾਈ ਭਗੀਰਥ ਨੂੰ ਤੇਲੰਗਾਨਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸਾਈਬਰਾਬਾਦ ਪੁਲਿਸ ਕਮਿਸ਼ਨਰ ਦੀ ਤਰਫ ਤੋਂ ਦੱਸਿਆ ਗਿਆ ਕਿ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਓਫੈਂਸ ਯਾਨੀ ਪੋਕਸੋ ਦੇ ਮਾਮਲੇ 'ਚ ਕਥਿਤ ਮੁਲਜ਼ਮ ਬੰਡੀ ਸਾਈ ਭਗੀਰਥ ਨੂੰ ਸ਼ਨੀਵਾਰ ਰਾਤ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ ਉਸਦਾ ਮੈਡੀਕਲ ਪ੍ਰੀਖਣ ਵੀ ਕੀਤਾ ਗਿਆ। ਸਾਈਬਰਾਬਾਦ ਵਿਸ਼ੇਸ਼ ਪੁਲਿਸ ਟੀਮ ਨੇ ਨਰਸਿੰਗੀ ਥਾਣਾ ਖੇਤਰ ਦੇ ਵਿੱਚ ਇੱਕ ਟੈਕ ਪਾਰਕ ਦੇ ਕੋਲੋਂ ਇਸ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਉੱਥੇ ਹੀ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ, ਪਰ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਜੁੜੀ ਹੋਈ ਇੱਕ ਖਬਰ ਔਰ ਬੜੀ ਧਿਆਨ ਦੇ ਨਾਲ ਸੁਣਨ ਲਾਇਕ ਖਬਰ ਹੈ। ਜੇਕਰ ਤੁਸੀਂ ਕੌਮਾਂਤਰੀ ਵਿਦਿਆਰਥੀ ਹੋ ਤਾਂ ਤੁਸੀਂ ਸ਼ੁਕਰ ਮਨਾਓਗੇ, ਪਰ ਜੇਕਰ ਤੁਸੀਂ ਆਸਟ੍ਰੇਲੀਆ ਦੇ ਇੰਟਰਨੈਸ਼ਨਲ ਸਟੂਡੈਂਟ ਬਣਨ ਜਾ ਰਹੇ ਹੋ ਤਾਂ ਫਿਰ ਸ਼ਾਇਦ ਤੁਸੀਂ ਸ਼ੁਕਰ ਨਾ ਮਨਾਓ ਇਸ ਖਬਰ ਤੋਂ, ਫਿਰ ਇਹ ਖਬਰ ਤੁਹਾਡੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀ ਹੈ। ਲੇਬਰ ਪਾਰਟੀ ਸਰਕਾਰ ਦੀ ਤਰਫ ਤੋਂ ਨਵੇਂ ਪ੍ਰਾਈਵੇਟ ਕਾਲਜਾਂ ਦੇ ਉੱਤੇ ਅਤੇ ਟ੍ਰੇਨਿੰਗ ਸੰਸਥਾਵਾਂ ਦੇ ਉੱਤੇ ਜਿਹੜੇ ਨਵੇਂ ਦਾਖਲੇ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਕੁਝ ਇੱਕ ਖਾਸ ਕੋਰਸਾਂ ਦੇ ਵਿੱਚ ਜਿਵੇਂ ਵੈਟ ਕੋਰਸਿਸ ਜਾਂ ਫਿਰ ਅੰਗਰੇਜ਼ੀ ਦੀ ਮੁਹਾਰਤ ਹਾਸਲ ਕਰਨ ਵਾਲੇ ਕੋਰਸਿਸ, ਉਹਨਾਂ ਦੇ ਵਿੱਚ 12 ਮਹੀਨਿਆਂ ਦੇ ਲਈ ਯਾਨੀ 1 ਸਾਲ ਦੇ ਲਈ ਫਿਲਹਾਲ ਇੱਕ ਆਰਜ਼ੀ ਬੈਨ ਲਗਾਇਆ। ਸਰਕਾਰ ਚਾਹੁੰਦੀ ਹੈ ਕਿ ਇਸ ਸਸਪੈਂਸ਼ਨ ਦੇ ਨਾਲ ਜਿਹੜਾ ਮਹਿਕਮੇ ਨੂੰ ਹੋਰ ਵਧੇਰੇ ਸਮਾਂ ਮਿਲ ਸਕੇ ਤਾਂ ਕਿ ਸਟੂਡੈਂਟ ਵੀਜ਼ਾ ਸਿਸਟਮ ਦੇ ਵਿੱਚ ਥੋੜ੍ਹੇ ਸੁਧਾਰ ਹੋ ਸਕਣ। ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀਲੀ ਪ੍ਰਾਈਵੇਟ ਕਾਲਜ ਅਤੇ ਟ੍ਰੇਨਿੰਗ ਇੰਸਟੀਟਿਊਸ਼ਨ ਦੇ ਵਿੱਚ ਇਹ ਨਵੀਆਂ ਆਫਰ ਲੈਟਰ ਦੇਣ ਤੋਂ ਇੰਟਰਨੈਸ਼ਨਲ ਸਟੂਡੈਂਟ ਨੂੰ ਫਿਲਹਾਲ ਤੁਰੰਤ ਪ੍ਰਭਾਵ ਦੇ ਨਾਲ ਰੋਕ ਦਿੱਤਾ ਜਾਏਗਾ, ਜਿਸ ਦੇ ਵਿੱਚ ਆਸਟ੍ਰੇਲੀਅਨ ਸਕਿੱਲਸ ਕੁਆਲਿਟੀ ਅਥਾਰਿਟੀ ਹੈ ਜਿਹੜੀ, ਉਹਨਾਂ ਨੇ ਫਿਲਹਾਲ ਉਹਨਾਂ ਦੇ ਰਾਹੀਂ ਜਿੰਨੇ ਵੀ ਵੋਕੇਸ਼ਨਲ ਐਜੂਕੇਸ਼ਨਲ ਪ੍ਰੋਵਾਈਡਰ ਸੀ ਉਹਨਾਂ ਨੂੰ ਸੋਮਵਾਰ ਦੇ ਦਿਨ ਤੋਂ ਹੀ ਯਾਨੀ ਲੰਘੀ ਕੱਲ੍ਹ ਤੋਂ ਹੀ ਇਹ ਇਸ ਦਾਇਰੇ ਦੇ ਵਿੱਚ ਲਿਆਂਦਾ ਗਿਆ। ਇਸ ਦਾ ਮਤਲਬ ਇਹ ਵੀ ਹੈ ਕਿ ਭਾਵੇਂ ਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਵੈਟ ਕੋਰਸਿਸ 'ਚ ਜਾ ਰਹੇ ਹੋ, ਭਾਵੇਂ ਕਿ ਇੰਗਲਿਸ਼ ਲੈਂਗੁਏਜ ਜਿਵੇਂ ਐਲੀਕੋਰਸ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ ਇੰਗਲਿਸ਼ ਲੈਂਗੁਏਜ ਇੰਟੈਂਸਿਵ ਕੋਰਸ ਫੋਰ ਓਵਰਸੀਜ਼ ਸਟੂਡੈਂਟ ਸੈਕਟਰ, ਇਹਨਾਂ ਦੇ ਉੱਤੇ ਫਿਲਹਾਲ ਜਿਹੜੀ ਹੈ ਤੁਰੰਤ ਪ੍ਰਭਾਵ ਦੇ ਨਾਲ ਰੋਕ ਲਗਾ ਦਿੱਤੀ ਗਈ ਹੈ। ਇੱਕ ਗੱਲ ਜ਼ਰੂਰ ਸਮਝ ਕੇ ਚੱਲੋ ਇੱਥੇ ਕਿ ਇਹ ਨਵੇਂ ਕੋਰਸਾਂ ਦੇ ਦਾਖਲੇ ਦੇ ਜਿਹੜੇ ਪਹਿਲਾਂ ਤੋਂ ਐਲੀਕੋਰਸ ਕਰ ਰਹੇ ਨੇ ਜਾਂ ਵੈਟ ਕੋਰਸਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੇ ਭਵਿੱਖ ਦੇ ਉੱਤੇ ਫਿਲਹਾਲ ਕੋਈ ਅਸਰ ਨਹੀਂ ਪਏਗਾ। ਦੂਸਰੀ ਗੱਲ ਇਹ ਵੀ ਹੈ ਕਿ ਇਹ ਸਸਪੈਂਸ਼ਨ ਸਿਰਫ ਪ੍ਰਾਈਵੇਟ ਕਾਲਜਿਸ ਦੇ ਉੱਤੇ ਲਾਗੂ ਹੁੰਦਾ, ਯਾਨੀ ਕਿ ਪਬਲਿਕ ਐਜੂਕੇਸ਼ਨ ਪ੍ਰੋਵਾਈਡਰ ਜਿਹੜੇ ਨੇ ਚਾਹੇ ਉਹ ਗਵਰਨਮੈਂਟ ਸਕੂਲਸ ਨੇ ਚਾਹੇ ਉਹ ਟੇਫ ਨੇ, ਜੇਕਰ ਉੱਥੋਂ ਕਰ ਰਹੇ ਹੋ ਜਾਂ ਜਿੰਨੀਆਂ ਵੀ ਆਸਟ੍ਰੇਲੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਉੱਥੋਂ ਇਹ ਕੋਰਸ ਕਰ ਰਹੇ ਹੋ ਤਾਂ ਵੀ ਇਹ ਜਿਹੜਾ ਨਵਾਂ ਨਿਯਮ ਹੈ ਉਹ ਤੁਹਾਡੇ ਦੇ ਉੱਤੇ ਲਾਗੂ ਨਹੀਂ ਹੋਏਗਾ ਬਤੌਰ ਇੰਟਰਨੈਸ਼ਨਲ ਸਟੂਡੈਂਟ। ਆਸਟ੍ਰੇਲੀਆ ਭਰ ਦੇ ਵਿੱਚ ਹੰਤਾ ਵਾਇਰਸ ਦਾ ਇੱਕ ਖਤਰਾ ਫੈਲਿਆ ਹੋਇਆ ਹੈ। ਜ਼ਾਹਰ ਜੀ ਗੱਲ ਹੈ ਕਿ ਚੂਹਿਆਂ ਤੋਂ ਇਸ ਵਾਇਰਸ ਨੂੰ ਫੈਲਦਿਆਂ ਦੱਸਿਆ ਗਿਆ। ਹੁਣ ਆਸਟ੍ਰੇਲੀਆ ਦੇ ਵਿੱਚ ਕਿਸਾਨਾਂ ਨੂੰ ਚੂਹਿਆਂ ਦੀ ਸਮੱਸਿਆ ਅਤੇ ਪਲੇਗ ਦੇ ਨਾਲ ਜਿਹੜਾ ਅਕਸਰ ਪਿਛਲੇ ਸਾਲ ਵੀ ਉਲਝ ਗਏ ਸੀਗੇ ਬਹੁਤ ਸਾਰੇ ਜ਼ਿਮੀਂਦਾਰ ਬਹੁਤ ਸਾਰੇ ਕਿਸਾਨ। ਸੋ ਉਸ ਤੋਂ ਬਚਣ ਦੇ ਲਈ APVMA ਨੇ ਯਾਨੀ ਆਸਟ੍ਰੇਲੀਅਨ ਪੈਸਟੀਸਾਈਡ ਅਤੇ ਵੈਟਨਰੀ ਮੈਡੀਸਨ ਅਥਾਰਟੀ ਨੇ ਇੱਕ ਨਵੀਂ ਮਾਊਸ ਬੇਟ ਦਾ ਯਾਨੀ ਚੂਹਿਆਂ ਨੂੰ ਫੜਨ ਵਾਲੀ ਇੱਕ ਜ਼ਹਿਰੀਲੀ ਦਵਾਈ ਦਾ ਇਜਾਜ਼ਤ ਦੇ ਦਿੱਤੀ ਹੈ ਜਿਸ ਦੇ ਵਿੱਚ ਜ਼ਿੰਕ ਫਾਸਫਾਈਡ ਹੁੰਦਾ। 50 ਕੁ ਗ੍ਰਾਮ ਪ੍ਰਤੀ ਕਿਲੋ ਦੇ ਪਿੱਛੇ ਇਸ ਦਵਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗ੍ਰੇਨ ਪ੍ਰੋਡਿਊਸਰ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਦੇ ਨਾਲ ਕਾਸ਼ਤ ਦੇ ਉੱਤੇ ਅਸਰ ਜ਼ਰੂਰ ਪਏਗਾ ਪਰ 25 ਗ੍ਰਾਮ ਪ੍ਰਤੀ ਕਿਲੋਗ੍ਰਾਮ ਦੇ ਪਿੱਛੇ ਜ਼ਿੰਕ ਫਾਸਫਾਈਡ ਪਾਉਣ ਦੇ ਚੱਲਦਿਆਂ ਇੱਕ ਕਿਸਮ ਦੀ ਚੂਹਿਆਂ ਦੇ ਲਈ ਇਹ ਇੱਕ ਚੰਗਾ ਜਾਲ ਬਣ ਸਕਦਾ ਹੈ। ਚੂਹਿਆਂ ਦੀ ਤਰਫ ਤੋਂ ਖੇਤਰੀ ਇਲਾਕਿਆਂ ਦੇ ਵਿੱਚ ਚੰਗਾ ਕਹਿਰ ਮਚਾਇਆ ਹੋਇਆ। ਵੈਸਟਰਨ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੇ ਕੁਝ ਰੀਜਨਸ ਦੇ ਵਿੱਚ ਇਸ ਦੇ ਐਕਸਪੈਰੀਮੈਂਟ ਵੀ ਕੀਤੇ ਜਾਣਗੇ ਤਾਂ ਕਿ ਇਸ ਦੀ ਸ਼ੁਰੂਆਤ ਹੋ ਸਕੇ। ਕੁਆਂਟਸ ਕੰਪਨੀ ਦੇ ਇੱਕ ਸਾਬਕਾ ਬੌਸ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਉਹ ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਰੂਟਸ ਦੇ ਉੱਤੇ ਸਭ ਤੋਂ ਸਸਤੇ ਭਾਅ ਦੀ ਇੱਕ ਏਵੀਏਸ਼ਨ ਸਟਾਰਟ ਕਰਨਾ ਚਾਹੁੰਦੇ ਨੇ। ਸਾਬਕਾ ਕੁਆਂਟਸ ਦੇ ਐਗਜ਼ੈਕਟਿਵ ਪੀਟਰ ਕੈਲੀ ਦੀ ਤਰਫ ਤੋਂ ਇਸ ਨਵੀਂ ਏਅਰਲਾਈਨ ਜਿਸ ਦਾ ਨਾਮ ਜ਼ਿੰਕ ਹੈ ਇਸ ਨੂੰ ਇੱਕ ਚੀਪਰ ਅਲਟਰਨੇਟਿਵ ਯਾਨੀ ਕਿ ਇੱਕ ਸਸਤੇ ਵਿਕਲਪ ਦੇ ਤੌਰ ਦੇ ਉੱਤੇ ਆਸਟ੍ਰੇਲੀਆਈ ਲੋਕਾਂ ਦੇ ਲਈ ਸੁਝਾਇਆ। ਦੱਸ ਦਈਏ ਕਿ ਆਮ ਤੌਰ ਦੇ ਉੱਤੇ ਇਸ ਕਿਸਮ ਦੇ ਲੋਅ ਕੋਸਟ ਕੈਰੀਅਰ ਜਿਹੜੇ ਨੇ ਉਹ ਯੂਰਪ ਦੇ ਵਿੱਚ ਚੱਲਦੇ ਨੇ। ਯੂਰਪ ਦੇ ਵਿੱਚ ਰਿਆਨਏਅਰ ਚੱਲਦਾ ਹੈ। ਜ਼ਿੰਕ ਨੂੰ ਵੀ ਉਸ ਦੇ ਨਾਲ ਰਲਦਾ ਮਿਲਦਾ ਦੱਸਿਆ ਗਿਆ। ਜ਼ਿੰਕ ਜਿਹੜੀ ਏਅਰਲਾਈਨ ਹੋਏਗੀ ਇਹ ਗੋਲਡਨ ਟ੍ਰਾਇੰਗਲ ਦੇ ਵਿਚਕਾਰ ਜ਼ਿਆਦਾਤਰ ਹਵਾਈ ਉਡਾਨਾਂ ਚਲਾਏਗੀ। ਗੋਲਡਨ ਟ੍ਰਾਇੰਗਲ ਸਿਡਨੀ ਮੈਲਬਨ ਅਤੇ ਬ੍ਰਿਸਬੇਨ ਨੂੰ ਕਹਿ ਲਿਆ ਜਾਂਦਾ। ਬਾਅਦ ਦੇ ਵਿੱਚ ਫਿਰ ਐਡੀਲੇਡ ਅਤੇ ਗੋਲਡ ਕੋਸਟ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਜਾਏਗਾ। ਫਿਲਹਾਲ ਵੈਸਟਰਨ ਸਿਡਨੀ ਦੇ ਜਿਹੜਾ ਨਵਾਂ ਬਣਿਆ ਹਵਾਈ ਅੱਡਾ ਉੱਥੋਂ ਜ਼ਿੰਕ ਆਪਣੀ ਸ਼ੁਰੂਆਤ ਕਰ ਸਕਦੀ ਹੈ ਔਰ ਇਸ ਨੂੰ ਇੱਕ ਓਪਰਚੁਨਿਟੀ ਯਾਨੀ ਇੱਕ ਮੌਕੇ ਦੇ ਤੌਰ 'ਤੇ ਦੇਖਿਆ ਜਾ ਰਿਹਾ। ਇੱਕ ਵਾਰ ਫਿਰ ਤੋਂ ਚੇਤੇ ਕਰਵਾ ਦਿੰਦੇ ਹਾਂ ਕਿ ਸਿਡਨੀ ਦਾ ਦੂਸਰਾ ਕੌਮਾਂਤਰੀ ਹਵਾਈ ਅੱਡਾ ਬਣ ਕੇ ਤਿਆਰ ਹੈ। ਟੈਸਟਿੰਗ ਚੱਲ ਰਹੀ ਹੈ। ਅਕਤੂਬਰ ਮਹੀਨੇ ਦੇ ਵਿੱਚ 2026 ਤੋਂ ਬਾਅਦ ਅਪ ਐਂਡ ਡਾਊਨ ਯਾਨੀ ਕਿ ਹਵਾਈ ਉਡਾਨਾਂ ਲੈਂਡ ਵੀ ਕਰਨਗੀਆਂ ਭਾਵੇਂ ਉਹ ਡੋਮੈਸਟਿਕ ਹੋਣ ਭਾਵੇਂ ਇੰਟਰਨੈਸ਼ਨਲ ਇਸ ਨਵੇਂ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਅਤੇ ਟੇਕ ਆਫ ਵੀ ਕਰਨਗੀਆਂ। ਬਹਰਹਾਲ ਆਸਟ੍ਰੇਲੀਆ ਦੇ ਵਿੱਚ ਸਸਤੀਆਂ ਏਅਰਲਾਈਨ ਕੰਪਨੀਆਂ ਨਾ ਆਈਆਂ ਹੋਣ ਅਜਿਹਾ ਤਾਂ ਨਹੀਂ ਹੈ। ਰੈਕਸ ਦਾ ਹਾਲ ਕੀ ਹੋਇਆ ਔਰ ਕਿਸ ਤਰੀਕੇ ਦੇ ਨਾਲ ਰੈਕਸ ਕੰਪਨੀ ਬਾਜ਼ਾਰ ਦੇ ਵਿੱਚੋਂ ਬਾਹਰ ਹੋਈ ਹੈ ਭਾਵੇਂ ਕਿ ਉਹ ਗੋਲਡਨ ਟ੍ਰਾਇੰਗਲ ਹੀ ਵਰਤਦੇ ਰਹੇ ਨੇ ਪਰ ਇਹ ਵੀ ਸਮਝਣਾ ਜ਼ਰੂਰੀ ਹੋਏਗਾ। ਆਸਟ੍ਰੇਲੀਆ ਦੇ ਵਿੱਚ ਕੰਪੀਟੀਸ਼ਨ ਅਤੇ ਕੰਜ਼ਿਊਮਰ ਕਮਿਸ਼ਨ ਯਾਨੀ ACCC ਦੀ ਤਰਫ ਤੋਂ ਦੱਸ ਦਿੱਤਾ ਗਿਆ ਕਿ ਇਸ ਦੇ ਨਾਲ ਮੁਕਾਬਲੇਬਾਜ਼ੀ ਦਾ ਬਾਜ਼ਾਰ ਵਧੇਗਾ ਘਟੇਗਾ ਨਹੀਂ। ਉੱਥੇ ਹੀ ਖਬਰਾਂ ਦੀ ਸਾਂਝ ਵਿਕਟੋਰੀਆ ਦੇ ਨਾਲ ਜੁੜੀ ਹੋਈ ਜਿੱਥੇ ਵਿਕਟੋਰੀਆ ਦੇ ਵਿੱਚ ਸਦਰਨ ਹੈਮੀਸਫੇਅਰ ਦਾ ਯਾਨੀ ਕਿ ਪੂਰੇ ਦੇ ਪੂਰੇ ਦੱਖਣੀ ਅਰਧ ਗੋਲੇ ਦਾ ਸਭ ਤੋਂ ਵੱਡਾ ਵਿੰਡ ਫਾਰਮ ਯਾਨੀ ਕਿ ਹਵਾ ਦੇ ਰਾਹੀਂ ਬਿਜਲੀ ਪੈਦਾ ਕਰਨ ਵਾਲਾ ਜਿਹੜਾ ਇੱਕ ਯੂਨਿਟ ਆ ਉਹ ਲਗਾਇਆ ਜਾ ਰਿਹਾ। ਵਿਕਟੋਰੀਅਨ ਸਰਕਾਰ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਰੈਕਨ ਬੀਲ ਐਨਰਜੀ ਪਾਰਕ ਇਸ ਨੂੰ ਕਿਹਾ ਜਾ ਰਿਹਾ ਪਰ ਇਹ ਆਖਰੀ ਇਜਾਜ਼ਤ ਨਹੀਂ ਹੈ। ਕੁਝ ਇੱਕ ਸਟੈਪ ਬਚੇ ਨੇ ਅਤੇ ਉਸ ਤੋਂ ਬਾਅਦ ਇਸ ਵਿੰਡ ਐਨਰਜੀ ਫਾਰਮ ਨੂੰ ਚੱਲਦਾ ਕਰ ਦਿੱਤਾ ਜਾਏਗਾ। ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ 219 ਦੇ ਕਰੀਬ ਟਰਬਾਈਨ ਵਿੰਡ ਫਾਰਮਸ ਨੇ ਯਾਨੀ ਕਿ ਪੌਣ ਚੱਕੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਵਿਕਟੋਰੀਆ ਦੇ ਵੈਸਟ ਵਿਮੇਰਾ ਦੇ ਵਿੱਚ ਬਣਿਆ ਹੋਇਆ ਔਰ ਲਗਭਗ 1.5 ਗੀਗਾਵਾਟ ਰੀਨਿਊਬਲ ਐਨਰਜੀ ਦਾ ਉਤਪਾਦਨ ਇਹ ਕਰ ਸਕੇਗਾ। ਇਹ ਇੰਨੀ ਕੁ ਐਨਰਜੀ ਹੈ, ਇੰਨੀ ਕੁ ਬਿਜਲੀ ਹੈ ਜਿਹੜੀ ਕਿ ਵਿਕਟੋਰੀਆ ਦੇ ਘੱਟੋ ਘੱਟ 12 ਲੱਖ ਘਰਾਂ ਦੇ ਵਿੱਚ ਬਿਜਲੀ ਦੇ ਸਕਦੀ ਹੈ। ਵਿਕਟੋਰੀਆ ਦੀ ਮਿਨਿਸਟਰ ਫਾਰ ਪਲੈਨਿੰਗ ਸੋਨੀਆ ਕਿਲਕੈਨੀ ਨੇ ਕਿਹਾ ਕਿ ਰੈਕਨਬਿਲ ਐਨਰਜੀ ਪਾਰਕ ਦੇ ਬਣਨ ਦੇ ਨਾਲ ਨਾ ਕੇਵਲ ਇੱਕ ਵਾਤਾਵਰਨ ਦੀ ਸਾਂਭ ਸੰਭਾਲ ਦਾ ਇੱਕ ਜਿਹੜਾ ਅਹਿਦ ਹੈ ਉਹ ਸਰਕਾਰ ਦਾ ਪੂਰਾ ਹੋਏਗਾ ਬਲਕਿ 26,000 ਹੈਕਟੇਅਰ ਜਿਹੜਾ ਰਕਬਾ ਉਸ ਦੇ ਵਿੱਚ ਬਣੀ। ਰੈਕਨਬਿਲ ਤੋਂ ਲਗਭਗ 5 ਕੁ ਕਿਲੋਮੀਟਰ ਪੱਛਮ ਵਾਲੇ ਪਾਸੇ ਇਹ ਦੋ ਅਲੱਗ ਅਲੱਗ ਸਾਈਟਸ ਦੇ ਵਿੱਚ ਇਹ ਵਿੰਡ ਫਾਰਮ ਜਿਹੜਾ ਤਿਆਰ ਕੀਤਾ ਗਿਆ ਕੀਤਾ ਜਾ ਰਿਹਾ। ਇਸ ਦੇ ਨਾਲ 950 ਨੌਕਰੀਆਂ ਤਾਂ ਪੈਦਾ ਹੋਣਗੀਆਂ ਹੀ ਬਲਕਿ ਉਸ ਤੋਂ ਬਾਅਦ ਜਿਵੇਂ ਹੀ ਇਹ ਓਪਰੇਸ਼ਨਲ ਹੋ ਜਾਏਗਾ 35 ਨੌਕਰੀਆਂ ਤਾਂ ਵੀ ਚੱਲਦੀਆਂ ਰਹਿਣਗੀਆਂ। ਵਿਕਟੋਰੀਆ ਦੇ ਵਿੱਚ ਇਹ ਸਭ ਤੋਂ ਵੱਡੀ ਰਿਨਿਊਬਲ ਐਨਰਜੀ ਦੀ ਇੱਕ ਜਿਹੜੀ ਯੂਨਿਟ ਕਹੀ ਜਾ ਸਕਦੀ ਹੈ ਕਿਉਂਕਿ ਵਿਕਟੋਰੀਆ ਸੂਬੇ ਦੇ ਲਗਭਗ 12.5% ਜਿਹੜੀਆਂ ਊਰਜਾ ਦੀਆਂ ਲੋੜਾਂ ਨੇ ਉਹ ਇਹ ਵਿੰਡ ਫਾਰਮ ਜਿਹੜਾ ਪੂਰੀਆਂ ਕਰ ਸਕੇਗਾ। ਉੱਧਰ ਸਿਡਨੀ ਦੇ ਈਸਟਰਨ ਇਲਾਕਿਆਂ ਦੇ ਵਿੱਚ ਲਾਈਟ ਰੇਲ ਨੈੱਟਵਰਕ ਦੇ ਵਿਸਤਾਰ ਦੀ ਯੋਜਨਾ ਨੂੰ ਪ੍ਰੀਮੀਅਰ ਕ੍ਰਿਸਮਿਨਸ ਨੇ ਇਗਨੋਰ ਕਰ ਦਿੱਤਾ। ਦੱਸ ਦਈਏ ਕਿ ਟ੍ਰੈਸ਼ਰੀ ਦੀ ਤਰਫ ਤੋਂ ਸੁਝਾਇਆ ਗਿਆ ਕਿ ਬਿਜ਼ਨਸ ਸਿਡਨੀ ਨੇ ਇੱਕ ਪ੍ਰਪੋਜ਼ਲ ਦਿੱਤਾ ਸੀ, ਉਹ ਇਹ ਸੀ ਕਿ L3 ਜਿਹੜੀ ਲਾਈਨ ਹੈ ਲਾਈਟ ਰੇਲ ਦੀ ਕਿੰਗਸਫੋਰਡ ਤੱਕ, ਸਿਡਨੀ CBD ਤੋਂ ਲੈ ਕੇ ਕਿੰਗਸਫੋਰਡ ਤੱਕ, ਉਸ ਨੂੰ ਹੁਣ ਕਿੰਗਸਫੋਰਡ ਤੋਂ ਲਾਪਰੂਜ਼ ਤੱਕ ਵਧਾ ਦਿੱਤਾ ਜਾਵੇ। ਐਨਜ਼ੈਕ ਪੈਰਲ ਦੇ ਨਾਲ ਨਾਲ ਚੱਲਦਿਆਂ ਹੋਇਆਂ, ਜਿੱਥੋਂ ਕਿ ਸਿਡਨੀ ਦਾ ਕੌਮਾਂਤਰੀ ਕ੍ਰਿਕਟ ਮੈਦਾਨ ਵੀ ਬਣਿਆ ਹੋਇਆ। ਸਾਬਕਾ ਟਰਾਂਸਪੋਰਟ ਮਿਨਿਸਟਰ ਡੇਵਿਡ ਇਲੀਅਟ ਨੇ ਇਸ ਯੋਜਨਾ ਨੂੰ ਸੁਝਾਇਆ ਸੀ, ਔਰ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਨਵਾਂ ਹੀ ਕਿਸਮ ਦਾ ਇਨਫਰਾਸਟ੍ਰਕਚਰ ਤਿਆਰ ਕਰਨ ਵਾਲੇ ਟਿਮ ਵਿਲੀਅਮਸ ਨੇ ਵੀ ਇਸ ਪ੍ਰੋਜੈਕਟ ਨੂੰ ਸੁਝਾਇਆ ਸੀ। ਮੋਟੇ ਮੋਟੇ ਤੌਰ ਦੇ ਉੱਤੇ ਲਾਈਟ ਰੇਲ ਦਾ ਜਿਹੜਾ ਪ੍ਰੋਜੈਕਟ ਹੈ ਸਿਡਨੀ CBD ਤੋਂ, ਉਹ ਸੈਂਟਰਲ ਸਟੇਸ਼ਨ ਤੋਂ ਇੱਕ ਤਾਂ CBD ਵੱਲ ਨੂੰ ਜਾਂਦਾ, L2 ਅਤੇ L3 ਲਾਈਨਾਂ ਬਣ ਜਾਂਦੀਆਂ ਨੇ ਉੱਥੋਂ। L1 ਜਿਹੜੀ ਲਾਈਨ ਹੈ ਉਹ ਸਿਡਨੀ CBD ਤੋਂ ਸੈਂਟਰਲ ਸਟੇਸ਼ਨ ਹੁੰਦਿਆਂ ਹੋਇਆਂ ਵਾਇਆ ਰੈਡਫਨ ਹੁੰਦਿਆਂ ਹੋਇਆਂ ਪੱਛਮੀ ਸਬਰਬਸ ਦੇ ਵਿੱਚ ਜਾਂਦਾ, ਡਲਵਿਚ ਲਾਈਨ ਹਿਲ ਕਹਿ ਦਿੰਦੇ ਹਾਂ ਉਸਨੂੰ। ਅਤੇ L3 ਲਾਈਨ ਫਿਲਹਾਲ ਕਿੰਗਸਫੋਰਡ ਤੱਕ ਹੈ, L2 ਲਾਈਨ ਰੈਂਡਵਿਕ ਦੀ ਹੈ। ਜਿਹੜੀ ਕਿੰਗਸਫੋਰਡ ਵਾਲੀ ਲਾਈਨ ਹੈ ਉਸਨੂੰ ਹੀ ਐਕਸਪੈਂਡ ਕਰਨ ਦੀ ਗੱਲ ਹੋ ਰਹੀ ਹੈ, ਯਾਨੀ ਕਿੰਗਸਫੋਰਡ ਤੋਂ ਫਿਰ ਹਵਾਈ ਅੱਡੇ ਦੇ ਪਿਛਲੇ ਪਾਸਿਓਂ ਮਰੂਬਰਾ ਜੰਕਸ਼ਨ ਲੌਂਗ ਬੇ ਇੱਧਰੋਂ ਹੁੰਦਿਆਂ ਹੋਇਆਂ ਲਾਪਰੂਜ਼ ਤੱਕ ਇਹ ਲਾਈਟ ਰੇਲ ਦੀ ਜਿਹੜੀ ਨੈੱਟਵਰਕ ਹੈ ਇਹ ਵਿਸਤਾਰ ਹੈ ਜਿਹੜਾ ਕੀਤਾ ਜਾਵੇ। ਲਗਭਗ $7 ਬਿਲੀਅਨ ਦਾ ਖਰਚਾ ਇਸ ਦੇ ਉੱਤੇ ਮੰਨਿਆ ਜਾ ਰਿਹਾ, ਪਰ ਇਹ ਲਾਜ਼ਮੀ ਵੀ ਦੱਸਿਆ ਜਾ ਰਿਹਾ। ਉੱਧਰ ਦੂਸਰੇ ਪਾਸੇ ਸਿਡਨੀ ਦੀ ਨਾਈਟ ਲਾਈਫ ਇਕੋਨਮੀ ਤਾਂ ਵਧੇਗੀ ਜੇਕਰ ਮੁਫਤ ਪਬਲਿਕ ਟਰਾਂਸਪੋਰਟੇਸ਼ਨ ਦੇ ਦਿੱਤੀ ਜਾਵੇ। ਇਹ ਇੱਕ ਨਵਾਂ ਸੁਝਾਅ ਸਾਹਮਣੇ ਆਇਆ, ਇਹ ਸੁਝਾਅ NSW ਦੀ ਸਟੇਟ ਪਾਰਲੀਮੈਂਟਰੀ ਇਨਕੁਆਇਰੀ ਦੇ ਵਿੱਚ ਰੱਖਿਆ ਗਿਆ, ਜਿਸ ਦੇ ਵਿੱਚ ਮਸਲਾ ਇਹ ਸੀ ਕਿ ਨਿਊ ਸਾਊਥ ਵੇਲਸ ਦੇ ਅੰਦਰ ਨਾਈਟ ਟਾਈਮ ਇਕੋਨਮੀ ਨੂੰ ਹੋਰ ਵਿਕਸਿਤ ਕਿਵੇਂ ਕੀਤਾ ਜਾਵੇ, ਸਪੈਸ਼ਲੀ ਸਿਡਨੀ CBD ਦੇ ਅੰਦਰ, ਜਿਸ ਦੇ ਲਈ ਫਰੀ ਪਬਲਿਕ ਟਰਾਂਸਪੋਰਟੇਸ਼ਨ ਇੱਕ ਵਧੀਆ ਸੁਝਾਅ ਮੰਨਿਆ ਗਿਆ। ਹਾਲਾਂਕਿ 100 ਦੇ ਕਰੀਬ ਸਬਮਿਸ਼ਨਸ ਜਿਹੜੀਆਂ ਨੇ ਹਾਸਲ ਹੋਈਆਂ ਨੇ, ਪਰ ਸੋਮਵਾਰ ਦੇ ਦਿਨ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਸਲਾਹ ਇਹੀ ਦਿੱਤੀ ਗਈ ਹੈ ਕਿ ਚਾਹੇ ਰੋਜ਼ ਨਹੀਂ ਪਰ ਘੱਟੋ ਘੱਟ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ ਤਾਂ ਸ਼ਾਮੀ 6 ਵਜੇ ਤੋਂ ਬਾਅਦ ਫਰੀ ਪਬਲਿਕ ਟਰਾਂਸਪੋਰਟੇਸ਼ਨ ਦਿੱਤਾ ਹੀ ਜਾ ਸਕਦਾ, ਜਿਸ ਦੇ ਚੱਲਦਿਆਂ ਜਿਹੜੇ ਦੂਰ ਦੁਰਾਡਿਆਂ ਤੋਂ ਸਿਡਨੀ ਤੋਂ ਲੋਕ ਆਉਂਦੇ ਨੇ ਸਿਡਨੀ CBD ਦੇ ਵਿੱਚ, ਉਹਨਾਂ ਨੂੰ ਤਾਂ ਮਦਦ ਮਿਲ ਸਕੇ। ਇਹ ਨਾ ਹੋਵੇ ਕਿ 12 ਵਜੇ ਟ੍ਰੇਨਾਂ ਰੁਕ ਜਾਂਦੀਆਂ ਨੇ, 3-4 ਵਜੇ ਤੱਕ ਬੱਸਾਂ ਹੀ ਰੁਕ ਜਾਂਦੀਆਂ ਨੇ, ਅਤੇ ਫਿਰ ਬੰਦੇ ਜਾਣ ਕਿਵੇਂ ਵਾਪਸ। ਹੈਰਿਸ ਪਾਰਕ ਜਿਹੜਾ ਕਿ ਭਾਰਤੀ ਮੂਲ ਦੀ ਆਬਾਦੀ ਵਾਲੇ ਲੋਕਾਂ ਦਾ ਇੱਕ ਇਲਾਕਾ, ਉੱਥੇ ਦਾ ਕਦੇ ਜਿਹੜਾ ਲਿਟਲ ਇੰਡੀਆ ਚੰਗੀ ਤਰ੍ਹਾਂ ਬਣੇਗਾ ਨਹੀਂ ਬਣੇਗਾ, ਕਿਉਂਕਿ ਭਾਰਤੀ ਜਿਹੜੇ ਸੋ ਕਾਲਡ ਕਮਿਊਨਿਟੀ ਲੀਡਰਸ ਨੇ ਉਹਨਾਂ ਦੀ ਆਪਸੀ ਖਿੱਚੋਦਾਨ ਦੇ ਚੱਲਦਿਆਂ ਉਹ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਪਾ ਰਿਹਾ। ਪਰ ਪੈਰਾਮੈਟਾ ਦੇ ਵਿੱਚ ਠੀਕ ਉਸ ਤੋਂ ਮਹਿਜ਼ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਚਾਈਨੀਜ਼ ਕਮਿਊਨਿਟੀ ਦੀ ਤਰਫ ਤੋਂ ਚਾਈਨਾ ਟਾਊਨ ਜ਼ਰੂਰ ਉਸਾਰਿਆ ਜਾ ਰਿਹਾ। ਪੈਰਾਮੈਟਾ ਸਿਟੀ ਕੌਂਸਲ ਦੀ ਤਰਫ ਤੋਂ ਪੈਰਾਮੈਟਾ ਚਾਈਨਾ ਟਾਊਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਇਜਾਜ਼ਤ ਦਾ ਮਤਲਬ ਇਹ ਨਹੀਂ ਹੈ ਕਿ ਪ੍ਰੋਜੈਕਟ ਫਾਈਨਲ ਹੋ ਚੁੱਕਿਆ, ਬਸ ਇਸ ਦੇ ਵਿੱਚ ਇਹਦਾ ਇੱਕ ਪਲਾਨ ਤਿਆਰ ਕੀਤਾ ਗਿਆ। ਚਰਚ ਸਟਰੀਟ ਦਾ ਜਿਹੜਾ ਇੱਕ ਨਵਾਂ ਇਲਾਕਾ ਸਿਵਿਕ ਸਕੁਏਅਰ, ਇਸ ਤੋਂ ਇਲਾਵਾ ਕੁਝ ਹੋਰ ਜਿਹੜੀਆਂ ਗਲੀਆਂ ਜਾਂਦੀਆਂ ਨੇ ਚਰਚ ਸਟਰੀਟ ਦੇ ਅਗਲ ਬਗਲ ਦੇ ਵਿੱਚ, ਉਹਨਾਂ ਨੂੰ ਚਾਈਨਾ ਟਾਊਨ ਦੇ ਤੌਰ ਦੇ ਉੱਤੇ ਵਰਤ ਲਿਆ ਜਾਏਗਾ। ਇੱਕ ਵਿਹਲਾ ਪਿਆ ਇਲਾਕਾ ਕਹਿ ਸਕਦੇ ਹਾਂ, ਵਿਹਲਾ ਇਸ ਤਰੀਕੇ ਦੇ ਨਾਲ ਕਿ ਇੰਨਾ ਜ਼ਿਆਦਾ ਇਸ ਇਲਾਕੇ ਦੇ ਵਿੱਚ ਕੋਈ ਵੱਡਾ ਬਿਜ਼ਨਸ ਨਹੀਂ ਹੈ, ਪਰ ਜੇਕਰ ਚਾਈਨੀਜ਼ ਰੈਸਟੋਰੈਂਟਸ ਜਾਂ ਹੋਰ ਦੁਕਾਨਾਂ ਇੱਥੇ ਬਣਦੀਆਂ ਨੇ ਤਾਂ ਪੈਰਾਮੈਟਾ ਦੇ ਇਸ ਇਲਾਕੇ ਦੇ ਵਿੱਚ ਰੌਣਕ ਦੇਖਦਿਆਂ ਹੀ ਬਜੇਗੀ। ਹਾਲਾਂਕਿ ਲਾਈਟ ਰੇਲ ਨਾਲ ਨਾਲ ਚੱਲਦੀ ਹੈ, ਪਰ ਮੰਨਿਆ ਜਾ ਰਿਹਾ ਕਿ ਪੈਰਾਮੈਟਾ CBD ਜਿਸ ਦੇ ਵਿੱਚ ਹੁਣ ਜਦੋਂ ਪਾਵਰ ਹਾਊਸ ਆ ਜਾਣਾ, ਮੈਟਰੋ ਦਾ ਸਟੇਸ਼ਨ ਤਿਆਰ ਹੋ ਜਾਣਾ ਅਤੇ ਨਵਾਂ ਹਵਾਈ ਅੱਡੇ ਤੋਂ ਸਿੱਧੀ ਕਨੈਕਟੀਵਿਟੀ ਵੀ ਹੋ ਜਾਏਗੀ ਵਾਇਆ ਸੈਂਟ ਮੈਰੀਜ਼ ਹੁੰਦਿਆਂ ਹੋਇਆਂ। ਸੋ ਪੈਰਾਮੈਟਾ ਦੇ ਲਈ ਜਿਹੜਾ ਇਸ ਕਿਸਮ ਦਾ ਚਾਈਨਾ ਟਾਊਨ ਦਾ ਇੱਕ ਪ੍ਰਪੋਜ਼ਲ ਹੈ ਉਹ ਕਾਫੀ ਦਰੁਸਤ ਜਾਪਦਾ ਹੈ। ਉਂਝ ਵੀ ਪੈਰਾਮੈਟਾ ਦੇ ਵਿੱਚ ਪਿਛਲੇ ਸੈਂਸਸ ਦੇ ਅੰਦਰ ਜਿਹੜਾ 2021 ਦੇ ਵਿੱਚ ਮਰਦਮਸ਼ੁਮਾਰੀ ਹੋਈ ਸੀ ਉਸ ਮੁਤਾਬਕ 15% ਤੋਂ ਜ਼ਿਆਦਾ ਲੋਕ ਚੀਨੀ ਮੂਲ ਦੇ ਦੱਸੇ ਗਏ ਨੇ, ਔਰ ਇਹ ਦੂਸਰਾ ਸਭ ਤੋਂ ਵੱਡਾ ਗਰੁੱਪ ਦੱਸਿਆ ਜਾ ਰਿਹਾ ਭਾਰਤੀਆਂ ਤੋਂ ਬਾਅਦ। ਹਾਲਾਂਕਿ ਫਿਰ ਤੋਂ ਉਹੀ ਗੱਲ ਕਿ ਲਿਟਲ ਇੰਡੀਆ ਪ੍ਰੋਜੈਕਟ ਹਾਲੇ ਸਿਰੇ ਚੜ੍ਹਿਆ ਵੀ ਨਹੀਂ ਹੈ, ਪਰ ਚਾਈਨਾ ਟਾਊਨ ਦੀਆਂ ਗੱਲਾਂ ਜ਼ਰੂਰ ਹੋਣ ਲੱਗ ਪਈਆਂ ਨੇ। ਸਿਡਨੀ ਦੇ ਵਿੱਚ ਇੱਕ ਘਰੇਲੂ ਹਿੰਸਾ ਮਾਮਲੇ ਦੇ ਅੰਦਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਇੱਕ ਮਹਿਲਾ ਅਤੇ 2 ਬੱਚਿਆਂ ਨੂੰ ਕਤਲ ਵੀ ਕਰ ਦਿੱਤਾ। ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ ਨੂੰ ਇੱਕ ਕਾਲ ਹਾਸਲ ਹੁੰਦੀ ਹੈ। ਕੈਂਬਲ ਟਾਊਨ ਦੇ ਵਿੱਚ ਰੇਮੰਡ ਐਵਨਿਊ ਦੇ ਉੱਤੇ ਸੱਦਿਆ ਜਾਂਦਾ। ਕੱਲ੍ਹ ਰਾਤ 8 ਵਜੇ ਦੇ ਆਸ ਪਾਸ ਘਰੇਲੂ ਹਿੰਸਾ ਯਾਨੀ ਡੋਮੈਸਟਿਕ ਵਾਇਲੈਂਸ ਦਾ ਇਹ ਮਾਮਲਾ ਸੀ। ਫਿਲਹਾਲ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕੈਂਬਲ ਟਾਊਨ ਪੁਲਿਸ ਸਟੇਸ਼ਨ ਲਿਜਾਇਆ ਗਿਆ। IPL ਦੇ ਨਾਲ ਜੁੜੀਆਂ ਅਤੇ ਦੂਸਰੀਆਂ ਅਪਡੇਟਸ ਦੇ ਲਈ ਵਾਪਸ ਹੁਣ ਮੈਲਬਰਨ ਸਟੂਡੀਓ ਚੱਲਦੇ ਹਾਂ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
0: ਜੀ ਧੰਨਵਾਦ ਗੌਤਮ ਜੀ। ਇੱਧਰ ਅਗਲੀਆਂ ਕੁਛ ਖਬਰਾਂ 'ਤੇ ਝਾਤ ਮਾਰੀਏ ਅਤੇ ਪਿਛਲੇ ਸਮੇਂ ਦੇ ਵਿੱਚ ਆਸਟ੍ਰੇਲੀਆਈ ਸਰਕਾਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਖਿਲਾਫ਼ ਇੱਕ ਫੈਸਲਾ ਲਿਆ ਗਿਆ ਸੀ। ਖਿਲਾਫ਼ ਕਹਿ ਲਈਏ ਜਾਂ ਬੱਚਿਆਂ ਦੇ ਹੱਕ ਦੇ ਵਿੱਚ ਕਹਿ ਲਈਏ ਕਿ ਬੱਚਿਆਂ ਦੇ ਲਈ ਸੋਸ਼ਲ ਮੀਡੀਆ 'ਤੇ ਬੈਨ ਲਾਇਆ ਗਿਆ ਸੀ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਰਹਿ ਸਕਦੇ ਤਾਂ ਕਿ ਉਹਨਾਂ ਦੇ ਮਾਨਸਿਕ ਵਿਕਾਸ ਦੇ ਉੱਤੇ ਅਸਰ ਨਾ ਪਵੇ। ਅਜਿਹੇ ਦੇ ਵਿੱਚ ਹੁਣ ਕੁਛ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ ਨੇ ਜਿੱਥੇ ਕਿ ਦੁਨੀਆ ਭਰ ਦੇ ਵਿੱਚ ਇਹ ਖਬਰ ਕਾਫ਼ੀ ਹੱਦ ਤੱਕ ਸਰਾਹੀ ਵੀ ਗਈ। ਹੋਰ ਵੀ ਕਈ ਦੇਸ਼ਾਂ ਦਾ ਇਹ ਕਹਿਣਾ ਸੀ ਕਿ ਉਹ ਇਹਦੇ ਉੱਤੇ ਸੋਚ ਵਿਚਾਰ ਕਰ ਰਹੇ ਨੇ। ਹੁਣ ਜੇ ਅੱਜ ਦੀ ਇੱਕ ਦ ਗਾਰਡੀਅਨ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਇਹ ਰਿਪੋਰਟ ਇਹ ਕਹਿ ਰਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਦਾ ਉਹ ਅਸਰ ਸਿੱਧਾ ਨਹੀਂ ਪੁੱਠਾ ਨਜ਼ਰ ਆ ਰਿਹਾ ਵਾ। ਸੋ ਅਜਿਹੇ ਦੇ ਵਿੱਚ ਇਸ ਚੀਜ਼ ਦੀ ਹੁਣ ਆਲੋਚਨਾ ਵੀ ਲੋਕ ਕਰਨੇ ਸ਼ੁਰੂ ਹੋ ਗਏ ਨੇ। ਹੋਰ ਤੇ ਹੋਰ ਕਈ ਬੱਚਿਆਂ ਦੇ ਮਾਪੇ ਵੀ ਇਹਦੇ ਇਸ ਰਿਪੋਰਟ ਦੇ ਵਿੱਚ ਸਰਕਾਰ ਦੇ ਉਲਟ ਬੋਲਦੇ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਨੇ ਲਿਬਰ ਸਰਕਾਰ ਦੇ ਬਜਟ ਦਾ ਵੀ ਮਜ਼ਾਕ ਉਡਾਇਆ। ਹੁਣ ਇੱਧਰ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਜਿਹੜੇ ਖਜ਼ਾਨਚੀ ਨੇ ਜਿਮ ਚਾਲਮਰਸ, ਉਹਨਾਂ ਨੇ ਮੀਡੀਆ ਸਲਾਹਕਾਰਾਂ ਨੇ ਸੋਚਿਆ ਸੀ ਕਿ ਟਿਕਟੌਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਦੇਸ਼ ਦੇ ਵਿੱਚ ਨੌਜਵਾਨਾਂ ਨੂੰ ਬਜਟ ਦੇ ਫਾਇਦੇ ਸਮਝਾਉਣਗੇ, ਪਰ ਇਹ ਦਾਅ ਉਹਨਾਂ ਨੂੰ ਉਲਟਾ ਪਿਆ ਨਜ਼ਰ ਆ ਰਿਹਾ ਵਾ। ਬਜਟ ਦੀਆਂ ਭਾਰੀ ਟੈਕਸ ਸੁਧਾਰ ਨੀਤੀਆਂ ਤੋਂ ਪਰੇਸ਼ਾਨ ਨੌਜਵਾਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਗੁੱਸਾ ਇਸ ਟਾਈਮ ਦੇ ਉੱਤੇ ਕੱਢਣਾ ਸ਼ੁਰੂ ਕਰ ਦਿੱਤਾ। ਲੇਬਰ ਸਰਕਾਰ ਨੂੰ ਬੁਰੀ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਘੇਰਿਆ ਜਾ ਰਿਹਾ, ਮਜ਼ਾਕ ਉਡਾਇਆ ਜਾ ਰਿਹਾ। ਅਜਿਹੇ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਵਿੱਚੋਂ ਇਹ ਵੀ ਚੀਜ਼ ਝਲਕ ਰਹੀ ਆ ਕਿ ਉਹ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਜਾਣਾ ਬੈਨ ਪਿਛਲੇ ਸਮੇਂ ਦੇ ਵਿੱਚ ਉਹ ਵੀ ਇਹਦੇ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਕਾਫ਼ੀ ਮਸ਼ਹੂਰ ਇੱਕ ਲੇਖਕ ਨੇ ਜੋਰਜ ਔਰਵੈਲ, ਉਹਨਾਂ ਨੇ ਲਿਖਿਆ ਕਿ ਹਰ ਮਜ਼ਾਕ ਇੱਕ ਛੋਟੀ ਕ੍ਰਾਂਤੀ ਦਾ ਹਿੱਸਾ ਹੁੰਦਾ ਵਾ। ਅੱਜ ਕੱਲ੍ਹ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਚਿਹਰੇ 'ਤੇ ਦਿਖਾਈ ਜਾ ਰਹੀ ਨਿਰਾਸ਼ਾ ਇਸੇ ਕ੍ਰਾਂਤੀ ਦਾ ਇੱਕ ਨਤੀਜਾ ਹੋ ਸਕਦਾ। ਖੈਰ ਅਗਲੀਆਂ ਕੁਛ ਖਬਰਾਂ ਵੀ ਇਹਦੇ ਨਾਲ ਹੀ ਰਿਲੇਟਿਡ ਇਹਦੇ ਨਾਲ ਹੀ ਸੰਬੰਧਿਤ ਸ਼ਾਇਦ ਤੁਹਾਨੂੰ ਨਜ਼ਰ ਆਉਣ। ਫਿਲਹਾਲ ਜੇ ਇਸ ਖਬਰ ਵੱਲ ਝਾਤੀ ਮਾਰੀਏ ਤਾਂ ਖਜ਼ਾਨਚੀ ਜਿਹੜੇ ਜਿਮ ਚਾਲਮਰਸ ਨੇ ਉਹਨਾਂ ਦੇ ਵੱਲੋਂ ਇਹ ਬਜਟ ਜਦੋਂ ਪੇਸ਼ ਕੀਤਾ ਗਿਆ ਅਤੇ ਕਾਫ਼ੀ ਸਾਰੇ ਦਾਅਵੇ ਵੀ ਕੀਤੇ ਗਏ, ਹਾਲਾਂਕਿ ਇਹ ਦਲੇਰਾਨਾ ਇੱਕ ਬਜਟ ਕਿਹਾ ਜਾ ਰਿਹਾ ਸੀ। ਹੁਣ ਇਹਦੇ ਜਿਹੜੇ ਨਤੀਜੇ ਨੇ ਅੱਗੇ ਕੀ ਨਿਕਲਦੇ ਨੇ, ਫਿਲਹਾਲ ਸੋਸ਼ਲ ਮੀਡੀਆ ਦੇ ਉੱਤੇ ਕੋਈ ਬਹੁਤਾ ਵਧੀਆ ਰੁਝਾਨ ਵੇਖਣ 'ਚ ਨਹੀਂ ਆ ਰਿਹਾ, ਖਾਸ ਤੌਰ ਦੇ ਉੱਤੇ ਨੌਜਵਾਨਾਂ ਦੇ ਵਿੱਚ। ਫਿਲਹਾਲ ਨੈਗਟਿਵ ਗੇਰਿੰਗ ਨੂੰ ਵੀ ਨਹੀਂ ਪਸੰਦ ਕੀਤਾ ਗਿਆ, ਹਾਲਾਂਕਿ ਇਹ ਅਮੀਰ ਲੋਕਾਂ ਦੇ ਖਿਲਾਫ਼ ਇੱਕ ਦਲੇਰਾਨਾ ਕਦਮ ਸੀ, ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਮੀਰਾਂ ਦੇ ਖਿਲਾਫ਼ ਜਿਹੜਾ ਚੁੱਕਿਆ ਜਾਣ ਵਾਲਾ ਕਦਮ ਹੈ ਸਰਕਾਰਾਂ ਨੂੰ ਅਕਸਰ ਹੀ ਮਹਿੰਗਾ ਪੈ ਜਾਂਦਾ। ਸੋ ਖੈਰ ਇਹ ਹੁਣ ਅੱਗੇ ਚੋਣਾਂ ਦੱਸਣਗੀਆਂ ਕਿ ਕਿੰਨਾ ਕੁ ਮਹਿੰਗਾ ਪੈਂਦਾ। ਸੋ ਫਿਲਹਾਲ ਦੁਨੀਆ ਦੇ ਵਿੱਚ ਸਭ ਤੋਂ ਵੱਧ ਟੈਕਸ ਜਿਹੜੇ ਨੇ ਉਹਦੀ ਗੱਲ ਕਹੀ ਜਾ ਰਹੀ ਹੈ, ਯਾਨੀ ਕਿ CGT ਸਰਕਾਰ ਨੇ ਜਿਹੜਾ ਕੈਪੀਟਲ ਗੇਨ ਟੈਕਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਉੱਚੇ ਪੱਧਰ ਦੇ ਉੱਤੇ ਲੈ ਕੇ ਗਏ ਆ। ਸੋ ਇਹ ਵੀ ਪੁੱਠੀ ਪੈ ਰਹੀ ਆ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮੀਮਸ ਨੇ ਉਹਨਾਂ ਦੇ ਰਾਹੀਂ ਪ੍ਰਧਾਨ ਮੰਤਰੀ ਨੂੰ ਦੇਸ਼ ਦਾ ਜਿਹੜਾ ਸਟਾਰਟਅਪ ਆ ਉਹਦੇ ਵਿੱਚ ਇੱਕ ਅਜਿਹਾ ਇੱਕ ਸਾਇਲੈਂਟ ਪਾਰਟਨਰ ਦਿਖਾਇਆ ਜਾ ਰਿਹਾ ਵਾ ਜੋ ਕਿ ਖੁਦ ਕੋਈ ਰਿਸਕ ਨਹੀਂ ਲੈਂਦਾ, ਪਰ ਵਧੇ ਹੋਏ ਟੈਕਸਾਂ ਦੇ ਰਾਹੀਂ ਵਧੇ ਹੋਏ ਟੈਕਸਾਂ ਦੇ ਰਾਹੀਂ ਕਮਾਈ ਦਾ ਇੱਕ ਮੋਟਾ ਹਿੱਸਾ ਜਿਹੜਾ ਉਹ ਹੜੱਪਣਾ ਚਾਹੁੰਦਾ। ਸੋ ਅਜਿਹੇ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਆਪਣੀ ਪ੍ਰੋਪਰਟੀ ਦੀਆਂ ਵੀ ਐਗਜ਼ਾਮਪਲਾਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਰਹੀਆਂ। ਸੋ ਅਜਿਹੇ ਦੇ ਵਿੱਚ ਨੌਜਵਾਨਾਂ ਦਾ ਇਹ ਮੰਨਣਾ ਹੈ ਕਿ ਇਹ ਬਜਟ ਉਹਨਾਂ ਲੋਕਾਂ ਨੂੰ ਅੱਗੇ ਵਧਣ ਤੋਂ ਰੋਕਦਾ ਜੋ ਆਪਣੇ ਦਮ ਦੇ ਉੱਤੇ ਕੁਛ ਵੱਡਾ ਕਰਨਾ ਚਾਹੁੰਦੇ ਨੇ ਅਤੇ ਸਰਕਾਰ ਉਹਨਾਂ ਨੂੰ ਸਿਰਫ ਇੱਕ ਸਰਕਾਰੀ ਸਹਾਇਤਾ ਦੇ ਉੱਤੇ ਹੀ ਨਿਰਭਰ ਰੱਖਣਾ ਚਾਹੁੰਦੀ ਹੈ। ਅਜਿਹੇ ਦੇ ਵਿੱਚ ਰਾਜਨੀਤੀ ਤੋਂ ਇੱਕ ਹੋਰ ਖਬਰ ਜਿੱਥੇ ਕਿ ਲਿਬਰਲ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਵਾ। ਲਿਬਰ ਪਾਰਟੀ ਦੇ ਲਈ ਵੀ ਕੋਈ ਬਹੁਤ ਵਧੀਆ ਖਬਰ ਇਹ ਨਹੀਂ ਕਹੀ ਜਾ ਸਕਦੀ। ਹੁਣ ਇਸ ਟਾਈਮ ਦੇ ਉੱਤੇ ਦੋ ਵੱਡੇ ਜਿਹੜੇ ਦਿੱਗਜ ਆਗੂ ਨੇ ਲਿਬਰਲ ਪਾਰਟੀ ਦੇ ਉਹ ਛੱਡ ਕੇ ਸ਼ਨੀਵਾਰ ਦੇ ਦਿਨ ਵਨ ਨੇਸ਼ਨ ਪਾਰਟੀ ਦਾ ਪੱਲਾ ਫੜ ਲੈਂਦੇ ਨੇ। ਸੋ ਇਸ ਤੋਂ ਬਾਅਦ ਹੋਰ ਵੀ ਲੋਕਾਂ ਦੇ ਵਿੱਚ ਰੁਝਾਨ ਜਿਹੜਾ ਇਸ ਟਾਈਮ ਦੇ ਉੱਤੇ ਟਿਲਟ ਹੋਇਆ ਨਜ਼ਰ ਆ ਰਿਹਾ ਵਾ ਵਨ ਨੇਸ਼ਨ ਪਾਰਟੀ ਵਾਲੇ ਪਾਸੇ ਨੂੰ। ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਇਹ ਕੋਈ ਨਿੱਕਾ ਬਦਲਾਅ ਨਹੀਂ ਗਾ, ਇੱਦਾਂ ਪਹਿਲਾਂ ਕੋਈ ਕਦੀ ਘੱਟ ਹੀ ਵੇਖਣ ਨੂੰ ਮਿਲਿਆ। ਵੱਡੀ ਪਾਰਟੀ ਆ ਲਿਬਰਲ ਪਾਰਟੀ, ਮੁੱਖ ਵਿਰੋਧੀ ਧਿਰ ਆ, ਸੋ ਇਹਨਾਂ ਮੁੱਖ ਵਿਰੋਧੀ ਧਿਰ ਦੇ ਵਿੱਚ ਵੀ ਵੇਖਿਆ ਜਾਵੇ ਤਾਂ ਦੋ ਪਾਰਟ ਨੇ, ਇੱਕ ਜਿਹੜੇ ਥੋੜ੍ਹੇ ਜਿਹੇ ਸੱਜੇ ਪੱਖੀ ਵਿਚਾਰਧਾਰਾ ਰੱਖਦੇ ਨੇ ਅਤੇ ਦੂਸਰੇ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਰੱਖਦੇ ਨੇ। ਹੁਣ ਵੇਖਣ ਦੇ ਵਿੱਚ ਇਹ ਆ ਰਿਹਾ ਕਿ ਇਹਨਾਂ ਦੇ ਵਿੱਚੋਂ ਇੱਕ ਧੜਾ ਜਿਹੜਾ ਉਹ ਛੱਡ ਕੇ ਹੁਣ ਵਨ ਨੇਸ਼ਨ ਪਾਰਟੀ ਵੱਲ ਜਾਣਾ ਸ਼ੁਰੂ ਹੋ ਚੁੱਕਾ। ਲਿਬਰਲ ਪਾਰਟੀ ਦੇ ਜਿਹੜੇ ਸਾਬਕਾ ਸੈਨੇਟਰ ਹੋਲੀ ਹਿਊਜ਼ ਉਹ ਅਤੇ ਨਾਲ ਦੀ ਨਾਲ ਇਹਨਾਂ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਸੀ ਟੀਨਾ ਮੈਕਵੀਨ ਉਹ ਅਧਿਕਾਰਿਤ ਤੌਰ ਦੇ ਉੱਤੇ ਹੁਣ ਪਲੀਨ ਹੈਨਸਨ ਦੀ ਪਾਰਟੀ 'ਚ ਚਲੇ ਗਏ ਨੇ। ਹਾਲਾਂਕਿ ਇਹਨਾਂ ਦਾ ਰੌਲਾ ਰੱਪਾ ਜਿਹੜਾ ਵਾ ਉਹ ਨਵੰਬਰ ਮਹੀਨੇ ਦੇ ਵਿੱਚ ਵੀ ਪਿਆ ਸੀ, ਪਰ ਹੁਣ ਅਧਿਕਾਰਿਤ ਤੌਰ ਦੇ ਉੱਤੇ ਇਹਨਾਂ ਨੇ ਪਲੀਨ ਹੈਨਸਨ ਨੂੰ ਜੁਆਇਨ ਕਰ ਲਿਆ। ਸੰਕੇਤ ਇਹ ਮਿਲ ਰਹੇ ਨੇ ਕਿ ਦੋਵੇਂ ਆਗੂ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੁਣ ਪਾਰਟੀ ਦੇ ਉਮੀਦਵਾਰ ਜ਼ਰੂਰ ਹੋਣਗੇ। ਰਾਈਡਲ ਪੱਬ ਦੇ ਵਿੱਚ ਇਹ ਸ਼ਨੀਵਾਰ ਦੇ ਦਿਨ ਐਲਾਨ ਹੋਇਆ ਵਾ, ਸੋ ਇਸੇ ਦੇ ਦਰਮਿਆਨ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ। ਇੱਕ ਰੇਡੀਓ ਇੰਟਰਵਿਊ ਦੇ ਵਿੱਚ ਪਿਛਲੇ ਸਾਲ ਜਿਹੜੇ ਹੋਲੀ ਹਿਊਜ਼ ਸੀ ਨਵੰਬਰ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ, ਉਦੋਂ ਹੀ ਇਹ ਸੰਕੇਤ ਲੱਗ ਰਹੇ ਸੀ ਕਿ ਸ਼ਾਇਦ ਕੁਛ ਵੱਡਾ ਹੋਣ ਵਾਲਾ। ਉਸ ਸਮੇਂ ਦੇ ਜਿਹੜੇ ਤਤਕਾਲੀ ਲਿਬਰਲ ਦੇ ਆਗੂ ਸੀ ਸੂਜ਼ਨ ਲੀ, ਉਹਨਾਂ ਨੂੰ ਇੱਕ ਕਮਜ਼ੋਰ ਨੇਤਾ ਇਹਨਾਂ ਨੇ ਦੱਸਿਆ ਸੀ, ਅਤੇ ਉਦੋਂ ਅੰਦਾਜ਼ੇ ਲਾਏ ਜਾ ਰਹੇ ਕਿ ਹੁਣ ਆਪਣੀ ਪਾਰਟੀ ਦੇ ਖਿਲਾਫ਼ ਪ੍ਰਧਾਨ ਦੇ ਖਿਲਾਫ਼ ਬੋਲਣਾ ਸ਼ੁਰੂ ਕੀਤਾ ਅਤੇ ਕੋਈ ਵੱਡਾ ਕਦਮ ਸ਼ਾਇਦ ਉਠਾ ਸਕਦੇ ਨੇ, ਆਖਿਰਕਾਰ ਉਠਾ ਲਿਆ। ਇਸ ਤੋਂ ਬਾਅਦ ਟੀਨਾ ਮੈਕਵੀਨ ਉਹਨਾਂ ਦਾ ਬਿਆਨ ਹੈ ਕਿ ਲਿਬਰਲ ਪਾਰਟੀ ਦੇ ਜਿਹੜੇ ਸਾਬਕਾ ਉਪ ਪ੍ਰਧਾਨ ਦੇ ਅਹੁਦੇ ਦੇ ਉੱਤੇ ਰਹਿੰਦਿਆਂ ਉਹਨਾਂ ਨੇ ਵੇਖਿਆ ਕਿ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਨੇ, ਦੇਸ਼ ਨੂੰ ਇਸ ਟਾਈਮ ਦੇ ਉੱਤੇ ਇੱਕ ਸੁਹਿਰਦ ਲੀਡਰਸ਼ਿਪ ਦੀ ਲੋੜ ਹੈ, ਅਤੇ ਪਲੀਨ ਹੈਨਸਨ ਦੀ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਤਾਰੀਫ਼ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਸਾਡੀ ਆਖਰੀ ਉਮੀਦ ਆ ਪਲੀਨ ਹੈਨਸਨ, ਅਗਲੀਆਂ ਚੋਣਾਂ ਦੇ ਵਿੱਚ ਵਨ ਨੇਸ਼ਨ ਪਾਰਟੀ ਨੂੰ ਜਿਤਾਉਣ ਦੇ ਲਈ ਜੋ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ। ਲਿਬਰਲ ਪਾਰਟੀ ਦੇ ਨਾਲ ਜਿਹੜਾ ਸੰਬੰਧ ਆ 2022 ਦੀਆਂ ਚੋਣਾਂ ਤੋਂ ਬਾਅਦ ਉਹਨਾਂ ਦਾ ਖਰਾਬ ਨਜ਼ਰ ਆ ਰਿਹਾ ਸੀ, ਕਿਉਂਕਿ ਜਦੋਂ ਪਾਰਟੀ ਦੇ ਜਿਹੜੇ ਖੱਬੇ ਪੱਖੀ ਨੇਤਾ ਨੇ ਉਹਨਾਂ ਦੇ ਹਾਰਨ ਦੇ ਉੱਤੇ ਜਦੋਂ ਖੁਸ਼ੀ ਮਨਾਈ ਗਈ ਸੀ ਤਾਂ ਇਹ ਫੁੱਟ ਸਾਫ਼ ਨਜ਼ਰ ਆਉਣੀ ਸ਼ੁਰੂ ਹੋ ਚੁੱਕੀ ਸੀ। ਸੋ ਫਿਲਹਾਲ ਇਸੇ ਦੇ ਦਰਮਿਆਨ ਇੱਕ ਹੋਰ ਖਬਰ ਜਿਹੜੀ ਚਰਚਾ ਦੇ ਵਿੱਚ ਰਹੀ ਕਿ ਇਸ ਸਮੇਂ ਦੇ ਦਰਮਿਆਨ ਪਲੀਨ ਹੈਨਸਨ ਦੇ ਦਸਤਖਤ ਵਾਲੀ ਇੱਕ ਰਮ ਦੀ ਬੋਤਲ ਦੀ ਨਿਲਾਮੀ ਕੀਤੀ ਗਈ, ਜਿਹੜੀ ਕਿ $2500 ਦੀ ਕੀਮਤ ਦੇ ਵਿੱਚ ਇੱਕ ਲੋਕਲ ਇੱਕ ਉਹਨਾਂ ਦੇ ਪ੍ਰਸ਼ੰਸਕ ਦੇ ਵੱਲੋਂ ਖਰੀਦੀ ਗਈ। ਸੋ ਫਿਲਹਾਲ ਪਲੀਨ ਹੈਨਸਨ ਦਾ ਇਹ ਕਹਿਣਾ ਕਿ ਅਸੀਂ ਅਗਲੇ ਸਾਲ ਮਾਰਚ ਹੋਣ ਵਾਲੀਆਂ ਜਿਹੜੀਆਂ ਨਿਊ ਸਾਊਥ ਵੇਲ ਦੀਆਂ ਸਟੇਟ ਚੋਣਾਂ ਨੇ, ਉਸ ਤੋਂ ਬਾਅਦ ਫਿਰ ਫੈਡਰਲ ਚੋਣਾਂ ਨੇ, ਦੋਵਾਂ ਦੇ ਵਿੱਚ ਹੀ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ। ਪਲੀਨ ਹੈਨਸਨ ਦਾ ਬਿਆਨ ਜਿਹੜਾ ਬਲੂ ਮਾਊਂਟੇਨਸ 'ਤੇ ਲੈ ਕੇ ਵੀ ਕਾਫ਼ੀ ਜ਼ਿਆਦਾ, ਯਾਨੀ ਕਿ ਗ੍ਰੇਟ ਵੈਸਟਰਨ ਹਾਈਵੇ 'ਤੇ ਲੈ ਕੇ ਵੀ ਕਾਫ਼ੀ ਜ਼ਿਆਦਾ ਚਰਚਾ ਦੇ ਵਿੱਚ, ਉਹਨਾਂ ਦਾ ਇਹ ਕਹਿਣਾ ਕਿ ਹਾਈਵੇ ਬੰਦ ਪਿਆ ਵਾ, ਇੱਕ ਇਤਿਹਾਸਿਕ ਪੋਲ ਆ, ਅਤੇ ਇਹਦੇ ਵਿੱਚ ਤੜੇੜਾਂ ਆਉਣੀਆਂ ਸਰਕਾਰ ਦੀ ਨਾਕਾਮਯਾਬੀ ਦਰਸਾਉਂਦਾ। 2 ਮਹੀਨਿਆਂ ਤੋਂ ਇਹ ਬੰਦ ਆ, ਬਾਥਰਸ ਦੇ ਲੋਕ ਇੱਕ ਇੱਕ ਘੰਟੇ ਦਾ ਲੰਮਾ ਸਫ਼ਰ ਤੈਅ ਕਰਕੇ ਘਰ ਪਹੁੰਚ ਰਹੇ ਨੇ। ਮੁੱਖ ਸੜਕਾਂ ਦੇ ਉੱਤੇ ਜਿਹੜੇ ਸੈਮੀ ਟ੍ਰੇਲਰ ਨੇ ਉਹਨਾਂ ਦਾ ਜਾਮ ਲੱਗਾ ਪਿਆ ਵਾ, ਕਾਰੋਬਾਰੀਆਂ ਦਾ ਬੁਰਾ ਹਾਲ ਆ। ਕਾਰੋਬਾਰੀ ਇਹ ਕਹਿ ਰਹੇ ਨੇ ਕਿ ਸੜਕ ਦੇ ਕਰਕੇ ਉਹਨਾਂ ਦੇ ਕਾਰੋਬਾਰਾਂ ਦੀ ਮੰਦ ਹਾਲੀ ਆ, ਉਹਨਾਂ ਦੀਆਂ ਦੁਕਾਨਾਂ ਬੰਦ ਹੋਣ ਦੇ ਕਿਨਾਰੇ ਪਹੁੰਚੀਆਂ ਨੇ। ਸੋ ਅਜਿਹੇ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਕਲਾਰੇ ਦੀ ਸੀਟ ਜਿੱਥੋਂ ਕਿ ਮੌਜੂਦਾ ਐਮ ਪੀ ਐਂਡਰਿਊ ਗੀ ਉਹ ਨੈਸ਼ਨਲ ਪਾਰਟੀ ਛੱਡ ਕੇ ਅਤੇ ਹੁਣ ਆਜ਼ਾਦ ਉਹਨਾਂ ਨੇ ਜਦੋਂ ਚੋਣ ਜਿੱਤੀ ਸੀ, ਪਰ ਹਾਲੀਆ ਸਰਵੇਖਣ ਇਹ ਦੱਸਦੇ ਨੇ ਕਿ ਵਨ ਨੇਸ਼ਨ ਪਾਰਟੀ 56 ਦੇ ਮੁਕਾਬਲੇ 44 ਦੇ ਨਾਲ ਇਸ ਸੀਟ ਤੋਂ ਵੀ ਜਿੱਤ ਦਰਜ ਕਰ ਸਕਦੀ ਹੈ। ਇਸ ਤੋਂ ਬਾਅਦ ਬਾਥਰਸ ਦੀ ਸੀਟ ਦੀ ਗੱਲ ਕਰੀਏ ਤਾਂ ਇਹੀ ਜਿਹੜੇ ਨਤੀਜੇ ਨੇ ਸਰਵੇਖਣ ਦੇ ਇਹ ਜਿਤਾਉਂਦੇ ਨੇ ਕਿ ਇੱਥੋਂ ਦੇ ਜਿਹੜੇ ਵਿਧਾਇਕ ਨੇ ਪੌਲ ਟੂਲ ਉਹ ਅਗਲੀਆਂ ਸਟੇਟ ਚੋਣਾਂ ਦੇ ਵਿੱਚ ਵਨ ਨੇਸ਼ਨ ਦੇ ਹੱਥੋਂ ਹਾਰ ਸਕਦੇ ਨੇ ਸ਼ਾਇਦ, ਕਿਉਂਕਿ ਇਹ ਲਿਬਰਲ ਅਤੇ ਜਿਹੜਾ ਨੈਸ਼ਨਲ ਦਾ ਪੁਰਾਣਾ ਗੜ੍ਹ ਆ ਇਹ ਵਾਲਾ ਇਲਾਕਾ, ਪਰ ਹੁਣ ਲੋਕਾਂ ਦਾ ਇਹ ਕਹਿਣਾ ਕਿ ਉਹ ਪਲੀਨ ਹੈਨਸਨ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਨੇ। ਇਸ ਟਾਈਮ ਦੇ ਉੱਤੇ ਵੱਡੀ ਸਮੱਸਿਆ ਔਨਲਾਈਨ ਵੀ ਬਣਿਆ ਪਿਆ, ਅਤੇ ਖਾਸ ਤੌਰ ਦੇ ਉੱਤੇ ਚੀਨ ਦੇ ਪ੍ਰੋਡਕਟ ਟੇਮੂ ਅਤੇ ਸ਼ੀਨ, ਇਹ ਦੋ ਵੱਡੀਆਂ ਕੰਪਨੀਆਂ ਨੇ, ਐਪਲੀਕੇਸ਼ਨ ਇਹਨਾਂ ਦੀ ਜਿਹੜੀ ਧਮਾਲ ਮਚਾ ਰਹੀ ਆ, ਅਤੇ ਆਸਟ੍ਰੇਲੀਆ ਦੇ ਜਿਹੜਾ ਫੈਸ਼ਨ ਉਦਯੋਗ ਆ ਉਹ ਇਸ ਟਾਈਮ ਦੇ ਉੱਤੇ ਚਿੰਤਾ ਜਤਾ ਰਿਹਾ। ਉਹਨਾਂ ਦਾ ਕਹਿਣਾ ਕਿ ਸਾਡਾ ਸਰਵਾਈਵਲ ਇਸ ਟਾਈਮ ਦੇ ਉੱਤੇ ਔਖਾ ਵਾ। ਵੈਸੇ ਦੱਸਦੇ ਜਾਈਏ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਆਪਾਂ ਕੱਪੜੇ ਖਰੀਦਦੇ ਹਾਂ, ਜਿਹੜੇ ਇੱਥੇ ਬਣੇ ਕੱਪੜੇ ਆ, ਸਿਰਫ 3% ਉਹ ਇੱਥੇ ਲੋਕਲ ਲੋਕ ਬਣਾਉਂਦੇ ਨੇ, ਬਾਕੀ ਵੇਖਿਆ ਜਾਵੇ ਤਾਂ 97% ਬਾਹਰੋਂ ਮੰਗਵਾਏ ਜਾਂਦੇ ਨੇ, ਜਿਹਦੇ ਵਿੱਚੋਂ ਕਿ ਚੀਨ ਦੇ ਵਿੱਚੋਂ ਬੇਹੱਦ ਸਸਤੇ ਹੁਣ ਕੱਪੜੇ ਇੱਥੇ ਮੰਗਵਾਏ ਜਾਣੇ ਸ਼ੁਰੂ ਹੋ ਚੁੱਕੇ ਨੇ। ਖਾਸ ਤੌਰ ਦੇ ਉੱਤੇ ਟੀਮੂ ਅਤੇ ਸ਼ੀਨ ਵਰਗੀਆਂ ਕੰਪਨੀਆਂ ਨੇ ਇੱਥੋਂ ਦੀਆਂ ਬੜੀਆਂ ਕੰਪਨੀਆਂ ਦੇ ਲੱਕ ਤੋੜ ਕੇ ਰੱਖ ਦਿੱਤੇ ਨੇ। ਸੋ ਅਜਿਹੇ ਦੇ ਵਿੱਚ ਹੁਣ ਇਹ ਵੀ ਖਤਰਾ ਜਿਹੜਾ ਮੰਡਰਾ ਰਿਹਾ ਕਿ ਇੱਥੋਂ ਦਾ ਹੁਨਰ ਖਤਮ ਹੋ ਸਕਦਾ। ਜਿਹੜੇ ਲੋਕ ਮਾੜਾ ਮੋਟਾ ਕੋਈ ਇਸ ਖਿੱਤੇ ਦੇ ਵਿੱਚ ਕੰਮ ਕਰ ਵੀ ਰਹੇ ਸੀ ਉਹ ਵੀ ਹੁਣ ਆਪਣੀ ਰਿਟਾਇਰਮੈਂਟ ਦਾ ਸੋਚਣਾ ਸ਼ੁਰੂ ਹੋ ਚੁੱਕੇ ਨੇ। ਇਹਦਾ ਮਤਲਬ ਇਹ ਆ ਕਿ ਅਗਲੇ ਇੱਕ ਦਹਾਕੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਕਾਮੇ ਜ਼ਿਆਦਾ ਰਿਟਾਇਰ ਹੋ ਜਾਣਗੇ ਅਤੇ ਨਵੀਂ ਪੀੜ੍ਹੀ ਕੰਮ ਬਿਲਕੁਲ ਨਹੀਂ ਸਿੱਖੂਗੀ ਕਿਉਂਕਿ ਉਹਨਾਂ ਨੂੰ ਇਹਦੇ ਵਿੱਚ ਕੋਈ ਫਾਇਦਾ ਹੀ ਨਹੀਂ ਨਜ਼ਰ ਆ ਰਿਹਾ। ਕੱਪੜੇ, ਜੁੱਤੀਆਂ, ਹੋਰ ਸਮਾਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਬਣਦਾ ਸੀ ਉਹ ਹਮੇਸ਼ਾ ਦੇ ਲਈ ਹੁਣ ਗਾਇਬ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਵਾ। ਸੋ ਅਜਿਹੀਆਂ ਚੁਣੌਤੀਆਂ ਦੇ ਬਾਵਜੂਦ ਵੀ ਦੇਸ਼ ਦੇ ਵਿੱਚ ਮੈਨੂਫੈਕਚਰ ਨੂੰ ਜ਼ਿੰਦਾ ਰੱਖਣ ਦੀ ਲੋੜ ਦਰਸਾਈ ਜਾ ਰਹੀ ਆ। ਫਿਲਹਾਲ ਜਿਹੜੇ ਫਿਲੋਸਫੀ ਆਸਟ੍ਰੇਲੀਆ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਇਹ ਕਹਿਣਾ ਕਿ ਕੁਛ ਗਿਣੇ ਚੁਣੇ ਲੋਕ ਨੇ ਜਿਹੜੇ ਇਹਨੂੰ ਬਚਾਉਣ ਦੀ ਗੱਲ ਕਰ ਰਹੇ ਨੇ। ਵੈਸੇ ਵੇਖਿਆ ਜਾਵੇ ਤਾਂ ਕਿਸੇ ਨੂੰ ਕੋਈ ਇਹਦੇ ਵਿੱਚ ਨਹੀਂ ਪਈ ਕਿ ਉਹ ਮੇਡ ਇਨ ਆਸਟ੍ਰੇਲੀਆ ਨਾਂ ਦੇ ਉੱਤੇ ਕੋਈ ਆਵਾਜ਼ ਉੱਚੀ ਕਰੇ। ਸੋ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਕਾਫੀ ਲੰਮਾ ਸਮਾਂ ਲੱਗੂਗਾ। ਇਸ ਟਾਈਮ ਦੇ ਉੱਤੇ ਲੋੜ ਆ ਕੁਛ ਠੋਸ ਕਦਮ ਚੁੱਕਣ ਦੀ, ਪਰ ਵੇਖਿਆ ਜਾਵੇ ਤਾਂ ਸਰਕਾਰ ਦੇ ਵੱਲੋਂ ਇਹ ਠੋਸ ਕਦਮ ਕਦੋਂ ਚੁੱਕੇ ਜਾਂਦੇ ਨੇ, ਕਿੱਦਾਂ ਚੁੱਕੇ ਜਾਂਦੇ ਨੇ, ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਇੱਕ ਗੱਲ ਕਲੀਅਰ ਹੈ ਕਿ ਵਨ ਨੇਸ਼ਨ ਪਾਰਟੀ ਇਸ ਚੀਜ਼ ਦਾ ਵੀ ਫਾਇਦਾ ਲੈ ਰਹੀ ਆ। ਇੱਧਰ ਜੇਕਰ ਆਪਾਂ ਕੁਛ ਅਗਲੀਆਂ ਖਬਰਾਂ ਦੀ ਗੱਲ ਕਰੀਏ ਤਾਂ ਇੱਕ ਖਬਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸੋ ਉਸੇ ਦੇ ਉੱਤੇ ਹੀ ਜੇਕਰ ਆਪਾਂ ਮੋਹਰ ਲਾਈਏ ਤਾਂ ਹੁਣ ਜਲਦ ਯਾਨੀ ਕਿ 2 ਹਫ਼ਤਿਆਂ ਦੇ ਵਿੱਚ ਤੁਸੀਂ 20% ਆਪਣੀ ਰੈਜੋ ਦਾ ਵਾਪਸ ਲੈ ਸਕਦੇ ਹੋ। ਵਿਕਟੋਰੀਆ ਦੇ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਤੁਸੀਂ 20% ਆਪਣੀ ਰੈਜੋ ਦਾ ਵਾਪਸ ਲੈ ਸਕਦੇ ਹੋ। ਸੋ ਕਦੋਂ ਲੈ ਸਕਦੇ ਹੋ ਤੁਸੀਂ? 1 ਜੂਨ 2026, ਯਾਨੀ ਕਿ ਥੋੜ੍ਹਾ ਹੀ ਸਮਾਂ ਬਚਿਆ ਅਤੇ ਤੁਸੀਂ ਜਿਹੜੀਆਂ ਵੀ ਰੈਜੋ ਆਪਣੀਆਂ ਪੇ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਹੁਣ ਵਾਪਸੀ ਕਰਵਾ ਸਕਦੇ ਹੋ। ਜਿੱਦਾਂ ਹੀ ਇਹ ਲਾਗੂ ਹੋ ਜਾਂਦਾ ਹੈ ਅਤੇ ਤੁਸੀਂ ਸਰਵਿਸ ਵਿਕਟੋਰੀਆ ਦੀ ਵੈਬਸਾਈਟ ਦੇ ਉੱਤੇ ਜਾ ਕੇ ਜਾਂ ਐਪਲੀਕੇਸ਼ਨ ਦੇ ਉੱਤੇ ਜਾ ਕੇ ਉੱਥੇ ਆਪਣੀ ਦਾਅਵੇਦਾਰੀ ਜਿਤਾ ਸਕਦੇ ਹੋ। ਕਿੱਦਾਂ? ਇੱਕ ਵਿਅਕਤੀ ਜਿਹੜਾ 2 ਵਾਹਨ ਇਹਦੇ ਉੱਤੇ ਰਜਿਸਟਰ ਕਰਵਾ ਸਕਦਾ, ਯਾਨੀ ਕਿ 20% ਜਿਹੜਾ ਉਹਦੇ ਉੱਤੇ ਫਾਇਦਾ ਲੈ ਸਕਦਾ। ਇਹ ਤੁਹਾਨੂੰ ਕੈਸ਼ਬੈਕ ਜਿਹੜਾ ਦੇ ਦਿੱਤਾ ਜਾਊਗਾ। ਜੇਕਰ ਆਪਾਂ ਸਿਟੀ ਜਾਂ ਫਿਰ ਸ਼ਹਿਰੀ ਇਲਾਕਿਆਂ ਦੀ ਗੱਲ ਕਰੀਏ ਤਾਂ $930 ਅਤੇ 70% ਦੇ ਆਸ ਪਾਸ ਰੈਜੋ ਜਿਹੜੀ ਆ ਉਹ ਐਵਰੇਜ ਹੁੰਦੀ ਆ। ਸੋ ਉਸ ਲਿਹਾਜ਼ ਦੇ ਨਾਲ $186 ਜਿਹੜੇ ਨੇ ਉਹ ਪ੍ਰਤੀ ਵਾਹਨ ਤੁਹਾਨੂੰ ਵਾਪਸ ਮਿਲ ਜਾਣਗੇ। ਜੇਕਰ ਆਪਾਂ ਰੀਜਨਲ ਇਲਾਕਿਆਂ ਦੀ ਗੱਲ ਕਰੀਏ ਤਾਂ ਰੈਜੋ ਦੀ ਕੀਮਤ ਜਿਹੜੀ ਆ ਉਹ $871 ਅਤੇ 30% ਦੇ ਆਸ ਪਾਸ ਹੈ ਓਵਰਆਲ। ਸੋ $174 ਅਤੇ 26% ਤੁਹਾਨੂੰ ਖੇਤਰੀ ਇਲਾਕਿਆਂ ਦੇ ਵਿੱਚ ਰਹਿੰਦਿਆਂ ਵਾਪਸ ਮਿਲ ਜਾਣਗੇ। ਕੁੱਲ ਮਿਲਾ ਕੇ ਜੇ ਤੁਹਾਡੇ ਕੋਲ 2 ਗੱਡੀਆਂ ਨੇ ਤਾਂ $372 ਦਾ ਫਾਇਦਾ ਤੁਹਾਨੂੰ ਹੋ ਸਕਦਾ। ਪਰ ਯਾਦ ਰਹੇ ਕਿ ਇਹ 1 ਟਾਈਮ ਦਾ ਫਾਇਦਾ ਵਾ, ਇਹ ਸਿਰਫ ਇੱਕ ਵਾਰੀ ਹੀ ਤੁਹਾਨੂੰ ਮਿਲਣ ਵਾਲਾ। ਸੋ ਇਹ ਛੋਟ ਜਿਹੜੀ ਆ ਪਰਸਨਲ ਜਿਹੜੇ ਤੁਸੀਂ ਵਾਹਨ ਯੂਜ਼ ਕਰਦੇ ਹੋ, ਲਾਈਟ ਵਹੀਕਲ ਜਿਹੜੇ ਯੂਜ਼ ਕਰਦੇ ਹੋ, ਉਹਨਾਂ ਦੇ ਉੱਤੇ ਤੁਹਾਨੂੰ ਮਿਲਣ ਜਾ ਰਹੀ ਹੈ। ਜਿਨ੍ਹਾਂ ਦਾ ਭਾਰ ਜਿਹੜਾ ਵਾ ਇੱਦਾਂ ਤੈਅ ਕੀਤਾ ਜਾਊਗਾ ਕਿ 4.5 ਟਨ ਤੋਂ ਘੱਟ ਹੋਵੇ, ਚਾਹੇ ਉਹ ਕਾਰ ਹੋਣ, ਜੂਟਸ ਹੋਣ, ਵੈਨ ਹੋਣ, ਮੋਟਰਸਾਈਕਲ ਜਾਂ ਫਿਰ ਸਟੇਸ਼ਨ ਵੈਗਨ ਹੀ ਕਿਉਂ ਨਾ ਹੋਣ। ਫਿਲਹਾਲ ਜਿਹੜੇ ਹੈਵੀ ਵਹੀਕਲ ਨੇ ਜਾਂ ਫਿਰ ਫਲੀਟ ਵਹੀਕਲ ਨੇ ਉਹ ਇਸ ਦਾਇਰੇ ਦੇ ਵਿੱਚੋਂ ਬਾਹਰ ਰੱਖੇ ਗਏ ਨੇ। ਸੋ 1 ਜੂਨ ਤੋਂ ਇਹ ਸਕੀਮ ਜਿਹੜੀ ਆ ਅਪਲਾਈ ਤੁਸੀਂ ਕਰ ਸਕਦੇ ਹੋ। 31 ਜੁਲਾਈ 2026 ਤੱਕ ਇਹ ਚੱਲੂਗੀ। ਸੋ ਤੁਹਾਡੇ ਕੋਲ ਦਾਅਵਾ ਕਰਨ ਦੇ ਪੂਰੇ 2 ਮਹੀਨੇ ਦਾ ਸਮਾਂ ਹੋਊਗਾ। ਸੋ ਇੱਕ ਵਿਅਕਤੀ ਆਪਣੇ ਨਾਂ ਦੇ ਉੱਤੇ ਰਜਿਸਟਰ ਵੱਧ ਤੋਂ ਵੱਧ 2 ਵਾਹਨਾਂ ਦੇ ਉੱਤੇ ਛੋਟ ਦਾ ਦਾਅਵਾ ਕਰ ਸਕਦਾ ਵਾ। ਸੋ ਇਹ ਜਿੱਦਾਂ ਹੀ ਸਕੀਮ ਜਿਹੜੀ ਲਾਗੂ ਹੁੰਦੀ ਹੈ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ 1 ਜੂਨ ਨੂੰ ਤੁਸੀਂ ਸਰਵਿਸ ਵਿਕਟੋਰੀਆ ਦੀ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ। ਸਪੋਰਟਸ ਵਾਲੇ ਪਾਸੇ ਨੂੰ ਇੱਕ ਝਾਤੀ ਮਾਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜੇਕਰ ਆਪਾਂ IPL ਦੀ ਗੱਲ ਕਰੀਏ ਤਾਂ IPL ਦੇ ਵਿੱਚ ਹੈਦਰਾਬਾਦ ਦੀ ਟੀਮ ਨੇ ਚੇਨਈ ਦੀ ਟੀਮ ਨੂੰ ਕੱਲ੍ਹ ਰਾਤ ਹਰਾ ਦਿੱਤਾ। ਸਭ ਤੋਂ ਪਹਿਲਾਂ ਚੇਨਈ ਸੁਪਰ ਕਿੰਗ ਖੇਡਣ ਦੇ ਲਈ ਆਉਂਦੀ ਹੈ, 180 ਦੌੜਾਂ ਬਣਾਉਂਦੀ ਆ, 7 ਖਿਡਾਰੀ ਗਵਾ ਕੇ। ਇਹਦੇ ਵਿੱਚ ਸਭ ਤੋਂ ਵੱਧ ਦੌੜਾਂ ਜਿਹੜੀਆਂ ਨੇ ਉਹ ਬ੍ਰੈਵਿਸ ਨੇ ਬਣਾਈਆਂ, 27 ਗੇਂਦਾਂ ਦੇ ਵਿੱਚ 44 ਅਤੇ 19 ਗੇਂਦਾਂ ਦੇ ਵਿੱਚ 32 ਜਿਹੜੇ ਕਾਰਤਿਕ ਸ਼ਰਮਾ ਬਣਾ ਕੇ ਗਏ। ਇਸ ਤੋਂ ਇਲਾਵਾ ਕੋਈ ਖਾਸ ਖਿਡਾਰੀ ਹੋਰ ਕਾਰਗੁਜ਼ਾਰੀ ਨਹੀਂ ਕਰ ਪਾਇਆ, ਜਿਹਦੀ ਵਜ੍ਹਾ ਦੇ ਕਰਕੇ ਇਹ ਇੱਕ ਲੋਅ ਸਕੋਰ ਵਾਲਾ ਮੈਚ ਹੀ ਮੰਨਿਆ ਜਾਊਗਾ। ਪੈਟ ਕਮਿੰਸ ਨੇ 3 ਵਿਕਟਾਂ ਹਾਸਲ ਕੀਤੀਆਂ 4 ਓਵਰਾਂ ਦੇ ਵਿੱਚ ਸਿਰਫ 28 ਦੌੜਾਂ ਦੇ ਕੇ। ਉਸ ਤੋਂ ਬਾਅਦ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਖੇਡਣ ਦੇ ਲਈ ਆਉਂਦੀ ਆ ਤਾਂ ਇਹ ਟੀਚਾ ਉਹਨਾਂ ਨੇ 19 ਓਵਰਾਂ ਦੇ ਵਿੱਚ ਪੂਰਾ ਕਰ ਲਿਆ। ਸ਼ੁਰੂ ਦੇ ਵਿੱਚ ਕਾਫੀ ਸਦਕੇ ਇਹਨਾਂ ਦੇ ਵੱਲੋਂ ਖੇਡਿਆ ਗਿਆ, ਹਾਲਾਂਕਿ ਜਿਹੜੇ ਅਭਿਸ਼ੇਕ ਸ਼ਰਮਾ ਸੀ ਉਹਨੇ ਵੀ 21 ਗੇਂਦਾਂ ਦੇ ਵਿੱਚ 26 ਦੌੜਾਂ ਹੀ ਬਣਾਈਆਂ। ਟ੍ਰੈਵਿਸ ਹੈਡ ਕੁਛ ਖਾਸ ਨਹੀਂ ਕਰ ਸਕੇ ਅਤੇ ਇਸ ਮੈਚ ਦੇ ਸਟਾਰ ਰਹੇ ਇਸ਼ਾਨ ਕਿਸ਼ਨ ਜਿਹੜੇ ਕਿ ਵਿਕਟਕੀਪਰ ਦੀ ਵੀ ਭੂਮਿਕਾ ਨਿਭਾ ਰਹੇ ਇਸ ਮੈਚ ਦੇ ਵਿੱਚ 47 ਗੇਂਦਾਂ ਦੇ ਵਿੱਚ 70 ਦੌੜਾਂ ਬਣਾ ਕੇ ਅਤੇ ਇਹ ਮੈਚ ਲਗਭਗ ਇਹਨਾਂ ਨੇ ਆਪਣੇ ਵੱਲ ਨੂੰ ਕਰ ਲਿਆ ਸੀ। ਕਲਾਸੇ ਨੇ ਇਸ ਕਰਕੇ ਚਰਚਾ ਦੇ ਵਿੱਚ ਰਹੇ, 26 ਗੇਂਦਾਂ ਦੇ ਵਿੱਚ 47 ਦੌੜਾਂ ਤੇ ਬਣਾਈਆਂ ਬਣਾਈਆਂ, ਪਰ ਜਿਹੜੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਦੇ ਵਿੱਚ ਜਿਹੜਾ ਟੌਪ ਦੇ ਉੱਤੇ ਜਾ ਪਹੁੰਚੇ, ਯਾਨੀ ਕਿ ਹੁਣ ਜਿਹੜੀ ਔਰੇਂਜ ਕੈਪ ਆ ਉਹ ਹੁਣ ਕਲਾਸਨ ਦੇ ਹਿੱਸੇ ਫਿਰ ਦੁਬਾਰਾ ਤੋਂ ਆ ਗਈ ਹੈ। ਇਹ ਸਾਰੇ ਮੈਚ ਦੇ ਵਿੱਚ ਜਿਹੜੀਆਂ ਈਸ਼ਾਨ ਕਿਸ਼ਨ ਆ ਮੈਨ ਆਫ ਮੈਚ ਇਹਨਾਂ ਨੂੰ ਦਿੱਤਾ ਗਿਆ ਇਸ ਮੈਚ ਨੂੰ ਜਿਤਾਉਣ ਦੇ ਕਰਕੇ। ਹੁਣ ਕੁੱਲ ਮਿਲਾ ਕੇ ਜੇਕਰ ਆਪਾਂ ਝਾਤ ਮਾਰੀਏ ਤਾਂ ਇਸ ਟਾਈਮ ਦੇ ਉੱਤੇ ਟੀਮਾਂ ਜਿਹੜੀਆਂ ਹੁਣ ਕੁਆਲੀਫਾਈ ਕਰ ਚੁੱਕੀਆਂ ਨੇ, ਉਹਨਾਂ ਦੇ ਵਿੱਚ ਆਰ ਸੀ ਬੀ ਪਹਿਲਾਂ ਹੀ ਕੁਆਲੀਫਾਈ ਕਰ ਗਈ ਸੀ। ਕੱਲ੍ਹ ਦਾ ਮੈਚ ਜਿੱਤਣ ਤੋਂ ਬਾਅਦ ਹੁਣ ਸਨਰਾਈਜ਼ਰਸ ਹੈਦਰਾਬਾਦ ਵੀ ਕੁਆਲੀਫਾਈ ਕਰ ਗਈ ਆ ਅਗਲੇ ਗੇੜ ਦੇ ਲਈ। ਗੁਜਰਾਤ ਦੀ ਟੀਮ ਵੀ ਕੁਆਲੀਫਾਈ ਕਰ ਚੁੱਕੀ ਆ। ਹੁਣ ਟੀਮ ਇੱਕ ਬਚੀ ਆ, ਹੁਣ ਇੱਕ ਦੇ ਵਿੱਚੋਂ ਕਿਹੜੀ ਟੀਮ ਉੱਤੇ ਆਉਂਦੀ ਆ? ਪੰਜਾਬ ਦੀ ਟੀਮ ਹੋਊਗੀ, ਉਹ ਰਾਜਸਥਾਨ ਦੀ ਹੋਊਗੀ। ਚੇਨਈ ਦੇ ਕਹਿੰਦੇ ਨੇ ਕਿ ਹਾਲੇ ਵੀ ਬਚੇ ਨੇ ਚਾਂਸ, ਇਸ ਤੋਂ ਇਲਾਵਾ ਦਿੱਲੀ ਕੈਪੀਟਲ ਦੇ ਵੀ ਕਹਿੰਦੇ ਨੇ ਕਿ ਹਾਲੇ ਵੀ ਬਚੇ ਨੇ ਚਾਂਸ। ਸੋ ਵੇਖਣ ਵਾਲੀ ਚੀਜ਼ ਇਹ ਆ ਕਿ ਹੁਣ ਅਗਲੇ ਮੈਚ ਕਿਹੜੇ ਕਿਹੜੇ ਅਤੇ ਕਿੱਦਾਂ ਕਿੱਦਾਂ ਕੇਸ ਕਰਵਟ ਬੈਠਦੇ ਨੇ। ਕੁਛ ਇੱਕ ਮਾਹਰਾਂ ਦੀ ਜੇ ਮੰਨੀਏ ਤਾਂ ਰਾਜਸਥਾਨ ਰੋਇਲ ਅਤੇ ਲਖਨਊ ਦਾ ਮੈਚ ਜਿਹੜਾ ਅੱਜ ਦੇ ਦਿਨ ਖੇਡਿਆ ਜਾਣਾ, ਇਹਦੇ ਵਿੱਚ ਜੇਕਰ ਲਖਨਊ ਦੀ ਟੀਮ ਜੇਕਰ ਜਿੱਤਦੀ ਆ ਤਾਂ ਪੰਜਾਬ ਦੇ ਚਾਂਸ ਬਣੇ ਰਹਿਣਗੇ। ਉੱਧਰ ਜਿਹੜਾ ਬੁੱਧਵਾਰ ਦੇ ਦਿਨ ਦਾ ਮੈਚ ਹੈ ਮੁੰਬਈ ਇੰਡੀਅਨਸ ਅਤੇ ਕੋਲਕਾਤਾ ਨਾਈਟ ਰਾਈਡਰਸ ਦਾ, ਉਹਦੇ ਨਾਲ ਕੋਈ ਖਾਸ ਫਰਕ ਹੁਣ ਪੈਣ ਵਾਲਾ ਨਹੀਂ। ਅਤੇ ਇੱਧਰ ਜਿਹੜਾ ਵੀਰਵਾਰ ਦੇ ਦਿਨ ਮੈਚ ਆ ਚੇਨਈ ਦਾ ਅਤੇ ਗੁਜਰਾਤ ਟਾਈਟਨਸ ਦਾ, ਇਹਦੇ ਵਿੱਚ ਜੇਕਰ ਗੁਜਰਾਤ ਦੀ ਟੀਮ ਜਿੱਤਦੀ ਆ ਜਿਹੜੀ ਕਿ ਔਲਰੇਡੀ ਕੁਆਲੀਫਾਈ ਕਰ ਚੁੱਕੀ ਆ, ਅਤੇ ਤਾਂ ਵੀ ਫਿਰ ਪੰਜਾਬ ਦੀ ਟੀਮ ਦੇ ਚਾਂਸ ਬਣੇ ਰਹਿਣਗੇ। ਨਹੀਂ ਤਾਂ ਜੇਕਰ ਚੇਨਈ ਦੀ ਟੀਮ ਜਿੱਤਦੀ ਆ ਤਾਂ ਫਿਰ ਉਹ ਕੁਆਲੀਫਾਈ ਸ਼ਾਇਦ ਕਰ ਜਾਣ, ਪਰ ਇਹਨਾਂ ਸਿੱਧਾ ਸਿੱਧਾ ਫਾਰਮੂਲਾ ਨਹੀਂ ਹੋਊਗਾ। ਹਲੇ ਬੜੀਆਂ ਇਫ ਪਟਸ ਬਚੀਆਂ ਨੇ। ਉਸ ਤੋਂ ਬਾਅਦ ਸ਼ੁੱਕਰਵਾਰ ਦੇ ਦਿਨ ਜਿਹੜੀ ਹੈਦਰਾਬਾਦ ਦੀ ਟੀਮ ਆਰ ਸੀ ਬੀ ਦੇ ਨਾਲ ਖੇਡੂਗੀ। ਸੋ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਹਾਂ, ਇੰਨਾ ਜ਼ਰੂਰ ਪੈਣ ਵਾਲਾ ਕਿ ਟੌਪ ਦੇ ਉੱਤੇ ਕਿਹੜੀ ਫਿਨਿਸ਼ ਕਰਦੀ ਆ ਉਹਨੂੰ ਉਸ ਚੀਜ਼ ਦਾ ਫਾਇਦਾ ਜ਼ਰੂਰ ਹੋ ਸਕਦਾ। ਜੇਕਰ ਹੈਦਰਾਬਾਦ ਦੀ ਟੀਮ ਟੌਪ 'ਤੇ ਫਿਨਿਸ਼ ਕਰਦੀ ਆ ਉਸ ਤੋਂ ਬਾਅਦ ਵੀ ਖੇਡੇ ਗਏ ਮੈਚਾਂ ਦੇ ਵਿੱਚ, ਤਾਂ ਵੈਸੇ ਲੱਗ ਰਿਹਾ ਕਿ ਇਹ ਆਖਰੀ ਮੈਚ ਇਹਨਾਂ ਦਾ ਹੋਊਗਾ। ਅਤੇ ਫਿਰ ਵਾਰੀ ਆਉਂਦੀ ਆ ਸ਼ਨੀਵਾਰ ਦੇ ਦਿਨ 23 ਮਈ ਨੂੰ ਪੰਜਾਬ ਕਿੰਗਜ਼ ਦੀ ਲਖਨਊ ਦੇ ਨਾਲ ਮੈਚ ਹੋਊਗਾ। ਸੋ ਇਹ ਮੈਚ ਮਸਟ ਵਿਨ ਵਾਲਾ ਮੈਚ ਹੋਊਗਾ। ਜਿਹੜੇ ਕੋਈ 25-30% ਚਾਂਸ ਪੰਜਾਬ ਦੇ ਬਚੇ ਨੇ ਉਹ ਇਸ ਮੈਚ ਦੇ ਉੱਤੇ ਤੈਅ ਕਰਨਗੇ ਕਿ ਇਸ ਮੈਚ ਨੂੰ ਉਹ ਜਿੱਤ ਕੇ ਆਪਣੇ ਪੁਆਇੰਟ ਵਧਾ ਪਾਉਂਦੇ ਨੇ ਜਾਂ ਨਹੀਂ ਵਧਾ ਪਾਉਂਦੇ। ਇੱਕ ਹੋਰ ਮੈਚ ਕਾਫੀ ਇੰਪੋਰਟੈਂਟ ਰਹੂਗਾ ਪੰਜਾਬ ਦੇ ਅੱਗੇ ਜਾਣ ਜਾਂ ਨਾ ਜਾਣ ਦੇ ਵਿੱਚ, ਉਹ ਹੋਊਗਾ ਐਤਵਾਰ ਦੇ ਦਿਨ 24 ਮਈ ਨੂੰ, ਜਿਹਦੇ ਵਿੱਚ ਕਿ ਰਾਜਸਥਾਨ ਰੋਇਲ ਨੇ ਮੁੰਬਈ ਇੰਡੀਅਨਸ ਦੇ ਨਾਲ ਖੇਡਣਾ। ਸੋ ਇਸ ਮੈਚ ਦੇ ਵਿੱਚ ਅਤੇ ਜੇਕਰ ਕੱਲ੍ਹ ਅੱਜ ਵਾਲੇ ਮੈਚ ਦੇ ਵਿੱਚ ਰਾਜਸਥਾਨ ਰੋਇਲਸ ਹਾਰ ਜਾਂਦੇ ਨੇ ਤਾਂ ਫਿਰ ਪੰਜਾਬ ਦੀ ਟੀਮ ਦੇ ਅੱਗੇ ਚਾਂਸ ਬਰਕਰਾਰ ਰਹਿਣਗੇ। ਉਸ ਤੋਂ ਬਾਅਦ ਆਖਰੀ ਮੈਚ ਜਿਹੜਾ 70ਵਾਂ ਮੈਚ ਆ ਉਹ ਕੋਲਕਾਤਾ ਦਾ ਅਤੇ ਦਿੱਲੀ ਦਾ ਹੋਊਗਾ। ਇਹਦੇ ਵਿੱਚ ਵੀ ਜੇਕਰ ਦਿੱਲੀ ਹਾਰ ਜਾਂਦੀ ਆ, ਸੋ ਕਾਫੀ ਸਾਰੀਆਂ ਜਿਹੜੀਆਂ ਇਫ ਬਟਸ ਨੇ ਇਸ ਟਾਈਮ ਦੇ ਉੱਤੇ ਪੰਜਾਬ ਦੀ ਟੀਮ ਦੀਆਂ ਅੱਗੇ ਜਾਣ ਦੇ ਲਈ। ਫਿਲਹਾਲ ਇਹ ਇੱਦਾਂ ਦਾ ਕੁਛ ਮਾਹਰਾਂ ਦਾ ਕਹਿਣਾ ਅਤੇ ਸਾਡੀਆਂ ਜਿੱਦਾਂ ਜਿੱਦਾਂ ਜੋ ਜੋ ਵੀ ਸਮਾਚਾਰ ਬਣਨਗੀਆਂ ਉਸ ਹਿਸਾਬ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਫਿਲਹਾਲ ਕਰਦੇ ਰਹਾਂਗੇ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਹਸਤੇ ਖੇਡ ਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ? ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Orbit Homes apne iradiyan waang sirf imarat nahi balki apne har ek grahak layi banaunde ne unna de supneyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 04332802552 te। 04332802522 ਤੇ। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।
3: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਹੈ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
4: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
5: विश्व पद्धर ते तेल दी काट सानू सब नु प्रभावित कर रही है। सरकार कोल एक राष्ट्रीय तेल सुरक्षा योजना है अते असी इस वेले दूजे पद्धर ते हां। अपनी कार दी काट अते वधेरे कुशलता नाल वरतों, ट्रक ड्राइवरां, किसानां अते जरूरी सेवा वाली तेल बचाउण विच मदद करदी है। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
6: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
7: ਯਾਰ? ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।